0: ਨਾ ਮੇਰੇ ਨਾਲ ਹੈ ਜੀ ਬਲਕੀਰਤ। ਹਾਂਜੀ ਮੈਲਬਨ ਦੇ ਸੈਗਮੈਂਟ ਦਾ ਤੁਹਾਨੂੰ ਪਤਾ ਕੀ ਮਾਹੌਲ ਚਾਲ ਹੈ, ਆਪਾਂ ਰੱਖਣਾ ਇੱਕ ਵਿਸ਼ਾ ਅਤੇ ਉਸ ਵਿਸ਼ੇ 'ਤੇ ਕਰਾਂਗੇ ਗੱਲਬਾਤ। ਉਮੀਦ ਕਰਦਾ ਤੁਹਾਡਾ ਅੱਜ ਦਾ ਦਿਨ ਜਿਹੜਾ ਸ਼ੁਰੂ ਹੋਇਆ ਬਹੁਤ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ, ਤੁਸੀਂ ਆਪਣੇ ਕੰਮਾਂ ਕਾਰਾਂ ਵੱਲ ਪੈ ਗਏ ਹੋਵੋਗੇ। ਕੰਮਾਂ ਕਾਰਾਂ ਵੱਲ ਜਿਹੜੇ ਨਹੀਂ ਪਏ ਨੇ, ਜਿਹੜੇ ਹੁਣੇ ਹੁਣੇ ਉੱਠੇ ਨੇ, ਤਾਂ ਫਿਰ ਬਾਈ ਪਿਆਰ ਭਰੀ ਗੁੱਡ ਮਾਰਨਿੰਗ। ਅੱਜ ਤਾਂ ਥੋੜ੍ਹਾ ਮੌਸਮ ਵੀ ਓਕੇ ਰਿਪੋਰਟ ਹੈ ਯਾਰ, ਥੋੜ੍ਹਾ ਛੇਤੀ ਉੱਠਿਆ ਕਰੋ, ਖਾਸ ਕਰ ਉਸ ਹਿਸਾਬ ਨਾਲ ਤਾਂ ਜ਼ਰੂਰ ਉੱਠਿਆ ਕਰੋ ਜਿਸ ਦਿਨ ਮੈਂ ਉੱਠਿਆ ਹੁੰਦਾ, ਤਾਂ ਮੈਨੂੰ ਨਹੀਂ ਚੰਗਾ ਲੱਗਦਾ ਕਿ ਬਾਕੀ ਸਾਰੇ ਲੋਕ ਸੁੱਤੇ ਹੋਣ। ਅਤੇ ਜੋਕ ਸਪਾਟ, ਅੱਜ ਦਾ ਗਾਣਾ ਇਹ ਵਾਲਾ ਜਿਹੜਾ ਅਸੀਂ ਸੁਣਿਆ ਅਤਾ ਉੱਲਾ ਖਾਨ ਸਾਹਿਬ ਦੀ ਆਵਾਜ਼ 'ਚ ਚੰਨ ਕਿੱਥਾਂ ਗੁਜ਼ਾਰੀ ਹੈ, ਇੱਕ ਫੋਕ ਸੌਂਗ ਆ, ਬਹੁਤ ਮਸ਼ਹੂਰ ਗਾਣਾ। ਤੁਹਾਨੂੰ ਦੱਸ ਦਈਏ ਅੱਜ ਉਹਨਾਂ ਦਾ ਇਸ ਤਰ੍ਹਾਂ ਦਾ ਕੁਛ, ਮਤਲਬ ਕੋਈ ਦਿਨ ਵਾਰ ਕੁਛ
1: ਲੇਟ ਨਾ ਕਰ ਲਿਓ।
0: ਹਾਂ, ਅਤੇ ਸਾਡਾ ਜਿਹੜਾ ਵਿਸ਼ਾ ਉਹਦੇ ਨਾਲ ਵੀ ਕੁਛ ਖਾਸ ਰਿਲੇਸ਼ਨ ਹੈ ਨਹੀਂ, ਇਹ ਤਾਂ
1: ਤੁਹਾਡਾ ਉੱਦਾਂ ਵੀ ਰਿਲੇਸ਼ਨ ਨਹੀਂ।
0: ਇਸ ਗਾਣੇ ਨੂੰ ਸੁਣਨ ਦਾ ਕਾਰਨ ਇੱਕੋ ਸੀ ਕਿ ਸਾਡਾ ਮਨ ਸੀ
1: ਯਾਰ, ਮਨ ਤੇ ਐਵੇਂ ਝੂਠ ਮਾਰਾ, ਮਨ ਤੇ ਹੈਗਾ ਸੀ ਦੂਜਾ ਗਾਣਾ ਸੁਣਨ ਦਾ।
0: ਹਾਂਜੀ,
1: ਕਾਲੀ ਕਮੀਜ਼,
0: ਕੋਈ ਕਾਲੀ ਕਮੀਜ਼ ਗਾਣਾ ਲੱਭਿਆ ਮੇਰੇ ਵੀਰ ਨੇ, ਮੈਂ ਕਿਹਾ ਯਾਰ
1: ਨਹੀਂ ਸੁਣਨੀ,
0: ਮੈਂ ਕਿਹਾ ਮੈਨੂੰ ਵਾਈਬ ਨਹੀਂ ਆ ਰਹੀ, ਮੈਂ ਤੈਨੂੰ ਚਲ ਤੂੰ ਅਤਾ ਉੱਲਾ ਖਾਨ ਸਾਹਿਬ ਹੀ ਸੁਣਿਆ ਤਾਂ ਆਹ ਸੁਣਦੇ ਆਪਾਂ ਚੰਨ ਕਿੱਥੇ।
1: ਚਲੋ ਇਹਨਾਂ ਨੇ ਤੁਹਾਨੂੰ ਦੂਜਾ ਸੁਣਾਤਾ, ਪਰ ਤੁਸੀਂ ਆਪੋ ਆਪਣੇ
0: ਪੱਧਰ ਤੇ
1: ਹਾਲੇ ਨਹੀਂ ਸੁਣਨਾ।
0: ਹਾਂ, ਹਜੇ
1: ਤੋਂ ਬਾਅਦ ਸੁਣਿਓ। ਹਾਂ, ਫਿਲਹਾਲ ਇੱਧਰ ਸੁਣੋ
0: ਪਲੀਜ਼, ਥੈਂਕ ਯੂ।
1: ਤੁਸੀਂ ਉਹ ਗਾਣਾ ਸੁਣਨਾ ਵੀ ਕਾਲੀ ਤੇਰੀ ਕਮੀਜ਼।
0: ਹਾਂ,
1: ਇਹਨਾਂ ਦਾ ਹੀ ਅਤਾਉਲਾ ਖਾਨ,
0: ਅਤਾਉਲਾ ਖਾਨ ਸਾਹਿਬ ਜੀ ਦਾ।
1: ਅੱਜ ਆਪਾਂ ਅੱਜ ਇਹਨਾਂ ਦੀ ਸੁਣਨੇ, ਉੱਦਾਂ ਹੀ ਕੋਈ ਸਪੈਸ਼ਲ
0: ਰੈਂਡਮ। ਅਸੀਂ ਦੇਖੋ ਹੁਣ, ਦੇਖੋ ਹੁਣ ਸਾਡੀ ਇੱਛਾ,
1: ਕਿਉਂਕਿ ਕਾਫੀ ਉਮਰ ਹੋ ਚੁੱਕੀ ਆ,
0: ਕੀ ਗੱਲ ਹੋਈ,
1: ਸੁਣਨਾ ਬਣਦਾ।
0: ਹਾਂ ਨਹੀਂ, ਹਾਂ ਸੁਣਨਾ ਬਣਦਾ,
1: ਚਿਰ ਹੋ ਗਿਆ ਸੁਣਿਆ ਨਹੀਂ।
0: ਹਾਂ ਬਿਲਕੁਲ। ਅਤੇ ਜੀ ਬਹੁਤ ਹੀ ਮਜ਼ੇਦਾਰ ਆਉਣ ਵਾਲਾ ਅਗਲੇ 4-5 ਦਿਨ ਦਾ ਜਿਹੜਾ ਸਬੱਬ ਆ, ਬੜੇ ਤਰ੍ਹਾਂ ਦੇ ਡੇ ਨੇ, ਹਨਾ। ਇੱਕ ਤਾਂ ਜੀ ਫਾਦਰ ਡੇ ਆ ਰਿਹਾ ਆਸਟ੍ਰੇਲੀਅਨ, ਹਨਾ।
1: ਅੱਛਾ ਜੀ,
0: ਤੇ ਫਿਰ ਜੀ ਹੈਪੀ ਫਾਦਰ ਡੇ ਹੋ ਗਿਆ ਸਾਰਿਆਂ ਵਾਸਤੇ, ਠੀਕ ਹੈ ਜੀ। ਤੇ ਇੱਕ ਹੈ ਜੀ ਐਪਲ ਡੇ, ਐਪਲ ਡੇ ਮਤਲਬ ਕਿ 8-9 ਸਤੰਬਰ ਨੂੰ ਐਪਲ ਵਾਲੇ ਆ ਜਾਂਦੇ ਨਾ ਲੈ ਕੇ ਸਾਜ਼ੋ ਸਮਾਨ ਨਵਾਂ, ਕਿ ਜੀ ਆ ਨਵਾਂ ਆਈਫੋਨ ਆ ਗਿਆ, ਨਵਾਂ ਮੈਕ ਆ ਗਿਆ।
1: ਕੀ ਕਹਿੰਦੇ ਕ੍ਰਿਸ਼ਨਾ ਜੀ, ਦੂਜਾ ਆਉਣ ਲੱਗਾ ਫੋਲਡੇਬਲ?
0: ਹਾਂ, ਮਤਲਬ ਰੂਮਰ ਤੇ ਇਹੀ ਨੇ ਕਿ ਜਿਹੜਾ 18+ ਰੇਂਜ ਹੋਏਗੀ ਉਹ ਫੋਲਡੇਬਲ ਹੋਏਗੀ।
1: ਓਕੇ,
0: ਰੂਮਰ ਇਹ ਵੀ ਹੈ ਕਿ ਜਿਹੜਾ ਐਪਲ ਆਪਣਾ ਏਅਰ ਵਾਲਾ ਮਾਡਲ ਕੱਢਦਾ, ਜਿਹੜਾ ਆਪਾਂ ਕਹਿੰਦੇ ਸਸਤਾ ਆਈਫੋਨ ਹੈ, ਏਅਰ ਨਹੀਂ ਕਹਿੰਦੇ ਉਹਨੂੰ, ਕੀ ਕਹਿੰਦੇ, ਮੈਂ ਖਿਆਲ ਐਪਲ ਆਈਫੋਨ ਏਅਰ ਕਹਿੰਦੇ, ਕਰੈਕਟ ਮੀ ਇਫ ਆਈ ਐਮ ਰੋਂਗ, ਉਹ ਸ਼ਾਇਦ ਉਹ
1: ਲੋਅਰ ਮਾਡਲ ਹੁੰਦਾ।
0: ਹਾਂ, ਮਤਲਬ ਇੱਕ ਤਾਂ ਹੁੰਦਾ ਨਾ ਕਿ ਜਿਸਾ 17 ਸਿੰਪਲ, ਫਿਰ 17 ਪ੍ਰੋ, ਫਿਰ 17 ਪ੍ਰੋ ਮੈਕਸ, ਇੱਕ ਇਸ ਤੋਂ ਅਲਾਇਦਾ ਵੀ ਕੱਢਦੇ ਹੁੰਦੇ ਆ, ਉਹ ਹੁੰਦਾ ਇਸ ਤੋਂ ਡਰਾਸਟਿਕਲੀ ਲੋਅਰ ਔਨ ਪ੍ਰਾਈਸ, ਪਰ ਉਹ ਕਹਿ ਲਿਆ ਕਿ ਉਹਦੀ ਸਪੈਸੀਫਿਕੇਸ਼ਨਸ ਹੁੰਦੀਆਂ ਉਸ ਅੱਜ ਤੋਂ 3 ਆਈਫੋਨ ਪੁਰਾਣੀਆਂ, ਉਹ ਕਹਿੰਦੇ ਸ਼ਾਇਦ ਉਹ ਡਿਸਕੰਟੀਨਿਊ ਕਰ ਦੇਣ ਕਿਉਂਕਿ ਉਹਦੀ ਸੇਲ ਨਹੀਂ ਹੈ ਖਾਸੀ ਉਹਨਾਂ ਕੋਲ।
1: ਪਿਛਲਾ ਜਿਹੜਾ ਸੀ ਉਹਦਾ ਤਾਂ ਏਅਰ ਹੀ ਰੱਖਿਆ ਇਹਨਾਂ ਨੇ।
0: ਹਾਂ, ਫਿਰ ਏਅਰ ਹੀ ਨਾਮ ਸੀਗਾ। ਅਤੇ ਇਸ ਵਾਰੀ ਬਹੁਤ ਜ਼ਿਆਦਾ ਉੱਪਰ ਨੀਚੇ ਮਾਹੌਲ ਚਾਲ ਹੋਣ ਦੀ ਉਮੀਦ ਆ, ਕਿਉਂਕਿ ਟਿਮ ਕੁੱਕ ਜਿਨ੍ਹਾਂ ਨੇ ਜਿਹੜੇ ਸਟੀਵ ਜੋਬਸ ਸੀਗਾ ਪਹਿਲੇ CEO ਐਪਲ ਦਾ ਐਂਡ ਫਾਊਂਡਰ ਵੀ ਸੀਗਾ, ਕੋ ਫਾਊਂਡਰ ਸੀਗਾ ਸਟੀਵ ਵੋਜ਼ਨੀਅਕ ਦੇ ਨਾਲ, ਅਤੇ ਜਦੋਂ ਉਹਨਾਂ ਦੀ ਡੈਥ ਹੋਈ ਅਤੇ ਟਿਮ ਕੁੱਕ ਬਣੇ CEO, 15 ਸਾਲ ਟਿਮ ਕੁੱਕ CEO ਬਣ ਕੇ ਰਹੇ, ਅਤੇ ਹੁਣ ਜੀ CEO ਵੀ ਬਦਲ ਗਿਆ। ਪੂਰੇ 15 ਸਾਲ ਬਾਅਦ ਹੁਣ ਬਾਗਡੋਰ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਦੀ ਚਲੀ ਗਈ ਹੈ ਜੀ, ਜੌਨ ਟੈਰਨਸ ਨਾਮ ਦੇ ਇੱਕ ਬੰਦੇ ਕੋਲ। ਇਹ 2001 ਤੋਂ ਐਪਲ ਦੇ ਅੰਦਰ ਕੰਮ ਕਰਦਾ ਪਿਆ, 2021 ਤੱਕ ਬੇਸਿਕ ਲੈਵਲ ਤੋਂ ਸ਼ੁਰੂ ਹੋ ਕੇ, ਹਾਰਡਵੇਅਰ ਤੋਂ ਸ਼ੁਰੂ ਹੋ ਕੇ ਹੈੱਡਫੋਨਸ, ਕੰਪਿਊਟਰਸ, ਫੋਨਸ, ਸਪੀਕਰ ਸਾਰਿਆਂ ਦਾ ਉੱਪਰ ਕੰਮ ਕੀਤਾ ਇਹਨਾਂ ਨੇ ਜੀ। ਫਿਰ 13 'ਚ ਵਾਈਸ ਪ੍ਰੈਜੀਡੈਂਟ ਬਣ ਗਏ ਹਾਰਡਵੇਅਰ ਇੰਜੀਨੀਅਰਿੰਗ ਦੇ ਇਹਨਾਂ ਦੇ ਅੰਦਰ ਹੀ, ਅਤੇ 2021 'ਚ ਇਹ ਐਗਜ਼ੈਕਟਿਵ ਬਣਨ ਵਾਲੇ, ਜਿਹੜੇ ਬੋਰਡ 'ਚ ਐਗਜ਼ੈਕਟਿਵ ਬਣਦੇ, ਸਭ ਤੋਂ ਯੰਗੈਸਟ ਕਹੇ ਜਾਂਦੇ ਉਸ ਟਾਈਮ 'ਤੇ। ਅਤੇ ਅੱਜ ਵੀ ਜਿਹੜੇ ਤੁਹਾਡੇ ਆਈਪੈਡ ਨੇ, ਮੈਕਬੁੱਕ ਨੇ, ਐਪਲ ਵਾਚ ਅਤੇ ਏਅਰਪੋਡਸ ਅਤੇ ਵਿਜ਼ਨ ਪ੍ਰੋ ਵੀ, ਇਹ ਵਾਲੇ ਪ੍ਰੋਡਕਟਸ ਦੀ ਹਾਰਡਵੇਅਰ ਕੁਆਲਿਟੀ, ਇਹਨਾਂ ਦੇ ਕਿਸ ਤਰੀਕੇ ਦੇ ਬਣਨਗੇ, ਕਿਹੜੀ ਬੋਡੀ, ਕਿਹੜਾ ਡਿਜ਼ਾਈਨ ਹੋਏਗਾ, ਇਹੀ ਚੂਜ਼ ਕਰ ਰਹੇ ਸੀਗੇ। ਅਤੇ ਹੁਣ ਐਪਲ ਦੀ ਵਾਗਡੋਰ ਇਹਨਾਂ ਕੋਲ ਆ ਗਈ ਹੈ ਜੀ। ਵਧਾਈਆਂ ਜੌਨ ਭਰਾ ਸਾਡੇ ਵੱਲੋਂ, ਚੱਜ ਦੇ ਫੋਨ ਕੱਢਿਓ
1: ਜੌਨ ਭਰਾ, ਰਿਸ਼ਤੇਦਾਰ ਹੈ,
0: ਚਲੋ
1: ਸਿਬਲਿੰਗ ਤਾਂ ਨਹੀਂ ਤੁਹਾਡਾ,
0: ਇੱਕ ਰਿਸ਼ਤੇਦਾਰੀ ਹੋ ਜਾਂਦੀ ਹੈ ਜਦੋਂ ਤੁਹਾਡੇ ਕੋਲ ਸਾਰੇ ਪ੍ਰੋਡਕਟਸ ਇੱਕ ਕੰਪਨੀ ਦੇ ਹੋਣ ਅਤੇ ਤੁਸੀਂ ਈਕੋ ਸਿਸਟਮ 'ਚ ਫਸੇ ਹੋ, ਹੈ ਨਾ, ਇੱਕ ਆਹ ਬਹੁਤ ਸਿਸਟਮ ਹੈ ਨਾ,
1: ਹਿੱਸਾ ਹੋ ਜਾਂਦੇ ਨੇ,
0: ਹੈ ਨਾ, ਫਿਰ ਬੰਦਾ ਹਿੱਸਾ ਹੀ ਹੈ, ਫਿਰ ਬੰਦਾ ਕਲਪਦਾ ਕਿ ਨਹੀਂ ਕਿ ਯਾਰ ਸੈਮਸੰਗ ਵਾਲਿਆਂ ਨੇ ਕੱਢਤੇ ਫੋਲਡ ਭਰਾਵਾ, 4-4 ਸਾਲ, 5-5 ਸਾਲ ਹੋ ਗਏ, ਤੁਸੀਂ ਕਿਉਂ ਨਾ ਲੇਟ ਚੱਲਦੇ ਪਏ ਹੋ। ਮੇਜਰ ਇਸ਼ੂ ਜੋ ਕਿਹਾ ਜਾਂਦਾ ਕਿ ਟਿਮ ਕੁੱਕ ਨੂੰ ਉਤਾਰਨ ਦਾ ਇਹ ਹੈ ਬਣੀ, ਕਿ ਐਪਲ ਬਹੁਤ ਪਿੱਛੇ ਰਹਿ ਗਿਆ AI ਦੀ ਰੇਸ ਦੇ ਅੰਦਰ। ਇੱਕ ਜੇ ਮੈਂ ਐਗਜ਼ਾਮਪਲ ਛੋਟਾ ਜਿਹਾ ਦੇਣਾ ਹੋਵੇ ਨਾ ਤੁਹਾਨੂੰ, ਤੇ ਜਿਹੜਾ ਐਮਾਜ਼ੋਨ ਆ, ਉਹ ਐਮਾਜ਼ੋਨ ਅਗਲੇ ਕੁਛ ਸਾਲਾਂ ਦੇ ਅੰਦਰ, ਮਤਲਬ ਜੋ ਮੈਂ ਕਹਿੰਦਾ ਚਲੋ ਇੱਕ ਸਾਲ ਦਾ ਹੀ ਲੈ ਲੈ, ਅਗਲੇ ਸਾਲ ਐਪਲ $220 billion ਖਰਚਾ ਕਰੇਗਾ AI ਦੇ ਉੱਪਰ।
1: ਓਕੇ,
0: ਐਲਫਾਬੈਟ ਕੰਪਨੀ ਜੋ ਗੂਗਲ ਦੀ ਮਾਲਕ ਆ, ਪੇਰੈਂਟ ਕੰਪਨੀ ਆ, ਉਹ 205, ਇਹ ਬਿਲੀਅਨ ਚ ਗੱਲ ਹੋ ਰਹੀ ਹੈ, ਮਤਲਬ ਅੱਗੇ 90 ਆ, 90। ਮਾਈਕਰੋਸੋਫਟ 175 billion ਤੇ ਮੈਟਾ ਸਾਡੇ ਜ਼ਕਰਬਰਗ ਭਾਈ ਉਹ ਵੀ 150 billion ਖਰਚਾ ਕਰਨਗੇ। ਇਹਨਾਂ ਦੇ ਮੁਕਾਬਲੇ ਐਪਲ ਨੇ ਸਿਰਫ $13 billion ਦਾ ਆਪਣਾ ਜਿਹੜਾ ਹੈਗਾ ਬਜਟ ਅਲਾਊਂਸ ਕੀਤੀ ਸੀਗੀ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ। ਇਹ ਕਾਫੀ ਲੋਕਾਂ ਨੂੰ ਪਸੰਦ ਨਹੀਂ ਆਇਆ, ਜਿਹੜੇ ਸਟੇਕ ਹੋਲਡਰ ਸੀਗੇ, ਮੇਜਰ ਸ਼ੇਅਰ ਹੋਲਡਿੰਗ ਕੰਪਨੀ ਸੀਗੀ, ਉਹਨਾਂ ਨੂੰ ਪਸੰਦ ਨਹੀਂ ਆਇਆ ਕਿ AI ਦੀ ਰੇਸ 'ਚ ਐਪਲ ਕਿਉਂ ਪਿੱਛੇ ਆ। ਇੰਨਾ ਪਿੱਛੇ ਆ, ਕਹਿੰਦੇ ਕਿ ਇਹ ਆਪਣੀ ਜਿਹੜੀ ਆਵਾਜ਼ ਹੈ ਸਿਰੀ ਦੀ ਉਹਨੂੰ ਵੀ ਅਪਗ੍ਰੇਡ ਨਹੀਂ ਕਰ ਪਾ ਰਹੇ। ਸਿਰੀ ਅੱਜ ਵੀ ਉਸ ਲੈਵਲ ਦਾ ਹੀ ਕੰਮ ਕਰ ਪਾ ਰਹੀ ਹੈ ਜੋ ਮਤਲਬ ਕਿ ਕਹਿ ਲਓ ਅੱਜ ਤੋਂ ਜੋ 4-5 years ਪਹਿਲੇ ਕਰ ਪਾ ਰਹੀ ਸੀ। ਉਹੀ ਕੈਲਕੂਲੇਟਰ ਖੋਲ੍ਹਤਾ, ਉਹੀ ਦੱਸਦਾ ਕਿੱਥੋਂ ਦੀ ਕੀ ਕੈਪੀਟਲ ਆ ਕਿ ਵੀ ਨੀਡ ਅ ਚੇਂਜ। ਸੋ ਜੌਨ ਟਰਨਰਸ ਕਹਿੰਦਾ ਜੀ ਕਿ ਮੇਰੇ ਜਿਹੜੇ ਗੁਰੂ ਸੀਗੇ ਆਪਣਾ ਸਟੀਵ ਜੋਬਸ ਜੀ, ਹੀ ਵਾਜ਼ ਅ ਗ੍ਰੇਟ ਟੀਚਰ ਆਫ ਮਾਈਨ, ਉਹ ਬੜੇ ਤਗੜੇ ਮੇਰੇ ਮੈਂਟਰ ਸੀਗੇ ਅਤੇ ਉਹਨਾਂ ਦੇ ਨਕਸ਼ੇ ਕਦਮ 'ਤੇ, ਅਤੇ ਅੱਗੋਂ ਟਿਮ ਕੁੱਕ ਨੇ ਵੀ ਮੈਨੂੰ ਬਹੁਤ ਸਹਾਰਾ ਦਿੱਤਾ, ਉਹ ਵੀ ਮੇਰੇ ਟੀਚਰ ਬਣ ਕੇ ਰਹੇ ਨੇ, ਅਤੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਥੋੜ੍ਹਾ ਹੋਰ ਬੈਟਰ ਕਰਾਂਗੇ ਐਪਲ ਨੂੰ। ਸੋ ਇਹ ਗੱਲਬਾਤ ਆ ਜੀ ਐਪਲ ਦੀ, ਅਤੇ ਟੀਚਰਸ ਦੀ ਵੈਲਿਊ ਦੀ ਗੱਲ ਹੋ ਰਹੀ ਹੈ, ਅਤੇ ਟੀਚਰਸ ਦੀ ਵੈਲਿਊ ਦੀ ਗੱਲ ਕਿਉਂ ਹੋ ਰਹੀ ਹੈ ਬਨੀ ਜੀ ਦੱਸੋ?
1: ਕਿਉਂਕਿ ਫਿਲਹਾਲ ਸ਼ੇਅਰ ਖਰੀਦ ਲਈ ਐਪਲ ਦੇ ਤਾਂ ਚਲਦੇ ਨੇ।
0: ਹਾਂ, ਸ਼ੇਅਰ ਵੀ ਇਹ ਰਾਮ। ਹਾਂਜੀ, ਪਰ ਦਿਸ ਇਜ਼ ਨੋਟ ਅ ਫਾਈਨੈਂਸ਼ੀਅਲ ਪੋਡਕਾਸਟ ਐਂਡ ਇਹ ਸਾਡੀ ਸਿਰਫ ਸਲਾਹ ਨਹੀਂ ਹੈ, ਸੋ ਜੋ ਕਰਨਾ ਕਰੋ ਬਾਈ। ਹਾਂ, ਪਰ ਬਲਕੀਰਤ ਨੇ ਖੋਲ ਲਿਆ ਹੋਇਆ ਆਪਣਾ ਟ੍ਰੇਡਿੰਗ, ਉਹ ਤੇ ਖੁੱਲੀ ਬੈਠਾ
1: ਹੋਇਆ। ਮੈਨੂੰ ਨਵਾਂ ਨਵਾਂ ਪਤਾ ਲੱਗਾ, ਮੈਂ ਤੇ ਕੁਛ ਕਰ ਦੇਣਾ,
0: ਮੈਂ ਨਹੀਂ, ਮੈਂ ਕੁਛ ਕਰਕੇ ਜਾਊਂਗਾ। ਠੀਕ ਹੈ ਜੀ,
1: ਤੇ ਥੱਲੇ ਕਰ ਦੇਣਾ, ਐਪਲ ਦਾ CEO ਹੀ ਬਦਲ ਗਿਆ ਨਾ ਇੱਧਰ।
0: ਇਹਦੀ ਹਿੰਮਤ ਕਿੱਦਾਂ ਹੋਈ ਹੁਣ ਹੀ ਦੱਸ ਦੇਣ,
1: ਆਪਣੇ ਵੀ ਦਿਮਾਗ ਦਾ CEO ਹੀ ਬਦਲ ਗਿਆ।
0: CEO ਹੀ ਨਹੀਂ ਓਏ ਭਰਾਵਾ, ਬਾਹਰ ਆ ਜਾਓ ਵੀਜ਼ਿਆਂ ਤੋਂ ਵੀ, ਹੁਣ ਤੁਸੀਂ PR ਹੋ ਗਏ ਹੋ,
1: CEO ਚੀਫ ਐਗਜ਼ੀਕਿਊਟਿਵ ਆਫਿਸਰ
0: ਜੀ, ਚੀਫ ਐਗਜ਼ੀਕਿਊਟਿਵ ਆਫਿਸਰ ਚੇਂਜ ਹੋ ਗਿਆ ਜੀ ਐਪਲ ਵਾਲਿਆਂ ਦਾ। ਅਤੇ ਉੱਧਰ ਕਹਿੰਦੇ ਜੀ ਕਿ ਅੱਜ ਦਾ ਜਿਹੜਾ ਵਿਸ਼ਾ ਨਾ, ਇਹ ਮੈਨੂੰ, ਮੈਂ ਦੱਸਾਂ, ਇਹ ਜਿੰਨੇ ਹੋਲਮਾਰਕ ਹੋਲੀਡੇਜ਼ ਹੈਗੇ ਨੇ, ਹੋਲਮਾਰਕ ਹੋਲੀਡੇਜ਼ ਮਤਲਬ ਆ ਜਿਹੜੇ ਡੇ ਬਣਾਏ ਹੋਲਮਾਰਕ ਆਰ ਚੀਜ਼ ਵਰਗੀਆਂ ਨੇ ਕਿ ਸਾਡੇ ਕਾਰਡ ਕੂਡ ਵਿਕਣ, ਸਾਡੇ ਗਿਫਟ ਵਿਕਣ, ਹੈ ਨਾ, ਫਾਦਰ ਡੇ, ਮਦਰ ਡੇ, ਸਿਬਲਿੰਗ ਡੇ, ਬੋਏਫ੍ਰੈਂਡ ਡੇ, ਗਰਲਫ੍ਰੈਂਡ ਡੇ, ਵੈਲੰਟਾਈਨ ਡੇ, ਹੈ ਨਾ, ਪੈਟ ਡੇ, ਐਨਵਾਇਰਮੈਂਟ ਡੇ, ਤੇਰਾ ਡੇ, ਮੇਰਾ ਡੇ, ਰੋਜ਼ ਡੇ, ਚੋਕਲੇਟ ਡੇ, ਹੋਰ ਕੋਈ ਰਹਿ ਗਿਆ, ਅਰਥ ਡੇ, ਜਿੰਨੇ ਵੀ ਡੇ ਨੇ ਨਾ, ਉਹਨਾਂ ਵਿੱਚੋਂ ਇੱਕ ਇੰਡੀਆ ਦੇ ਅੰਦਰ ਨਾ ਬਹੁਤ ਮਜ਼ੇਦਾਰ ਡੇ ਹੁੰਦਾ, ਐਂਡ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਸਾਨੂੰ ਬਹੁਤ ਚਾਹ ਹੁੰਦਾ ਸੀ ਉਹਦਾ, ਕਿਉਂਕਿ ਉਹ ਹੁੰਦਾ ਸੀਗਾ 5 September ਟੀਚਰਸ ਡੇ। ਬਹੁਤ ਮਤਲਬ, ਕਿਉਂਕਿ ਉਹ ਸਕੂਲ ਦੇ ਅੰਦਰ ਹੁੰਦਾ ਸੀ ਫੈਸਟੀਵਲ ਟਾਈਪ,
1: ਅਧਿਆਪਕਾਂ ਦਾ ਦਿਨ।
0: ਹਾਂ, ਇੱਕ ਤਾਂ ਥੈਂਕ ਯੂ ਉਹ ਸਾਰੇ ਟੀਚਰਸ ਦਾ ਜਿਨ੍ਹਾਂ ਦੇ ਸਿਖਾਏ ਹੋਏ ਅਸੀਂ ਇੱਥੇ ਤੱਕ ਪਹੁੰਚੇ
1: ਰਹੇ ਨੇ,
0: ਅਸੀਂ ਪਹੁੰਚੇ ਹਾਂ ਜੀ,
1: ਬਸ ਥੋੜ੍ਹੇ ਜਿਹੇ ਨਕਸ਼ ਟੇਢੇ,
0: ਥੋੜ੍ਹੇ ਨਕਸ਼ ਟੇਢੇ ਮੇਢੇ ਹੋ ਗਏ, ਪਹੁੰਚਦੇ ਪਹੁੰਚਦੇ, ਪਰ ਪਹੁੰਚੇ ਤਾਂ ਹੈ ਨਾ ਕਿਤੇ। ਅਤੇ ਜੀ ਸਾਡੇ ਸਕੂਲ ਪਤਾ ਕੀ ਹੋਣਾ ਬਲਕੀਰਤ, ਮੇਰੇ ਖਿਆਲ ਆਲਮੋਸਟ ਐਵਰੀ ਸਕੂਲ ਦਿਸ ਹੈਪਨਸ, ਸਾਡੇ ਹੁੰਦਾ ਕਿ ਜਿਹੜੇ 12th ਦੇ ਬੱਚੇ ਹੁੰਦੇ ਸੀ ਨਾ, ਉਹ ਉਸ ਦਿਨ ਟੀਚਰ ਬਣਦੇ ਸੀ, ਮੈਥ ਦਾ ਟੀਚਰ, ਮਤਲਬ ਮੈਥ ਦੇ ਟੀਚਰ ਨੇ ਵੀ ਨਾਲ ਆਉਣਾ, ਪਰ 12th ਦੇ ਨਾਲ ਮੁੰਡੇ ਨੇ ਆਉਣਾ, ਅਤੇ ਉਹ ਫਿਰ ਜੋ ਖਿਲਾਰਾ ਪੈਣਾ ਕਲਾਸ 'ਚ, ਜੋ ਖੱਪ ਖਾਨਾ ਹੋਣਾ, ਉਹ ਦਿਨ ਬਹੁਤ ਮਜ਼ੇਦਾਰ ਚੱਲਦਾ ਹੁੰਦਾ ਸੀ। ਤੇ ਇਸ ਕਰਕੇ
1: ਜਾਂਦੇ ਵੀ ਬੜੇ ਚਾਹ ਨਾਲ ਹੁੰਦਾ ਸੀ ਨਾ,
0: ਹਾਂ, ਉਸ ਦਿਨ ਪਤਾ ਹੁੰਦਾ ਕਿ ਅੱਜ ਤਾਂ ਪੜ੍ਹਾਈ ਨਹੀਂ ਹੋਣੀ, ਅੱਜ ਤੇ ਫਨ। ਸੋ ਮੈਂ ਸੋਚਿਆ ਬਈ ਕਿ ਲਿਸਨਰਸ ਨੂੰ ਪੁੱਛੀਏ ਕਿ ਉਹਨਾਂ ਦਾ ਕਿਹੜਾ ਫੇਵਰੇਟ ਟੀਚਰ ਜਾਂ ਟੀਚਰ ਨਾਲ ਜੁੜਿਆ ਕੋਈ ਕਿੱਸਾ, ਜਾਂ ਫਿਰ ਟੀਚਰ ਦੀ ਸਿਖਾਈ ਹੋਈ ਕੋਈ ਗੱਲ ਉਹਨਾਂ ਦੇ ਅੱਜ ਵੀ ਮਨ 'ਚ ਹੈ, ਉਹ ਥੈਂਕਫੁਲ ਨੇ ਆਪਣੇ ਕਿਸੇ ਟੀਚਰ ਨੂੰ ਲੈ ਕੇ ਜਾਂ ਉਹਨਾਂ ਦੀ ਕਿਸੇ ਟੀਚਿੰਗ ਨੂੰ ਲੈ ਕੇ, ਤਾਂ ਸਾਡੇ ਨਾਲ ਸਾਂਝੀ ਕਰਨ, ਹੈ ਨਾ, 044-717-1617 ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਫੇਸਬੁੱਕ 'ਤੇ, ਵਟਸਐਪ 'ਤੇ, ਅਸੀਂ ਪੜ੍ਹਾਂਗੇ, ਅਸੀਂ ਤੁਹਾਡੀ ਵੀ ਕਹਾਣੀ ਸਮਝਾਂਗੇ, ਤੁਹਾਡੀ ਵੀ ਸੋਚ ਸਮਝਾਂਗੇ, ਅਸੀਂ ਤੁਹਾਡੇ ਵੀ ਟੀਚਰਸ ਨੂੰ ਰੇਡੀਓ ਥਰੂ ਥੈਂਕ ਯੂ ਕਹਾਂਗੇ। ਸੋ ਸਾਡੇ ਨਾਲ ਸਾਂਝ ਪਾਓ,
1: ਆਹੋ, ਕਿਉਂਕਿ ਮੈਂਬਰੀਜ਼ ਹੈ ਨਾ ਜਿਹੜੀਆਂ, ਉਹ ਸੁਣਿਆ ਤੁਸੀਂ, ਮੈਂਬਰੀਜ਼ ਬ੍ਰਿੰਗ ਬੈਕ, ਮੈਂਬਰੀਜ਼ ਬ੍ਰਿੰਗ ਬੈਕ ਯੂ,
0: ਸੁਣਿਆ ਕਿ ਨਹੀਂ? ਜੀ ਜੀ, ਮੈਂ ਸੁਣਿਆ ਜੀ, ਬਿਲਕੁਲ ਇਸੇ ਤਰੀਕੇ ਨਾਲ ਇੱਦਾਂ ਹੀ ਉਹਨੇ ਗਾਇਆ, ਜਿਸ ਤਰ੍ਹਾਂ ਤੁਸੀਂ
1: ਵੇਖਿਆ,
0: ਪੂਰੇ ਸੁਰ 'ਚ
1: ਮੈਂ ਹੀ ਗਾਇਆ,
0: ਆਪ ਮੁੰਬਈ ਆ ਸਕਦੇ ਹੈ।
1: ਅਤੇ ਇਹ ਕਈ ਮੈਂਬਰੀਜ਼ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਨਾਲ ਹੀ ਰਹਿ ਜਾਂਦੀਆਂ ਨੇ, ਭਾਵੇਂ ਜਿੱਡੇ ਮਰਜ਼ੀ ਵੱਡੇ ਹੋ ਜਾਓ, ਅਸੀਂ ਹਾਲੇ ਚਲੋ ਥੋੜ੍ਹੇ ਵੱਡੇ ਹਾਂ, ਤੁਸੀਂ ਉਹ ਸਦਾ ਸਾਡੇ ਤੋਂ ਵੱਧ ਵੱਡੇ ਹੋਵੋਗੇ, ਪਰ ਮੈਂਬਰੀਜ਼ ਤੁਹਾਡੇ ਨਾਲ ਹੀ ਹੋਣਗੀਆਂ।
0: ਬਿਲਕੁਲ,
1: ਟੀਚਰ ਆ ਜਿਹੜਾ, ਟੀਚਰ ਦਾ ਇੱਕ ਕਹਿ ਲਓ ਸੁਭਾਅ ਹੁੰਦਾ ਨਾ ਕਈਆਂ ਦਾ, ਉਹ ਇੱਦਾਂ ਦਾ ਹੁੰਦਾ ਵਾ ਕਿ ਉਹ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਵਾ। ਅਤੇ ਜਿਹੜੇ ਟੀਚਰ ਕੈਟਾਗਰਾਈਜ਼ ਹੁੰਦੀਆਂ ਨੇ ਕਿ ਜਿਹੜੀ ਪੰਜਾਬੀ ਵਾਲੀ ਟੀਚਰ ਹੈ ਉਹਦਾ ਸੁਭਾਅ ਇੱਦਾਂ ਦਾ ਹੋਣਾ ਵਾ, ਜਿਹੜੀ ਇੰਗਲਿਸ਼ ਵਾਲੀ ਟੀਚਰ ਹੈ ਉਹਦਾ ਸੁਭਾਅ ਇੱਦਾਂ ਦਾ ਹੋਣਾ ਵਾ, ਜਿਹੜੀ ਮੈਥ ਵਾਲੇ ਟੀਚਰ ਨੇ ਉਹਦਾ ਸੁਭਾਅ ਉਹਦਾ ਪੈਨ ਨਜੋੜੇ 'ਚ ਹੀ ਹੋਣਾ ਵਾ, ਇਹਨਾਂ ਦੇ ਕਈ ਸਾਇੰਸ ਸਿਮਟਮ ਹੁੰਦੇ ਸੀ।
0: ਪੱਕੀ ਗੱਲ ਆ,
1: ਹਾਂ, ਕਿ ਜਦੋਂ ਤੁਸੀਂ ਮੰਨ ਲਓ ਕੋਈ ਸਕੂਲ ਚੇਂਜ ਕੀਤਾ ਜਾਂ ਤੁਹਾਡੀ ਕਲਾਸ ਹੀ ਚੇਂਜ ਹੋ ਗਈ, ਟੀਚਰ ਵੀ ਜਿੱਥੇ ਚੇਂਜ ਹੋਣੇ ਨੇ, ਤੁਹਾਨੂੰ ਵੇਖ ਕੇ ਮਾੜਾ ਜਿਹਾ ਅੰਦਾਜ਼ਾ ਹੋ ਜਾਂਦਾ ਸੀ ਇਹ ਕਿਹੜੇ ਸਬਜੈਕਟ ਦੇ ਟੀਚਰ।
0: ਸਹੀ ਗੱਲ ਆ, ਪੀ ਟੀ ਵਾਲਾ ਸਰ ਹਮੇਸ਼ਾ ਅੱਕਿਆ।
1: ਹਾਂ, ਮਤਲਬ
0: ਐਵੇਂ ਕੋਰੀਡੋਰ 'ਚ ਮਾੜੀ ਆਵਾਜ਼ ਆਵੇ, ਉਹ ਕਹਿੰਦਾ ਕਿ ਬਸ ਅੱਜ ਤਾਂ ਜਿਹੜਾ ਮੈਂ ਘਰੋਂ ਖਿਜੇ ਆਇਆ ਨਾ,
1: ਰਹਿਣਾ ਜਿੱਦਾਂ ਨਵਾਂ ਨਵਾਂ ਤਲਾਕ ਹੋਇਆ ਹੁੰਦਾ
0: ਜਨਾਨੀ
1: ਜਿੱਦਾਂ
0: ਡਾਊਨ ਹੋਇਆ ਤੇ ਸੈੱਟ ਚਾਹੀਦਾ, ਫਿਰ ਕਹਿੰਦਾ ਕਿ ਅੱਜ ਤਾਂ ਬੱਚੇ ਸੈੱਟ ਕਰੋ, ਮੈਂ ਦੋ ਚਾਰ ਤੇਰੇ ਸੈੱਟ ਦਾ ਤਾਂ ਪਤਾ ਨੀ, ਅੱਜ ਨੀ ਬਖਸ਼ਣਾ।
1: ਮਤਲਬ ਉਹਨੇ ਇਹ ਵੀ ਨੀ ਕਿ ਉਹਨਾਂ ਦਾ ਸੁਭਾਅ ਹੀ ਇੱਦਾਂ ਹੁੰਦੇ ਸੀ, ਕਈ ਤੇ ਸਾਨੂੰ ਬਾਹਰ ਅੰਦਰ ਜਦੋਂ ਵੇਖੀਏ ਤੇ ਬੜੇ ਸੋਹਣੇ, ਉੱਥੇ ਹੀ ਸਾਰੀ ਦਿਹਾੜੀ ਸਕੂਲ 'ਚ ਹੀ ਉਹਨਾਂ ਨੇ ਮਤਲਬ ਆਪਣਾ ਮੇਨਟੇਨ ਜਿਹਾ ਕਰਕੇ ਰੱਖਣਾ, ਸਾਰ ਖਲੋਤੇ ਥੱਲੇ ਖਲੋਤੇ ਥੱਲੇ,
0: ਬਿਨਾਂ ਗੱਲੋਂ
1: ਪ੍ਰਭਾਵ ਜਿਹਾ ਜਿਹੜਾ।
0: ਹਾਂ ਹਾਂ, ਵੈਸੇ ਕਿੰਨੀ ਟਫ ਜੋਬ ਹੈ, ਬਿਨਾਂ ਗੱਲੋਂ ਟਫ ਰਹਿਣਾ, ਬਿਨਾਂ ਗੱਲੋਂ ਸਟ੍ਰਿਕਟ ਰਹਿਣਾ।
1: ਹਾਂ, ਨਜਾਇਜ਼ ਹੀ।
0: ਹਾਂ,
1: ਸਹੀ ਗੱਲ, ਐਵੇਂ ਛਾਤੀ ਜੀ ਕੱਢ ਕੇ ਉਹ ਵਾਲੇ ਸਰ ਨੇ।
0: ਅੱਛਾ, ਕਿਤੇ ਕਲਾਸ 'ਚ ਨਾ ਖੱਪ ਖਾਨਾ ਜ਼ਿਆਦਾ ਪੈਂਦਾ ਹੋਵੇ ਤੇ ਹੋਰ ਵੀ ਕਲਾਸ, ਜਿਸ ਤਰ੍ਹਾਂ ਕਹਿ ਲਓ ਜਿਸ ਤਰ੍ਹਾਂ ਇੰਗਲਿਸ਼ ਟਾਈਪ ਮੈਡਮ ਦੀ ਕਲਾਸ ਹੋਵੇ, ਫਿਰ ਤਾਂ ਪੀ ਟੀ ਸਰ ਦਾ ਪਤਾ ਨਾ ਕਿ ਪੂਰੇ ਨੰਬਰ ਬਣਨੇ ਵੀ ਅੱਜ।
1: ਹਾਂ ਹਾਂ,
0: ਹੈ ਨਾ,
1: ਥੱਲੇ ਯਾਰ ਬੜੇ ਬੜੇ ਸ਼ਤਾਨ ਹੁੰਦੇ ਜਦੋਂ ਥੱਲੇ ਸਕੂਲ ਲੱਗਦਾ, ਮੰਨ ਲਓ 8 ਵਜੇ ਲੱਗਾ ਜਾਂ 8:30 ਲੱਗਾ, ਤੇ ਜਦੋਂ ਲੈਨ 'ਚ ਸਾਰਿਆਂ ਨੇ ਐਂਟਰੀ ਕਰਨ ਡੇ ਹੋਣਾ ਤੇ ਉਹ ਉਹਨਾਂ ਨੇ ਫਿਰ ਥੱਲੇ ਗਰਾਊਂਡ 'ਚ ਖਲੋਤੇ ਹੋਣਾ, ਓਦਾਂ ਉਹਨਾਂ ਨੇ ਖਲੋਤੇ ਹੋਣਾ, ਤੇ ਜਦੋਂ ਟੀਚਰ ਕੋਈ ਮੰਨ ਲਓ ਇੰਗਲਿਸ਼ ਵਾਲੀ ਜਾਂ ਕੋਈ ਟੀਚਰ ਲੰਘਣੀ ਤੇ ਫਿਰ ਬੜੀ ਸੋਹਣੀ ਜੀ ਸਮਾਈਲ ਦੇਣੀ, ਬੰਦਾ ਪੁੱਛੇ ਆਈ ਬੰਦੇ ਨੀ।
0: ਸਹੀ ਗੱਲ, ਐਵੇਂ ਕਲਾਸ 'ਚ ਹੈਗਾ ਨਾ ਪ੍ਰਧਾਨਗੀ ਜੀ ਝਾੜਨੀ, ਹੈ ਨਾ, ਏ ਵਾਟ ਯੂ ਡੂਇੰਗ,
1: ਅਜਾ ਅੰਗਰੇਜ਼ੀ ਅੰਗਰੇਜ਼ੀ ਵੱਲੋਂ ਹੱਥ ਉਹਨਾਂ ਦਾ ਵੀ ਟੈਡੀ।
0: ਹਾਂ, ਸਹੀ ਗੱਲ, ਮਤਲਬ ਬੰਦਾ ਕਹਿੰਦਾ
1: ਜਮਾਂ ਹੀ।
0: ਹਾਂਜੀ, ਇਹ ਨਾ ਇਹ ਅਸੀਂ ਸੇਮ ਹੀ ਕੈਟੇਗਰੀ 'ਚ ਹੈ ਸਰ ਜੀ।
1: ਹਾਂ,
0: ਬਸ ਅਸੀਂ ਸਿੱਖਣਾ ਹੈ।
1: ਬੰਦੇ ਨੇ ਕਰਨਾ ਚਾਹੀਦਾ ਵੀ ਸਾਨੂੰ ਬਹੁਤ ਅੰਗਰੇਜ਼ੀ ਆਉਂਦੀ ਹੈ, ਵੀ ਸਾਡੇ ਵਰਗਾ ਪੂਰੀ ਟੌਰ ਵਾਲਾ ਬੰਦਾ ਨਹੀਂ ਕੋਈ ਹੈਗਾ ਸਾਰੇ ਸਕੂਲ।
0: ਇਸ ਦਿਸ ਵੇ, ਕਰਾਂ ਸੈੱਟ ਤੁਹਾਨੂੰ ਨਾਲ ਹੀ ਨਾਲ ਹੀ, ਬਸ ਤੀਜੀ ਲਾਈਨ 'ਚ ਕਰਾਂ ਸੈੱਟ ਤੁਹਾਨੂੰ,
1: ਨਹੀਂ ਹਟਦੇ, ਕਿੰਨੀ ਵਾਰੀ ਗਿਆ ਉੱਧਰ ਦੀ ਜਾਣਾ ਵਾ।
0: ਸਹੀ,
1: ਫਿਰ ਇੱਧਰ ਦੀ ਪੌੜੀਆਂ ਚੜ੍ਹਦੇ ਆ,
0: ਹੈ ਨਾ,
1: ਸੀ ਡੀ ਜੇ ਰੱਖੀ ਹੁੰਦੀ ਉਹਨਾਂ ਨੇ ਇੱਕ,
0: ਸੀ ਡੀ
1: ਜਦੋਂ ਬੰਦਾ ਦੂਰ ਆ ਵੀ ਨਹੀਂ ਕਦੇ ਆਵਾਜ਼ ਸੁਣੀ,
0: ਹਾਂ,
1: ਮਾਰ ਦੇਣੀ ਉਹਨਾਂ ਨੇ, ਮੁੜ ਕੇ ਕਹਿਣਾ ਨਹੀਂ ਉਹਨਾਂ ਨੇ ਵੀ ਇੱਧਰ ਆ ਜਾ, ਇਸ਼ਾਰਾ ਹੀ ਕਰਨਾ ਹੱਥ ਨਾਲ, ਇੱਧਰ ਜਾਂ ਉੱਧਰ,
0: ਇੱਧਰ ਆ
1: ਜਾਂ ਉੱਧਰ ਜਾ, ਸਿਸਟਮ ਇੱਦਾਂ ਹੀ ਚੱਲਦਾ।
0: ਅੱਛਾ, ਮੈਨੂੰ ਲੱਗਦਾ ਪੀ ਟੀ ਸਰ ਦੀ ਨਾ ਲਾਈਫ ਸੌਖੀ ਹੁੰਦੀ ਸੀਗੀ, ਮਤਲਬ ਉਹਨਾਂ ਦੇ ਹੁੰਦਾ ਨਾ ਕਿ ਯਾਰ ਅੱਜ ਤਾਂ ਮੈਂ ਬਹੁਤ ਖੁਸ਼ ਹਾਂ, ਜਿਸ ਦਿਨ ਹੋ ਜਾਏ ਅਸੈਂਬਲੀ, ਹੈ ਨਾ, ਇੱਕ ਤਾਂ ਹੁੰਦੀ ਸੀ ਅਸੈਂਬਲੀ ਬਹੁਤ ਲੰਬੀ ਜਿਹਦੇ ਅੰਦਰ ਉਹ ਹੈੱਡ ਬੋਏ ਹੈੱਡ ਗਰਲ ਬਣਨੇ, ਉਸ ਦਿਨ ਪੀ ਟੀ ਸਰ ਜਿਹੜੇ ਆ ਨਾ ਉਹ ਬੇਚਾਰੇ ਦੇ ਨਾ ਮੱਥੇ ਤਿਉੜੀਆਂ ਹੋਣੀਆਂ, ਕਿਉਂਕਿ ਲੰਮੀ ਚੱਲਣੀ ਹੈ, ਪਤਾ ਕਿ ਅੱਜ 7-8 ਬੱਚਾ ਅੱਜ ਡਿੱਗੂਗਾ ਬੇਹੋਸ਼ ਹੋ ਕੇ ਧੁੱਪ ਕਰਕੇ, ਹੈ ਨਾ, ਕਿ ਚੱਕਣੇ ਪੈਣੇ ਐਂਡ ਆਲ। ਪਰ ਜਿਹੜੀ ਨੋਰਮਲੀ ਅਸੈਂਬਲੀ ਹੋਣੀ ਨਾ, ਫਿਰ ਉਹ ਹੁੰਦਾ ਸੀ ਕਿ ਲਹੂ ਮੂੰਹ ਲੱਗ ਗਿਆ ਸ਼ੇਰ ਨੂੰ, ਉਸ ਤਰ੍ਹਾਂ ਕਿ ਲੈ ਅੱਜ ਨਿਕਲੇ ਡਿਫਾਲਟਰ, ਤੂੰ ਜਰਾਬਾਂ ਨੀ ਕਾਕਾ ਸਹੀ ਪਾ ਗਿਆ ਆ, ਹੈ ਤੇਰੀ ਪੈਂਟ ਨੈਰੋ ਹੈ, ਤੀਸਰਾ ਬੰਦਾ ਹੋਰ ਘੇਰ ਲਿਆ, ਅੱਛਾ ਤੂੰ ਟਾਈ ਨੀ ਲੈ ਕੇ ਆਇਆ,
1: ਬੈਲਟ ਨੀ ਲਾਈ ਸਕੂਲ ਵਾਲੀ।
0: ਫਿਰ ਤੁਸੀਂ ਸਾਰੇ ਨਾ ਲਾਈਨ ਸਿਰ ਖੜੇ ਹੁੰਦੇ, ਆਰਮੀ ਵਾਲੇ ਨੀ ਖੜੇ ਕੀਤੇ ਹੁੰਦੇ, ਅਸੈਂਬਲੀ ਚੱਲ ਗਈ, ਸਾਰੇ ਕਲਾਸਾਂ ਚੱਲ ਗਈਆਂ ਵਾਪਸ ਆਪਣੀ ਆਪਣੀ ਥਾਂ ਤੇ, ਫਿਰ ਹਮੇਸ਼ਾ ਇੱਕ ਮੁੰਡਾ ਹੋਣਾ ਜਿਸ ਦੀ ਜੁਰਾਬ, ਕਿਉਂਕਿ ਉਹ ਪੁੱਠੀ ਪਾ ਕੇ ਆਇਆ, ਗਲਤ ਪਾ ਕੇ ਆਇਆ, ਫਿਰ ਜਿਹੜਾ ਟਾਈ ਨੀ ਲਾ ਕੇ ਆਇਆ, ਉਸਦੇ ਕੁੱਤੇ ਨੇ ਖਾ ਲਿੱਤੀ ਆ, ਉਹ ਹਮੇਸ਼ਾ ਉਸ ਕੁੱਤੇ ਨੇ ਖਾਧੀ ਹੁੰਦੀ ਸੀ, ਤੇ ਅਸੀਂ ਸਾਰੇ ਹਾਂ ਹਾਂ ਹਾਂ ਕਰਕੇ ਹੱਸਦੇ ਸੀ। ਫਿਰ ਜਿਹੜੇ ਉਹਨੇ ਦੋ ਚੱਕੇ ਲਵਾਣੇ ਹੁੰਦੇ ਸੀ ਸਰ ਨੇ ਕਹਿੰਦਾ 4 ਲਾ,
1: ਹਾਂ
0: ਤੇ ਬੈਠਕਾਂ ਵੀ ਕਰਾਣੀਆਂ।
1: ਤੁਹਾਡੇ ਕੁੱਤੇ ਨੇ ਖਾਧੀ ਹੁੰਦੀ ਸੀ, ਸਾਡੇ ਹਲਦੀ ਬੜੀ ਲੱਗੀ
0: ਹੁੰਦੀ,
1: ਕਿਉਂਕਿ ਚਿੱਟੇ ਕੱਪੜੇ,
0: ਇਹ ਬੜਾ ਚੱਕਰ ਹੁੰਦਾ
1: ਜਦੋਂ ਕਿਤੇ ਲੰਚ ਕਰਨਾ ਲੱਗ ਲੁਕ ਜਾਂਦੀ, ਕੱਪੜੇ ਲਾ ਲਈ ਦੇ, ਘਰੇ ਵੀ ਟਾਈਮ ਲੱਗ ਜਾਂਦਾ, ਸ਼ਾਮਾਂ ਪੈ ਜਾਂਦੀਆਂ ਤੇ ਉਹ ਲੱਗ ਲੁਕ ਜਾਂਦੀ ਹਲਦੀ ਹੁੰਦੀ।
0: ਮੇਰੇ ਵਰਗਾ ਤਾਂ ਘਰ ਪਹੁੰਚਦਾ ਸੁੱਤਾ ਹੁੰਦਾ ਸੀ ਤੇ ਬਸ ਸ਼ਾਮ ਨੂੰ ਹੀ ਕਿਤੇ ਵਾਰੀ ਲੱਗਣੀ,
1: ਕਈਆਂ ਨੇ ਸਾਰੀ ਸ਼ਰਟ ਦੇ ਬੇੜੀ ਹੋਣੀ, ਜਾਂਦੀ ਵੀ ਕਿਤੇ ਆ ਮੁੜ ਕੇ ਛੇਤੀ, ਤੇ ਉਹ ਨਵੀਂ ਵੀ ਹੁਣ ਬੰਦਾ ਕਿੰਨੀ ਕੁ ਵਾਰੀ ਲਈ ਜਾਵੇ, ਤੇ ਉਦਾਂ ਹੀ ਪਾਈ ਹੋਣੀ, ਉਹਨੇ ਬੜਾ ਖਿੱਚਣਾ।
0: ਮੈਨੂੰ ਨਾ ਪੀ ਟੀ ਵਾਲੇ ਸਰ ਤੋਂ ਇੱਕ ਹੋਰ ਚੀਜ਼ ਯਾਦ ਆ ਗਈ, ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ, ਤੁਹਾਡੇ ਹੁੰਦੀ ਸੀ ਪਨਿਸ਼ਮੈਂਟ ਕੀ ਜੇ ਕੁਝ ਗਲਤ ਮਲਤ ਕੀਤਾ ਤੇ ਇਹ ਗਰਾਊਂਡ ਦੇ ਚੱਕਰ ਲਾ, ਹੈਨਾ,
1: ਸਾਡੇ ਤੇ ਸੁੱਟ ਉਹ ਵੀ ਹੁੰਦੇ ਸੀ ਉਦੋਂ,
0: ਹਾਂ ਉਹ, ਹਾਂ ਉਹ ਤੇ ਹੈਨਾ, ਉਹ ਤਾਂ ਪੱਕਾ ਹੀ ਸੀ,
1: ਪਰ ਬਾ ਗਏ,
0: ਹਾਂ
1: ਇੱਕ
0: ਯੈਸ ਮੁਰਗਾ,
1: ਮੁਰਗਾ ਤੇ ਮੇਨ ਆ,
0: ਮੁਰਗਾ ਮੇਨ,
1: ਉਸ ਤੋਂ ਪਹਿਲਾਂ ਤੇ ਹੋਰ ਵੀ ਬੜੀ ਤਰ੍ਹਾਂ ਦੀ,
0: ਸਾਡੇ ਜਿਹੜੇ ਜੂਨੀਅਰ ਸੀਗੇ ਨਾ ਉਹਨਾਂ ਤੱਕ ਬਹੁਤ ਜ਼ਿਆਦਾ ਆ ਗਿਆ ਸੀਗਾ ਕਿ ਹੁਣ ਇਸ ਤਰ੍ਹਾਂ ਡਾਂਟਣਾ ਨਹੀਂ, ਉੱਚਾ ਨਹੀਂ ਬੋਲਣਾ ਜਾਂ ਫਿਰ ਓਵਰ ਨਹੀਂ ਕਰਨਾ, ਸਾਡੇ ਤੱਕ ਮਤਲਬ ਕਹਿ ਲਓ ਸਾਡੇ ਤੇ ਫਿਰ ਵੀ ਥੋੜ੍ਹਾ ਬਹੁਤ ਹੱਥ ਰਿਹਾ, ਸਾਡੇ ਤੋਂ ਪਹਿਲਾਂ ਨਾਲ ਤਾਂ ਖੈਰ ਬਹੁਤ ਮਾੜੀ ਹੋਈ ਹੈ, ਸਾਨੂੰ ਦੱਸਿਓ ਬਈ ਕਿ ਤੁਹਾਡੇ ਨਾਲ ਕੀ ਹੋਈ ਆ।
1: ਅੱਛਾ ਮੈਂ ਨੋਟਿਸ ਪਨਿਸ਼ਮੈਂਟ ਮਿਲਦੀ,
0: ਮੈਂ ਨੋਟਿਸ ਕਰਨਾ ਕਿ ਜਿਹੜਾ ਬੱਚਾ ਥੋੜ੍ਹਾ ਭਾਰ ਆ ਨਾ, ਕਿਉਂਕਿ ਆਈ ਯੂਸ ਟੂ ਬੀ ਅ ਬਿਟ ਬਲਕੀ ਹੈ ਨਾ, ਅਤੇ ਜਿਹੜੇ ਪੀ ਟੀ ਵਾਲੇ ਸਰ ਆ ਨਾ, ਉਹਨਾਂ ਨੇ ਬਾਕੀਆਂ ਨੂੰ ਭਾਵੇਂ ਦੋ ਰਾਊਂਡ ਕਰਾ ਲੈਣੇ, ਉਹਨਾਂ ਕਹਿਣਾ ਲੈ ਇਹ ਮੁਰਗਾ ਅੱਜ ਹੈ ਨਾ, ਇਹ ਹੈਲਦੀ ਮੁਰਗਾ ਫਸਿਆ, ਤੂੰ ਕਾਕਾ ਚਾਰ ਲਾਏਂਗਾ ਜਦ ਤੱਕ ਹਫ ਕੇ ਡਿੱਗਣ ਵਾਲਾ ਹਾਲ ਨਹੀਂ ਹੋਇਆ, ਤੇਰੇ 'ਤੇ ਛਿੱਟੇ ਮਾਰੀਏ ਤੇਰੇ ਮੂੰਹ 'ਤੇ ਕਿ ਤੂੰ ਅੱਜ ਆਇਆ ਕਿਉਂ ਸਕੂਲ, ਉਹ ਵਾਲਾ ਹਾਲ
1: ਪੂਰਾ ਨੁੱਚੜ ਜੇ ਜਿੰਨਾ ਚਿਰ ਪੂਰਾ ਪਸੀਨਾ ਨਹੀਂ ਆ ਜਾਂਦਾ।
0: ਸਾਡਾ ਜਿਹੜਾ ਪੀ ਟੀ ਵਾਲਾ ਸਰ ਸੀ ਨਾ, ਉਹ ਕ੍ਰਿਕਟ ਵੀ, ਕ੍ਰਿਕਟ ਇੱਕ ਤਾਂ ਆਲਰਾਊਂਡਰ ਆ, ਪੀ ਟੀ ਵਾਲਾ ਸਰ ਬਸ ਓਲੰਪਿਕਸ ਵੀ ਜਾ ਪਾਇਆ ਸਾਡਾ ਜਿਹੜਾ ਵੀ ਹੈ ਨਾ, ਹਰ ਸਕੂਲ ਦੇ ਅੰਦਰ ਜਿਹੜਾ ਪੀ ਟੀ ਵਾਲਾ ਸਰ ਹੈ
1: ਨਾ, ਓਲੰਪਿਕਸ ਸਕੂਲ ਵਾਸਤੇ ਭੇਜ ਦਿੱਤਾ,
0: ਉਹਨੂੰ ਕਹਿੰਦਾ ਕਿ ਨਹੀਂ ਸਰ ਤੁਹਾਡੇ ਨਾ ਐਕਚੁਲੀ ਜੋਬ ਦਾ ਟਾਈਮ ਹੋ ਗਿਆ, ਦੇਸ਼ ਨੂੰ ਨਹੀਂ ਸਕੂਲ ਨੂੰ ਤੁਹਾਡੀ ਲੋੜ ਹੈ, ਕਿਉਂਕਿ ਉਹੀ ਬਾਸਕਟਬਾਲ ਸਿਖਾਊਗਾ, ਉਹਨੇ ਵਾਲੀਬਾਲ ਸਿਖਾਉਣੀ ਹੈ ਤਾਂ ਉਹਨੇ ਕ੍ਰਿਕਟ ਖਿਡਾਉਣੀ ਆ। ਉਹਨਾਂ ਸਰ ਨੇ ਕਿਤੇ ਕਹਿਤਾ, ਉਹ ਸੀਗੇ ਸਰ ਸਾਡੇ ਸੀਗੇ ਕਸ਼ਮੀਰੀ, ਅਤੇ ਉਹ ਕਹਿੰਦਾ ਐਬੜਾ ਇਧਰਾ, ਹਾਂਜੀ ਇਹਨਕੋ ਅਪ ਡਾਊਨ ਕਰਾ, ਅਪ ਡਾਊਨ ਕਰਾ, ਠੀਕ ਹੈ ਸਰ ਕਰਾਇਆ, ਅਤੇ ਮੈਂ ਹੁਣ ਸਾਰੇ ਯਾਰ ਮਿੱਤਰ ਹੀ ਆਪਣੇ ਹੈ ਨਾ, ਕਿ 30 ਕਰਾਉਣੀ ਹੈ, 30 ਕਰਾਉਣੀ ਹੈ, ਮੈਂ 30 ਬੈਠ ਕੇ ਸਰ 1, 2, 7, 11 ਇੱਦਾਂ ਕਰਕੇ ਨਾ ਮੈਂ ਕੰਪਲੀਟ ਕਰਾ ਦਿੱਤੀ। ਸਰ ਨਾ ਉੱਥੇ ਵਿਕਟਾਂ ਵੁਕਟਾਂ ਜੀਆਂ ਲਾ ਰਿਹਾ ਮੈਚ, ਹੋਣਾ ਜੇ ਸਰ ਹਾਊਸ ਨਹੀਂ ਹੁੰਦਾ ਸੀ ਕਿ ਰੈੱਡ ਹਾਊਸ ਬਲੂ ਹਾਊਸ ਇੱਦਾਂ ਕਰਕੇ ਮੈਚ ਹੈ, ਸਰ ਆ ਗਿਆ ਵਾਪਸ, ਕਰਾ ਦੇ ਹਾਂ ਕਰਾ ਦੇ, ਜਾਓ ਮੈਂ ਵੀ ਜਾਣ ਲੱਗਾ, ਤੂੰ ਕਹਾਂ ਯਾਰ ਤੂੰ ਖੜਾ ਹੋ, ਉਹ ਮੈਨੂੰ ਸਾਰੀਆਂ ਠੀਕ ਕਰਾਈਆਂ, ਨਹੀਂ 30 ਕਰਾਈਆਂ ਪਰ ਮੈਂ ਤਾਂ ਬਾਕੀਆਂ ਨੂੰ ਮਤਲਬ 18-19 ਕਰਾਤੀਆਂ ਨਾ। ਉਸ ਤੋਂ ਬਾਅਦ ਮੈਨੂੰ ਇੱਕ ਸਿੱਖਿਆ ਮਿਲੀ, ਮੈਂ ਕਿਹਾ ਦੇਖੋ ਥੈਂਕ ਯੂ ਹੈਪੀ ਟੀਚਰ ਡੇ ਬਟ ਸਰ
1: ਪਰ ਕਰਾਉਣੀ ਹੈ ਇਹਨਾਂ ਨੂੰ 30 ਚਾਹੀਦੀ,
0: ਹਾਂ ਕਿ ਤਦ ਤੱਕ ਬੰਦੇ ਦੀ ਮਦਦ ਨਾ ਕਰੋ ਜਦ ਤੱਕ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਵੀ ਵਿਹਲੇ ਹੋ ਜਾਓਗੇ ਛੇਤੀ, ਸੋ ਪਹਿਲੇ ਆਪਣੇ ਆਪ ਨੂੰ ਬਚਾਓ। ਸੋ ਇਹ
1: ਸਾਡੇ ਤੇ ਇੱਕ ਤੋਂ ਟੀਚਰ ਇੱਦਾਂ ਦੇ ਹੈਗੇ ਇਹ ਜਿਹੜੇ ਟੀਚਰ ਦੇ ਵਾਲੇ ਦਿਨ ਵੀ ਪੜ੍ਹਾ ਦਿੰਦੇ ਹੁੰਦੇ ਸੀ ਭਰਾਵਾ,
0: ਕਿਹੜੇ
1: ਉਹ ਟੀਚਰ ਆਉਂਦੇ ਹੁੰਦੇ ਸੀ ਕਿ ਵੇਖੋ ਪੜ੍ਹਾਈ ਇਕੱਲੀ ਇਹੋ ਨਹੀਂ ਆ ਵੀ ਕਿਤਾਬਾਂ ਚੋਂ ਹੀ ਪੜ੍ਹਨੀ ਆ, ਚੀਜ਼ਾਂ ਹੋਰ ਬਹੁਤ ਨੇ ਦੁਨੀਆਂ ਦੇ ਸਿੱਖਣ ਵਾਲੀਆਂ, ਉਹਨਾਂ ਦੀ ਸੋਚ ਕੁਛ ਇੱਦਾਂ ਦੀ।
0: ਅੱਛਾ
1: ਮਤਲਬ ਬੰਦੇ ਤਾਂ ਵਧੀਆ ਲੱਗਦੀ ਆ, ਹੁਣ ਵੀ ਪਿੱਛੇ ਜੇ ਮੈਂ ਜਦੋਂ ਇੰਡੀਆ ਗਿਆ ਹਾਂ ਤੇ ਉਹ ਕਿਤੇ ਇੱਦਾਂ ਹੀ ਮਿਲੇ ਪਏ ਮੈਨੂੰ ਰਾਹ ਚ, ਕਿਤੇ ਬੈਠੇ ਸੀ ਹਨਾ, ਤੇ ਮੈਂ ਪਛਾਣ ਲਿਆ ਉਹਨਾਂ ਨੇ ਤੇ ਮਤਲਬ ਕਿੰਨੇ ਸਟੂਡੈਂਟ ਪੜ੍ਹਾਏ ਹੁੰਦੇ, ਉਹ ਹਾਲੇ ਤੱਕ ਪੜ੍ਹਾ ਰਹੇ, ਉਹਨਾਂ ਨੂੰ ਕੀ ਚੇਤਾ, ਪਰ ਇੱਕ ਦੋ ਗੱਲਾਂ ਜੇ ਹਰਕਤਾਂ ਵੇਖ ਲੈਣ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਆ ਜਾਂਦਾ
0: ਯਾਦ, ਉਹੀ ਗੱਲ ਹੈ
1: ਕਿਉਂਕਿ ਦੇ ਗੁੱਡ ਵੈਰੀ ਸ਼ਾਰਪ ਮੈਮਰੀ ਹਨਾ, ਤੇ ਕਹਿੰਦੇ ਕਿ ਅੱਛਾ ਹਾਂ ਮੈਨੂੰ ਹੁਣ ਯਾਦ ਆ ਗਿਆ, ਉਹਨਾਂ ਨੇ ਫਿਰ ਇੱਕ ਦੋ ਗੱਲਾਂ ਦੱਸੀਆਂ, ਤੇ ਉਹ ਟੀਚਰ ਮਤਲਬ ਸਾਨੂੰ ਹੁਣ ਵਧੀਆ ਲੱਗਦੇ ਆ, ਉਹਨਾਂ ਨੇ ਆ ਕੇ ਟੀਚਰ ਡੇ ਵਾਲੇ ਦਿਨ ਵੀ ਕਹਿਣਾ ਵੀ ਵੇਖੋ ਵੀ ਠੀਕ ਆ ਅੱਜ ਤੁਹਾਡੀ ਇੱਕ ਤਰ੍ਹਾਂ ਦਾ ਛੁੱਟੀ ਹੋਈ ਆ, ਪਰ ਸਕੂਲ ਆਏ ਹੋ ਤੁਹਾਨੂੰ ਨਹੀਂ ਜ਼ਿਆਦਾ ਪੜ੍ਹਨ ਨੂੰ ਕਹਿੰਦੇ, ਪਰ ਕੁਛ ਕੁ ਗੱਲਾਂ ਉਹਨਾਂ ਨੇ ਇੱਦਾਂ ਦੀਆਂ ਕਰਨੀਆਂ ਕਿ ਉਹ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਿੱਖਣ ਦੀ ਜ਼ਰੂਰਤ ਆ, ਕਿ ਜਿੱਦਾਂ ਮੰਨ ਲਓ ਕੋਮਨ ਸੈਂਸ ਵਾਲੀਆਂ ਗੱਲਾਂ, ਮਤਲਬ ਸਿਲੇਬਸ ਤੋਂ ਹਟ ਕੇ ਵਾਲੀਆਂ, ਜਿਹੜਾ ਪਰਸਨਲ ਸਿਲੇਬਸ ਵਾਲੀਆਂ ਗੱਲਾਂ,
0: ਸਹੀ ਗੱਲ,
1: ਇੱਦਾਂ ਨਹੀਂ ਹੈ ਨਾ ਵੀ ਇੱਦਾਂ ਨਹੀਂ ਕਿਸੇ ਨੂੰ ਛੇੜਨਾ ਨਹੀਂ, ਆਪਣਾ ਚੁੱਪ ਕਰਕੇ ਸਿਆਣੇ ਬੱਚੇ ਬਣੋ, ਟਾਈਮ ਸਿਰ ਆਉਣਾ ਟਾਈਮ ਸਿਰ ਜਾਣਾ ਹੈ ਨਾ, ਘਰ ਘਰਦਿਆਂ ਨੂੰ ਨਹੀਂ ਤੰਗ ਕਰਨਾ, ਰਿਸਪੈਕਟ ਕਿੱਦਾਂ ਕਰਨੀ ਆ, ਇਹ ਚੀਜ਼ਾਂ,
0: ਹਾਂ ਇੱਕ ਰਿਸਪੈਕਟ ਮੇਨਟੇਨ
1: ਕਰਕੇ, ਇਹ ਵੀ ਨਹੀਂ ਆ ਵੀ ਸਾਰੀ ਇਹ ਚੀਜ਼ਾਂ ਸਿਖਾਉਂਦੇ ਸੀ, ਮਤਲਬ ਸਾਡੇ ਹੁਣ ਜੇ ਮੰਨ ਲਓ 5-6 ਟੀਚਰ ਇੱਕ ਟਾਈਮ ਦਿਨ 'ਚ ਤੁਹਾਨੂੰ ਪੜ੍ਹਾਉਣ ਡੇ ਵੱਖਰੇ ਵੱਖਰੇ ਪੀਰੀਅਡਸ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਕੋਈ 2-3 ਹੀ ਹੋਣਗੇ ਇੱਦਾਂ ਦੇ, ਬਾਕੀ 3 ਜਵਾਨ ਨੇ ਆਪਣੇ ਕੰਮ ਕਰੀ ਜਾਣੇ, ਪਰਸਨਲ ਥਿੰਗਸ ਉਹਨਾਂ ਨੇ ਕਰੀ ਜਾਣੇ, ਪਰਸਨਲ ਆਪਾਂ ਆਪਣੇ ਕਰੀ ਜਾਣੇ,
0: ਇਹ ਵੀ ਉਹਨਾਂ
1: ਨੇ ਆਪਣੇ ਕੋਲ ਉਹਨਾਂ ਕੋਲ ਲੈ ਆਉਣਾ, ਉਹਨਾਂ ਨੇ ਕਈ ਕੰਮ ਜਿੱਦਾਂ ਉਹਨਾਂ ਦਾ ਕਰਦੀ, ਇੱਕ ਸਾਡੀ ਮੈਡਮ ਹੈਗੇ ਆ ਪੰਜਾਬੀ ਦੇ ਮੈਡਮ ਹੀ, ਉਹ ਥੋੜ੍ਹੀ ਮਤਲਬ ਪੰਜਾਬੀ ਵਾਲੇ ਥੋੜੇ ਵੱਡੇ ਹੀ ਹੁੰਦੇ,
0: ਦੇਖ ਲਾ ਨਾ ਵੀ ਸਹੀ ਆ,
1: ਹਿੰਦੀ ਵਾਲੇ ਥੋੜੀ ਏਜਡ ਹੋਣਗੇ, ਪੰਜਾਬੀ ਵਾਲੇ ਏਜਡ ਹੋਣਗੇ, ਜੋਗ੍ਰਾਫੀ ਵਾਲੇ ਥੋੜੀ ਏਜਡ ਹੋਣਗੇ, ਵੱਡੇ ਵੱਡੇ ਸਬਜੈਕਟਾਂ ਵਾਲੇ,
0: ਇਹ ਪੁਰਾਣੇ ਵਿਸ਼ੇ ਹੈ ਨਾ, ਵੀ ਪੁਰਾਣਾ ਬੰਦਾ ਹੀ ਚਾਹੀਦਾ ਹੁੰਦਾ,
1: ਉਹਨਾਂ ਨੇ ਲਿਆਉਣਾ ਕਈਆਂ ਨੇ ਆਪਣਾ ਹੁਣ ਦੇ ਕਈ ਜਿੱਦਾਂ ਬੁਣਦੀਆਂ ਕਰੀ ਜਾਣਾ ਉਹਨਾਂ ਨੇ,
0: ਅੱਛਾ
1: ਟੀਚਰ ਡੇ ਯਾਰ ਮਤਲਬ, ਚਲੋ ਆਪਣਾ ਤੁਸੀਂ ਬਹਿ ਜਾਓ ਇਕੱਠੇ ਤੇ ਜ਼ਿਆਦਾ ਰੌਲਾ ਨਹੀਂ ਪਾਉਣਾ, ਮੈਨੂੰ ਤੁਹਾਡੀ ਜ਼ਿਆਦਾ ਆਵਾਜ਼ ਨਹੀਂ ਸੁਣਨੀ ਚਾਹੀਦੀ, ਪਰ ਤੁਸੀਂ ਕਰੋ ਜੋ ਕਰਨਾ ਹੈ ਨਾ, ਵੀ ਖੇਡ ਲਓ ਆਪਸ 'ਚ, ਅਤੇ ਆਪਣਾ ਉਹਨਾਂ ਨੇ ਕੰਮ ਕਰੀ ਜਾਣਾ, ਕਈਆਂ ਨੇ ਆਪਣੇ ਫੋਨ 'ਤੇ ਲੱਗੇ ਰਹਿਣਾ, ਉਹਨਾਂ ਦਾ ਵੀ ਕੋਈ ਪਰਸਨਲ ਕੰਮ ਹੋਣਾ, ਉਹ ਉਹਨਾਂ ਨੇ ਖਤਮ ਕਰ ਲੈਣੇ ਉੱਥੇ, ਪਰ ਕਈਆਂ ਨੇ ਦੂਜੀ ਡਿਊਟੀ ਸਾਂਭਣੀ ਵੀ ਹਾਂ ਇਹਨਾਂ ਨੂੰ ਸਿੱਖਿਆ ਦੇ ਲਈਏ, ਅਤੇ ਉਹਦੇ ਵਿੱਚ ਹੁਣ ਅਸੀਂ ਸਿੱਖਣ ਨੂੰ ਕੀ ਸੀ, ਮੰਨ ਲਓ ਸਿਲੇਬਸ 'ਤੇ ਜਿੰਨਾ ਕੁ ਸਿੱਖਿਆ ਸਿੱਖਿਆ ਹੀ ਆ ਕਿ ਉਹ ਹੁਣ ਹੋ ਸਕਦਾ ਭੁੱਲ ਵੀ ਗਿਆ ਹੋਵੇ ਸਾਰਾ, ਕਿਹਨੂੰ ਕੀ ਚੇਤੇ, ਅਤੇ ਉਹ ਦੋਵਾਂ 3 ਮੈਡਮਾਂ ਦੀਆਂ ਗੱਲਾਂ ਸੀ ਜਿਹੜੀਆਂ ਇੱਕ ਤਰ੍ਹਾਂ ਦਾ ਪਰਸਨਲ ਸਿਲੇਬਸ ਦੀ ਜਿਹੜਾ ਉਹਨਾਂ ਨੇ ਸਿਖਾਇਆ ਸੀ, ਉਹ ਕਿਤੇ ਨਾ ਕਿਤੇ ਬੰਦੇ ਦੀ ਹੈਲਪ ਕਰਦਾ, ਅਤੇ ਉਹ ਹਾਲੇ ਤੱਕ ਚੇਤੇ ਆ।
0: ਸਹੀ ਗੱਲ,
1: ਉਹ ਮੈਨੂੰ ਲੱਗਦਾ ਕਿ ਟੀਚਰ ਜਿਹੜਾ ਉਹ ਅਸਲੀ ਟੀਚਰ ਉਹਨੂੰ ਆਪਾਂ ਕਹਿ ਸਕਦੇ ਹਾਂ। ਉੱਦਾਂ ਤਾਂ ਮੰਨ ਲਓ ਮੈਂ ਵੀ ਪੜ੍ਹਾਈ ਕਰ ਲਾਂ, ਵੈਸੇ ਤਾਂ ਚਲੋ ਮੇਰੇ ਲਈ ਔਖਾ ਬਹੁਤ ਹੈ ਪੜ੍ਹਾਈ ਕਰਨੀ, ਪਰ ਮੰਨ ਲਓ ਜੇ ਕਰ ਲਾਂ ਤੇ ਕਿਤੇ ਨਾ ਕਿਤੇ ਜੋਬ ਤੇ ਮੈਨੂੰ ਵੀ ਮਿਲ ਜਾਣੀ ਟੀਚਿੰਗ। ਪਰ ਮੈਂ ਟੀਚਿੰਗ ਕਰਾਉਣੀ ਕਿੱਦਾਂ ਆ, ਹਨਾ ਕਿ ਦੱਸਣਾ ਕੀ ਆ, ਸਿੱਖਿਆ ਵਾ ਮੇਰੇ ਕੋਲੇ ਕਿੱਦਾਂ ਦੀ ਸਿੱਖਿਆ, ਜਾਂ ਤੇ ਮੇਰੇ ਕੋਲ ਇਕੱਲੀ ਸਿਲੇਬਸ ਦੀ ਹੀ ਸਿੱਖਿਆ ਵਾ ਉਹ ਮੈਂ ਦਊਂਗਾ, ਜੇ ਮੇਰੇ ਕੋਲ ਬਾਹਰ ਦੁਨੀਆਂ ਦੀ ਸਿੱਖਿਆ ਮੈਂ ਉਹ ਦਊਂਗਾ, ਤੇ ਉਹ ਡਿਪੈਂਡ ਕਰਦਾ ਵਾ। ਤੇ ਤੁਹਾਨੂੰ ਟੀਚਰ ਉਹੀ ਯਾਦ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਦੁਨੀਆਂ ਦੀ ਸਿੱਖਿਆ ਦਿੱਤੀ ਆ, ਉਹਨਾਂ ਦੇ ਬਾਰੇ ਹੀ ਤੁਸੀਂ ਦੱਸਣਾ ਵਾ।
2: ਇਹ ਫੈਕਟ ਆ, ਹਨਾ, ਉਹ ਲਿੰਗ ਪੁਲਿੰਗ ਹਰ ਕਿਸੇ ਨੇ ਸਿਖਾ ਦੇਣੇ ਆ, ਹਨਾ, ਜਾਂ ਫਿਰ ਉਹ ਕਿ ਖੁਸ਼ਵੰਤ ਸਿੰਘ ਕੀ ਕਹਿੰਦਾ ਪਿਆ, ਇਹ ਚਾਰ ਪੰਜ ਪੱਕੇ ਚੈਪਟਰ ਹੋ ਗਏ, ਜਾਂ ਫਿਰ ਮੈਥ ਵਾਲੇ ਨੇ ਦੱਸ ਦੇਣਾ ਬਈ ਏ ਪਲੱਸ ਬੀ ਹੋਲ ਸਕੁਅਰ ਕੀ ਹੁੰਦਾ, ਏ ਸਕੁਅਰ ਪਲੱਸ ਬੀ ਸਕੁਅਰ ਪਲੱਸ ਟੂ ਏ ਬੀ, ਹਨਾ, ਥੈਂਕ ਯੂ ਮੋਦੀ ਜੀ, ਤੇ ਇਹ ਸਾਰੀਆਂ ਚੀਜ਼ਾਂ, ਹਨਾ, ਇਹ ਸਭ ਨੇ ਸਿਖਾ ਦੇਣਾ। ਪਰ ਬਾਕੀ ਜਿਹੜੇ ਤੁਸੀਂ ਨਾ ਇੱਦਾਂ ਦੇ ਮੂਮੈਂਟਸ ਹੋਣ ਤੁਹਾਡੇ ਕੋਲ ਤੁਹਾਡੇ ਟੀਚਰਸ ਨਾਲ, ਜਿਹੜਾ ਉਹ ਤੁਹਾਨੂੰ ਉਹ ਇੱਕ ਕਹਿ ਲਓ ਜਿਸ ਤਰ੍ਹਾਂ ਇੱਕ ਹਿਊਮਨ ਐਂਗਲ ਨਾਲ ਤੁਹਾਡੇ ਨਾਲ ਗੱਲ ਕਰਦੇ, ਇਟਸ ਨੋਟ ਜਸਟ ਟੀਚਰ ਸਟੂਡੈਂਟ, ਪਰ ਉਹ ਇਸ ਤਰ੍ਹਾਂ ਮੈਂਟੋਰਸ਼ਿਪ ਕਰਦੇ ਪਏ ਆ। ਅੱਛਾ, ਇਹ ਚੀਜ਼ਾਂ ਨਾ ਜਦੋਂ ਤੁਸੀਂ 9th, 10th, 11th, 12th 'ਚ ਹੋਵੋ ਨਾ, ਆਹ ਚਾਰ ਸਾਲ ਜਿਹੜੇ ਹੁੰਦੇ ਆ, ਕਾਫੀ ਟੀਚਰ ਜਿਹੜੇ ਥੋੜੇ ਯੰਗਰ ਸਾਈਡ 'ਚ ਵੀ ਹੁੰਦੇ ਆ, ਹਨਾ, ਉਹ ਤੁਹਾਡੇ ਨਾਲ ਥੋੜੀ ਗੱਲ ਵੀ ਇਸ ਤਰ੍ਹਾਂ ਹੀ ਕਰਨਗੇ ਜਿਸ ਤਰ੍ਹਾਂ ਦੇ ਆਰ ਫਰੈਂਡਸ, ਹਨਾ, ਫਿਰ ਉਹਨਾਂ ਨੇ ਤੁਹਾਡੀਆਂ ਮਤਲਬ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕਰ ਲੈਣੀਆਂ, ਸਾਰੀਆਂ ਗੱਲਾਂ ਪੁੱਛ ਲੈਣੀਆਂ, ਸਾਰੀਆਂ ਗੱਲਾਂ ਸਮਝਾ ਦੇਣੀਆਂ ਜੋ ਤੁਸੀਂ ਘਰੇ ਨਹੀਂ ਸ਼ਾਇਦ ਕਰ ਸਕਦੇ, ਕਿਉਂਕਿ ਝਿਜਕ ਹੈ ਕਿ ਗੱਲਬਾਤ ਹੀ ਹੋ ਜਾਈ ਆ, ਹਨਾ। ਪਰ ਟੀਚਰਸ ਦੀਆਂ ਅੱਖਾਂ ਬਹੁਤ ਤੇਜ਼ ਹੁੰਦੀਆਂ, ਉਹਨਾਂ ਨੂੰ ਪਤਾ ਕਿ ਬਾਈ ਕਿੱਥੇ ਕੀ ਚੱਲ ਰਿਹਾ ਹੈ, ਇਹ ਸਾਈਕਲ ਸਟੈਂਡ 'ਤੇ ਆਪਣਾ ਸਾਈਕਲ ਛੇਤੀ ਕਿਉਂ ਨਹੀਂ ਕੱਢਦਾ,
1: ਕਿਉਂਕਿ ਉਹੀ ਆ ਨਾ ਫਿਰ ਵੀ ਕਈ ਵਾਰੀ ਬੰਦੇ ਨੇ ਆਪਣੀ ਮਰਜ਼ੀ ਵੀ ਕਰਨੀ ਹੁੰਦੀ ਕਿਸੇ ਟਾਈਮ ਤੇ, ਯਾਰ ਇਹ ਵੀ ਤੇ ਜ਼ਰੂਰੀ ਆ, ਮਰਜ਼ੀ ਕਰੂਗਾ ਤੇ ਫੇਰ ਹੀ ਆ, ਉੱਦਾਂ ਦੀ ਤਾਂ ਬੰਦਾ ਹੀ ਕਰਦਾ ਜਿਹੜਾ ਮਰਜ਼ੀ ਨਾ ਕਰੇ। ਪਰ ਆਪਾਂ ਟੀਚਰ ਡੇ ਦੀ ਜਿਹੜੀ ਗੱਲਬਾਤ ਹੋਣ 'ਤੇ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਵੀ ਕੀ ਆ ਕੀ ਨਹੀਂ, ਤੁਸੀਂ ਕਾਲ ਕਰਨੀ ਆ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਟੀਚਰਸ ਡੇ ਆ ਜਿਹੜਾ ਇਹ ਵੱਖਰਾ ਆ ਜੀ, ਇੰਡੀਆ ਦਾ 5 ਸਤੰਬਰ ਨੂੰ ਆ, ਪਰ ਜੇ ਵਰਲਡ ਦੀ ਗੱਲ ਕਰ ਲਈਏ ਜਿਹਦੇ ਵਿੱਚ ਆਸਟ੍ਰੇਲੀਆ ਵੀ ਆ ਜਾਂਦਾ, ਉਹਦੇ ਵਿੱਚ ਇਹ ਅਕਤੂਬਰ ਦੇ ਆਈ ਥਿੰਕ ਲਾਸਟ ਫਰਾਈਡੇ ਕਿ ਫਸਟ ਫਰਾਈਡੇ ਕੁਛ ਇਦਾਂ, ਜੇ ਮੈਂ ਗਲਤ ਨਹੀਂ,
2: ਅਕਤੂਬਰ ਚ ਕਰਦਾ,
1: ਹਾਂ ਅਕਤੂਬਰ ਦੇ ਵਿੱਚ
2: ਇੰਡੀਆ ਵਾਲਾ ਐਕਚੁਅਲੀ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਅੱਜ ਸੋਰੀ ਅੱਜ ਨਹੀਂ ਮਾਫ ਕਰਨਾ ਕਿ 5 ਸਤੰਬਰ ਨੂੰ ਜਦੋਂ ਟੀਚਰ ਡੇ ਮਨਾਇਆ ਜਾਂਦਾ,
1: ਹਾਂਜੀ,
2: ਉਹ ਹੁੰਦਾ ਜੀ ਬਰਥ ਐਨੀਵਰਸਰੀ ਵੀ ਹੁੰਦੀ ਆ,
1: ਹੈਪੀ ਬਰਥਡੇ,
2: ਹਾਂਜੀ, ਸਰ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦੀ, ਜੋ ਇੰਡੀਆ ਦੇ ਆਜ਼ਾਦ ਇੰਡੀਆ ਦੇ ਸੈਕਿੰਡ ਪ੍ਰੈਜ਼ੀਡੈਂਟ ਸੀਗੇ, ਬਹੁਤ ਮਸ਼ਹੂਰ, ਬਹੁਤ ਵਧੀਆ ਸਟੇਟਸਮੈਨ ਸੀਗੇ, ਫਿਲੋਸਫਰ ਸੀਗੇ, ਅਕੈਡਮੀਸ਼ੀਅਨ ਸੀਗੇ, ਅਤੇ ਉਹਨਾਂ ਦੇ
1: ਪ੍ਰੋਫੈਸਰ,
2: ਹਾਂ ਉਹਨਾਂ ਨੂੰ, ਹਾਂਜੀ ਪ੍ਰੋਫੈਸਰ ਸੀਗੇ, ਸੋ ਉਹਨਾਂ ਨੂੰ ਇੱਕ ਐਜ਼ ਅ ਟ੍ਰਿਬਿਊਟ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਜਾਂਦਾ ਐਜ਼ ਟੀਚਰਸ ਡੇ।
1: ਜੇ ਟੀਚਰ ਡੇ ਦੀ ਜਿਹੜੀ ਇੱਕ ਪਰੰਪਰਾ ਹੀ ਕਹਿ ਲਓ ਵੀ ਮਨਾਉਣ ਦੇ ਰੀਤੀ ਰਿਵਾਜ਼ ਆ ਜਿਹੜੇ, ਉਹ ਸ਼ੁਰੂ ਹੋਏ ਜੀ 1962 ਦੇ ਵਿੱਚ, ਮਤਲਬ ਇਹ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਸ਼ੁਰੂ ਹੋਈ ਆ, ਫਿਰ ਉਸ ਤੋਂ ਬਾਅਦ ਜਿਹੜਾ ਉਹ ਵਰਲਡ ਦੇ ਵਿੱਚ ਜਿਹੜਾ ਬਾਕੀ ਕੰਟਰੀਜ਼ ਨੇ ਮਨਾਉਣਾ ਸ਼ੁਰੂ ਕੀਤਾ ਟੀਚਰਸ ਡੇ। ਅਤੇ ਇਹਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਪਹਿਲਾਂ ਇਹ ਨਹੀਂ ਜਿੱਦਾਂ ਹੁਣ ਆਪਾਂ, ਹੋ ਸਕਦਾ ਕਿ ਥੋੜ੍ਹਾ ਮਾਡਰਨ ਤਰੀਕੇ ਦੀ ਸਿੱਖਿਆ ਵੀ ਮਾਡਰਨ ਤਰੀਕੇ ਦੀ ਹੋ ਗਈ ਆ ਹੁਣ, ਤਾਂ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕਿ ਮੰਨ ਲਓ ਜਿੰਨੇ ਇੱਥੇ ਬੈਠੇ ਨੇ ਮੈਨੂੰ ਕੁਛ ਚਲਾਉਣਾ ਸਿਖਾ ਤਾ, ਜਾਂ ਮੰਨ ਲਓ ਫੋਰ ਐਗਜ਼ਾਮਪਲ ਕਿ ਮੈਨੂੰ ਚੰਗੀ ਤਰ੍ਹਾਂ ਫੋਨ ਚਲਾਉਣਾ ਸਿਖਾ ਸਕਦਾ, ਉਹਨੂੰ ਵੀ ਆਪਾਂ ਕਹਿ ਦਿੰਦੇ ਵੀ ਵੀ ਇਹ ਮੇਰਾ ਟੀਚਰ ਹੈ, ਹਨਾ, ਮਤਲਬ ਜਿਹੜਾ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਵੀ ਸਿਖਾ ਦਿੰਦਾ, ਇੱਕ ਮਾਡਰਨਾਈਜ਼ ਹੋ ਗਿਆ ਇਹ ਚੀਜ਼ਾਂ ਨੂੰ ਕਿ ਉਹਨੂੰ ਤੁਸੀਂ ਆਪਣਾ ਮੰਨ ਲੈਂਦੇ ਹੋ ਕਿ ਇਹਨੇ ਮੈਨੂੰ ਸਿਖਾਇਆ। ਪਰ ਪਹਿਲਾਂ ਜਿਹੜੇ ਕਹਿੰਦੇ ਕਿ ਟੀਚਿੰਗ ਜਿਹੜੀ ਸ਼ੁਰੂਆਤੀ ਸੀਗੀ, ਉਹ ਸ਼ੁਰੂਆਤੀ ਟੀਚਿੰਗ ਦੇ ਵਿੱਚ ਤੁਸੀਂ ਵੇਖੋ ਵੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ, ਜੇ ਇੰਡੀਆ ਦੀ ਆਪਾਂ ਗੱਲ ਕਰ ਲਈਏ, ਜਿਹੜੀਆਂ ਆਪਾਂ ਨੂੰ ਕੀ ਸਿਖਾਇਆ ਸੀ, ਜਿਹੜੀਆਂ ਸਿੱਖਿਆ ਕਹਿ ਲਓ ਜਿਹੜੀਆਂ ਗੁਰੂ ਤੋਂ ਆਪਾਂ ਨੂੰ ਮਿਲਦੀ ਸੀ, ਅਤੇ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਇੱਦਾਂ ਕੀਤਾ ਸੀਗਾ ਕਿ ਇੱਕ ਸੱਭਿਅਤਾਵਾਂ ਜਿਹੜੀਆਂ ਸੀਗੀਆਂ ਆਪਣੀਆਂ, ਮਤਲਬ ਪੁਰਾਣੀਆਂ ਜਿਨ੍ਹਾਂ
2: ਨਾਲ ਮਸ਼ਰਕ ਤੇ ਮਗਰਬ ਬੇਸਿਕਲੀ ਕਿ ਵੈਸਟਰਨ ਤੇ ਈਸਟਰਨ ਫਿਲੋਸਫੀਜ਼ ਨੂੰ ਇਹਨਾਂ ਨੇ ਬ੍ਰਿਜ ਕੀਤਾ
1: ਕਿ ਇਹਨਾਂ ਨੇ ਉਹ ਚੀਜ਼ ਤੋਂ ਸ਼ੁਰੂਆਤ ਕੀਤੀ ਸੀ ਕਿ ਮੰਨ ਲਓ ਕਿਸੇ ਨੂੰ ਨੋਰਮਲੀ ਚੀਜ਼ਾਂ ਸਿਖਾ ਦਿੱਤੀਆਂ ਕਿ ਖੇਤੀ ਕਰਨ ਦਾ ਤਰੀਕਾ ਕੀ ਆ, ਮੰਨ ਲਓ ਜਿਹੜਾ ਬੰਦਾ ਜੋ ਕਰਦਾ ਸੀ, ਮੰਨ ਲਓ ਮੇਰਾ ਕੰਮ ਖੇਤੀ ਦਾ ਅਤੇ ਮੈਂ ਖੇਤੀ ਕਰਨਾ ਉਹਨੂੰ ਸਿਖਾ ਦੇਣਾ, ਅਤੇ ਜਿਹਨੇ ਮੈਨੂੰ ਖੇਤੀ ਕਰਨਾ ਸਿਖਾ ਤਾ ਉਹ ਮੇਰੇ ਲਈ ਗੁਰੂ ਹੋ ਗਿਆ।
2: ਸਹੀ,
1: ਜਾਂ ਮੰਨ ਲਓ ਜੇ ਮੈਂ ਕੋਈ ਵੀ ਆ ਕੋਈ ਹੋਰ ਕਿੱਤਾ ਕਰਦਾ ਵਾਂ, ਮੰਨ ਲਓ ਲੋਹੇ ਦਾ ਕੰਮ ਕਰਦਾ ਵਾਂ ਜਾਂ ਲੱਕੜ ਦਾ ਕੰਮ ਕਰਦਾ ਵਾਂ, ਜਿਹ 'ਚ ਵੀ ਜਿਹਦਾ ਵੀ ਕਿੱਤਾ
2: ਅਪ੍ਰੈਂਟਿਸਸ਼ਿਪ ਹੋ ਜਾਂਦੀ,
1: ਜਿਹਨੂੰ ਆਪਾਂ ਅਪ੍ਰੈਂਟਿਸਸ਼ਿਪ ਕਹਿ, ਉਦੋਂ ਜਿਹਨਾਂ ਨੂੰ ਉਹ ਚੀਜ਼ਾਂ ਦੇ ਤਰੀਕੇ ਸਿਖਾ ਦਿੰਦੇ ਸੀ, ਜਾਂ ਜੀਵਨ ਜਿਉਣ ਦੀ ਮੰਨ ਲਓ ਤੁਸੀਂ ਜਾਚ ਸਿਖਾ ਦੇਣੀ ਕਿ ਹਾਂ ਯਾਰ ਇਹਨੂੰ ਇੱਦਾਂ ਵਰਤਣਾ ਵਾਂ, ਇਹਦੇ ਨਾਲ ਇੱਦਾਂ ਬਿਹੇਵ ਕਰਨਾ ਵਾਂ, ਉਹ ਸਾਰੀਆਂ ਚੀਜ਼ਾਂ ਜਿਹੜਾ ਦੱਸਦਾ ਹੁੰਦਾ ਸੀ ਉਹਨੂੰ ਆਪਾਂ ਟੀਚਰ ਕਹਿ ਦਿੰਦੇ ਹਾਂ ਕਿ ਹਾਂ ਇਹ ਮੇਰਾ ਟੀਚਰ ਆ ਜਿਹਨੂੰ ਸ਼ੁਰੂਆਤੀ ਦੇ ਵਿੱਚ ਮੰਨਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਕੀ ਥੋੜ੍ਹਾ ਥੋੜ੍ਹਾ ਫੋਰਮਲ ਹੁੰਦਾ ਗਿਆ ਕਿ ਫਿਰ ਆਪਾਂ ਸਕੂਲਾਂ ਦੇ ਵਿੱਚ ਜਦੋਂ ਜਾਣ ਲੱਗ ਪਏ ਹਨਾ ਬੱਚੇ, ਤੇ ਫਿਰ ਉਹ ਜਿਹੜੀ ਉੱਥੇ ਟੀਚਰ ਹੁੰਦੇ ਸੀ ਉਹਨਾਂ ਨੂੰ ਫਿਰ ਟੀਚਰ ਸਟੂਡੈਂਟ ਦੀ ਉਹ ਇੱਕ ਕੰਬੀਨੇਸ਼ਨ ਜਿਹਾ ਬਣ ਗਿਆ ਕਿ ਜੇ ਮੈਂ ਸਟੂਡੈਂਟ ਹਾਂ ਤੇ ਫਿਰ ਉਹ ਟੀਚਰ ਹੋ ਗਏ ਹਨਾ, ਉਹ ਭਾਵੇਂ ਕਿਸੇ ਵੀ ਸਬਜੈਕਟ ਦੇ ਹੋਣ ਜੋ ਵੀ ਤੁਹਾਨੂੰ ਪੜਾਉਂਦੇ ਹੋਣ, ਫਿਰ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਫੋਰਮਲਾਈਜ਼ ਕਰਕੇ ਤੇ ਉਹਨਾਂ ਨੂੰ ਟੀਚਰ ਕਹਿਣਾ ਸ਼ੁਰੂ ਕਰਤਾ। ਫਿਰ ਇਸ ਤਰ੍ਹਾਂ ਤੁਹਾਨੂੰ ਜੋ ਜੋ ਮੰਨ ਲਓ ਉਹਨਾਂ ਨੇ ਤੁਹਾਨੂੰ ਡਿਸਿਪਲਿਨ ਸਿਖਾਇਆ, ਐਥਿਕਸ ਸਿਖਾਏ ਆ, ਜੇ ਆਪਾਂ ਅੱਜ ਦੇ ਵਰਡਸ ਦੇ ਵਿੱਚ ਗੱਲ ਕਰੀਏ, ਰਹਿਣਾ ਸਹਿਣਾ ਸਿਖਾਇਆ, ਆਉਣ ਜਾਣ ਸਿਖਾਇਆ ਵਾ, ਬਹਿਣਾ ਖਲਾਉਣਾ ਸਿਖਾਇਆ, ਪ੍ਰੈਕਟੀਕਲ ਸਕਿੱਲ ਆ ਕਿਸੇ ਟਾਈਪ ਦੀ ਉਹ ਸਿਖਾਈ ਆ, ਤੇ ਉਹਨਾਂ ਸਾਰਿਆਂ ਨੂੰ ਫਿਰ ਇੱਕ ਟੀਚਰ ਦਾ ਕਿਤਾਬ ਦਿੱਤਾ ਗਿਆ ਵੀ ਹਾਂ ਵੀ ਇਹ ਮੇਰਾ ਗੁਰੂ ਆ। ਤੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਵੀ ਹੁਣ ਹੋਣਗੇ ਕ੍ਰਿਸ਼ਨਾ ਜੀ ਵੀ ਗੁਰੂ ਸਾਡੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੋਊਗਾ।
0: ਬਿਲਕੁਲ ਠੀਕ। ਹਾਂ ਮਤਲਬ ਸਕੂਲ ਦੇ ਅਦਾਰੇ ਤੋਂ ਬਾਹਰ ਵੀ ਹਨਾ, ਯੂ ਹੈਵ ਮੈਨੀ ਮੈਂਟਰਸ ਐਂਡ ਮੈਨੀ ਟੀਚਰਸ।
1: ਹਾਂ ਜਿਹਨੂੰ ਮੈਂਟਰ ਵੀ, ਚਲੋ ਆਪਾਂ ਇੱਕ ਹੋਰ ਵਰਡ ਆ ਗਿਆ ਵੀ ਇਹ ਮੇਰਾ ਮੈਂਟਰ ਆ, ਪਰ ਕਿਤੇ ਨਾ ਕਿਤੇ ਗੁਰੂ ਹੀ ਆ। ਠੀਕ ਆ, ਭਾਵੇਂ ਉਹ ਮੈਂਟਰ ਆ, ਭਾਵੇਂ ਉਹ ਟੀਚਰ ਆ, ਮਤਲਬ ਕਿਸੇ ਵੀ ਤਰ੍ਹਾਂ ਦਾ ਜਿਹਨੇ ਤੁਹਾਨੂੰ ਕੋਈ ਗੁਣ ਦਿੱਤਾ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਇਹ ਮੇਰਾ ਟੀਚਰ ਹੀ। ਟੀਚਰ ਇਹ ਹੋ ਸਕਦਾ ਕਿ ਸਿਰਫ ਇਹਦੇ ਵਿੱਚ ਹੀ ਟੀਚਰ ਸੀ, ਵੀ ਓਵਰਆਲ ਨਹੀਂ ਸਾਰਾ ਕੁਝ ਨਹੀਂ ਸਿਖਾਇਆ ਪਰ ਕੁਛ ਕੁ ਪਾਰਟ ਤੇ ਸਿਖਾਇਆ ਨਾ।
0: ਬਿਲਕੁਲ,
1: ਤੇ ਉਹਦੀ ਰਿਸਪੈਕਟ ਜਿਹੜੀ ਆ ਉਹ ਸਾਰੀ ਉਮਰ ਕਰਨੀ ਜ਼ਰੂਰੀ ਆ, ਕਿਉਂਕਿ ਜੇ ਚੀਜ਼ ਤੁਹਾਨੂੰ ਉਹ ਨਾ ਸਿਖਾਉਂਦਾ ਤੇ ਤੁਸੀਂ ਕਿੱਦਾਂ ਉਹਨੂੰ ਸਿੱਖ ਲੈਂਦੇ।
0: ਬਿਲਕੁਲ,
1: ਤੇ ਸਾਰੀ ਉਮਰ ਤੁਸੀਂ ਉਹਨੂੰ ਵਰਤ ਰਹੇ ਹੋ ਜੇ ਉਹ ਚੀਜ਼ ਸਿੱਖੀ ਨੂੰ, ਇਹਦਾ ਮਤਲਬ ਕਿ ਉਹ ਤੁਹਾਡਾ ਫਿਰ ਗੁਰੂ ਹੀ ਤੇ ਟੀਚਰ ਹੀ, ਤੇ ਉਹਨੂੰ ਉੱਥੇ ਰਿਸਪੈਕਟ ਬਣਦੀ ਉਹਦੀ।
0: ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ, ਇਹਦੇ ਅੰਦਰ ਕੋਈ ਦੋ ਰਾਏ ਨਹੀਂ। ਅਤੇ ਦੁਨੀਆ 'ਤੇ ਬਹੁਤ ਹੀ ਜ਼ਿਆਦਾ ਤਗੜੇ ਮੈਂਟਰਸ ਹੋਏ ਨੇ, ਆਪਾਂ ਮੈਂਟਰ ਕਹਿ ਲਈਏ ਹੈ ਨਾ, ਗੁਰੂ ਕਹਿ ਲਈਏ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਮੇਨ ਗੱਲਾਂ 'ਚ ਹੀ ਆ ਜਾਂਦਾ। ਪੰਜਾਬ ਦੀ ਧਰਤੀ ਤੋਂ ਸਭ ਤੋਂ ਜ਼ਿਆਦਾ ਜੇ ਕੋਈ ਮਸ਼ਹੂਰ ਹੋ ਸਕਦਾ, ਜਿਹਨੂੰ ਆਪਾਂ ਕਹਿ ਦਈਏ ਬਹੁਤ ਓਲਡ ਪੰਜਾਬ, ਸਿਵਲਾਈਜੇਸ਼ਨਲ ਲੈਵਲ 'ਤੇ ਜਦੋਂ ਪਹੁੰਚ ਰਿਹਾ ਸੀਗਾ, ਅਤੇ ਦੁਨੀਆ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵਿਖਿਆਤ, ਸਭ ਤੋਂ ਮਸ਼ਹੂਰ ਯੂਨੀਵਰਸਿਟੀ, ਜਿਸਦਾ ਹੁਣ ਕੁਛ ਹੋਂਦ ਨਹੀਂ ਆ, ਵਜੂਦ 'ਚ ਨਹੀਂ ਆ ਕਾਫੀ ਹਜ਼ਾਰ ਸਾਲਾਂ ਤੋਂ, 2500 ਸਾਲ ਪਹਿਲਾਂ ਤਕਸ਼ਿਲਾ ਯੂਨੀਵਰਸਿਟੀ, ਜੋ ਪੰਜਾਬ ਦੇ ਹੀ, ਜੋ ਇਸ ਸਮੇਂ ਦੇ ਪਾਕਿਸਤਾਨ ਵਾਲੇ ਸਾਈਡ ਦਾ ਪੰਜਾਬ ਹੈ ਨਾ, ਉੱਥੇ ਬਣੀ ਸੀ। ਅਤੇ ਉੱਥੇ ਜਾਵਿਕਾ ਪਨੀਨੀ, ਇਹ ਉਹ ਲੋਕ ਨੇ, ਜਾਵਿਕਾ ਉਹ ਆਦਮੀ ਆ ਜਿਹਨੇ ਸਰਜਰੀ ਦੀ ਸਾਇੰਸ ਲਿਆਂਦੀ, ਠੀਕ ਹੈ। ਪਨੀਨੀ ਉਹ ਹੈ ਜਿਹਨੇ ਲੈਂਗੁਏਜ ਦੇ ਅੰਦਰ ਵਿਆਕਰਣ ਦਾ ਕੀ ਕੰਮ ਹੈ, ਕੀ ਰੋਲ ਹੈ, ਉਹ ਦੱਸਿਆ। ਜਿਹਦੇ ਤੋਂ ਸੰਸਕ੍ਰਿਤ, ਸੰਸਕ੍ਰਿਤ ਤੋਂ ਅਵਧੀ, ਅਵਧੀ ਤੋਂ ਬਾਅਦ 'ਚੋਂ ਫਾਰਸੀ ਵਿੱਚ ਆ ਗਈ, ਤਾਂ ਫਿਰ ਉਰਦੂ, ਹਿੰਦੀ, ਪੰਜਾਬੀ, ਹਰਿਆਣਵੀ ਆ ਡਾਇਲੈਕਟ ਨਿਕਲੇ ਆ। ਸੋ ਇਹ ਇੱਦਾਂ ਦੇ ਲੋਕ ਉੱਥੇ ਪੜ੍ਹੇ ਅਤੇ ਬਾਅਦ 'ਚ ਉਹਨਾਂ ਨੇ ਪੜ੍ਹਾਇਆ। ਅਤੇ ਸਭ ਤੋਂ ਮੇਨ ਕੌਟਿਲਿਆ, ਜਿਹਨੂੰ ਆਪਾਂ ਚਾਣਕਿਆ ਦੇ ਨਾਮ ਤੋਂ ਵੀ ਜਾਣਦੇ ਹਾਂ, ਉਹ ਉੱਥੇ ਪੜ੍ਹੇ ਵੀ ਅਤੇ ਉਹਨਾਂ ਨੇ ਪੜ੍ਹਾਇਆ ਵੀ। ਅਤੇ ਉਹ 2500 ਸਾਲ ਪਹਿਲਾਂ ਉਹਨਾਂ ਨੇ ਉੱਥੇ ਹੀ ਆਪਣਾ ਰਿਸਰਚ ਪੇਪਰ, ਆਪਣੀ ਕਿਤਾਬ ਕੰਪਲੀਟ ਕੀਤੀ, ਜਿਸਦਾ ਨਾਂ ਹੈ ਅਰਥ ਸ਼ਾਸਤਰ, ਮਤਲਬ ਕਿ ਇਕਨੋਮਿਕਸ। ਅਤੇ ਅੱਜ 3000 ਸਾਲ, 2500 ਸਾਲ ਬਾਅਦ ਵੀ ਇਟ ਇਜ਼ ਵਨ ਆਫ ਦ ਗ੍ਰੇਟੈਸਟ ਵਰਕਸ ਇਕਨੋਮਿਕਸ, ਆਪਾਂ ਅੱਜ ਵੀ ਪੜ੍ਹਦੇ ਹਾਂ। ਉਹਨਾਂ ਦੀ ਅੱਜ ਵੀ ਦਿੱਤੀਆਂ ਜਿਹੜੀ ਉਹਨੇ ਸਿੱਖ ਹੈ ਉਹ ਕਿਤੇ ਨਾ ਕਿਤੇ ਅਪਲਾਈ ਹੁੰਦੀ ਹੈ। ਚਾਣਕਿਆ ਨੇ ਇੱਕ ਛੋਟੀ ਜਿਹੀ ਈਗੋ, ਕਿਉਂਕਿ ਉਸ ਸਮੇਂ ਦੇ ਮੈਨੂੰ ਰਾਜੇ ਦਾ ਨਾਮ ਨਹੀਂ ਯਾਦ, ਪਰ ਉਹਨੇ ਕਿਉਂਕਿ ਇਨਸਲਟ ਕਰਤਾ ਸੀਗਾ, ਆਪਣੇ ਦਰਬਾਰ ਤੋਂ ਬਾਹਰ ਕੱਢਤਾ ਸੀਗਾ, ਅਤੇ ਰਾਹ ਜਾਂਦੇ ਹੋਏ ਇੱਕ ਬੱਚੇ ਨੂੰ ਚੁਣਿਆ ਅਤੇ ਕਿਹਾ ਕਿ ਬਈ ਤੈਨੂੰ ਮੈਂ ਰਾਜਾ ਬਣਾਊਂਗਾ, ਚੰਦਰਗੁਪਤ ਮੌਰਿਆ। 7-8 ਸਾਲ ਦੀ ਉਮਰ ਸੀ ਉਸਦੀ। ਉਸਨੂੰ ਕਿਹਾ ਜੋ ਮੈਂ ਕਹਿ ਦਿੱਤਾ ਨਾ, ਮੈਂ ਤੇਰਾ ਗੁਰੂ ਹਾਂ, ਮੈਂ ਤੇਰਾ ਟੀਚਰ ਹਾਂ, ਅੱਜ ਤੋਂ ਉਹੀ ਕਰਨਾ। ਅਤੇ ਰੈਸਟ ਇਜ਼ ਹਿਸਟਰੀ ਕਿ ਜਿੰਨਾ ਵੱਡਾ ਐਮਪਾਇਰ ਚੰਦਰਗੁਪਤ ਮੌਰਿਆ ਦਾ ਸੀਗਾ, ਜੋ ਕਿ ਇੰਡੀਅਨ ਸਬ ਕੋਂਟੀਨੈਂਟ ਵੀ ਪਾਰ ਕਰਦਾ, ਥਾਈਲੈਂਡ, ਬਾਲੀ ਦੇ ਵੀ ਰੀਜਨਸ ਨੂੰ ਉਹ ਕਵਰ ਕਰਦਾ, ਅੱਜ ਤੱਕ ਉਸ ਤੋਂ ਵੱਡਾ ਐਮਪਰਰ ਕੋਈ ਨਹੀਂ ਹੋਇਆ। ਮੁਗਲਸ ਆਪਣੇ 5ਵੀਂ ਜਾਂ 6ਵੀਂ ਪੀੜ੍ਹੀ ਤੱਕ ਸ਼ਾਇਦ ਉਸ ਲੈਵਲ 'ਤੇ ਪਹੁੰਚੇ ਸੀਗੇ, ਪਰ ਇਕੱਲੇ ਚੰਦਰਗੁਪਤ ਮੌਰਿਆ ਨੇ 0 ਤੋਂ ਲੈ ਕੇ ਆਲਮੋਸਟ ਸਾਰਾ ਇੰਡੀਆ ਕੈਪਚਰ ਕੀਤਾ। ਬਾਅਦ 'ਚ ਉਹਦਾ ਮੁੰਡਾ ਜਿਹੜਾ ਅਸ਼ੋਕਾ ਹੋਇਆ, ਜੋ ਬਾਅਦ 'ਚ ਬੋਧੀ ਬਣ ਗਿਆ ਹੈ ਨਾ, ਅਸ਼ੋਕ ਚੱਕਰ ਸਾਡੇ ਇੰਡੀਆ ਦੇ ਨੈਸ਼ਨਲ ਫਲੈਗ ਦੇ ਉੱਪਰ ਜਿਹੜਾ ਹੈ ਨਾ ਸਜਿਆ ਪਿਆ, ਉਹ ਵਾਲਾ। ਸੋ ਟੀਚਰ ਦੀ ਕਿਆ ਵੈਲਿਊ ਹੁੰਦੀ ਹੈ, ਐਂਡ ਟੀਚਰ ਜੇ ਤੁਹਾਨੂੰ ਵੇਖ ਲਵੇ ਅਤੇ ਵੇਖ ਕੇ ਤੁਹਾਡੇ ਵੱਲ ਇਸ ਤਰ੍ਹਾਂ ਦੀ ਇੱਕ ਨਜ਼ਰ ਰੱਖ ਲਵੇ ਕਿ ਬਈ ਇਹਨੂੰ ਮੈਂ ਕੁਛ ਬਣਾਉਣਾ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਕੁਛ ਮੇਰੇ ਵੀ ਪਰਸਨਲ ਐਕਸਪੀਰੀਅੰਸ ਨੇ, ਕੁਛ ਤੁਹਾਡੇ ਵੀ ਪਰਸਨਲ ਐਕਸਪੀਰੀਅੰਸ ਹੋਣਗੇ। ਬਲਕੀਰਤ ਟੈਂਪਰੇਟਿਵ ਮੈਂ ਸ਼ੋਰ ਕਿ ਕਾਫੀ ਜ਼ਿਆਦਾ ਇੱਦਾਂ ਦੇ ਹੀ ਹੋਰ ਪਰਸਨਲ ਐਕਸਪੀਰੀਅੰਸ ਸਾਡੇ ਲਿਸਨਰਸ ਦੇ ਵੀ ਹੋਣਗੇ, ਅਤੇ ਆਪਾਂ ਫਿਰ ਇੱਦਾਂ ਕਰਦੇ ਹਾਂ, ਲੈਂਦੇ ਹਾਂ ਇੱਕ ਛੋਟੀ ਜਿਹੀ ਪਿਆਰੀ ਜੀ ਬ੍ਰੇਕ।
1: ਹਾਂ,
0: ਫਿਰ ਬ੍ਰੇਕ ਲੈ ਕੇ ਨਾ ਆਪਾਂ ਗੱਲਬਾਤ ਨੂੰ ਇਸੇ ਤਰੀਕੇ ਨਾਲ ਅੱਗੇ ਤੋਰਦੇ ਹਾਂ, ਅਤੇ ਜਦੋਂ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ ਅਤੇ ਫਿਰ ਦੇਖਾਂਗੇ ਕਿ ਬਈ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਟੀਚਰਸ ਨੇ ਕਿਹਨੂੰ ਕਿਹਨੂੰ ਹੈਲਪ ਕੀਤੀ ਆ। ਫਿਲਹਾਲ ਲਈ ਆਪਾਂ ਬ੍ਰੇਕ ਲੈਂਦੇ ਹਾਂ, ਤੁਸੀਂ ਥੋੜ੍ਹੀਆਂ ਬਹੁਤਾਂ ਐਡਾਂ ਨੂੰ ਸੁਣੋ, ਅਸੀਂ ਹੁਣੇ ਹੀ ਗਏ ਅਤੇ ਹੁਣੇ ਹੀ ਆਏ।
3: ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਵੋ ਦਿਨ ਭੀ ਕਿਆ ਦਿਨ ਥੇ ਰੇਡੀਓ ਹਾਂਜੀ 1674 ਏਐਮ ਤੇ ਤੁਹਾਡਾ ਸਵਾਗਤ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਅੱਜ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਬਲਕੀਰਤ ਜੀ ਐਂਡ ਵੀ ਆਰ ਐਕਸਪਰਟ ਸਟੂਡੈਂਟਸ। ਅੱਜ ਅਸੀਂ ਮਨਾ ਰਹੇ ਹਾਂ ਜੀ ਇੰਡੀਆ ਵਾਲਾ ਪ੍ਰੀ ਟੀਚਰਸ ਡੇ, ਅਤੇ ਅੱਜ ਤੁਸੀਂ ਸਾਰਿਆਂ ਨੇ ਸਾਡੇ ਨਾਲ ਸਾਂਝ ਪਾਣੀ ਕਿ ਤੁਹਾਡਾ ਫੇਵਰੇਟ ਟੀਚਰ ਕੌਣ ਸੀਗਾ, ਐਂਡ ਜੇ ਫੇਵਰੇਟ ਟੀਚਰ ਨਹੀਂ ਤਾਂ ਕੋਈ ਆਪਣੇ ਫੇਵਰੇਟ ਟੀਚਰ ਸਟੂਡੈਂਟ, ਕੋਈ ਕਹਾਣੀ, ਕੋਈ ਕਿੱਸਾ ਹੋਵੇ ਜੋ ਤੁਹਾਨੂੰ ਅੱਜ ਤੱਕ ਯਾਦ, ਕੋਈ ਕਿਸੇ ਸਰ ਦੀ ਮੈਡਮ ਦੀ ਦੱਸੀ ਗੱਲ, ਕੋਈ ਸਿਆਣਪ ਵਾਲੀ ਗੱਲ ਜਿਹੜੀ ਤੁਸੀਂ ਅੱਜ ਵੀ ਅਪਲਾਈ ਕਰਦੇ ਹੋ ਆਪਣੀ ਲਾਈਫ ਦੇ ਅੰਦਰ। ਟ੍ਰਿਗਨੋਮੈਟਰੀ ਵਾਲੀ ਗੱਲ ਨਹੀਂ ਕਰ ਰਿਹਾ, ਪਲੈਟੂ ਪਲੇਨ ਹਿਲਸ ਮਾਊਂਟੇਨ ਵਾਲੀ ਗੱਲ ਨਹੀਂ ਕਰ ਰਿਹਾ, ਹੈ ਨਾ, ਮਾਈਟੋਕੌਂਡਰੀਆ ਇਜ਼ ਦਾ ਪਾਵਰ ਹਾਊਸ ਆਫ ਸੈੱਲ, ਉਹ ਵਾਲੀ ਗੱਲ ਨਹੀਂ ਕਰ ਰਿਹਾ, ਹੈ ਨਾ, ਅਤੇ ਵਾਜ ਵੈਂਟ ਗੋਨ ਕੀ ਇੱਦਾਂ ਹੁੰਦਾ, ਗੋ ਵੈਂਟ ਗੋਨ, ਇਹ ਵਾਲੀ ਗੱਲ ਨਹੀਂ ਕਰ ਰਿਹਾ, ਜਸਟ ਪਿਓਰ ਵਧੀਆ ਮਜ਼ੇਦਾਰ ਮਸਾਲੇਦਾਰ ਕਿੱਸੇ ਤੁਹਾਡੇ ਆਪਣੇ ਟੀਚਰਸ ਦੇ ਨਾਲ, ਯਾਰਾਂ ਦੋਸਤਾਂ ਦੇ ਨਾਲ, ਆਪਣੇ ਸਕੂਲ ਦੇ ਨਾਲ ਸਾਡੇ ਨਾਲ ਸਾਂਝੇ ਕਰੋ। ਠੀਕ ਹੈ, ਤਾਂ ਜਨਨ ਗੱਲ ਕੀਤੀ ਹੈ ਬਲਕਿ
1: ਯਾਰ ਤੁਸੀਂ ਜਨਨ ਹੀ ਕਰਦੇ ਜੇ ਬਿਨਾਂ ਜਨਨ ਤੇ ਕੁਝ ਕਰਦੇ,
0: ਮੇਰੇ ਮੁਰਸ਼ਦ ਤੁਸੀਂ ਹੋ ਨਾ ਇੱਥੇ ਤਾਂ ਕਰਕੇ, ਮੇਰੇ ਟੀਚਰ ਤੁਸੀਂ ਹੋ, ਇਸ ਲਈ ਹੈਪੀ ਟੀਚਰ ਚੀਟਰ, ਅੱਛਾ ਸੋਰੀ ਟੀਚਰ ਡੇ, ਭੁਲੇਖਾ ਖਾ ਗਿਆ
1: ਠੀਕ ਹੈ,
0: ਸੋਰੀ
1: ਯਾਰ ਇੱਦਾਂ ਦਾ ਭੁਲੇਖਾ ਖਾ ਗਿਆ
0: ਯਾਰ, ਹੋ ਜਾਂਦਾ ਊਚ ਨੀਚ ਹੋ ਜਾਂਦੀ ਆ, ਸਹੀ ਕਿ ਨਹੀਂ। ਅਤੇ ਜੀ ਗੱਲਾਂ ਬਾਤਾਂ ਆਪਾਂ ਕਰ ਰਹੇ ਸੀਗੇ ਸਕੂਲ ਟਾਈਮਸ ਦੀਆਂ,
1: ਸਕੂਲ ਛੱਡਿਆ ਨੂੰ ਤਾਂ ਭਾਵੇਂ ਕ੍ਰਿਸ਼ਨਾ ਜੀ ਕਈ ਸਾਲ ਹੋ ਗਏ, ਇੱਦਾਂ ਕਹੀ ਜਾਵੇ,
0: ਨਹੀਂ ਨਹੀਂ ਹੈ ਹੀ ਆ,
1: ਪਰ ਯਾਦਾਂ
0: ਉਹ ਤੱਕ ਨਾਲ ਯਾਦਾਂ, ਅੱਛਾ ਨਹੀਂ ਨਹੀਂ ਉਹ ਵਾਲਾ ਨਹੀਂ,
1: ਇਹ ਤਾਂ ਨਹੀਂ, ਦੂਜੇ ਪਾਸੇ ਲੈ,
0: ਦੂਸਰੇ ਪਾਸੇ ਲੈ ਗਏ,
1: ਦੂਜੀ ਯਾਦ ਆ ਬ੍ਰੋ,
0: ਕਾਫੀ ਲੋਕਾਂ ਨੇ ਸਕੂਲ ਦੇ ਟਾਈਮ 'ਚ ਮਾਸਟਰ ਸਲੀਮ ਸਾਹਿਬ ਇਹ ਵਾਲੇ ਸੁਣੇ ਹੋਣੇ ਆ, ਇਹ ਵਾਲੀ ਯਾਦ ਹੀ ਸਕੂਲ ਦੇ ਨਾਲ ਹੀ ਜੁੜੀ,
1: ਇਹ ਦੂਜੀ ਯਾਦ,
0: ਇਹ ਦੂਜੀ
1: ਟੀਚਰ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ, ਇਹਦੇ ਵਿੱਚ ਤਾਂ ਟੀਚਰ ਯਾਰ ਆ,
0: ਇਹ ਟੀਚਰਾਂ ਕਰਕੇ ਹੁੰਦਾ ਕਈਆਂ ਨਾਲ, ਹੈ ਨਾ, ਸਹੀ ਕਿ ਨਹੀਂ, ਉਹ ਯਾਰ
1: ਜੇ ਕੋਈ ਟੀਚਰ ਆ ਤੇ ਤੁਸੀਂ ਤਾਂ ਵੀ ਫੋਨ ਕਰਕੇ ਦੱਸੋ,
0: ਹਾਂ ਜੇ ਤੁਸੀਂ ਟੀਚਰ ਹੋ, ਹਾਂ
1: ਤੁਹਾਡਾ ਤੇ ਦਿਨ ਹੈ ਅੱਜ,
0: ਸਹੀ ਗੱਲ, ਸਹੀ
1: ਦਿਨ ਬਣਾ ਦਿਓ ਅੱਜ,
0: ਸਹੀ ਗੱਲ, ਤੁਹਾਡਾ ਦਿਨ ਹੈ, ਹੈਨਾ,
1: ਤੇ ਸਾਡੀਆਂ ਨਜ਼ਰਾਂ 'ਚ ਅੱਜ ਦਿਨ ਤੁਹਾਡਾ ਹੀ ਆ,
0: ਅਸੀਂ ਕਹਿ ਤਾ ਤੁਸੀਂ ਮੰਨ ਲਓ, ਸਹੀ ਕਿ ਨਹੀਂ, ਤੇ ਗੁੱਡ ਆਈਡੀਆ, ਗੁੱਡ ਆਈਡੀਆ। ਹੋਰ ਸੁਣਾਓ ਬਣੀ, ਕੋਈ ਆਪਣਾ,
1: ਕੋਈ ਤਾਂ ਟੀਚਰ ਹੋਊਗਾ,
0: ਹਾਂ ਹਾਂ ਕਾਫੀ ਹੋਣਗੇ, ਪੜ੍ਹੇ ਲਿਖੇ ਲੋਕ ਹੀ ਤਾਂ ਸੁਣਦੇ ਆ ਸਾਨੂੰ,
1: ਜਾਏ
0: ਸਹੀ ਕਿ ਨਹੀਂ, ਇੱਦਾਂ ਬੰਦਾ ਕਹੀ ਜਾਵੇ, ਸਹੀ ਗੱਲ ਹੀ ਹੈ ਕਿ ਨਹੀਂ,
1: ਗੱਲ।
0: ਅੱਛਾ ਮੈਨੂੰ ਇਹ ਤੁਸੀਂ ਦੱਸੋ,
1: ਹਾਂਜੀ ਤੁਸੀਂ
0: ਦੱਸੋ, ਕੋਈ ਆਪਣਾ ਆਪਣਾ ਕੋਈ ਮਜ਼ੇਦਾਰ ਜਿਹਾ ਜਾਂ ਗੁੱਡ ਜਿਹਾ ਜਾਂ ਫਿਰ ਕੋਈ ਵਧੀਆ ਐਕਸਪੀਰੀਅੰਸ, ਕੋਈ ਟੀਚਰ ਨੇ ਜੋ ਤੁਹਾਨੂੰ ਕੋਈ ਬੜੀ ਲਾਈਫ ਚੇਂਜਿੰਗ ਐਡਵਾਈਸ ਦਿੱਤੀ ਹੋਵੇ ਜਾਂ ਫਿਰ ਕੋਈ ਗੱਲਬਾਤ ਕੀਤੀ ਹੋਵੇ, ਦੱਸੋ।
1: ਹਾਂ ਮੈਨੂੰ ਇੱਡੀ ਸੋਹਣੀ ਐਡਵਾਈਸ, ਮੈਨੂੰ ਲੱਗਦਾ ਇੱਕ ਯਾਰ, ਇੱਕ ਨਾ ਮੇਰੇ ਫੇਵਰੇਟ ਟੀਚਰ ਹੀ, ਹਰ ਇੱਕ ਬੰਦੇ ਦਾ ਹੋਊਗਾ ਕੋਈ ਫੇਵਰੇਟ ਟੀਚਰ, ਵੀ ਜਦੋਂ ਉਹ ਆਉਂਦਾ ਉਦੋਂ ਉਹਨੇ ਪੜ੍ਹਨਾ ਵਾ,
0: ਉਦਾਂ ਨਹੀਂ, ਠੀਕ ਠੀਕ ਠੀਕ,
1: ਉਹ ਇੱਕ ਵਾਰੀ ਕਹਿੰਦੇ ਨਾ ਵੀ ਪੜ੍ਹੋ ਤੇ ਪੜ੍ਹਨਾ,
0: ਸਹੀ ਗੱਲ,
1: ਉਹ ਕਹਿੰਦੇ ਵੀ ਆਹ ਕਰਕੇ ਆਉਣਾ ਸਵੇਰੇ ਤੇ ਕਰਕੇ ਆਉਣਾ ਵਾ, ਜੋ ਮਰਜ਼ੀ ਹੋ ਜਾਵੇ, ਭਾਵੇਂ ਔਖਾ ਭਾਵੇਂ ਸੌਖਾ, ਤੇ ਉਹਨਾਂ ਨੇ ਹੀ ਆਪਾਂ ਨੂੰ ਕਿਹਾ ਕਿ ਜ਼ਿੰਦਗੀ ਤੁਹਾਡਾ ਕੁਛ ਨਹੀਂ ਬਣਨਾ,
0: ਇਹ ਵੀ ਗੱਲ ਠੀਕ ਹੈ,
1: ਤੁਸੀਂ ਟੱਕਰਾ ਹੀ ਮਾਰ। ਅੱਛਾ ਯਾਦ ਰੱਖਿਓ ਮੇਰੀ ਗੱਲ, ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਕਹੀਆਂ, ਤੇ ਹੁਣ ਵੀ ਉਹ ਮਿਲਦੇ ਤੁਹਾਨੂੰ ਦੱਸਿਆ। ਹਾਂ ਹਾਂ
0: ਹਾਂ ਅੱਛਾ ਯਾਰ, ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਵੈਸੇ ਮਜ਼ੇਦਾਰ ਗੱਲ, ਮੈਨੂੰ ਦੋ ਪੁਆਇੰਟਸ ਯਾਦ ਆ ਗਏ ਇਹਦੇ ਤੋਂ,
1: ਸ਼ੁਕਰ ਹੈ ਤੁਹਾਨੂੰ ਕੋਈ ਪੁਆਇੰਟ ਯਾਦ ਹੈ,
0: ਜਾ ਯਾਰ ਚੰਗੀ ਗੱਲ, ਬੌਸ ਨੇ ਸੁਣ ਲਿਆ ਕਹਿੰਦਾ ਕਿ ਕੁਛ ਨਹੀਂ ਕੀਤਾ
1: ਤੁਹਾਨੂੰ, ਮੇਨ ਪੈਰਾ ਯਾਦ ਹੁੰਦੇ ਨਾ ਅੱਜ,
0: ਹਾਂ ਹਾਂ ਨਹੀਂ ਨਹੀਂ ਠੀਕ,
1: ਪੂਰੀ ਗੱਲ ਸੁਣਦੇ ਨਹੀਂ, ਨਹੀਂ
0: ਬੌਸ ਵੀ ਤਾਂ ਸਾਡੇ ਟੀਚਰ ਹੈ ਨਾ ਯਾਰ, ਹੈਪੀ ਟੀਚਰ ਡੇ,
1: ਹੈਪੀ ਟੀਚਰ ਡੇ,
0: ਤੁਸੀਂ ਸੁਣਨ 'ਚ ਆਇਆ ਅੱਜ ਐਂਥਨੀ ਐਲਬਨੀਜ਼ੀ ਵੱਲ ਪਹੁੰਚੇ ਹੋਏ ਮਟਰ ਪਨੀਰ ਚੱਖਣ ਵਾਸਤੇ,
1: ਬਿਜ਼ੀ ਹੋ ਗਏ,
0: ਬਿਜ਼ੀ ਹੋ ਗਏ, ਪਰ ਸਾਡੀ ਸਾਡੀ ਹੈ ਨਾ, ਸਾਡਾ ਸ਼ੁਕਰੀਆ ਕਬੂਲ ਕਰਨਾ। ਅਤੇ ਯਾਰ ਸਾਡੇ ਸੀਗੇ ਬਾਸਕਟਬਾਲ ਦੇ ਸਰ, ਠੀਕ ਹੈ,
1: ਹਾਂਜੀ,
0: ਉਹ ਸੀਗਾ ਬਿਲਕੁਲ ਅੱਲੜ ਅੜਬ, ਉਹ ਬਿਲਕੁਲ ਹੀ ਡਿਫਰੈਂਟ ਸੀਗੇ, ਮਤਲਬ ਸਾਰਾ ਸਕੂਲ ਇੱਕ ਪਾਸੇ ਚੱਲਦਾ ਸੀਗਾ, ਉਹਨੇ ਓਏ ਇੱਧਰ ਆ, ਇੱਦਾਂ ਕਰਕੇ ਗੱਲ ਕਰਨੀ ਹੈ ਨਾ, ਸਹਿਣਾ ਸਾਰਾ ਸਕੂਲ, ਵਾਟ ਆਰ ਯੂ ਡੂਇੰਗ, ਇਸ ਤਰ੍ਹਾਂ ਕਰਕੇ ਨਾ। ਮੈਂ 3 ਸਾਲ ਬਾਸਕਟਬਾਲ ਦੀ ਟੀਮ 'ਚ ਰਿਹਾ, ਠੀਕ ਹੈ, ਉਹ ਨਾ ਨਾਮ ਇੱਦਾਂ ਹੀ ਯਾਦ ਰੱਖਦੇ ਸੀ ਕਿਸੇ ਦਾ ਕਿ ਠੀਕ ਹੈ ਇਹ, ਹੈ ਨਾ, ਕਿ ਉਹ ਲੰਮੂ, ਹਾਂ ਉਹ ਲੰਮੂ ਇੱਧਰ ਆ, ਵੈਸੇ ਜ਼ਿਆਦਾ ਲੰਮੇ ਹੀ ਹੁੰਦੇ ਹੈ ਨਾ, ਉਹ ਗੋਰਿਆ ਜਾਂ ਇੱਧਰ ਆ, ਹੈ ਨਾ, ਇੱਦਾਂ ਕਰਕੇ ਇਸ ਤਰ੍ਹਾਂ ਕੁਛ ਵੀ, ਮਤਲਬ ਕੁਛ ਸ਼ਬਦਾਵਲੀ ਇੱਦਾਂ ਦੀ ਵੀ ਮੈਂ ਇੱਥੇ ਨਹੀਂ ਵਰਤ ਸਕਦਾ। ਮੈਨੂੰ ਨਾ ਇੱਕ ਵਾਰੀ ਕਲਾਸ 'ਚੋਂ ਬਾਹਰ ਕੱਢਿਆ ਹੋਇਆ ਮੈਡਮ ਨੇ, ਐਂਡ ਤੁੱਕੇ ਤੀਰ ਤੁੱਕੇ ਨਾਲ ਹੀ ਹੁੰਦਾ ਸੀ ਕਿ ਕਦੀ ਕੱਢਤਾ ਇਸ ਤਰ੍ਹਾਂ, 11ਵੀਂ 12ਵੀਂ ਤੱਕ ਤਾਂ ਮਤਲਬ ਮੈਡਮ ਹੀ ਕਹਿੰਦੇ ਸੀ ਪੜ੍ਹਨਾ ਪੜ੍ਹੋ, ਨਹੀਂ ਨਾ ਪੜ੍ਹਨਾ ਨਾ ਪੜ੍ਹੋ, ਬਾਹਰ ਖੜ੍ਹਾ ਸਰ ਹੈ, ਤੇਰੇ ਬਾਰੇ ਨਾ ਸਾਰੀਆਂ ਮੈਡਮਾਂ ਸਟਾਫ ਰੂਮ 'ਚ ਗੱਲਾਂ ਕਰਦੇ ਸੀ ਕਿ ਇੱਦਾਂ ਨਾ ਬਹੁਤ ਔਖਾ, ਬਿਲਕੁਲ ਨਹੀਂ ਪੜ੍ਹਦਾ, ਤੈਨੂੰ ਨਾ ਸੂਤਰ ਕਰਨਾ ਪੈਣਾ। ਮੈਂ ਕਿਹਾ ਸਰ ਤੁਹਾਨੂੰ ਮੇਰਾ ਨਾਮ ਯਾਦ ਹੈ ਨਾ, ਸਰ ਨੂੰ ਸੱਚੀ ਨਹੀਂ ਯਾਦ, ਕਹਿੰਦਾ ਤੂੰ ਥੱਲੇ ਚੱਲ, ਯਾਰ ਮੈਂ ਇਸ ਕਰਕੇ ਸਾਂਝਾ ਕਰ ਰਿਹਾ ਕਿਉਂਕਿ ਬਹੁਤ ਪਨਿਸ਼ਮੈਂਟਾਂ ਹਰ ਕਿਸੇ ਨੂੰ ਮਿਲੀਆਂ ਹੋਣੀਆਂ,
1: ਇੱਕ ਦੂਜੇ
0: ਕਦੀ ਕਿਸੇ ਨੂੰ ਇਹ ਪਨਿਸ਼ਮੈਂਟ ਨਹੀਂ ਮਿਲੀ ਹੋਣੀ। ਮੈਨੂੰ ਸਰ ਨੇ ਨਾ ਪੂਰੇ 40-45 ਮਿੰਟ ਬਾਸਕਟਬਾਲ ਫੜਾਇਆ, ਕਿਹਾ ਤੂੰ ਲੇਪ ਸ਼ਾਟ ਮਾਰ।
1: ਅੱਛਾ,
0: ਉਹ ਹੁੰਦਾ ਲੇਅਪ। ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਲੇਅਪ ਹੁੰਦਾ, ਮੇਰਾ ਭਾਂਜਾ ਬੋਲਦਾ, ਮੈਂ ਵੀ ਲੇਪ ਹੀ ਕਹਿ ਗਿਆ, ਲੇਪ ਸ਼ਾਟ ਲੇਪ ਸ਼ਾਟ। ਲਵ ਯੂ ਅੰਮ੍ਰਿਤਸਰ।
1: ਅੰਮ੍ਰਿਤਸਰ ਵਿਚਾਰੇ ਕੀ ਕਰ ਰਹੇ,
0: ਕੀ ਕਰ ਅੰਮ੍ਰਿਤਸਰ ਹੈ,
1: ਉਹਨਾਂ ਦੇ ਹਿਸਾਬ ਨਾਲ ਲੇਪ ਹੀ ਆ।
0: ਲੇਪ ਹੀ ਆ ਨਾ, ਪਰ ਨਹੀਂ, ਗੁੱਡ ਗੁੱਡ ਮਾਹੌਲ। ਚੱਲ ਲਈਏ ਥੋੜ੍ਹਾ ਬਹੁਤ ਕਾਲਰ ਲਈਏ
1: ਯਾਰ, ਆਪਾਂ ਇਹਨਾਂ ਨੂੰ ਨਾਲ ਜ਼ਰੂਰੀ ਹੈ
0: ਨਾ, ਕਾਲਰ ਨੂੰ ਲਈਏ,
1: ਸਾਰੀ ਚੀਜ਼ਾਂ ਪਤਾ।
0: ਸਾਡੇ ਪਹਿਲੇ ਕਾਲਰ ਨੇ ਰਿਚਰਡ ਜੀ,
1: ਓ ਵਾਓ ਰਿਚਰਡ ਜੀ,
0: ਰਿਚਰਡ ਜੀ,
1: ਰਿਚਰਡ ਜੀ ਤੇ ਹਾਫ ਟੀਚਰ ਲੱਗਦੇ ਮੈਨੂੰ।
0: ਰਿਚਰਡ ਜੀ, ਰਿਚਰਡ ਜੀ,
2: ਗੁੱਡ ਮਾਰਨਿੰਗ ਬੋਇਜ਼, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ।
2: ਅੱਛਾ ਸਤਿ ਸ਼੍ਰੀ ਅਕਾਲ। ਅੱਛਾ, ਕੈਨ ਯੂ ਪਲੀਜ਼ ਟੇਕ ਸਮਵਨ, ਆਮ ਜਸਟ ਵਿਦ ਅ ਕਲਾਇੰਟ।
0: ਵਾਹ, ਬਿਊਟੀਫੁਲ,
2: 5 ਮਿੰਟਸ।
0: ਓ ਯੇ, ਯਾ, ਸ਼ੋਰ ਸ਼ੋਰ ਸ਼ੋਰ, ਬਾਏ ਬਾਏ ਬਾਏ ਮਾਈ ਫਰੈਂਡ। ਆ ਵੀ ਦੇਖੋ
1: ਯਾਰ, ਲੈ
0: ਵੀ ਠੀਕ ਹੈ, ਵਿਦ ਅ ਕਲਾਇੰਟ
1: ਕੀ ਬਦਲ ਗਿਆ ਪਤਾ ਨਹੀਂ ਲੱਗਾ।
0: ਇੱਕ ਤਾਂ ਨਾ ਰਿਚਰਡ ਜੀ ਦੀ ਲਾਈਫ ਸਟੋਰੀ ਨਹੀਂ ਪਤਾ ਲੱਗਦੀ ਕਿ ਕੀ ਕਰ ਰਹੇ, ਟੂਰਕ ਚ ਘਰ ਵੇਚ ਰਹੇ ਹੋਣਗੇ ਜਾਂ ਫਿਰ ਹਨਾ, ਆਈ ਡੋਨਟ ਨੋ ਵਾਟ ਹੀ ਇਜ਼ ਡੂਇੰਗ।
1: ਟੂ ਮੈਨੀ ਕਲਾਇੰਟਸ,
0: ਹੀ ਇਜ਼ ਗਾਟ ਟੂ ਮੈਨੀ ਕਲਾਇੰਟਸ ਹਨਾ। ਪਰ ਕੋਈ ਗੱਲ ਨਹੀਂ, ਆਪਾਂ ਅਗਲੇ ਕਾਲਰ ਨੂੰ
1: ਹਾਂਜੀ ਹਾਂਜੀ ਹਨਾ।
0: ਸਾਡੇ ਨਾਲ ਅਗਲੇ ਕਾਲਰ ਨੇ ਜੀ ਅੰਮ੍ਰਿਤ ਜੀ।
1: ਹੈਲੋ
0: ਹੈਲੋ ਹੈਲੋ ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਦੋਨੋ ਭਰਾ ਨੂੰ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਹੋ?
3: ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਦੱਸੋ ਦੋਨੋ ਕਿੱਦਾਂ?
1: ਗੁੱਡ ਗੁੱਡ, ਵਧੀਆ। ਆਪਾਂ
0: ਨੰਬਰ 1
1: ਸਿੱਖ ਰਹੇ ਹਾਂ,
0: ਸਿੱਖ ਰਹੇ ਹਾਂ,
3: ਵਧੀਆ ਵਧੀਆ,
0: ਦੁਨੀਆ ਸਿੱਖ ਰਹੀ ਹੈ,
3: ਵਧੀਆ ਹੀ ਹੋਣੀ
1: ਚਾਹੀਦੀ, ਸਿੱਖ ਰਹੇ ਹਾਂ ਵੀ। ਹੋਰ ਸੁਣਾਓ, ਆਪ ਕੀ ਸਿਖਾਓਗੇ?
3: ਜੋ ਸਿੱਖਣਾ ਚਾਹੁੰਦੇ ਹੋ ਸਿਖਾ ਦਾਂਗੇ, ਅਸੀਂ ਤਾਂ ਬਹੁਤ ਵੱਡੇ ਟੀਚਰ ਆ ਤੁਹਾਡੇ।
0: ਇਹ ਗੱਲ ਵੀ ਠੀਕ ਹੈ, ਇਹ ਗੱਲ ਵੀ ਠੀਕ ਹੈ ਹਨਾ, ਇਹ ਗੱਲ ਸਹੀ।
1: ਫਿਰ ਮੈਂ ਤੁਹਾਨੂੰ ਬਾਅਦ ਚ ਲਾਉਣਾ,
0: ਬਹੁਤ ਭਰਿਆ ਪਿਆ ਇਹ ਬਾਅਦ ਚ ਦੇਖੋ।
3: ਨਹੀਂ ਸੁਣਨਾ, ਤੁਸੀਂ ਤਾਂ ਕਹਿਣਾ ਸਾਡੇ ਪੁੱਤਾਂ ਵਰਗੇ ਹੋ, ਤਾਂ ਕਰਕੇ ਕਦੀ ਵੀ ਐਨੀ ਟਾਈਮ ਵੀ ਕਹਿਣਾ ਐਨੀਥਿੰਗ।
1: ਥੈਂਕ ਯੂ ਸੋ ਮਚ ਜੀ, ਤੁਸੀਂ ਕਹਿਤਾ ਤੇ ਬਸ।
0: ਇਹ ਦੱਸੋ ਫਿਰ, ਸਕੂਲ ਯਾਦ ਆਇਆ ਕਿ ਨਹੀਂ ਆਇਆ?
3: ਹਾਂਜੀ ਹਾਂਜੀ, ਪੂਰਾ ਯਾਦ ਕਰਾਤਾ। ਤੁਸੀਂ ਤਾਂ ਕਹਿਣਾ ਸੀ ਮਤਲਬ ਕੇਵੀ ਸਕੂਲ ਚ ਪੜਿਆ ਹੋਇਆ, ਕਿਉਂਕਿ ਪਾਪਾ ਏਅਰਫੋਰਸ ਚ ਸੀ ਨਾ।
0: ਓਕੇ,
3: ਤੇ ਮੈਨੂੰ ਇੱਕ ਟੀਚਰ ਬਹੁਤ ਵਧੀਆ ਯਾਦ ਹੈ, ਸਾਡੀ ਇੰਗਲਿਸ਼ ਦੀ ਟੀਚਰ ਹੁੰਦੀ ਸੀ 9th ਕਲਾਸ ਚ, ਮਤਲਬ ਆਈਵੀ ਮੈਮ ਸੀ ਟੀਚਰ ਦਾ ਨਾਮ, ਤੇ ਉਹਨਾਂ ਨੇ ਸਾਨੂੰ ਨਾ ਕਰਸਿਵ ਰਾਈਟਿੰਗ ਸਿਖਾਈ ਸੀ।
0: ਓਕੇ,
3: ਤੇ ਉਹ ਹਾਂ, ਤੇ ਉਹ ਹੁਣ ਤੱਕ ਸਾਨੂੰ ਤਾਂ ਕਰਕੇ ਯਾਦ ਹੈ, ਉਹਨਾਂ ਨੇ ਬੜੇ ਪਿਆਰ ਨਾਲ ਨਾ ਇੱਕ ਇੱਕ ਬੱਚੇ ਦੇ ਬੈਡ ਉਹਦੇ ਬੈਂਚ ਤੇ ਜਾਣਾ, ਤੇ ਪ੍ਰੋਪਰ ਉਹਨੇ ਕਾਪੀ ਚ ਸਿਖਾਉਣਾ ਉਹਨੇ ਕਿੱਦਾਂ ਲਿਖਣਾ ਨਾ,
1: ਹੱਥ ਫੜ ਕੇ।
3: ਹਾਂ, ਹੱਥ ਫੜ ਕੇ ਪੂਰਾ, ਤੇ ਬਹੁਤ ਵਧੀਆ ਉਹਨਾਂ ਨੇ ਮਤਲਬ ਹੁਣ ਤੱਕ ਸਾਨੂੰ ਮਤਲਬ ਮੈਂ ਵੀ ਮਤਲਬ ਜਿਹੜੀ ਜਿੰਨੀ ਵੀ ਕਲਾਸਾਂ ਚ ਉਹਨੇ ਸਿਖਾਇਆ ਨਾ, ਸਾਰਿਆਂ ਨੂੰ ਬਹੁਤ ਵਧੀਆ ਆਉਂਦੇ। ਹੁਣ ਮੈਨੂੰ, ਸੁਖਵਿੰਦਰ ਨੂੰ, ਸਾਰਿਆਂ ਨੂੰ ਅਸੀਂ ਆਉਂਦੀ ਸਾਨੂੰ ਕਰਸਿਵ ਰਾਈਟ।
1: ਪਰ ਪੰਜ ਥੋੜਾ ਲੇਟ ਨਹੀਂ ਕਰਤਾ ਨੌਵੀਂ ਚ,
3: ਕਿਉਂਕਿ ਟੀਚਰ ਮਤਲਬ ਪਹਿਲਾਂ ਅਸੀਂ ਜਿੱਦਾਂ ਮਤਲਬ ਨੋਰਮਲ ਆਪਾਂ ਲਿਖਦੇ ਸੀ ਆਪਣੀ ਰਾਈਟਿੰਗ ਆਉਂਦੇ, ਕਿ ਉਹ ਟੀਚਰ ਨੇ ਸਾਡੀ ਇੰਨੀ ਅੱਛੀ ਇੰਗਲਿਸ਼ ਸੁਧਾਰੀ ਨਾ, ਮਤਲਬ ਹੈਂਡ ਰਾਈਟਿੰਗ ਇੰਨੀ ਵਧੀਆ ਹੋ ਗਈ, ਮਤਲਬ ਆਪਣੀ ਕੋਸ਼ਿਸ਼ ਤਾਂ ਸਾਡੀ ਹੁੰਦੀ ਸੀ ਕਿ ਲਿਖ ਲਈਏ ਜਿੰਨੀ, ਪਰ ਉਹਦੇ ਬਾਅਦ ਮਤਲਬ ਇੱਕ ਕਰਸਿਵ ਰਾਈਟਿੰਗ ਦਾ ਹੁੰਦਾ ਨਾ ਕਿ ਅਲੱਗ ਹੀ ਮਤਲਬ ਪਤਾ ਲੱਗਦਾ ਕਿ ਹਾਂ ਬਈ ਤੁਸੀਂ ਲਿਖਦੇ ਪਏ ਹੋ, ਕਿ ਅਟਰੈਕਸ਼ਨ ਹੀ ਅਲੱਗ ਜਿਹੀ ਹੁੰਦੀ, ਪੜ੍ਹਨੇ ਚ ਜੀ ਕਰਦਾ ਕਿ ਹਾਂ ਵਧੀਆ ਲਿਖਿਆ ਤੁਸੀਂ ਉਹਨਾਂ।
0: ਅੱਛਾ, ਕਰਸਿਵ ਦਾ ਇਹ ਵੀ ਹੁੰਦਾ ਨਾ ਕਿ ਤੁਸੀਂ ਇੱਕ ਵਾਰੀ ਜੇ ਕਰਸਿਵ ਪ੍ਰੋਪਰਲੀ ਹੁੰਦਾ ਹੈ ਨਾ ਕਿ ਉਹ ਰਿਹਾ ਹੀ ਨਹੀਂ, ਆਦਤ ਹੀ ਨਹੀਂ ਲਿਖਣ ਦੀ, ਪਰ ਜਦੋਂ ਕਰਸਿਵ ਜਦੋਂ ਸਿੱਖ ਲਓ ਨਾ, ਤਾਂ ਤੁਸੀਂ ਦੂਸਰੇ ਤਰੀਕੇ ਨਹੀਂ ਬਾਅਦ ਚੋਂ ਲਿਖ ਸਕਦੇ, ਜਿਸ ਤਰ੍ਹਾਂ ਇਕੱਲਾ ਇਕੱਲਾ ਅੱਖਰ ਕਰਕੇ ਨਾ, ਬੜਾ ਔਖਾ ਕਰਸਿਵ ਰਾਈਟਿੰਗ ਦਾ। ਇਹ ਤੇ ਹੈ, ਦੈਟਸ ਨਾਈਸ।
3: ਹਾਂਜੀ ਹਾਂਜੀ, ਤੇ ਇੱਕ ਸਾਡੇ ਹੁੰਦੇ ਸੀ ਟੀਚਰ ਇੱਥੇ ਅੰਬਾਲੇ ਸੀ, ਉਹਨਾਂ ਨੂੰ ਆਦਤ ਸੀ ਉਹ ਨਾ ਪੀਲੀ ਪਗੜੀ ਬੰਨਦੇ ਸੀ, ਤੇ ਉਹਨਾਂ ਨੂੰ ਨਾ ਕੀ ਕਰਨਾ, ਜਿਸ ਕਿਸੇ ਬੱਚੇ ਨੇ ਜਾ ਕੇ ਫਲਾਵਰ ਦੇ ਦੇਣਾ ਉਹਨਾਂ ਸਵੇਰੇ ਸਵੇਰੇ, ਤਾਂ ਉਹਨਾਂ ਨੇ ਸਰ ਨਾ ਯਾ ਛੁਆਰੇ ਦੇਣੇ ਆ, ਡਰਾਈ ਫਰੂਟ ਦੇਣੇ ਉਹਨਾਂ ਨੂੰ ਬੱਚਿਆਂ ਨੂੰ, ਬੱਚੇ ਸੀ ਖੁਸ਼ੀ ਚ ਉਹਨਾਂ ਨੂੰ ਜਾ ਕੇ ਫੁੱਲ ਦਿੰਦੇ ਸੀ ਕਿ ਉਹ ਸਰ ਨਾ ਰਿਟਰਨ ਚ ਸਾਨੂੰ ਡਰਾਈ ਫਰੂਟ ਦੇਣਗੇ।
1: ਬੜੇ ਹੈਲਦੀ ਸਰ,
0: ਗੁੱਡ ਯਾਰ। ਦੇਖੋ ਇਹੀ ਗੱਲ ਹੈ ਕਿ ਇਹ ਇੱਦਾਂ ਦਾ ਕੋਈ ਵੀ ਟੀਚਰ ਇੰਟਰਪਰਸਨਲ ਜਾਂ ਥੋੜਾ ਨਾ ਰਿਲੇਸ਼ਨ ਬਣਾ ਲਿਆ ਹਨਾ, ਕਿੰਨੇ ਸਾਲ ਪੁਰਾਣੀ ਗੱਲ ਹੋਣੀ ਹੈ, ਬਟ ਯੂ ਸਟਿਲ ਰਿਮੈਂਬਰ ਇਟ ਹਨਾ, ਇਹ ਗੱਲ ਤੇ ਹੈ।
3: ਆਈ ਥਿੰਕ ਹੁਣ ਆਪਣੇ ਜਪਨਾ 84 ਦੇ ਦੰਗੇ ਹੋਏ ਸੀ ਨਾ, ਜੱਦੀ ਦੇ ਗੱਲ ਆ ਸੁਣਨਾ,
0: ਮਤਲਬ 16-26 ਕਿੰਨੇ ਹੋ ਗਏ, 42 ਸਾਲ,
1: 42
3: ਤੇ ਉਸ ਟਾਈਮ ਦੇ ਟੀਚਰ ਯਾਦ ਹੈ ਸਾਨੂੰ, ਕਿਉਂਕਿ ਸਕੂਲ ਜਾਂਦੇ ਸੀ ਤਾਂ ਪਤਾ ਹੈ ਕਿ ਏਦਾਂ ਕਰਕੇ, ਤੇ ਅਸੀਂ ਵੀ ਸਾਡੇ ਵੀ ਆਉਂਦਾ ਸਕੂਲ ਚ ਜਿੱਦਾਂ 12ਵੀਂ ਵਾਲੇ ਟੀਚਰ ਬਣਦੇ ਸੀ ਨਾ, ਜਿੱਦਾਂ ਟੀਚਰਸ ਦੇ ਆਏ ਦਿਨ, ਤੇ ਸਾਨੂੰ ਏਦਾਂ ਹੁੰਦਾ ਸੀ ਟੀਚਰ ਹੁਣ ਜਿੱਦਾਂ 12ਵੀਂ ਚ ਤਾਂ ਕਿੰਨੇ ਬੱਚੇ ਨੇ, ਹੁਣ ਕਿਹਨੂੰ ਕਿਹਨੂੰ ਕਿੱਥੇ ਭੇਜੀ ਨਾ, ਤੇ ਜਿਹੜੇ ਤਾਂ ਬੱਚੇ ਬੈਸਟ ਬੈਸਟ ਹੁੰਦੇ ਸੀ ਉਹਨਾਂ ਨੂੰ ਤਾਂ ਇਕੱਲੇ ਇਕੱਲੇ ਨੂੰ ਕੀ ਕਲਾਸ ਦੇਣੀ ਨਾ, ਜਿਹੜੀ ਤਾਂ ਰੂਣ ਚੂਣ ਬਚ ਜਾਂਦੀ ਸੀ ਪਿੱਛੇ ਜਿਹੜੇ ਲਾਸਟ ਬੈਂਚਰ ਹੁੰਦੇ ਸੀ
4: ਲੂਣ ਚੂਣ
0: ਅੱਛਾ ਨਹੀਂ ਲੱਗਦਾ ਤੁਸੀਂ ਸਾਡੇ ਬਾਰੇ ਸਾਰੀ ਗੱਲਾਂ ਕਰ ਰਹੇ ਹੋ
4: ਭੈਣ ਜੀ ਉਹਨਾਂ ਦੇ ਵਿੱਚ ਆਪਾਂ ਵੀ
3: ਨਹੀਂ ਮੈਂ ਵੀ
4: ਭਰਾਵਾਂ ਦੇ
3: ਮੈਂ ਵੀ ਠੰਡੀ ਕੈਟੇਗਰੀ 'ਚ ਹੀ ਆਉਂਦੀ ਕੋਈ ਚੱਕਰ ਨਹੀਂ
4: ਲੂਣ ਚੂਣ ਆ ਵਧੀਆ ਮੈਂ ਕਦੇ ਯੂਜ਼ ਕਰਾਂਗਾ
3: ਤੇ ਸਾਡੇ ਵਰਗਿਆਂ ਨੂੰ ਇੱਕ ਇੱਕ ਕਲਾਸ ਚ ਚਾਰ ਚਾਰ ਪੰਜ ਪੰਜ ਬੱਚੇ ਮਾਰ ਦਿੰਦੇ ਸੀ ਕਿ ਪੜਾਣਾ ਤਾਂ ਹੈ ਨਹੀਂ ਇਹਨਾਂ ਗੱਲਾਂ ਹੀ ਮਾਰ ਕੇ ਆਣੀਆਂ ਨੇ
4: ਸ਼ੁਕਰ ਕਰੋ ਕ੍ਰਿਸ਼ਨਾ ਜੀ ਇਹਨਾਂ ਨੇ ਤੇ ਫਿਰ ਵੀ ਇਲਾਜ ਰੱਖ ਲਈ ਲੂਣ ਚੂਣ ਕਹਿ ਕੇ
0: ਠੀਕ ਹੈ ਕਈ ਤੇ ਰਹਿੰਦ ਖੂੰਦ ਕਹਿ ਦਿੰਦੇ
4: ਦੇਖੋ ਹੈ ਨਾ ਤੁਸੀਂ ਅੱਜ ਸਾਨੂੰ ਇੱਕ ਨਵਾਂ ਅੱਖਰ ਸਿਖਾਇਆ ਤੁਸੀਂ ਸਾਡੇ ਟੀਚਰ ਹੋ ਗਏ ਅੱਜ ਥੈਂਕ ਯੂ ਸੋ ਮਚ
3: ਥੈਂਕ ਯੂ
4: ਓਕੇ ਜੀ ਥੈਂਕ ਯੂ
0: ਅੱਛਾ ਨਹੀਂ ਬਟ ਇੰਗਲਿਸ਼ ਟੀਚਰਸ 'ਚ ਨਾ ਇੱਕ ਉਹ ਕਰਿਜ਼ਮਾ ਹੁੰਦਾ ਇਹ ਹਮੇਸ਼ਾ ਹੀ ਹੁੰਦਾ ਜੇ ਮੈਂ ਆਪਣਾ ਕਦੀ ਕੋਈ ਮਤਲਬ ਮੈਨੂੰ ਹਮੇਸ਼ਾ ਯਾਦ ਰਹਿੰਦਾ ਜਿਹੜਾ ਕਿੱਸਾ ਉਹ ਇਹ ਰਹਿੰਦਾ ਕਿ ਸਾਡੇ ਨਾ ਨਵੀਂ ਨਵੀਂ ਇੰਗਲਿਸ਼ ਦੇ ਇੱਕ ਮੈਡਮ ਆਏ ਠੀਕ ਹੈ ਉਹ ਨਾ ਬਾਕੀ ਮੈਡਮਾਂ ਨਾਲੋਂ ਸ਼ੀ ਵਾਜ਼ ਵੈਰੀ ਪ੍ਰੋਗਰੈਸਿਵ ਮਤਲਬ ਚਿਲ ਸੀ ਕਾਫੀ ਮੈਡਮ ਹੈ ਨਾ
4: ਘਰੇ ਪਰਸਨੈਲਿਟੀ ਕਹਿਣ ਲੱਗੇ
0: ਹਾਂ ਮਤਲਬ ਪਰਸਨੈਲਿਟੀ ਵੀ ਸੀਗੇ ਮਤਲਬ ਸ਼ੀ ਵਾਜ਼ ਵੈਰੀ ਪ੍ਰੋਗਰੈਸਿਵ ਐਂਡ ਆਲ ਤੇ ਸਾਡੇ ਨਾਲ ਨਵਾਂ ਨਵਾਂ ਕੰਸੈਪਟ ਸ਼ੁਰੂ ਹੋਇਆ ਇੰਗਲਿਸ਼ ਲੈਬ ਦਾ ਸਾਡੇ ਸਕੂਲ 'ਚ ਜੇ ਮੈਂ ਹੁਣ ਉਹਨੂੰ ਹੁਣ ਯਾਦ ਕਰਾਂ ਕਿ ਮੈਂ ਇਹ ਕਹੂੰਗਾ ਬਹੁਤ ਹੀ ਗਲਤ ਆਈਡੀਆ ਸੀਗਾ ਥੈਂਕਫੁਲੀ ਉਹ 3-4 ਸਾਲ 'ਚ ਬੰਦ ਹੋ ਗਿਆ ਬੇਸਿਕਲੀ ਨਾ ਅਲੱਗ ਰੂਮ 'ਚ ਲੈ ਕੇ ਜਾਂਦੇ ਸੀਗੇ ਜਿਹਦੇ ਅੰਦਰ ਤੁਹਾਨੂੰ ਹੈਡਸੈਟ ਵਗੈਰਾ ਪਵਾ ਦੇਣੇ ਅਤੇ ਇੰਗਲਿਸ਼ ਗਾਣੇ ਸੁਣਾਉਣੇ ਮਤਲਬ ਜਿਸ ਤਰ੍ਹਾਂ ਜੋ ਆਇਲਸ ਦਾ ਐਗਜ਼ਾਮ ਹੁੰਦਾ ਨਾ ਬੇਸਿਕਲੀ ਉਹ ਸਾਰਾ ਉਸ ਪੀਰੀਅਡ 'ਚ ਕਰਾਉਂਦੇ ਹੁੰਦੇ ਸੀਗੇ ਵਿਚ ਇਜ਼ ਨੋਟ ਗੁੱਡ ਫੋਰ ਐਜੂਕੇਸ਼ਨਲ ਇੰਸਟੀਟਿਊਟ ਕਿ ਤੁਸੀਂ ਬੱਚਿਆਂ ਨੂੰ ਆਇਲਸ ਟਾਈਪ ਤਿਆਰੀ ਕਰਾਓ ਪਰ ਉਦੋਂ ਇਟ ਵਾਜ਼ ਲਾਈਕ ਹੈ ਨਾ ਤੁਹਾਡੀ ਲਿਸਨਿੰਗ ਸਕਿੱਲਸ ਐਂਡ ਸਪੀਕਿੰਗ ਸਕਿੱਲਸ ਬੈਟਰ ਹੋਣਗੇ ਉੱਥੇ ਨਾ ਡਿਬੇਟ ਕੰਪੀਟੀਸ਼ਨ ਹੋ ਗਿਆ ਅਤੇ ਮੈਂ ਬਹੁਤਾ ਮਤਲਬ ਉਹੀ ਕਿ ਨਾ ਬੈਕ 'ਤੇ ਬੈਠ ਕੇ ਹਾਹਾ ਹੀ ਕਰ ਲਿਆ ਪਰ ਇਸ ਤਰ੍ਹਾਂ ਕਦੀ ਇੰਨਾ ਪਾਰਟੀਸਪੇਟ ਨਹੀਂ ਕਰਨਾ ਮੇਰੇ 8ਵੀਂ ਜਾਂ 9ਵੀਂ ਦੀ ਗੱਲ ਹੋਏਗੀ ਅਤੇ ਨਾ ਆਪਣਾ ਡਿਬੇਟ ਕੰਪੀਟੀਸ਼ਨ ਸ਼ੁਰੂ ਹੋ ਗਿਆ ਕਿ ਵੈਜ ਵਰਸਿਜ਼ ਨੋਨ ਵੈਜ ਕਿ ਵੈਜੀਟੇਰੀਅਨ ਫੂਡ ਅੱਛਾ ਕਿ ਨੋਨ ਵੈਜੀਟੇਰੀਅਨ ਫੂਡ ਅੱਛਾ ਅੱਛਾ ਮੈਡਮ ਨਾ ਜਿਹਦਾ ਜੋ ਜੋ ਪੁਆਇੰਟ ਆਉਂਦਾ ਸੀਗਾ ਉਸ ਹਿਸਾਬ ਨਾਲ ਪੁਆਇੰਟ ਦਿੰਦੇ ਸੀ ਕਿਸੇ ਨੂੰ 1 ਪੁਆਇੰਟ ਮਿਲ ਰਿਹਾ ਕੁਛ 15-16 ਬੱਚੇ ਕੰਪਲੀਟ ਹੋ ਗਏ ਮੇਰੀ

0: ਪਹਿਲੋ ਇੱਕ ਅੱਧਾ ਉੱਤੇ ਥੱਲੇ ਤੇ ਨਹੀਂ ਬੱਲੇ ਵਾਹ ਕੀ ਉਹ ਤੇ ਨਹੀਂ ਪਾਇਆ ਤੁਹਾਡੇ ਸਟੈਪ ਬੜੀ ਈ ਤੇ ਨਹੀਂ ਪਾਤੀ
1: ਮੈਂ ਇੱਕ ਵਾਰੀ ਅੱਗੇ ਵੀ ਇਹ ਗੱਲ ਗੱਲਾਂ ਦਾ ਉਹਨਾਂ ਦੀ ਦੱਸਿਆ ਵੀ ਇੱਕ ਵਾਰੀ ਨਾ ਉਹ ਕਬੀਰ ਦਾਸ ਦੇ ਦੋਹੇ ਸਨ ਪੜ੍ਹਾ ਰਹੇ ਸੀਗੇ ਕਹਿੰਦੇ ਉਹਨਾਂ ਨੇ ਲਾਈਨ ਬੋਲੀ ਕਹਿੰਦੇ ਬਸੋ ਮੇਰੇ ਨੈਨੋ ਨੈਨੋ ਮੇ ਨੰਦ ਲਾਲ ਫਿਰ ਕਹਿੰਦੇ ਬਸੋ ਮੇਰੇ ਨੈਨੋ ਮੇ ਨੰਦ ਲਾਲ ਸਾਰੀ ਕਲਾਸ ਸੁਣ ਰਹੀ ਹੈ ਧਿਆਨ ਨਾਲ ਬੈਠੀ ਮੈਮ ਕਿਉਂਕਿ ਮੇਰੀ ਅੱਖੋਂ ਪੇ ਟੂ ਲੈਟ ਲਿਖਾ ਹੁਆ ਹੈ
0: ਵਾਹ ਕਿਆ ਬਾਤ
1: ਮੈਡਮ ਨੇ ਵਿੱਚੋਂ ਕੁਛ ਨਾ ਕੁਛ ਇਹੋ ਜਿਹਾ ਛੱਡ ਦੇਣਾ ਉਹ ਯਾਦ ਹੋ ਜਾਂਦਾ ਸੀ
0: ਉਹ ਤੇ ਐਵੇਂ ਤੁਹਾਨੂੰ ਕਹਾਂ ਫਿਰ ਇੰਸਲਟ ਹੀ ਕਰਨ ਡੇ ਹਿੰਦੀ ਦੀ
1: ਮੇਰਾ ਨਾਮ ਨੀ ਸੀ ਕਦੇ ਉਹ ਮੇਰਾ ਨਾਮ ਰੂਬੀ ਕਦੇ ਨੀ ਸੀ ਰੂਬੀ ਕਹਿੰਦੇ ਹੁੰਦੇ ਮੈਨੂੰ ਉਹ ਹੁਣ ਵੀ ਹੁਣ ਤੱਕ ਵੀ ਮੇਰਾ ਨਾਂ ਕਦੇ ਉਹ ਜੇ ਮੈਂ ਉਹਨਾਂ ਨੂੰ ਕਾਲ ਕਰਾਂ ਉਹਨਾਂ ਨੇ ਫੋਨ ਚੱਕ ਕੇ ਕਦੇ ਨੀ ਕਹਿਣਾ ਵੀ ਹਾਂ ਰੂਬੀ ਕੀ ਯਾਰ ਔਰ ਫਿਰ ਟੁੱਬੀ ਕਿੱਦਾਂ ਟੁੱਬੀ ਹੀ ਕਹਿਣਾ ਮੈਨੂੰ ਹੁਣ ਤੱਕ ਵੀ ਨਾ ਗਿੱਧੇ ਕਰਕੇ ਵੀ ਉਹਨਾਂ ਦੇ ਨਾਲ ਬਹੁਤ ਅਟੈਚਮੈਂਟ ਰਹੀ ਆ ਮੈਮ ਦੀ ਨਾਲ ਮੇਰੀ ਇੱਕ ਜਿਹੜੇ ਸਾਡੇ ਹਾਕੀ ਵਾਲੇ ਮੈਮ ਹੁੰਦੇ ਸੀਗੇ ਜਸਵੀਰ ਮੈਡਮ ਸੀਗੇ ਉਹ ਬਹੁਤ ਵਧੀਆ ਸੀਗੇ ਮਤਲਬ ਉਹਨਾਂ ਨੇ ਮੈਨੂੰ ਹਾਕੀ ਸ਼ਾਇਦ ਨਾ ਵਧੀਆ ਲੱਗਦੀ ਜਿਸ ਹਿਸਾਬ ਨਾਲ ਉਹਨਾਂ ਨੇ ਸਿਖਾਈ ਤੇ ਜਿੱਦਾਂ ਉਹਨਾਂ ਨੇ ਗਾਈਡ ਕੀਤਾ ਤਾਂ ਆਈ ਸਟਿਲ ਲਵ ਹਾਕੀ
0: ਇਹ ਵੀ ਇੱਕ ਵੇਖ ਲੋ ਫਰਕ ਹੈ ਨਾ ਕਿ ਗੇਮ ਪ੍ਰਤੀ ਪਿਆਰ ਪਾਉਣਾ ਬੰਦੇ ਦਾ
2: ਹਾਂ ਹੈ ਨਾ ਕਿਉਂਕਿ ਮਿਹਨਤ ਵਾਲੀ ਚੀਜ਼ ਜਿਹੜਾ ਆਪਾਂ ਗਲੀ ਵਗੈਰਾ ਚ ਖੇਡਦੇ ਨਾ ਉਹ ਤਾਂ ਖੇਡਦੇ ਹੀ ਆ ਪਰ ਉਹ ਡਿਸਿਪਲਿਨ ਨਾਲ ਖੇਡਣਾ ਪਹਿਲੇ ਵਾਰਮ ਅਪ ਵਗੈਰਾ ਬਹੁਤ ਘੱਟ ਕੋਚ ਹੁੰਦੇ ਆ ਜੋ ਤੁਹਾਨੂੰ ਹਨਾ
1: ਇਹਦਾਂ ਦਾ ਲੱਗਿਆ ਸਾਡੇ ਜਿਹੜੇ ਹਾਕੀ ਦੇ ਕੋਚ ਔਰ ਮਤਲਬ ਕੋਚ ਜਿਹੜੇ ਸੀਗੇ ਉਹ ਡਿਫਰੈਂਟ ਸੀ ਉਹ ਸਾਡੇ ਟੀਚਰ ਨਹੀਂ ਸੀਗੇ
2: ਓਕੇ
1: ਹੀ ਵਾਸ ਜਸਟ ਦਾ ਕੋਚ ਫਾਰ ਹਾਕੀ ਹੈ ਨਾ ਤੇ ਜਿਹੜੇ ਟੀਚਰ ਸੀ ਸਾਨੂੰ ਲੈ ਕੇ ਜਾਂਦੇ ਕੋਚ ਸਰ ਵੀ ਬਹੁਤ ਅੱਛੇ ਸੀ ਬਹੁਤ ਵਧੀਆ ਸੀਗੇ ਸਾਡੇ ਮਤਲਬ ਆਈ ਥਿੰਕ ਉਹ ਵੀ ਹੁੰਦਾ ਨਾ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇ ਜੇ ਤੁਹਾਨੂੰ ਅੱਗੋਂ ਤੁਹਾਨੂੰ ਸਿਖਾਉਣ ਵਾਲਾ ਅੱਛਾ ਮਿਲ ਜਾਵੇ ਤਾਂ ਫਿਰ ਉਹ ਡੈਫੀਨੇਟਲੀ ਇਹ ਹੁੰਦਾ ਕਿ ਤੁਸੀਂ ਪਿਆਰ ਕਰਨ ਲੱਗ ਜਾਂਦੇ ਹੋ ਚੀਜ਼ ਨੂੰ ਨਾ ਚਾਹੇ ਉਹ ਪੜ੍ਹਨਾ ਚਾਹੇ ਉਹ ਹਾਂ ਚਾਹੇ ਉਹ ਪੜ੍ਹਨਾ ਚਾਹੇ ਉਹ ਕੋਈ ਡਾਂਸ ਹੈ ਜਾਂ ਗੇਮ ਹੈ ਆਈ ਥਿੰਕ ਜੇ ਤੁਹਾਨੂੰ ਸਿਖਾਉਣ ਵਾਲਾ ਅੱਗੋਂ ਟੀਚਰ ਅੱਛਾ ਮਿਲ ਜਾਵੇ ਆਈ ਥਿੰਕ ਯੂ ਜਸਟ ਸਟਾਰਟ ਲਵਿੰਗ ਦੈਟ ਗੇਮ
0: ਇਦਾਂ ਹੀ ਆ
1: ਦੈਟਸ ਵਾਟ ਯੂ ਆਰ ਡੂਇੰਗ ਹਾਂਜੀ
0: ਜੀ ਜੀ
1: ਹਾਂਜੀ ਓਕੇ ਜੀ ਥੈਂਕ ਯੂ ਸੋ ਮਚ ਫਾਰ ਯੋਰ ਟਾਈਮ ਓਕੇ ਹੈਵ ਅ ਨਾਈਸ ਡੇ
0: ਹੈਵ ਅ ਨਾਈਸ ਡੇ ਟੂ ਬਬਾ ਸੀ ਯਾ ਮੈਨੂੰ ਯਾਦ ਆ ਗਿਆ ਇੱਕ ਸਾਡੀ ਵੀ ਮੈਡਮ ਉਹ ਵੀ ਟਾਰਨੇਟ ਹੀ ਦਿੰਦੇ ਆ
2: ਅੱਛਾ ਵਾਹ
0: ਦੀ ਰਿਖ ਤੇ ਮੈਨੂੰ ਮਿਲੇ ਵੀ ਆ
2: ਹਾਂ
0: ਪਰ
2: ਸਕੂਲ ਵਾਲੇ ਹੈ
0: ਹਾਂ ਵਾਹ ਪਰ ਇੱਕ ਯਾਰ ਜਿਹੜੀ ਆਪਣਾ ਰੂਬੀ ਭੈਣ ਜੀ ਨੇ ਗੱਲ ਕੀਤੀ ਹੈ ਨਾ ਕਿ ਸਿਖਾਉਣ ਦਾ ਤਰੀਕਾ ਮੈਂ ਹੁਣ ਕਈ ਵਾਰੀ ਵੇਖਦਾ ਕਿ ਯਾਰ ਹੁਣ ਦੀ ਜਿਹੜੀ ਜਨਰੇਸ਼ਨ ਆ ਉਹ ਲੋਕ ਕਿੰਨੇ ਮਤਲਬ ਇਸ ਗੱਲੋਂ ਕਹਿ ਸਕਦੇ ਹਾਂ ਕਿ ਲੱਕੀ ਹੈ ਹਨਾ ਕਿ ਕਿੰਨੇ ਵਧੀਆ ਤਰੀਕੇ ਦੇ ਟੀਚਰਸ ਆ ਚੁੱਕੇ ਆ ਮਤਲਬ ਤੂੰ ਯੂਟਿਊਬ ਹੀ ਵੇਖ ਲਾ ਮੈਂ ਬਿਨਾਂ ਗੱਲੋਂ ਹੀ ਖਾਨ ਸਰ ਦੇ ਕਿੰਨੇ ਲੈਕਚਰ ਸੁਣੇ ਹੋਏ ਆ ਕਾਰ ਚਲਾਉਂਦੇ ਹੋਏ ਮਜ਼ਾ ਆਉਂਦਾ ਹਨਾ ਉਹ ਵਿਕਾਸ ਦਿਵਿਆ ਕੀਰਤੀ ਉਹ ਫਿਲੋਸਫੀ ਦੀ ਸਾਈਕੋਲੋਜੀ ਦੀ ਗੱਲਾਂ ਕਰਦਾ ਤੁਸੀਂ ਢਾਈ ਢਾਈ ਤਿੰਨ ਤਿੰਨ ਘੰਟੇ ਗੱਲਾਂ ਬਾਤਾਂ ਸੁਣ ਲਓ ਕਿਆ ਤਰੀਕਾ ਸਮਝਾਉਣ ਦਾ ਅਤੇ ਉਹ ਫਿਜ਼ਿਕਸ ਵਾਲਾ ਕੋਈ ਫਿਜ਼ਿਕਸ ਨਾਲ ਲੈਣਾ ਦੇਣਾ ਨਹੀਂ ਆਪਾਂ ਜਦੋਂ ਫਿਜ਼ਿਕਸ ਵਗੈਰਾ ਪੜ੍ਹੇ ਕਿ ਉਹ ਰੱਟਾ ਹਨਾ ਕਿ ਉਹੀ ਸਰਾਂ ਨੇ ਮੈਡਮਾਂ ਨੇ ਜਿਸ ਤਰੀਕੇ ਨਾਲ ਕਹਿ ਦਿੱਤਾ ਹਨਾ ਉਹ ਤੁਹਾਨੂੰ ਵੀ ਪਤਾ ਕਿ ਆਹ ਸਿਲੇਬਸ ਹੈ ਨਾ ਆਹ 11ਵੀਂ ਦਾ 10ਵੀਂ ਦਾ ਸਿਲੇਬਸ ਹੈ ਇੰਨੇ ਕੁ ਸਵਾਲ ਆਉਣੇ ਇਹ ਵਾਲੇ ਪੜ੍ਹ ਲਿੱਤੇ ਅਤੇ ਉਸ ਹਿਸਾਬ ਨਾਲ ਕਰ ਲਿੱਤਾ ਬਟ ਨਾ ਉਹ ਰੀਜ਼ਨਿੰਗ ਮੈਥ ਦੇ ਅੰਦਰ ਕਿ ਇਹਦਾ ਕਾਰਨ ਕੀ ਹੈ ਇਸ ਤਰ੍ਹਾਂ ਹੁੰਦਾ ਕਿਉਂ ਹੈ ਫਿਜ਼ਿਕਸ ਦੇ ਅੰਦਰ ਕਾਰਨ ਕੀ ਇਸ ਤਰ੍ਹਾਂ ਹੁੰਦਾ ਕਿਉਂ ਹੈ ਨਾ ਉਹ ਸਭ ਸਿਖਾਉਂਦੇ ਅਤੇ ਆਈ ਬਿਲੀਵ ਕਿ ਸ਼ਾਇਦ ਇੰਨੇ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਜਾਂ ਫਿਰ ਕਹਿ ਲਓ ਇੰਨੇ ਸਹਿਜ ਤਰੀਕੇ ਨਾਲ ਜੇ ਅਸੀਂ ਵੀ ਪੜ੍ਹ ਰਹੇ ਹੁੰਦੇ ਸਾਇੰਸ ਤਾਂ ਸ਼ਾਇਦ ਸਾਇੰਸ ਮਜ਼ੇਦਾਰ ਲੱਗਦੀ ਹੈ ਨਾ ਹੋ ਸਕਦਾ ਆਪਾਂ
2: ਉੱਧਰ ਨੂੰ ਉੱਧਰ ਨੂੰ ਹੋ ਜਾਂਦੇ ਕਿਉਂਕਿ ਇਟਸ ਆਲ ਅਬਾਊਟ ਇੰਗੇਜਿੰਗ ਦੁਨੀਆਂ ਤਾਂ ਬਹੁਤ ਖੂਬਸੂਰਤ ਆ ਹਨਾ ਤੇ ਉਸ ਤੋਂ ਰਿਲੇਟਡ ਹਾਂ ਤੇ ਉਸ ਤੋਂ ਰਿਲੇਟਡ ਓਬਵੀਅਸਲੀ ਜਿੰਨੀਆਂ ਗੱਲਾਂ ਹੋਣਗੀਆਂ ਹਨਾ ਉਹ ਓਨੀਆਂ ਹੀ ਵਧੀਆ ਹੋਣਗੀਆਂ ਬਟ ਜਸਟ ਆਪਾਂ ਉਹ ਵੈਲਿਊ ਨਹੀਂ ਦੇ ਪਾਉਂਦੇ ਉਹਨਾਂ ਚੀਜ਼ਾਂ ਨੂੰ
0: ਇਹ ਸਕੂਲ ਵਾਲੇ ਵੀ ਨਾ ਬੜਾ ਪ੍ਰਿੰਸੀਪਲ ਹੀ ਆ ਚਲੋ ਜਿਹੜੇ ਆ ਵੇਖਦੇ ਆ ਜਾਂ ਵਾਈਸ ਪ੍ਰੈਜੀਡੈਂਟ ਵਗੈਰਾ ਇਹ ਨਾ ਬੜੇ
3: ਚੀਜ਼ਾਂ ਚੁਣ ਕੇ ਲਿਆਉਂਦੇ ਨੇ ਕਿ ਜੇ ਮੰਨ ਲਓ ਗੇਮ ਦੇ ਇਹਨਾਂ ਨੂੰ ਲੱਗਦਾ ਨਾ ਵੀ ਜਿੱਦਾਂ ਸਾਡੇ ਆਹ ਚੀਜ਼ ਦੇ ਵਿੱਚ ਅਸੀਂ ਲੈਕ ਕਰਨ ਡੇ ਹਾਂ, ਫਿਰ ਇਹ ਉਹਦੇ ਵਿੱਚ ਚੇਂਜ ਕਰਦੇ ਨੇ ਕਿ ਹਾਂ ਕੋਈ ਹੋਰ ਟੀਚਰ ਲਿਆਂਦਾ ਜਾਵੇ ਅਤੇ ਉਹਨੂੰ ਮੌਕਾ ਦਿੱਤਾ ਜਾਵੇ, ਵੇਖੀਏ ਵੀ ਉਹ ਕੀ ਕਰਦਾ। ਅਤੇ ਇੱਦਾਂ ਹੀ ਨਾ ਇਹਨਾਂ ਨੇ ਕੀ ਹੋਇਆ ਕਿ ਮੈਥ ਸਬਜੈਕਟ ਜਿਹੜਾ ਮੈਨੂੰ ਲੱਗਦਾ ਕਿ 80% ਲੋਕਾਂ ਨੂੰ ਜਿਹੜਾ ਥੋੜ੍ਹਾ ਜਿਹਾ ਹਾਲੇ ਕਿ ਚਲੋ ਕੈਮਿਸਟਰੀ ਚ ਵੀ ਬੰਦਾ ਜਾਂ ਫਿਜ਼ਿਕਸ ਚ ਵੀ ਸੋ ਸੋ ਕੇ ਕੱਢ ਲੈਂਦਾ ਸੀ, ਪਰ ਮੈਥ ਚ ਤੇ ਸੌ ਗਿਆ, ਮੈਥ ਚ ਤੇ ਸੁੱਤਾ ਵੀ ਨੀ ਜਾਂਦਾ ਹੁੰਦਾ ਇਹ ਚ ਤੇ, ਉਹ ਕਿਉਂਕਿ ਇੱਕ ਹੈ ਹੀ ਓਦਾਂ ਦਾ ਨਾ ਵੀ ਆ ਗਿਆ ਜੀ ਹੈ ਨਾ, ਉਹ 'ਚ ਤਾਂ ਬੰਦਾ ਲੀਨ ਜਿਹਾ ਹੋ ਜਾਂਦਾ ਅਤੇ ਸੌ ਜਾਂਦਾ, ਇਹ 'ਚ ਲੀਨ ਵੀ ਨਹੀਂ ਹੋਇਆ ਜਾਂਦਾ ਅਤੇ ਕਰ ਕਰਕੇ ਤਾਂ ਚਲੋ ਕੋਈ ਵੀ ਨਹੀਂ ਹੈ ਨਾ, ਬੜਾ ਰਿਜ਼ਲਟ ਬੜਾ ਘੱਟ ਗਿਆ ਮੈਥ ਤਾਂ, ਅਤੇ ਕੰਡੇ ਕੰਡੇ 'ਤੇ ਆ ਗਿਆ ਕੰਮ ਅਤੇ ਮੈਡਮ ਹੁੰਦੇ ਸੀ ਪਹਿਲਾਂ, ਅਤੇ ਮੈਡਮ ਦਾ ਤਾਂ ਚਲੋ ਕੀ ਕਸੂਰਿਆ ਹੁਣ ਪੜ੍ਹਿਆ ਨਿਆਣਿਆਂ ਨੇ ਨਹੀਂ ਹੈ ਨਾ, ਪਰ ਉਹਨਾਂ ਨੇ ਕੀ ਕੀਤਾ ਫਿਰ ਵੀ ਮੀਟਿੰਗ ਹੋਈ ਇੱਕ ਹੈ ਨਾ, ਅਤੇ ਬੱਚਿਆਂ ਨੂੰ ਪੁੱਛਿਆ ਗਿਆ ਵੀ ਵੀ ਕਿੱਦਾਂ ਵੀ ਤੁਹਾਨੂੰ ਮੈਡਮ ਤੋਂ ਕੋਈ ਮਤਲਬ ਮੈਡਮ ਦੀ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਕੀ ਹੈ ਜਿਹੜੇ ਤੁਹਾਡੇ ਨੰਬਰ ਨਹੀਂ ਆਉਂਦੇ, ਅਤੇ ਕਿਸੇ ਨੇ ਕੀ ਕਹਿਣਾ ਸੀ, ਸਾਰੇ ਮੂੰਹ ਸੁੱਟ ਕੇ ਬੈਠੇ ਉੱਥੇ, ਪਤਾ ਹੀ ਆ ਵੀ ਨਹੀਂ ਆਉਣ ਦਿਆ, ਪੱਲੇ ਨਹੀਂ ਪੈਣ ਦਿਆ, ਕੀ ਕਰੀਏ। ਕਰ ਕਰਕੇ ਕੀ ਡਿਸੀਜ਼ਨ ਲਿਆ ਵੀ ਚਲੋ ਟੀਚਰ ਨਵਾਂ ਹਾਇਰ ਕਰਦੇ ਹੈ ਨਾ, ਇਹਨੂੰ ਰਿਪਲੇਸ ਕਰਦੇ ਹਾਂ, ਵੀ ਇਹਨੂੰ ਕਿਸੇ ਹੋਰ ਨਿੱਕੀ ਕਲਾਸ 'ਚ ਕੁਛ ਕੀਤਾ ਉਹਨਾਂ ਨੇ, ਉਹ ਤਾਂ ਨਹੀਂ ਬਾਅਦ 'ਚ ਲੱਭੇ ਵੀ ਕਿੱਥੇ ਗੱਲ, ਪਰ ਉਹ ਜਿਹੜਾ ਨਵਾਂ ਵੀਰ ਆਇਆ ਉਹਦੇ ਭਰਾਵਾ, ਹੁਣ ਉਹ ਵੇਖੋ ਕਿੰਨੀ ਸੋਹਣੀ ਇੱਕ ਗੱਲ ਆ ਕਿ ਉਦੋਂ ਨਹੀਂ ਸੀ ਇਹ ਚੀਜ਼ ਦਾ ਬਿਲਕੁਲ ਵੀ ਨਹੀਂ ਪਤਾ ਵੀ ਕਿਹੜੇ ਪੁਆਇੰਟ ਆਫ ਵਿਊ ਨਾਲ ਇਹਨੂੰ ਲਿਆਂਦਾ ਜਾਂ ਕੀ ਪਿੱਛੇ ਸਾਈਕੋ ਸੀ, ਹੁਣ ਉਹ ਚੀਜ਼ਾਂ ਦੀ ਸਮਝ ਆਉਂਦੀ ਆ ਵੀ ਕੀ ਉਹਨਾਂ ਦੀ ਸਟ੍ਰੈਟਜੀ ਕੀ ਸੀ ਉਹਦੇ ਪਿੱਛੇ, ਉਹ ਕੀ ਸੀ ਕਿ ਉਹਨੇ ਆਉਣਾ ਭਰਾਵਾ ਉਹ ਪੱਗ ਉਹਨੇ ਬੰਨੀ ਹੋਣੀ, ਮਤਲਬ ਹੋਰ ਹੀ ਸਟਾਈਲ ਦੀ, ਅੱਜ ਤੱਕ ਤੁਸੀਂ ਵੇਖੀ ਨਹੀਂ ਹੋਣੀ ਉਹਦੀ, ਮੈਂ ਫੋਟੋ ਵਿਖਾਦਾ ਨਾ, ਤੁਸੀਂ ਕਹਿਣਾ ਮੈਂ ਪਹਿਲੀ ਵਾਰੀ ਆਹ ਸਟਾਈਲ ਦੀ ਪੱਗ ਵੇਖੀ, ਮਤਲਬ ਕਲਰਫੁੱਲ ਪੱਗ ਬੰਨੀ ਹੋਣੀ ਉਹਨੇ,
4: ਵਾਹ ਵਾਹ ਵਾਹ,
3: ਤੇ ਜਿਹੜੀ ਉਹਨੇ ਕੱਪੜੇ ਪਾਏ ਹੋਣੇ ਮਤਲਬ ਚਮਕੀਲੀਆਂ ਵਾਲੇ ਜਿੱਦਾਂ ਦਲੇਰ ਮਹਿੰਦੀ ਵੇਖਿਆ, ਪੂਰਾ ਦਲੇਰ ਮਹਿੰਦੀ ਵਰਗੇ ਕੱਪੜੇ, ਮਤਲਬ ਹਰ ਰੋਜ਼ ਉਹਨੇ ਇੱਕ ਵੱਖਰਾ ਸਤਾਰਿਆਂ ਵਾਲਾ ਕੋਟ ਪਾਉਣਾ, ਕਿਤੇ ਫੁੱਲ ਲੱਗੇ ਹੋਣੇ ਆ, ਕਿਤੇ ਉਹ ਜਿਹੜੀਆਂ ਉਹ ਪਰਲ ਕੀ ਕਹਿੰਦੇ ਉਹਨੂੰ,
4: ਹਾਂ ਹਾਂ ਮੈਂ ਸਮਝ ਗਿਆ, ਉਹ ਲੱਗੀ ਮੋਤੀ ਜਿਹੇ ਲੱਗੇ ਹੋਣੇ, ਪੂਰਾ ਲਾਮ ਲਸ਼ਕਰ, ਪੂਰਾ
3: ਪੈਂਟ ਵੀ ਪੂਰੀ ਉਹਦੇ ਨਾਲ ਭਰੀ ਆ, ਲਿਸ਼ਕਿਆ ਬੂਟ ਵੀ, ਮਤਲਬ ਤੁਸੀਂ ਵੇਖੋਗੇ ਤੁਸੀਂ ਕਹਿਣਾ ਯਾਰ ਕੀ ਬੰਦਾ, ਕਿ
4: ਸਰ ਦੀ ਬਸ ਆਹ 2 ਵਜੇ ਤੱਕ ਸਕੂਲ ਹੈ, 2:30 ਵਜੇ ਕਿਤੇ ਹੈ ਸੱਭਿਆਚਾਰ ਦੀ ਹੈਗੀ ਹੈ ਪਰਫਾਰਮੈਂਸ,
3: ਹਾਂ ਉਹ ਵੀ ਬੜੇ ਵੱਡੇ ਲੈਵਲ ਦੀ, ਮਤਲਬ ਫਿਕਸਲ ਆਉਂਦਾ ਹੁੰਦਾ ਸੀ ਉਹ, ਫਿਕਸਲ ਆਈ ਹੋਣੀ, ਤੇ ਇੱਕ ਉਹਨੂੰ ਪ੍ਰੋਬਲਮ ਸੀ ਵੀ ਕੱਪੜੇ ਵੀ ਉਹਨੇ ਜ਼ਿਆਦਾ ਕਾਲੇ ਹੀ ਪਾਉਣੇ ਆ,
4: ਅੱਛਾ,
3: ਤੇ ਉਹ ਹੁਣ ਤੁਹਾਨੂੰ ਪਤਾ ਫਿਕਸੋ ਡਿੱਗਦੀ ਵੀ ਆ, ਤੇ ਉਹ ਸਾਰਾ ਚਿੱਟਾ ਹੋਇਆ ਹੋਣਾ ਉਹਦਾ, ਤੇ ਉਹ ਭਰਿਆ ਹੋਣਾ ਫਿਕਸੋ ਦੇ ਨਾਲ ਡਿੱਗ ਡਿੱਗ ਕੇ, ਉਹਨੇ ਐ ਮਤਲਬ ਆਉਣਾ ਰੋਜ਼ ਹੀ ਉਹਨੇ ਸੇਮ, ਕੋਈ ਉਹਨੇ ਇਹ ਨਹੀਂ ਕਿ ਚੱਲ ਇੱਕ ਅੱਧਾ ਦਿਨ ਕਿਤੇ ਸਿੰਪਲ ਪੈਂਟ ਪਾਵੇ, ਕਿਤੇ ਜੀਨ ਪਾਏ ਵੇਖ ਲਈਏ ਉਹਨੂੰ, ਕਿਤੇ ਕੋਟੀ ਪਾਵੇ ਵਿਚਾਰਾ
4: ਸਿੰਪਲ,
3: ਚੀਜ਼ਾਂ ਉਹੀ ਪੈਣੀਆਂ, ਫਿਰੰਗੀ 50 ਉਹਨੇ ਬੰਨਣੀਆਂ, ਮਤਲਬ ਪਿੰਨਾਂ ਉਹਨੇ ਕੰਨ ਤੋਂ ਲੈ ਕੇ ਤਾਂ ਤੱਕ ਉਹਨੇ ਪਿੰਨਾਂ ਲਾਈਆਂ ਹੋਣੀਆਂ ਪੱਗ ਚ, ਮਤਲਬ ਤੁਸੀਂ ਵੇਖ ਕੇ
4: ਸਮਝ ਗਿਆ
3: ਚੀਜ਼ ਕੀ ਹੈ,
4: ਵੇਸ਼ਭੂਸ਼ਾ
3: ਬਣਾ ਲੈਣਾ ਉਹਨੇ ਜਦੋਂ ਆਉਣਾ, ਤੇ ਭਰਾਵਾ ਸਾਰਿਆਂ ਨੇ ਐਕਟਿਵ ਰਹਿਣਾ ਵੀ ਸਾਰਾ ਗੇ
4: ਕੁਛ ਹੋਏਗਾ,
3: ਉਹਦਾ ਨਾਂ ਹੀ ਮਹਿੰਦੀ ਰੱਤਾ, ਉਧਰ ਦਲੇਰ ਮਹਿੰਦੀ ਇੱਧਰ ਮਹਿੰਦੀ ਰੱਤਾ, ਉਹ ਜਿੱਦਾਂ ਹੀ ਆਇਆ ਉੱਦਾਂ ਹੀ ਸਾਰਿਆਂ ਨੇ ਉਹਦਾ ਨਾਂ ਪਾ ਦਿੱਤਾ ਦਲੇਰ ਮਹਿੰਦੀ, ਤੇ ਉਹ ਜਦੋਂ ਆਉਣਾ ਤੇ ਸਾਰਿਆਂ ਨੇ ਹੱਸੀ ਜਾਣਾ ਹਨਾ, ਮਤਲਬ ਇੰਨਾ ਇੰਟਰਸਟ ਬਣਿਆ ਮੈਥ ਮੈਥ ਦੇ ਵਿੱਚ, ਕਿਉਂਕਿ ਉਹਦੇ ਸਟਾਈਲ ਐ ਜੇ ਕਰਕੇ ਉਹਨੇ ਪੜਾਉਣਾ ਮੂੰਹ ਜਾਂ ਟੇਢਾ ਕਰਕੇ, ਤੇਰਾ ਹਰ ਇੱਕ ਪੂਰਾ ਉਹਨੇ ਨਾਲ ਵਿੱਚ ਵਿੱਚ ਉਹਨੇ ਕਰਨਾ ਵੀ ਸਟੂਡੈਂਟ ਨਾਲ ਇੰਟਰੈਕਸ਼ਨ ਵੀ ਕਰਨਾ, ਮੈਨੂੰ ਪਤਾ ਤੁਸੀਂ ਕੀ ਸੋਚਣ ਦੇ ਜੇ, ਉਹ ਪਰ ਉਹਨੇ ਕਦੀ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਗਲਤ ਕਹਿੰਦੇ ਹੋ ਜਾਂ ਹੈ ਨਾ ਟੀਜ਼ ਕਰਦੇ ਹੋ, ਟੀਜ਼ ਤਾਂ ਪਤਾ ਹੀ ਹੁੰਦਾ ਬੰਦੇ ਨੂੰ ਵੀ ਕਰਦੇ ਆ, ਉਹ ਵੱਖਰੀ ਗੱਲ, ਪਰ ਉਹਨੇ ਕਦੀ ਨਹੀਂ, ਉਹਨੇ ਵਧੀਆ ਬਣਾ ਕੇ ਰੱਖੀ, ਅਤੇ ਸਾਰਿਆਂ ਨੇ ਉਹਦੇ ਮੁੜ ਕੇ ਟਿਊਸ਼ਨਾਂ ਦੇ ਵਿੱਚ ਵੀ ਉਹਨੇ ਐਡਮਿਸ਼ਨ ਕਰਾਈ ਉਹਦੇ ਘਰੇ ਵੀ, ਮਤਲਬ ਇਸੇ ਕਰਕੇ ਐਡਮਿਸ਼ਨ ਕਰਾ ਲਈ ਵੀ ਚਲੋ ਘੜੀ ਬੰਨ ਕਰ ਘੜੀ ਬੰਨ ਕਰਕੇ, ਮਤਲਬ ਲਿਟਰਲੀ ਇਹ ਚੀਜ਼ ਸੋਚ ਕੇ ਕਰਾਈ ਕਿ ਚਲੋ ਯਾਰ ਘੜੀ ਉੱਥੇ ਬਵਾਂਗੇ ਸਾਰਨਾ, ਇਹ ਸੋਚ ਕੇ ਐਡਮਿਸ਼ਨ ਕਰਾ ਲਈ ਮੈਥ ਦੀ, ਉੱਥੇ ਟਿਊਸ਼ਨ 'ਤੇ ਵੀ ਜਾਂਦੇ ਰਹੇ ਅਤੇ ਉਹ ਚੰਗੇ ਭਲੇ ਮੈਂਬਰ ਹੋਣ ਲੱਗ ਪਏ ਮੈਥ ਦੇ ਵਿੱਚ, ਅਤੇ ਉਹ ਪਰ ਸਰ ਤਾਂ ਕੰਟੀਨਿਊ ਹੀ ਰਿਹਾ, ਉਹ ਸਰ ਵਿਚਾਰੇ ਨੇ ਇੰਨੀ ਜਗ੍ਹਾ ਬਣਾਈ ਆਪਣੇ ਸਕੂਲ ਦੇ ਵਿੱਚ ਕਿ ਉਹ ਮੈਨੂੰ ਲੱਗਦਾ ਹਾਲੇ ਤੱਕ ਚੱਲਣ ਡਿਆ ਹੋਣਾ ਵਿਚਾਰਾ, ਤੇ ਉਹਨੇ ਆਉਣਾ ਕਾਹਤੇ ਰੈੱਡ ਕਲਰ ਦੀ ਸਕੂਟਰੀ ਦਾ, ਸੱਚੀ ਮਤਲਬ ਫਿਲਮ 'ਚ ਵਿੱਚ ਪੂਰਾ ਸੀਨ ਬਣਾਉਣਾ ਉਹਨੇ,
4: ਯਾਰ ਇਹ ਤਾਂ ਇਹ ਮੈਥ ਵਾਲੇ ਸਰਾਂ ਨਾਲ ਹੁੰਦਾ ਨਾ,
3: ਮੈਂ ਤਾਂ ਆਪਾਂ ਬਾਹਰ ਖਲੋਤੇ ਵੇਟ ਕਰਦੇ ਹੁਣ ਮੈਥ ਵਾਲੇ ਸਰ ਨਹੀਂ ਆਏ ਅੱਜ, ਅੱਜ ਪੀਰੀਅਡ ਲੱਗਣਾ ਕਿਉਂ ਨਹੀਂ ਮੈਥ ਦਾ,
4: ਸਹੀ ਗੱਲ ਹੈ। ਇੱਦਾਂ ਹੁੰਦਾ ਨਾ ਸਾਡਾ ਨਾ 10 ਪੀਰੀਅਡ ਵਾਲਾ ਸਕੂਲ, 9ਵਾਂ ਪੀਰੀਅਡ ਗੇਮਸ ਦਾ ਹੋਣਾ ਬੁੱਧਵਾਰ, ਠੀਕ ਹੈ,
2: ਗੇਮਸ ਪੀਰੀਅਡ ਆ ਫਿਰ ਮਤਲਬ ਹੱਥ ਤੇ ਤੁਸੀਂ ਆ ਨਹੀਂ ਰਹੇ, ਉਸ ਤੋਂ ਬਾਅਦ ਲਾਸਟ ਲਾਸਟ ਉਹਨਾਂ ਮੈਚ ਵਾਲਾ ਸਾਡਾ ਜਿਹੜਾ ਨਾ ਤੇ ਉਹ ਵਾਲਾ, ਤੇ ਸਾਡੇ ਸਰ ਹੁੰਦੇ ਰਿਸ਼ੂ ਸਰ, ਸਰ ਨੇ ਨਾ ਸਾਈਡ ਚੀਰ ਕੱਢਿਆ ਹੋਣਾ ਪੈਨਸਿਲ ਮੁੱਛ ਸਰ ਦੀ, ਤੇ ਸਰ ਨੇ ਨਾ ਅੱਗੋਂ ਜਿਸ ਤਰ੍ਹਾਂ ਵਾਲ ਨਾ ਜਿਸ ਤਰ੍ਹਾਂ ਬਰਾਊਨ ਜੇ, ਜਿਸ ਤਰ੍ਹਾਂ ਅਮਰਿੰਦਰ ਗਿੱਲ ਦੇ ਨੀ ਸੀਗੇ ਮੇਲ ਕਰਾ ਦੇ ਰੱਬਾ, ਬਸ ਹੁਣ ਕਹਿ ਲੈ ਬਸ, ਹਾਂ ਕਹਿ ਲੈ ਸਪਾਈਕ ਨੀ ਕੀਤੇ ਸਾਈਡਾਂ ਤੇ ਰੱਖੇ, ਸਰ ਦੀ ਨਾ ਆਵਾਜ਼ ਬੜੀ ਗੜਕੇ ਵਾਲੀ, ਓਦਾਂ ਕੱਦ ਕਾਠੀ ਤੋਂ ਮਤਲਬ ਹੀ ਵਾਜ਼ ਵੈਰੀ ਸ਼ੋਰਟ, ਤੇ ਨਾ ਸਰ ਨੇ ਨਾ ਅੱਡੀ ਚੱਕ ਕੇ ਇਸ ਤਰ੍ਹਾਂ ਕਹਿਣਾ ਖੜੋ ਖੜੋ ਖੜੋ, ਖੜੇ ਹੋ ਗਏ ਹਨਾ, ਕੀ ਹੋਏਗਾ ਚੁੱਪ ਆਰਾਮ ਨਾਲ ਬਹਿ ਜਾ ਸਰ, ਇਹ ਤਾਂ ਕੋਈ ਪੁਆਇੰਟ ਨਹੀਂ ਹੋਇਆ ਹਨਾ। ਫਿਰ ਇੱਕ ਸਾਡਾ ਸਰ ਸੀਗਾ ਸੁਖਵਿੰਦਰ ਸਰ, ਉਹ ਮਤਲਬ ਉਹ ਨਾ ਜਿਸ ਤਰ੍ਹਾਂ ਬੰਦਾ ਹੁੰਦਾ ਨਾ ਕਿ ਮੈਂ ਤਰੱਕੀ ਕੀਤੀ ਲਾਈਫ 'ਚ, ਉਸ ਤਰ੍ਹਾਂ ਸੀ ਮੈਂ ਜਦੋਂ, ਕਿਉਂਕਿ ਮੈਂ ਸੇਮ ਸਕੂਲ ਪੜ੍ਹਿਆ ਨਰਸਰੀ ਤੋਂ ਨਾ, ਸੋ ਮੈਂ ਉਹ ਸਰ ਨੂੰ ਵੇਖਦਾ ਸੀ ਕਿ ਨਾ ਪਹਿਲੀ ਦੂਜੀ 'ਚ ਇਹ ਜਿਹੜੀ ਹੁੰਦੀ ਨਾ ਕੈਮਿਸਟਰੀ ਲੈਬ ਦੇ ਅੰਦਰ ਲੈਬ 'ਚ ਹੀ ਰਹਿੰਦਾ, ਫਿਰ ਬਾਅਦ 'ਚੋਂ ਦੇਖੇ ਕਿ 1 2 3 4 ਹੈ, ਜਦੋਂ ਆਪਾਂ 7ਵੀਂ 8ਵੀਂ ਤੱਕ ਪਹੁੰਚ ਗਏ ਨਾ ਕਿ ਸਰ ਦੀ ਹੁਣ ਉਹ ਵਾਲਾ ਮਤਲਬ ਬੰਦੇ ਦਾ ਲੈਵਲ ਹੋਇਆ ਕਿ ਮੈਂ ਵੀ ਮੈਥ ਪੜ੍ਹਾਊਂਗਾ, ਪਰ ਨਾ ਹੁਣ ਦੇਖੋ ਨਾ ਉਹੀ ਗੱਲ ਆ ਜਿਸ ਤਰ੍ਹਾਂ ਤੁਸੀਂ ਦੱਸਿਆ, ਉਹ ਪਤਾ ਨਹੀਂ ਨਾ ਤੁਹਾਨੂੰ ਕਿ ਬੈਕ ਆਫ ਦਾ ਹੈਡ ਸਕੂਲ ਵਾਲੇ ਨੇ ਕੀ ਕੀ ਕਿਹਾ ਹੋਇਆ, ਉਹ ਵਿਚਾਰੇ ਦੇ ਨਾ ਜੀਵਨ ਕਹਿ ਲੈ ਅਪ੍ਰੈਲ 'ਚ ਜਦੋਂ ਸੈਸ਼ਨ ਸਟਾਰਟ ਹੋਣਾ ਨਾ ਤੇ ਜੂਨ ਜੁਲਾਈ ਦੀ ਛੁੱਟੀਆਂ 'ਚ ਜਾਣਾ ਹੁੰਦਾ ਸਕੂਲ ਵੀ ਟ੍ਰਿਪ ਜਾਂਦਾ ਨਾ, ਸਰ ਨੇ ਆਉਣਾ ਕਲਾਸ ਨੂੰ ਪੜ੍ਹਾਉਂਦੇ ਹੋਣਾ ਇਹ ਮੀਨ ਹੈ ਇਹ ਮੀਡੀਅਨ ਹੈ ਇਹ ਮੋੜ, ਹਾਂਜੀ ਇਹ ਟ੍ਰਿਪ ਇਜ਼ ਗੋਇੰਗ ਟੂ ਨੈਨੀਤਾਲ, ਮੈਨੂੰ ਨਾ ਨਾਮ ਨੋਟ ਕਰਾ ਦਿਓ ਜਿਹਨੇ ਨੈਨੀਤਾਲ ਜਾਣਾ, ਐਵੇਂ ਰੈਂਡਮਲੀ 3 ਮਹੀਨਿਆਂ ਹੀ ਚੱਲੀ ਜਾਣਾ ਟ੍ਰਿਪ ਇਜ਼ ਗੋਇੰਗ ਟੂ ਨੈਨੀਤਾਲ, ਖੜਾਓ ਖੜਾਓ ਕਲਾਸ 'ਚੋਂ ਬਾਹਰ ਨਿਕਲ ਜਾ, ਉਹ ਬਾਹਰ ਜਾਂਦਾ ਪਿਆ ਬੱਚਾ ਨੂੰ, ਤੂੰ ਨੈਨੀਤਾਲ ਜਾਣਾ ਕਿ ਨਹੀਂ ਇਹ ਵੀ ਮੈਨੂੰ ਦੱਸ ਦੱਸ, ਇੱਕ ਪਤਾ ਨਹੀਂ ਸਰ ਨੂੰ ਕੀ ਪ੍ਰੋਬਲਮ ਸੀ ਵਿਵੇਕ ਓਬਰਾਏ ਨਾਲ, ਹੀ ਵਾਜ਼ ਆਈ ਗੈਸ ਹਿਊਜ ਸਲਮਾਨ ਖਾਨ ਫੈਨ, ਕਿਉਂਕਿ ਜੇ ਕਿਸੇ ਬੱਚੇ ਨੇ ਸਮ ਗਲਤ ਕਰਤਾ ਹੈ ਨਾ ਗਲਤ ਦੇਤਾ ਉਹਨੂੰ ਪਤਾ ਕਿ ਨਾ ਉਹ ਯਾਰ ਤੂੰ ਤਾਂ ਫਲੋਪ ਬੰਦਾ ਯਾਰ, ਤੂੰ ਤਾਂ ਵਿਵੇਕ ਓਬਰਾਏ ਆ, ਉਹ ਬੇਚਾਰਾ ਆਪਣੇ ਘਰ ਆਰਾਮ ਨਾਲ ਬੈਠਾ ਪਿਆ, ਉਹਨੇ ਮਿਸਾਲ ਮੈਂ ਉਹ ਤੂੰ ਫਲੋਪ ਹੋ ਯਾਰ, ਤੁਸੀਂ ਫਲੋਪ ਹੋ, ਵਿਵੇਕ ਹੋ ਤੁਸੀਂ, ਵਿਵੇਕ ਹੋ, ਪਹਿਲਾਂ ਵਿਵੇਕ ਵਿਵੇਕ ਸੋਚੀ ਹੈ ਨਾ ਕਿ ਕਲਾਸ 'ਚ ਤਾਂ ਕੋਈ ਵਿਵੇਕ ਹੈ ਨਹੀਂ, ਬਾਈ ਜਾਣਿਆਂ 'ਚ ਸਾਡੇ ਵਿੱਚੋਂ, ਕੁੜੀ ਦਾ ਨਾਂ ਤਾਂ ਵਿਵੇਕ ਹੋ ਨਹੀਂ ਸਕਦਾ, ਅਸੀਂ ਬਾਈ ਜਾਣੇ ਹਾਂ ਸਾਡੇ ਵਿੱਚ ਕੋਈ, ਅੱਛਾ ਵਿਵੇਕ ਉਬਰਾਏ ਕਹਿੰਦੇ ਸਰ, ਇਹ ਸਰ ਸਾਥੀਆਂ ਨਹੀਂ ਦੇਖੀ ਤੁਸੀਂ, ਉਹ ਚੁੱਪ ਕਰਿਆ ਤੂੰ ਵੀ ਬਾਹਰ ਨਿਕਲ ਗਿਆ, ਇਹ ਹੁੰਦਾ
3: ਹੈ ਨਾ,
2: ਓਹੋ ਅੱਜ ਤਾਂ ਰੌਣਕਾਂ ਲੱਗ ਗਈਆਂ ਹੈ ਮਨੀ, ਸਹੀ ਕਿ ਨਹੀਂ,
3: ਇੱਦਾਂ ਕਰਦੇ ਹਾਂ ਯਾਰ,
2: ਥੋੜੇ ਜਿਹੇ ਮੈਸੇਜ ਪੜ੍ਹਦੇ ਹਾਂ ਹਨਾ, ਫਿਰ ਬਾਅਦ 'ਚੋਂ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ, ਫਿਰ ਆਪਾਂ ਵਾਪਸ ਆਵਾਂਗੇ, ਸਾਡੇ ਕੋਲ ਥੋੜੇ ਜਿਹੇ ਕਾਲਰਸ ਨੇ ਉਹਨਾਂ ਨੂੰ ਵੀ ਵਿਹਲਾ ਕਰਾਂਗੇ, ਠੀਕ ਹੈ ਨਹੀਂ, ਥੋੜਾ ਉਹ ਵੀ ਇੰਤਜ਼ਾਰ ਕਰੇ, ਥੋੜਾ ਹਮ ਵੀ ਇੰਤਜ਼ਾਰ ਕਰੇ,
3: ਤੁਹਾਡੀ ਮਰਜ਼ੀ ਕ੍ਰਿਸ਼ਨਾ ਜੀ,
2: ਇੱਦਾਂ ਹੀ ਹੈ ਨਾ, ਚਲੋ ਠੀਕ ਹੋ ਗਿਆ ਜੀ,
3: ਸਟੂਡੈਂਟ ਜੇ
2: ਜਸ ਅੰਮ੍ਰਿਤ ਜੀ ਕਹਿੰਦੇ ਨੇ ਚੱਕ ਕੇ ਰੱਖ ਦਿਓ ਕੰਮ ਦੋਨੋਂ, ਗੁੱਡ ਸ਼ੋ, ਪੰਮੀ ਬਾਈ ਦਾ ਸੌਂਗ ਲਾਓ ਅੱਜ ਸ਼ੀਸ਼ੀ, ਠੀਕ ਹੈ ਭਾਜੀ ਲਾ ਦਾਂਗੇ,
3: ਪੰਮੀ ਬਾਈ ਦਾ ਲਾ ਦਾਂਗੇ,
2: ਡਨ ਹੋ ਗਿਆ, ਇਹ ਗਾਣਾ ਹਮੇਸ਼ਾ ਨਾ ਖਤਰਨਾਕ, ਅੱਜ ਮੈਂ ਲਾਊਂਗਾ ਗਾਣਾ, ਮੈਨੂੰ ਪਿਛਲੀ ਵਾਰੀ ਕਹਿੰਦੇ ਕਿ ਖਲੀ ਦਾ ਗਾਣਾ ਲਾ ਦੇ, ਮੈਂ ਕਿਹਾ ਮੈਂ ਕਹਿੰਦਾ ਨੀਟੂ ਸ਼ਟਰਾਂ ਵਾਲੇ ਦਾ ਲਾ ਦੋ, ਮੈਂ ਕਿਹਾ ਫਾਇਰ ਗਾਣਾ ਤੁਸੀਂ ਬਾਈ, ਇਹ ਕੋਈ ਗੱਲ ਨੀ ਮਿੱਤਰ,
3: ਵੋਟਾਂ ਆ ਗਈਆਂ ਮੈਂ ਨੀਟੂ ਦਾ ਲਾ ਦਈਏ,
2: ਤੇ ਆਪਣਾ ਇੱਧਰ ਸੁਖਵਿੰਦਰ ਭੈਣ ਜੀ ਮੈਸੇਜ ਭੇਜਦੇ ਨੇ ਤੁਹਾਡੇ ਵਾਸਤੇ ਸਪੈਸ਼ਲੀ, ਕਹਿੰਦੇ ਨੇ ਕ੍ਰਿਸ਼ਨਾ ਵੀਰੇ ਬਲਕੀਰਤ ਨੂੰ ਪੁੱਛੋ ਕਿ ਉਹਨਾਂ ਨੇ ਚੌਂਕੜੀ ਲਗਵਾ ਕੇ ਦਿੱਤੀ ਕਿ ਨਹੀਂ, ਇਹ ਕੀ ਗੱਲ ਹੈ ਬਈ,
3: ਇਹ ਪਰਸਨਲ ਗੱਲ,
2: ਇਹ ਪਰਸਨਲ, ਸੌਰੀ, ਰੀਅਲੀ ਸੌਰੀ ਮਾਈ ਫਰੈਂਡ, ਰੀਅਲੀ ਸੌਰੀ, ਪਰ ਸਾਨੂੰ ਅੰਮ੍ਰਿਤ ਭੈਣ ਜੀ ਨੇ ਇੱਕ ਗੱਲ ਦੱਸੀ, ਪਤਾ ਕੀ,
3: ਲਾਵਾਂਗੇ ਭੈਣ ਜੀ ਟੈਨਸ਼ਨ,
2: ਹਾਂ ਲਾਵਾਂਗੇ, ਸਾਨੂੰ ਅੰਮ੍ਰਿਤ ਭੈਣ ਜੀ ਨੇ ਗੱਲ ਦੱਸੀ ਪਤਾ ਕੀ, ਕਿ ਸੁਖਵਿੰਦਰ ਜੀ ਦਾ ਤੇ ਗੁਰਜੀਤ ਸਿੰਘ ਗਿੱਲ ਜੀ ਦੀ ਦੋਨਾਂ ਦੀ ਅੱਜ 20-20 ਸ਼ਾਦੀ ਦੀ ਸਾਲਗਿਰਾ,
3: ਅੱਛਾ
2: ਸਾਨੂੰ ਪਹਿਲੇ ਦੱਸਿਆ, ਆਪਾਂ ਅੱਜ ਹੀ ਟੌਪਿਕ ਬਣਾ ਲੈਂਦੇ,
3: ਓਏ ਯਾਰ ਤੁਸੀਂ ਗਲਤ ਟਾਈਮ ਤੇ ਦੱਸਤਾ
2: ਹਨਾ, ਕੰਗ੍ਰੈਚੁਲੇਸ਼ਨ ਐਂਡ ਸੈਲੀਬ੍ਰੇਸ਼ਨ, ਵਿਸ਼ ਯੂ ਅ ਹੈਪੀ ਹੈਪੀ ਹੈਪੀ ਐਨੀਵਰਸਰੀ ਟੂ ਸੁਖਵਿੰਦਰ ਜੀ ਐਂਡ ਗੁਰਜੀਤ ਸਿੰਘ ਗਿੱਲ ਜੀ, ਬਹੁਤ ਬਹੁਤ ਮੁਬਾਰਕਾਂ ਹੋਣ
3: ਨਾ
2: ਜੀ, ਜੀ ਬਿਲਕੁਲ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਡੀ ਸ਼ਾਦੀ ਦੀ ਸਾਲਗਿਰਾ ਦੀਆਂ, 20 ਸਾਲ ਤੁਹਾਡੇ ਪੂਰੇ ਹੋ ਗਏ, ਵੈਲ ਡਨ, ਮੈਂ ਕਹਿੰਦਾ ਹੋਰ ਵਧੀਆ ਵਧੀਆ ਤੁਹਾਡਾ ਸਫ਼ਰ ਹੈ, 40-60-80 ਸਾਲ ਦੀ ਸਾਲਗਿਰਾ ਲਈ ਵੀ ਤੁਸੀਂ ਸਾਨੂੰ ਫੋਨ ਕਰੋ, ਅਸੀਂ ਤੁਹਾਨੂੰ ਮੈਸੇਜ ਕਰਿਆ ਕਰੀਏ, ਸਵਸਥ ਰਹੋ, ਖੁਸ਼ ਰਹੋ, ਮਸਤ ਰਹੋ, ਸਹੀ ਹੋ ਗਿਆ
3: ਯਾਰ, ਰਹਿਣਾ ਵੇਖੋ ਪਿਆਰ ਨਾ ਰਹੋ ਬਸ,
2: ਹਾਂਜੀ ਸਿੰਪਲ, ਪਲੀਜ਼ ਇਹਨਾਂ ਤੋਂ ਤੁਸੀਂ ਜ਼ਰੂਰ ਸਲਾਹ ਲੈ ਲਓ, ਕਿਉਂਕਿ ਤੁਹਾਨੂੰ ਤਾਂ 20 ਸਾਲ ਹੋਇਆ ਪਰ ਹਨਾ ਇਹਨੂੰ ਤਾਂ ਹੋ ਗਏ ਨਾ 6-7 ਮਹੀਨੇ, ਠੀਕ ਹੈ, ਨਹੀਂ ਕਈ ਵਾਰੀ ਕੀ ਹੁੰਦਾ ਬਹੁਤਾ ਕੰਮ ਪੁਰਾਣਾ ਹੋ ਜਾਣਾ, ਬੰਦੇ ਨੂੰ ਯਾਦ ਜਾ ਨਹੀਂ ਰਹਿੰਦਾ, ਹੋ ਸਕਦਾ ਤੁਹਾਡੀ ਲਾਈਫ 'ਚ ਸਾਡੇ ਤੱਕ ਇਹ ਵਾਲੀ ਗੱਲ ਨਾ ਪਹੁੰਚੇ ਹੋਏ ਸੁਖਵਿੰਦਰ ਭੈਣੇ, ਪਰ ਅੱਜ ਬਲਕੀਰੇ ਜੀ ਨੇ ਦੱਸਤਾ ਕਿ ਕੀ ਪਿਆਰ ਨਾਲ ਰਹੋ,
3: ਪਿਆਰ
2: ਪਲੀਜ਼ ਪਿਆਰ ਨਾਲ ਰਹੋ, ਠੀਕ ਹੈ ਜੀ, ਇੱਧਰ ਰਕੇਸ਼ ਕੁਮਾਰ ਜੀ
3: ਵਧਾਈਆਂ,
2: ਹਾਂਜੀ ਵਧਾਈਆਂ ਜੀ, ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਲਈ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ, ਪਰਥ ਤੋਂ ਸਤਿ ਸ਼੍ਰੀ ਅਕਾਲ ਭੇਜ ਦਿੰਦੇ ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ,
3: ਧੰਨਵਾਦ ਜੀ।
2: ਗੁਰਜੀਤ ਕੌਰ ਜੀ ਨੂੰ ਸਾਡਾ ਅਤੁੱਲਾ ਖਾਨ ਸਾਹਿਬ ਦਾ ਗਾਣਾ ਬਹੁਤ ਵਧੀਆ ਲੱਗਾ, ਕਹਿੰਦੇ ਗ੍ਰੇਟ ਸੌਂਗ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਇੱਦਾਂ ਹੀ ਆ। ਰਕੇਸ਼ ਕਾਜਲ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ। ਇੱਧਰੋਂ ਅਮਰਦੀਪ ਸਿੰਘ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਜੀ MBA ਵਿੱਚ ਸਾਡੇ 3 ਫੇਵਰੇਟ ਟੀਚਰਸ ਐਂਡ ਸਾਰਿਆਂ ਨੇ ਲਵ ਮੈਰਿਜ ਕਰਾਈ ਆਪਣੇ ਸਟੂਡੈਂਟਸ ਨਾਲ। ਉਹ ਬੱਲੇ, ਦੋ ਟੀਚਰਸ ਨੇ ਤੇ ਭੱਜ ਕੇ
3: ਦੁਬਾਰਾ ਰਿਪੀਟ ਕਰਿਓ। ਸੋਰੀ
2: ਰਾਮ, ਇੱਕ ਮਿੰਟ, ਇਹ ਦੁਬਾਰਾ ਕਰਨਾ ਪਏਗਾ।
3: ਇਹ ਭੇਜਿਆ ਕਿੰਨਾ ਨੇ, ਵੀ ਦੁਬਾਰਾ ਰਿਪੀਟ।
2: ਹਾਂਜੀ, ਇਹ ਅਮਰਦੀਪ ਸਿੰਘ ਜੀ ਨੇ ਭੇਜਿਆ। ਦੇਖੋ ਦੇਖੋ, ਹਰ ਚੀਜ਼ ਦੀ ਇੱਕ ਲੈਅ ਹੁੰਦੀ ਹੈ ਹਨਾ, ਸਟੋਰੀ ਟੈਲਿੰਗ ਦੀ ਲੈਅ ਹੁੰਦੀ ਹੈ। ਅੱਜ ਮੈਂ ਵੀ ਥੋੜ੍ਹਾ ਸਿਖਾਉਣਾ, ਪਹਿਲੇ ਨੋਰਮਲ ਬੇਸ ਤੋਂ ਕੀਤਾ। ਉਹਨਾਂ ਕਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਨਾ, ਬੇਸ ਹੋ ਗਿਆ ਕਿ ਹਾਂਜੀ ਮੈਂ ਆ ਗਿਆ। ਫਿਰ ਉਹਨਾਂ ਨੇ ਗੱਲ ਇੱਕ ਨੋਰਮਲ ਜੀ ਕੀਤੀ, ਹੈਨਾ, ਕਿ ਜੋ ਹੈ ਕਿ MBA ਵਿੱਚ ਸਾਡੇ 3 ਟੀਚਰ ਸੀਗੇ, ਹੈਨਾ। ਉਹ ਬੰਦਾ ਕਹਿੰਦਾ ਕਿਆ ਹੀ ਹੋ ਜਾਏਗਾ। ਫਿਰ ਅੱਗੋਂ ਟਵਿਸਟ ਆ ਗਿਆ, ਕਹਿੰਦੇ ਸਾਰਿਆਂ ਨੇ ਲਵ ਮੈਰਿਜ ਕਰਾਈ, ਉਹ ਵੀ ਆਪਣੇ ਸਟੂਡੈਂਟਸ ਦੇ ਨਾਲ, ਠੀਕ ਹੈ। ਤੇ ਦੋ ਟੀਚਰਸ ਨੇ ਤਾਂ ਭੱਜ ਕੇ ਵਿਆਹ ਕਰਾਇਆ, ਹੋਰ ਠੀਕ ਹੋ ਗਿਆ। ਵਾਹ ਵਾਹ ਵਾਹ। ਤੇ ਇੱਕ ਕੈਨੇਡਾ ਚ ਨੇ, ਇੱਕ ਮੈਲਬਰਨ ਚ ਨੇ, ਦੇਖ ਇੰਡੀਆ ਚ ਕਿਆ ਬਾਤ ਹੈ। ਅਮਰਦੀਪ ਜੀ ਦੇਖੋ, ਹੈਪੀ ਟੀਚਰ ਡੇ ਉਹਨਾਂ ਨੂੰ ਵੀ, ਉਹ ਤਾਂ ਬਹੁਤ ਵਧੀਆ ਤਰੀਕੇ ਮਨਾਉਂਦੇ ਹੋਣਗੇ। ਫੇਰ ਤੇ
3: ਧੰਨਵਾਦ
2: ਤੁਹਾਨੂੰ ਵੀ ਜੀ, ਤੁਹਾਨੂੰ ਵੀ।
3: ਵੈਸੇ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ?
2: ਹਾਂ, ਨਹੀਂ ਨਹੀਂ,
3: ਉਹਨਾਂ ਨੇ ਆਪਣਾ ਵਿਆਹ ਕਰਾ ਲਿਆ,
2: ਉਹਨਾਂ ਨੇ ਕਰਾ ਲਿਆ।
3: ਪਰ ਜਿਲ ਤੁਸੀਂ ਚੇਤੇ ਰੱਖਿਆ ਯਾਰ।
2: ਹਾਂ, ਵਧੀਆ ਗੱਲ। ਤੇ 926 ਦੱਸਦੇ ਨੇ ਪਾਣੀਨੀ। ਹਾਂਜੀ, ਪਾਣੀਨੀ, ਮੈਂ ਸ਼ਾਇਦ ਨਾਮ ਗਲਤ, ਮੈਂ ਪਨੀਨੀ ਬੋਲਤਾ, ਪਾਣੀਨੀ ਨਾਮ ਹੈ ਉਹਨਾਂ ਦਾ, ਜਿਹਨਾਂ ਦੀ ਆਪਾਂ ਗੱਲ ਨਹੀਂ ਕਰ ਰਹੇ ਸੀਗੇ। ਹਾਂ, ਤੇ ਸਿਮਰ ਭਾਈ ਕਹਿੰਦੇ ਨੇ ਬੱਲੇ ਆ ਭਾਰੇ ਮੁਰਗੇ ਵਾਲੀ ਗੱਲ ਨਾਲ ਮੈਂ ਕ੍ਰਿਸ਼ਨਾ ਪੂਰੀ ਤਰ੍ਹਾਂ ਸਹਿਮਤ ਹਾਂ। ਹਾਂ, ਦੇਖਿਆ ਹੈ ਨਾ, ਲੱਗਦਾ ਤੁਹਾਡੇ ਨਾਲ ਵੀ ਭਾਰੀ ਹੋਇਆ। ਘੈਂਟ ਟੌਪਿਕ, ਮੈਂ ਵੀ ਭਾਰੀ ਦੇ ਨਾਲ ਬੜੇ ਗਰਾਊਂਡ ਦੇ ਗੇੜੇ ਕੱਢੇ, ਹੈ ਨਾ। ਦੇਖੋ, ਥੈਂਕ ਯੂ ਸਾਡੇ ਉਹ ਟੀਚਰਾਂ ਦਾ, ਕਿਸੇ ਤਰੀਕੇ ਸਾਨੂੰ ਪਤਲਾ ਕਰਤਾ, ਬਹੁਤ ਬਹੁਤ ਧੰਨਵਾਦ। ਤੇ ਲੱਕੀ ਆਸੀ ਜੀ ਗੁੱਡ ਮਾਰਨਿੰਗ ਭੇਜਦੇ ਨੇ ਸਾਰਿਆਂ ਨੂੰ, ਤੇ ਕਹਿੰਦੇ ਨੇ ਹੈਵ ਅ ਗ੍ਰੇਟ ਗ੍ਰੇਟ ਡੇ। ਥੈਂਕ ਯੂ ਜੀ।
3: ਰਾਏ ਜੀ ਵੀ
2: ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ, ਹੈ ਨਾ। ਤੇ ਮੰਡ ਸਾਹਿਬ ਕਹਿੰਦੇ ਨੇ ਕਿ ਉਹ ਵਾਹ, ਉਹ ਆਪਣੇ ਸਕੂਲ ਦੀ ਫੋਟੋ ਭੇਜਦੇ ਆ, ਤੇ ਕਹਿੰਦੇ ਮਾਈ ਸਕੂਲ ਟੀਚਰਸ, ਆਈ ਆਲਵੇਜ਼ ਰਿਮੈਂਬਰ ਮਾਈ ਮੈਥਮੈਟਿਕਸ ਸਰ ਤਲੋਚਨ ਸਿੰਘ, ਵੱਡੇ ਸਰ। ਅੱਛਾ, ਹਾਂ, ਇੱਕ ਆ ਵੀ ਹੁੰਦਾ ਸੀ ਨਾ, ਵੱਡੀ ਮੈਡਮ ਹੈ ਜੀ, ਵੱਡੇ ਸਰ, ਹੈ ਨਾ, ਕਿਆ ਬਾਤ ਹੈ। ਤੇ ਅੱਜ ਉਹਨਾਂ ਨੇ ਆਪਣਾ ਸਾਊਥ ਆਸਟ੍ਰੇਲੀਆ ਤੋਂ ਮਾਊਂਟ ਕੰਪਸ ਦੀ ਫੋਟੋ ਵੀ ਭੇਜੀ ਹੈ, ਕੰਪਸ ਬਣਿਆ ਪਿਆ ਬਹੁਤ ਪਿਆਰਾ ਜਿਹਾ, ਤੇ ਉਹਦੇ ਨਾਲ ਸਾਨੂੰ ਗੁੱਡ ਮਾਰਨਿੰਗ ਭੇਜੀ ਸਾਰੀ ਟੀਮ ਨੂੰ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੇ ਹੁਣ ਇੱਦਾਂ ਕਰਦੇ ਹਾਂ, ਤੁਸੀਂ ਅਰਿਜੀਤ ਸਿੰਘ ਬੇਚਾਰਾ ਬੜੀ ਦੇਰ ਦਾ ਮੈਂ ਰੋਕਿਆ ਪਿਆ, ਹੈ ਨਾ, ਇਹਨੂੰ ਵੀ ਬੇਚਾਰੇ ਨੂੰ ਵਿਹਲਾ ਕਰੋ, ਤੇ ਅਸੀਂ ਛੋਟੀ ਬ੍ਰੇਕ ਲੈ ਕੇ ਆਇਆ। ਤੁਸੀਂ ਸੁਣ ਰਹੇ ਹੋ ਰੇਡੀਓ, ਹਾਂਜੀ, 1674 ਏ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: यार तू इतने इन्नी छेती आके पक्का भी हो गया, की जुगाड़ लाया है?
2: जुगाड़ नहीं, ये है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
3: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: जनगणना दी रात 11 अगस्त मंगलवार सी। हर घर लई जनगणना पूरी करनी लाजमी है। जनगणना पूरी करन लई हाले भी समा है। census.abs.gov.au/punjabi ते जाओ, जा 1800-181-2227 ते फोन करो। ऑस्ट्रेलियाई अंकड़ा ब्यूरो, कैनबरा वल्लों अधिकारत।
7: जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
8: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।
9: ऑन रोड्स ऑनर्स कैंपेन सिर्फ सीमित समय लई। हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त तो 30 सितंबर 2026 तक ऑर्डर करने वाले लई है। डिलीवरी 31 अक्टूबर 2026 तक। और जानकारी लई आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑन अस, कंडीशंस अप्लाई।
10: एक प्रारंभिक बालिया।

0: ਸ਼ੀਸ਼ੀ ਸ਼ੀਸ਼ੀ
1: ਕਿਆ ਬਾਤ ਹੈ,
0: ਸ਼ੀਸ਼ੀ ਨਹੀਂ ਆਉਂਦਾ ਨਾ ਗਾਣਿਆਂ 'ਚ ਹੁਣ,
1: ਹੁਣ ਸ਼ੀਸ਼ੀ ਨਹੀਂ ਕਰਦੇ ਹੈ ਨਾ। ਇਹ ਵੀ ਇਹਨਾਂ ਦਾ ਫਿਰ ਕੋਈ ਤਗੜਾ ਕੋਈ ਉਸਤਾਦ ਰਿਹਾ ਨਹੀਂ ਨਾ।
0: ਦੱਸ ਦਿਓ ਯਾਰ, ਜੇ ਕਿਸੇ ਨੇ ਗਾਣਾ ਕੱਢਣਾ ਅਸੀਂ ਸ਼ੀਸ਼ੀ ਕਰ ਦਾਂਗੇ ਵਿੱਚ
1: ਯਾਰ, ਮੂਡ ਹੀ ਖਰਾਬ ਕਰ ਦਿੰਦਾ ਇੱਕ ਤਾਂ ਨਾ ਆਦਮੀ,
0: ਅਤੇ ਸ਼ੀਸ਼ੀ ਮਾੜੀ ਚੀਜ਼।
1: ਹਾਂ ਨਹੀਂ ਇਹ ਗੱਲ ਠੀਕ
0: ਹੈ, ਭਰਾਵਾ ਟੈਲੈਂਟਡ ਬੰਦਾ ਹੀ ਕੋਈ ਕਰ ਸਕਦਾ ਵਿੱਚ ਸ਼ੀਸ਼ੀ, ਐਵੇਂ ਜਿਹੜਾ ਮਰਜ਼ੀ ਕਰ ਦੂਗਾ ਆ ਕੇ।
1: ਹਾਂ ਇਹ ਵੀ ਗੱਲ ਸਹੀ ਹੈ,
0: ਇਹਨਾਂ ਨਾਲ ਸਮਝਿਆ ਕਰੋ ਯਾਰ ਵੀ ਉਹ ਕੰਮ ਹੀ ਨਹੀਂ ਆ, ਕੰਮ ਛੋਟਾ ਵੱਡਾ ਨਹੀਂ ਹੁੰਦਾ ਤੁਹਾਨੂੰ ਪਤਾ।
1: ਇਹ ਵੀ ਗੱਲ ਸਹੀ ਹੈ, ਕੰਮ ਕੋਈ ਵੱਡਾ ਕੋਈ ਛੋਟਾ ਨਹੀਂ, ਸਾਰੇ ਕੰਮ ਇੱਕੋ ਜਿਹੇ ਨੇ। ਕਿਆ ਬਾਤ ਹੈ ਨਾ। ਇੱਕ ਇੱਕ ਤੁਹਾਨੂੰ ਮੈਂ ਫਿਰ ਜੋਕ ਸੁਣਾਉਂਦਾ, ਗੁਰੂ ਜੀ ਨਮਸਤੇ, ਪਹਿਚਾਨਾ ਮੈਂ ਆਪਕੇ ਸ਼ਿਸ਼ ਕੱਲੂ ਬੋਲ ਰਹਾ ਹੂੰ।
2: ਅਰੇ ਕੱਲੂ ਕੈਸੇ ਹੋ ਤੁਮ, ਆਜ ਇਤਨੇ ਸਾਲੋ ਬਾਅਦ ਮੇਰੀ ਯਾਦ ਕੈਸੇ ਆ ਗਈ, ਔਰ ਮੇਰਾ ਫੋਨ ਨੰਬਰ ਕੈਸੇ ਮਿਲ ਗਿਆ ਤੁਮੇ।
1: ਗੁਰੂ ਜੀ ਫੋਨ ਨੰਬਰ ਢੂੰਢਣਾ ਕੌਨ ਸਾ ਮੁਸ਼ਕਿਲ ਥਾ, ਜਬ ਪਿਆਸੇ ਕੋ ਪਿਆਸ ਲਗਤੀ ਹੈ ਤੋ ਜਲ ਸਰੋਤ ਢੂੰਢ ਹੀ ਲੇਤਾ ਹੈ।
0: ਵਾਓ ਜਲ ਸਰੋਤ, ਬਿਊਟੀਫੁਲ।
1: ਦਰਅਸਲ ਗੁਰੂ ਜੀ ਹਮਨੇ ਇੱਕ ਨਯਾ ਰੋਜ਼ਗਾਰ ਸ਼ੁਰੂ ਕੀਆ ਹੈ, ਔਰ ਆਪਣੇ ਬਚਪਨ ਮੇਂ ਕਹਾ ਥਾ ਕਿ ਜਬ ਵੀ ਕੋਈ ਕਾਮ ਸ਼ੁਰੂ ਕਰਨਾ ਹਮਸੇ ਉਦਘਾਟਨ ਜ਼ਰੂਰ ਕਰਾਨਾ, ਤੋ ਹਮ ਆਪਣੇ ਕਾਮ ਕਾ ਉਦਘਾਟਨ ਆਪਸੀ ਕਰਾਨਾ ਚਾਹਤੇ ਹੈ ਗੁਰੂ ਜੀ।
2: ਅਤਿ ਸੁੰਦਰ ਵਤਸ, ਬਤਾਓ ਕਹਾਂ ਆਨਾ ਹੈ ਉਦਘਾਟਨ ਕੇ ਲੀਏ ਹਮੇ।
1: ਗੁਰੂ ਜੀ ਆਪ ਪੁਰਾਣੇ ਖੰਡਰ ਕੇ ਪਾਸ 4 ਲੱਖ ਰੁਪਇਆ ਲੈ ਕੇ ਆ ਜਾਈਏ, ਆਪਕਾ ਛੋਟਵਾ ਆਪਕਾ ਬੱਚਾ ਹਮਾਰੇ ਕਬਜ਼ੇ ਮੇਂ ਹੈ, ਆਜ ਸੇ ਹੀ ਅਪਹਰਣ ਕਾ ਧੰਦਾ ਚਾਲੂ ਕੀਆ ਹੈ, ਤੋ ਸੋਚਾ ਉਦਘਾਟਨ ਕਾ ਸ਼ੁਭ ਕਾਮ ਆਪਕੇ ਹੱਥੋਂ ਸੇ ਹੋਣਾ ਚਾਹੀਏ।
0: ਵਾਹ ਬਈ ਵਾਹ,
1: ਇਹ ਵਾਲੇ ਵੀ ਦੇਖੋ ਦੇਖੋ ਪੁੱਠੇ ਕੰਮਾਂ ਦੇ ਵੀ ਤਾਂ ਗੁਰੂ ਹੁੰਦੇ ਹੋਣਗੇ,
0: ਬਿਨਾਂ ਹੋ ਜਾਂਦੇ ਯਾਰ,
1: ਉਹਨਾਂ ਨੂੰ ਵੀ ਹੈਪੀ ਡੀ ਜੇ ਬਾਈ,
0: ਜਿਹੜੇ ਸਕੈਮ ਕਰਨਾ ਸਿੱਖ ਰਹੇ ਨੇ ਸਿਖਾ ਰਹੇ ਨੇ ਉਹਨਾਂ ਨੂੰ ਵੀ ਜੀ ਬਹੁਤ ਹੈ ਨਾ। ਰਿਚਰਡ ਜੀ ਦੇ ਨਾਲ, ਹੈਲੋ ਰਿਚਰਡ ਜੀ, ਯੂ ਆਰ ਔਨ ਏਅਰ ਮਾਈ ਗੁੱਡ ਫਰੈਂਡ।
3: ਚੁਟਕਲੇ ਦਾ ਸਿਲਸਿਲਾ ਜਾਰੀ,
4: ਦਿਲੋਂ ਜੀ ਆਇਆਂ ਨੂੰ ਮੇਰੇ ਦੋਨੋਂ ਛੋਟੇ ਗੱਭਰੂ
1: ਟੌਪਿਕ
4: ਦੋ ਹਿੱਸੋ ਮੈਂ ਬਾਟਨਾ ਚਾਹੂੰਗਾ।
1: ਹਮਾਰੇ ਪਾਸ ਕਾਲਰ ਬਹੁਤ ਹੈ,
4: ਕਿਉਂਕਿ ਅੱਜ ਬਲਕਿ ਇਸ ਲਈ ਹਾਲਮਾਰਕ ਡੇ ਐਂਡ ਟੀਚਰਸ ਡੇ ਕੀ ਵਜਹ ਸੇ ਤੋ ਮੈਂ ਆਜ ਕਾ ਦਿਨ ਕਿਆ ਕਹਤੇ ਹੈ ਬਲਕੀਰਤ ਡੇ ਡਿਕਲੇਅਰ ਕਰਨਾ ਚਾਹੂੰਗਾ, ਬਿਕੋਜ਼ ਲਾਸਟ ਈਅਰ ਬਲਕੀਰਤ ਗੇਵ ਮਾਈ ਨੰਬਰ ਟੂ ਅ ਕਾਲਰ ਫਰਮ ਰੇਡੀਓ ਹਾਂਜੀ ਹੂ ਵਾਜ਼ ਬੈਟਲਿੰਗ ਵਿਦ ਅਲਕੋਹਲ ਐਡਿਕਸ਼ਨ ਐਂਡ ਹੀ ਵਾਜ਼ ਹੋਮਲੈਸ।
1: Achha.
4: And I am so proud to say that he's back with his family and he's back with his two kids, and kiddos to Balkirat for doing such a noble job.
0: Very good.
1: Saade de gadi
0: Richard ji bahut bahut mubarakat
1: di ahi te
0: apne itne ke deta hu itna pyara kaam kiya
1: to hi kita,
0: very good, well done, proud of you brother,
4: karta dhanwad tada one year, but it was really worthwhile. Aur bichare ne bahut papad bele, because last year in December his family sent him to India to a rehab, jo it was just draining out money from them and really didn't do much.
1: Okay.
4: Aur fir wo kya kehte hain wahan se, he's from a good family, so wahan se wo London ja raha tha, but because he overstayed in London, overstayed in India, he was asked to go back to Australia. And then Australia wo aate aate आधे घंटे लैंड होने से पहले ही पास्ड आउट, बिकॉज ही हैड अ मेजर ब्लड क्लॉट एंड ही वाज रश्ड टू द हॉस्पिटल, सो एंड देयर ही वाज ऑपरेटेड एंड ही सर्वाइव्ड। वाहेगुरु की मैं देखो दैट ही कुड हैव हैड दैट ब्लड क्लॉट इन द ट्रांजिट, ही कुड हैव हैड इट इन यूके, बट को वापस आना था हमारे Australia mein and get treated.
0: Haan, jiska here. Jaisa likha hai, waisa. But amazing.
1: Good.
0: Bahut badhai.
4: And then after he was discharged, because he was away from his family for 5 years and because uska self-esteem wagara hai, to usne kaha nahi main kya kehte hain abhi bhi recover karke apne family ke paas jaunga, and he went to a house जो उसके फ्रेंड का था, और वहां उसके फ्रेंड के पेरेंट्स अमृतधारी थे, तो देर ही रिफ्यूज टू टेक अल्कोहल बिकॉज ही रिस्पेक्टेड देयर फीलिंग एंड ही वेंट बैक इन टू द कार टू स्टे बिकॉज ही वॉज स्टेइंग इन द कार बिफोर ऑल्सो. So then I felt bad and I got him over to my house.
3: Oh.
4: And then last week we went to a family gathering. Uski wife ka, niece ka 10th birthday tha. And there I was shocked to see such a big family in one country, out of their own country. There were more than 60 people.
0: Balle.
4: And they all blessed me and hugged me and thanked me for whatever I was doing for them.
3: Good, good,
4: and
3: good.
4: Kudos to his wife also for 5 years. Uske himmat nahi hari. And they said this year for the first time they celebrated everyone. He's got two kids. He celebrated his birthday, his two kids' birthday, his wife's birthday. And this Sunday they'll celebrate Father's Day together. So,
3: oh, nice.
4: Hats off to Radio Hanji. Hats off to Balkirat Veer for being such an amazing guy to pass on my number to him.
3: Hats off to you.
0: Hats off to you, Richard ji. और अब हमें ये बताओ,
4: hats off to my father, who was my mentor, who taught me how to always give time and have patience for others.
3: Yeah,
4: so,
3: beautiful.
4: क्या कहते हैं, kudos to my dad की, और मैं चाहता हूँ कि when I also pass away like my father, church के बाहर तक लोग खड़े रहे because of the deeds that my father did for everyone.
3: That is
4: and still date. It's been 18 years that my father has passed away, but still there are so many people who look up to him and respect him and adore him for who he is.
3: That's
4: so nice. Balkirat, also, kya kehte hain, kudos to your parents for being such a great guy. And jaise hamare sab pratham vai guru ji ne kaha hai ki sare manuk ek hai aur sarbat ka bhala karna hi asli sikhi hai.
3: Ji bilkul.
4: So vai guru ji da khalsa te vai guru ji
3: di fateh. Thank you,
4: okay ji. Thank you, ji. Chardi karave. Okay, ji. Thank you. God bless you all.
3: Bye, bye, bye, bye.
0: Dhanwad, Richard ji. Idhi change change kam karte raho.
3: Karte raho, ji. Karte raho. Khoobsurat kam. Sanu bahumaan hunda. Very nice. Kya baat hai. Te ji, haan ji. Galbaat apa keh rahe se ke teacher's day di. Te teacher ji, jis tarah apna Richard ji ne kya. Ki thwada sab to, mere khyal na sab to zaruri teacher. ਅਤੇ ਸਭ ਤੋਂ ਪਿਆਰਾ ਟੀਚਰ ਤੁਹਾਡਾ ਫਾਦਰ ਹੀ ਹੁੰਦਾ ਹੈ ਨਾ. ਸੋ ਇਫ ਹੀ ਲੁੱਕਸ ਅਪ ਟੂ ਹਿਮ, ਉਹ ਇਸ ਤਰ੍ਹਾਂ ਕਰਦੇ ਸੀ ਹੈ ਨਾ, ਵੇਖ ਕੇ ਇਹਨਾਂ ਦੇ ਅੰਦਰ ਵੀ ਹੈ ਨਾ. ਸੋ ਹੈਪੀ ਫਾਦਰਸ ਡੇ ਵੀ, ਹੈਪੀ ਟੀਚਰਸ ਡੇ ਟੂ ਆਲ ਦਾ ਫਾਦਰਸ ਵੀ, ਹੈ ਨਾ. ਬਹੁਤ ਖੂਬਸੂਰਤ. ਅਤੇ ਆਪਾਂ ਇਸ ਤਰ੍ਹਾਂ ਹੀ ਕਰਦੇ ਜੀ, ਆਪਾਂ ਹੁਣ ਅਗਲੀ ਕਾਲ ਲੈ ਕੇ ਜਾਂਦੇ ਹਾਂ ਜੱਸੋਵਾਲ ਭਾਅ ਜੀ ਦੇ ਕੋਲ. ਹੈਲੋ,
5: ਤੁਸੀਂ
3: ਪਹੁੰਚੇ ਅੱਜ ਸਕੂਲ ਕੇ ਨਹੀਂ ਸਾਡੀ ਗੱਲਾਂ ਸੁਣ ਕੇ?
5: ਮੈਂ ਸਕੂਲ ਵੀ ਪਹੁੰਚ ਗਿਆ, ਮੈਂ ਕਾਲਜ ਵੀ ਪਹੁੰਚ ਗਿਆ, ਤੇ ਮੈਂ ਫੇਰ ਘਰੇ ਆ ਗਿਆ ਵਾਪਸ. ਨਹੀਂ ਨਹੀਂ, ਘਰੇ ਇਸ ਲਈ ਆਇਆ, ਕਹਿੰਦੇ ਵੀ ਮਾਸਟਰਾਂ ਤੋਂ ਬਾਅਦ ਸਭ ਤੋਂ ਵਧੀਆ ਟੀਚਰ ਘਰ ਵਾਲੀ ਹੁੰਦੀ
3: ਹੈ. ਰੋਮਾਂਟਿਕ ਰੋਮਾਂਟਿਕ ਆਦਮੀ ਹੈ,
5: ਜਿਹੜੀ ਜਿਹੜੀ ਤੁਹਾਨੂੰ ਸਾਰਾ ਕੁਛ ਦੁਬਾਰਾ ਸਿਖਾਉਂਦੀ ਹੈ,
3: ਤੁਹਾਡੀਆਂ
5: ਗਲਤੀਆਂ ਕੱਢਦੀ ਹੈ, ਤੁਹਾਡੀਆਂ ਗਲਤੀਆਂ ਕੱਢਦੀ ਹੈ ਵੀ ਤੁਸੀਂ ਫੇਰ ਆ ਗਲਤੀ ਕਰਤੀ. ਦੇਖਿਆ ਸਾਰੀ ਜ਼ਿੰਦਗੀ ਬੰਦਾ ਸਹੀ ਕਰ ਰਿਹਾ ਹੁੰਦਾ, ਲੋਕ
3: ਸਹੀ ਗੱਲ
5: ਚੀਜ਼ ਗੱਲ
3: ਯਾਦਗਾਰ ਤਾਂ ਯਾਰ ਬਚਪਨ ਤੋਂ
5: ਸਾਰੀਆਂ ਹੈਗੀਆਂ. ਮੈਂ ਬਹੁਤ ਜ਼ਿਆਦਾ ਇੰਟੈਲੀਜੈਂਟ ਨਹੀਂ ਸੀ, ਬਹੁਤ ਜ਼ਿਆਦਾ ਨਲਾਇਕ ਨੇ, ਮਤਲਬ ਕਹਿ ਲੋ ਵੀ ਦਸਾਂ ਚੋਂ ਆਪਾਂ ਚੌਥੇ ਇੱਕ ਨੰਬਰ ਵਾਲੇ ਸੀਗੇ, ਨਾ ਪਹਿਲੇ ਤਿੰਨਾਂ ਚੋਂ ਸੀਗੇ ਨਾ ਪਿਛਲੇ ਤਿੰਨਾਂ ਚ, ਮਤਲਬ ਚੌਥੇ ਪੰਜਵੇਂ, ਚੌਥੇ ਪੰਜਵੇਂ, ਇੰਨਾ ਕੁ ਸੀਗਾ. ਕਿਉਂਕਿ ਮੈਂ ਬੀਇੰਗ ਮੇਰੇ ਮਿਲ ਪੇਰੈਂਟਸ ਦੋਨੋਂ ਟੀਚਿੰਗ ਲਾਈਨ ਦੇ ਵਿੱਚ ਹੀ ਸੀਗੇ, ਮੈਨੂੰ ਉਹਦਾ ਨੁਕਸਾਨ ਬਹੁਤ ਹੋਇਆ. ਨੁਕਸਾਨ ਇਸ ਲਈ ਹੋਇਆ, ਮੈਂ ਤੀਜੇ ਬੈਂਚ ਵਾਲਾ ਹੁੰਦਾ ਸੀਗਾ, ਮਤਲਬ ਜੇ 10 ਬੈਂਚ ਆ ਕਲਾਸ ਦੇ ਵਿੱਚ ਤਾਂ ਤੀਜੇ ਬੈਂਚ ਵਾਲਾ ਹੁੰਦਾ ਸੀ, ਤੇ ਮੈਨੂੰ ਮੋਸਟਲੀ ਟੀਚਰ ਜਿੰਨੇ ਵੀ ਹੁੰਦੇ ਸਾਰੇ ਕਹਿੰਦੇ ਅੱਗੇ ਆ ਜਾ, ਤੂੰ ਪਹਿਲੇ ਨੰਬਰ ਤੇ ਆ.
3: ਉਹਨਾਂ ਨੂੰ ਸ਼ਾਇਦ ਭਲੇਖਾ ਹੀ ਨਾ,
5: ਨਹੀਂ ਉਹ ਕਿਉਂਕਿ ਜਾਣਦੇ ਸੀਗੇ ਘਰਦਿਆਂ ਨੂੰ, ਉਸ ਕਰਕੇ ਕਾਫੀ ਮਤਲਬ ਚੀਜ਼ ਹੁੰਦੀ ਸੀ ਉਹਨਾਂ ਨੂੰ, ਹੁੰਦਾ ਸੀ ਬਈ ਕਿਉਂਕਿ ਡੈਡੀ ਪੁੱਛ ਲੈਂਦੇ ਹੁੰਦੇ ਸੀਗੇ ਉਹਨਾਂ ਨੂੰ ਵੀ ਹਾਂਜੀ ਕਿਵੇਂ ਚੱਲਦਾ ਚੰਗੇ ਟੀਚਰਾਂ ਦੀ ਗੱਲ ਇਹ ਵੀ ਮੈਂ ਜਿਵੇਂ
0: ਜਿਸਕਾ ਪਤਾ ਤੁਮਕੋ ਵੀ ਹੈ ਜਿਸਕੀ ਖਬਰ ਹਮਕੋ ਵੀ ਹੈ
5: ਜਿਹੜੀ ਹੈਗੀ ਚੀਜ਼ ਸਭ ਤੋਂ ਪ੍ਰੋਬਲਮ ਇਹ ਚੀਜ਼ ਰੂਬੀ ਰੂਬੀ ਵੀ ਸਮਝ ਸਕਦੀ ਕਿਉਂਕਿ ਉਹਦੇ ਡੈਡੀ ਵੀ ਸੇਮ ਟੀਚਰ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਇਹ ਚੀਜ਼ ਬਹੁਤ ਪ੍ਰੋਬਲਮ ਹੁੰਦੀ ਹੈ ਬਹੁਤ ਜਾਂ ਤਾਂ ਤੁਸੀਂ ਬਹੁਤ ਜ਼ਿਆਦਾ ਅਕੈਡਮਿਕ ਹੋ ਵੀ ਪੜ੍ਹਨ ਲਿਖਣ ਵਾਲੇ ਹੋ ਯੂ ਡੋਂਟ ਕੇਅਰ ਵੀ ਠੀਕ ਆ ਮੇਰਾ ਤਾਂ ਕੰਮ ਪੜ੍ਹਨਾ ਵਾ ਹੁਣ ਜਦੋਂ ਪੜ੍ਹਨ ਦੇ ਨਾਲ ਨਾਲ ਪਾਸ ਹੋਣ ਦੇ ਨਾਲ ਨਾਲ ਮਤਲਬ ਸ਼ਰਾਰਤੀ ਤੁਹਾਡਾ ਸੁਭਾਅ ਵਾ ਤਾਂ ਦੈਟਸ ਬਿਟ ਟ੍ਰਬਲ
0: ਕ੍ਰੀਏਟ
5: ਹੋ ਜਾਂਦੀ ਹੈ ਹਾਂਜੀ ਤੇ ਬਟ ਹਾਂਜੀ ਟੀਚਰ ਚੰਗੇ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਟੀਚਰ ਦੋ ਦੋ ਸਬਜੈਕਟ ਸਾਡੇ ਇੱਕ ਹਿੰਦੀ ਵਾਲੇ ਟੀਚਰ ਹੁੰਦੇ ਸੀਗੇ ਤੇ ਸ਼ਰਮਾ ਜੀ ਸ਼ਾਸਤਰੀ ਸਰ ਕਹਿ ਦਿੰਦੇ ਸੀਗੇ ਉਹਨਾਂ ਨੂੰ ਵੈਸੇ ਤਾਂ ਤੇ ਕਿਉਂਕਿ ਹਿੰਦੀ ਵਾਲਿਆਂ ਨੂੰ ਸ਼ਾਸਤਰੀ ਜੀ ਕਹਿ ਦਿੰਦੇ ਆ ਨਾ ਉਹ ਸਾਨੂੰ ਅੱਖ ਵਿੱਚ ਲੱਗ ਗਏ ਇੰਗਲਿਸ਼ ਪੜ੍ਹਾਉਣ ਸਾਨੂੰ ਸ਼ਾਇਦ ਕਿਸੇ ਨੂੰ ਯਾਦ ਆਵੇ ਸਵੈਨ ਦੀਆਂ ਗਾਈਡਸ ਆਉਂਦੀਆਂ ਹੁੰਦੀਆਂ
0: ਜੀ ਜੀ ਜੀ ਹਾਂਜੀ ਹਾਂਜੀ
5: ਉਹਨਾਂ ਨੇ ਇੰਗਲਿਸ਼ ਦੀ ਕਿਤਾਬ ਦੇ ਸਵੈਨ ਦੀ ਗਾਈਡ ਰੱਖੀ
0: ਯਾਰ ਇਹ ਤਾਂ ਮਤਲਬ ਕਿਆ ਹੀ ਹੋ ਗਿਆ
5: ਉਹਨਾਂ ਨੇ ਸਾਨੂੰ ਪੜ੍ਹਾ ਦੇਣਾ ਸਾਰਾ ਸਵੈਨ ਦੀ ਗਾਈਡ
0: ਜੋ ਚਾਚਾ ਭਤੀਜਾ ਜੋ ਭਤੀਜਾ ਮੈਂ ਚਾਚਾ ਵੈਰੀ ਗੁੱਡ
5: ਤੇ ਬਾਕੀ ਮੈਂ ਜਿਹੜੇ ਮੇਰੇ ਫੇਵਰੇਟ ਰਹੇ ਆ ਉਹ ਸੀਗੇ ਸਾਡੇ ਇਕਨੋਮਿਕਸ ਦੇ ਵਿੱਚ ਗਵਰਨਮੈਂਟ ਕਾਲਜ ਦੇ ਵਿੱਚ ਸੀਗੇ ਪ੍ਰੋਫੈਸਰ ਪੂਰਨ ਸਿੰਘ ਅਮੇਜ਼ਿੰਗ ਮਤਲਬ ਬਹੁਤ ਬੰਦੇ ਉਹਨਾਂ ਨੂੰ ਗਾਲਾਂ ਕੱਢਦੇ ਆ ਕਿਉਂਕਿ ਉਹ ਸਟ੍ਰਿਕਟ ਸੀਗੇ ਸਿਰਫ ਪੜ੍ਹਾਈ ਦੇ ਮਾਮਲੇ ਚ ਉਹਨਾਂ ਨੂੰ ਸੀ ਵੀ ਪੜ੍ਹੋ ਪੜ੍ਹ ਕੇ ਆਪਣਾ ਕੰਮ ਨਿਬੇੜੋ ਤੇ ਜਾਓ ਮਤਲਬ ਫਨ ਫੁਨ ਜ਼ਿੰਦਗੀ ਦੇ ਪਹਿਲਾਂ ਬਾਅਦ ਚੋਂ ਹੁੰਦੇ ਰਹਿੰਦੇ ਆ ਪਰ ਜਿਹੜੇ ਕੰਮ ਲਈ ਤੁਸੀਂ ਆਏ ਹੋ ਤੇ ਉਹ ਹੁਣ ਕਈਆਂ ਨੂੰ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਵੀ ਜ਼ਿੰਦਗੀ ਜਿਵੇਂ ਮੈਂ ਇਹੀ ਕਿਹਾ ਵੀ ਦੋਨੋਂ ਚੀਜ਼ਾਂ ਪਾਰਟ ਫਨ ਵੀ ਚਾਹੀਦਾ ਲਾਈਫ ਦੇ ਵਿੱਚ ਕਾਲਜ ਟਾਈਮ ਦੇ ਵਿੱਚ ਤੇ ਤੁਹਾਡੀ ਪੜ੍ਹਾਈ ਵੀ ਚਾਹੀਦੀ ਆ ਤੇ ਇਸ ਕਰਕੇ ਬਹੁਤ ਬੰਦੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਸੀ ਬਟ ਹੀ ਵਾਜ਼ ਅਮੇਜ਼ਿੰਗ ਉਹਨਾਂ ਨੇ ਜਿੰਨੀ ਕੁ ਮੈਨੂੰ ਇਕਨੋਮਿਕਸ ਪੜ੍ਹਾਈ ਸੀ ਨਾ ਮਤਲਬ ਮੈਂ ਦਾ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ ਮਾਈਕਰੋ ਇਕਨੋਮਿਕਸ ਦਾ ਐਗਜ਼ਾਮ ਮੈਂ ਦੇ ਕੇ ਆਇਆ ਆਏ ਅਟੈਂਪਟਡ 81 ਨੰਬਰ ਦਾ ਮੈਂ ਟੋਟਲ ਕਰਕੇ ਆਇਆ ਸੀ ਅਟੈਂਪਟ ਕਿਉਂਕਿ ਪੇਪਰ ਆਉਂਦਾ ਹੀ ਇੰਨਾ ਸੀਗਾ ਮਤਲਬ ਮੇਰੇ ਤੋਂ ਪੂਰਾ ਨੀ ਹੋਇਆ ਸੀਟਾਂ ਮੁੱਕ ਗਈਆਂ ਇੰਨਾ ਜ਼ਿਆਦਾ ਭਰਿਆ ਤੇ 81 ਦੇ ਵਿੱਚ ਮੇਰੇ 73 ਨੰਬਰ ਆਏ ਸੀਗੇ ਮਾਈਕਰੋ ਇਕਨੋਮਿਕਸ ਚੋਂ ਤਾਂ ਦੇਖੋ ਤੁਸੀਂ ਮੰਨ ਕੇ ਚੱਲੋ ਵੀ ਥਿਊਰੀ ਆ ਸਾਰੀ ਉਹ ਇਕਨੋਮਿਕਸ
0: ਬਿਲਕੁਲ ਟੋਟਲੀ
5: ਮੈਥ ਦੇ ਵਿੱਚ ਤਾਂ ਰੱਟਾ ਵੀ ਕਹਿ ਸਕਦੇ ਹੋ ਰੱਟਾ ਨੀ ਹੈ ਬਟ ਸਮਝਣ ਵਾਲੀ
0: ਸੀ ਕਨਸੈਪਚੁਅਲ ਹੈ ਬਸ ਇਸ
5: ਤਰੀਕੇ ਨਾਲ ਉਹਨਾਂ ਨੇ ਹਾਂ ਉਹਨਾਂ ਨੇ ਜਿੰਨੀ ਕੁ ਸਮਝਾਈ ਨਾ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਇਕਨੋਮਿਕਸ ਚ ਬਣੂੰਗਾ ਬਣੂੰਗਾ ਤੇ ਬਣ ਗਿਆ ਪਰ ਮੈਂ ਬੜਾ ਵਧੀਆ ਮੈਨੇਜ ਕਰ ਰਿਹਾ ਘਰ
6: ਆਸਟ੍ਰੇਲੀਆ ਦੀ ਇਕਨੋਮੀ ਤੋਂ ਹੀ ਮੈਨੇਜ ਕਰ ਰਹੇ
0: ਨੇ ਘਰ ਮੈਨੇਜ ਕਰ ਰਹੇ ਨੇ ਪਰ ਦੇਖੋ ਤੁਹਾਡਾ ਜਿਹੜਾ ਘਰ ਦਾ ਟੀਚਰ ਆ ਉਹ ਤਾਂ ਕਹਿ ਰਿਹਾ ਨਾ ਕਿ ਮਜ਼ਾ ਨਹੀਂ ਆ ਰਿਹਾ ਸੋ ਮੈਨੂੰ ਲੱਗਦਾ ਤੁਹਾਨੂੰ ਦੁਬਾਰਾ ਨਾ ਕਿਤਾਬਾਂ ਫਰੋਲਣੀਆਂ ਚਾਹੀਦੀਆਂ ਪਰ ਇਕਨੋਮਿਕਸ ਐਜ਼ ਅ ਸਬਜੈਕਟ ਇਜ਼ ਵੈਰੀ ਗੁੱਡ ਇਹ ਗੱਲ ਸਹੀ
5: ਇਕਨੋਮਿਕਸ ਤੇ ਸੇ ਬਹੁਤ ਵਧੀਆ ਚੱਲਦਾ ਹਾਂਜੀ ਐਕਚੁਅਲੀ ਨਾ ਇਕਨੋਮਿਕਸ ਬਹੁਤ ਇੰਟਰਸਟਿੰਗ ਸਬਜੈਕਟ ਆ ਜੇ ਸਮਝ ਆ ਜਾਵੇ
0: ਹਾਂ
5: ਅਦਰਵਾਈਜ਼ ਇਜ਼ ਜਸਟ ਅ ਸਬਜੈਕਟ ਬਾਕੀ ਸਬਜੈਕਟ ਕੋਈ ਵੀ ਆਇਆ ਜਿਹੜਾ ਸਮਝ ਆ ਗਿਆ ਨਾ ਜਿਹਨੂੰ ਮੈਥ ਸਮਝ ਆ ਗਿਆ ਉਹਦੇ ਲਈ ਮੈਥ ਵੀ ਬੜਾ ਇੰਟਰਸਟਿੰਗ ਆ ਸਾਡੇ ਵਰਗੇ ਵਾਲੇ ਤਾਂ ਪਾਸ ਹੋਣ ਦੇ ਹੁੰਦੇ ਨੰਬਰ ਲੀਸਟ ਇੰਟਰਸਟਡ ਜਿਹੜਾ ਟੀਚਰ ਹੁੰਦਾ ਸੀਗਾ ਸਾਡਾ, ਉਹ ਮੈਂ ਨਾਮ ਨੀ ਲਊਂਗਾ, ਤੇ ਸਾਡੇ ਮੈਥ ਦੇ ਟੀਚਰ ਸੀ, ਕਿਉਂਕਿ ਨਹੀਂ ਚਲੋ ਨਹੀਂ ਜਾਣਦਾ ਫਿਰ ਆਪਾਂ ਡੀਫੇਮ ਕਾਹਤੋਂ ਕਰਨਾ
7: ਚਾਹੀਦਾ।
5: ਤੇ ਉਹ ਐਕਚੁਅਲੀ ਦਸਵੀਂ ਤੱਕ ਮੇਰਾ ਮੈਥ ਬਹੁਤ ਸੋਹਣਾ ਸੀ, ਚੰਗਾ ਸੀ, ਮਤਲਬ ਐਵਰੇਜ ਤੋਂ ਉੱਤੇ ਸੀ, ਮਤਲਬ ਕੰਪਲੇਂਟ ਨੀ ਸੀਗੀ ਕੋਈ। ਬਟ ਗਿਆਰਵੀਂ ਚ ਸਾਨੂੰ ਟੀਚਰ ਲੱਗ ਗਏ, ਹੀ ਵਾਜ਼ ਅ ਸਟੂਡੈਂਟ ਆਫ ਮਾਈ ਡੈਡ, ਡੈਡ ਦਾ ਸਟੂਡੈਂਟ, ਮੈਂ ਇੱਥੇ ਬਹਿ ਰਿਹਾ ਐਮ ਐਸ ਸੀ ਉੱਥੋਂ ਕੀਤੀ ਸੀ ਡੈਡ। ਬਸ ਉਹੀ ਪ੍ਰੋਬਲਮ, ਉਹਨੇ ਜਦੋਂ ਵੀ ਆਇਆ ਕਰਨਾ ਕਲਾਸ, ਰਮਨ ਤੂੰ ਅੱਗੇ ਆ ਜਾ ਪਹਿਲੇ ਬੈਂਚ ਤੇ,
7: ਮੇਰੇ ਦਿਲ ਚ ਬੜੇ ਬਲਬਲੇ ਨੇ ਤੇਰੇ ਤੇ ਕੱਢਾਂਗਾ।
6: ਰਮਨ ਜਿਹੜਾ ਮਹਾ ਪਿੱਛੇ ਜਾਂਦਾ ਫੇਰ ਅੱਗੇ ਸਾਥ ਦੇ ਰਹੀ ਯਾਰ।
5: ਉਹਨਾਂ ਨੇ ਮੈਨੂੰ ਕਿਹਾ ਨਾ ਅੱਗੇ ਹਜੇ ਉਹਨੇ ਪੜ੍ਹਾਇਆ ਕਰਨਾ ਪਤਾ, ਹੁਣ ਅੱਗੇ ਬੈਠੇ ਅੱਗੇ ਤੇ ਤਾਂ ਪਤਾ ਪੜ੍ਹ ਰਹੇ ਆ ਨਾਲ ਦੀ ਨਾਲ, ਕਾਪੀ ਚੱਲ ਰਹੀ ਆ ਜੋ ਬਲੈਕ ਬੋਰਡ ਤੇ ਕਰ ਰਹੇ ਆ ਨਾਲ ਦੀ ਨਾਲ ਪੂਰਾ, ਜਦੋਂ ਪੇਪਰ ਆਇਆ ਕਰਨੇ ਮੈਨੂੰ ਸਿਖਾਇਆ ਨਾ ਕਰਨਾ।
7: ਧੰਨਵਾਦ
5: ਲਵਾਉਂਦੇ ਸੀਗੇ।
7: ਗੁੱਡ, ਥੈਂਕ ਯੂ ਭਾਈ, ਥੈਂਕ ਯੂ ਸੋ ਮਚ,
5: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ,
7: ਥੈਂਕ
5: ਯੂ, ਹੈਵ ਅ ਨਾਈਸ ਡੇ,
7: ਹੈਵ ਅ ਨਾਈਸ ਡੇ। ਵਾਕਈ ਯਾਰ, ਹਨਾ ਉਹ ਵਾਲੀ ਗੱਲ ਹੈ,
6: ਜਾਓ ਅੱਗੇ ਜਾ ਕੇ ਬਹੋ,
7: ਅੱਗੇ ਜਾ ਕੇ ਬੈਠੋ ਤੁਸੀਂ, ਸਹੀ ਕਿ ਨਹੀਂ, ਹਨਾ। ਤੇ ਸਾਡਾ ਅੱਜ ਦਾ ਲਾਸਟ ਬੈਂਚਰ ਬਾਈ ਕੌਣ ਹੈ? ਅੱਜ ਦਾ ਲਾਸਟ ਬੈਂਚਰ ਸਾਡਾ ਜੀ ਮਨ ਸਾਹਿਬ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ,
6: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਜੀ?
8: ਬਸ ਠੀਕ ਹੈ, ਚੜ੍ਹਦੀ ਕਲਾ ਜੀ।
7: ਪਹੁੰਚੇ ਤੁਸੀਂ ਵੀ ਸਕੂਲ ਅੱਜ ਕਿ ਨਹੀਂ?
8: ਸਕੂਲ ਪਹੁੰਚਿਆ, ਸਕੂਲ ਦੀਆਂ ਯਾਦਾਂ ਬੜੀਆਂ ਬੜੀਆਂ ਬੜੀਆਂ ਵਧੀਆ ਹੈ। ਪਹਿਲਾਂ ਤਾਂ ਤਰਲੋਚਨ ਸਰ, ਵੱਡੇ ਸਰ, ਜਿਨ੍ਹਾਂ ਦਾ ਪੂਰਾ ਮਾਨ ਸਨਮਾਨ ਸੀ ਸਾਡੇ ਇਲਾਕੇ ਦੇ ਵਿੱਚ, ਉਹ ਉਹਨਾਂ ਨੇ ਕਦੀ ਵਿਆਹ ਨੀ ਕਰਾਇਆ, ਉਹ ਪਿੱਛੇ ਜੇ ਪੂਰੇ ਹੋਏ ਨੇ 6 ਮਹੀਨੇ ਪਹਿਲਾਂ, ਮੈਂ ਹੁਣੀ ਥੋੜੀ ਦੇਰ ਪਹਿਲੇ ਉਹਨਾਂ ਦੀ ਫੋਟੋ ਦੇਖੀ। ਜਿੰਨੇ ਹੈਗੇ ਨੇ ਤਕਰੀਬਨ ਇਹ 35-40 ਟੀਚਰਸ ਨੇ। ਹਾਂਜੀ ਹਾਂਜੀ, ਸਟੂਡੈਂਟ ਕੋਈ ਨੀ, ਇਕੱਲੇ ਟੀਚਰਾਂ ਦੀ ਫੋਟੋ ਸੀ, ਗਰੁੱਪ ਫੋਟੋ। ਸਾਡਾ ਇੱਕ ਗਰੁੱਪ ਬਣਿਆ ਪਿਆ ਹੈ ਕਲੋਨੀ ਦਾ ਹੀ, ਉਹਦੇ ਵਿੱਚ ਪੋਸਟ ਕਰਦੇ ਰਹਿੰਦੇ ਨੇ, ਉਹਦੇ ਵਿੱਚ ਸਾਰੀ ਕੋਈ ਪੁਰਾਣੀਆਂ ਸਾਡੀਆਂ, ਕੋਈ ਮੁਰਗੇ ਬਣੇ ਦੀਆਂ, ਕੋਈ ਅਸੈਂਬਲੀ ਦੀਆਂ, ਸਾਰੀਆਂ ਵੀਡੀਓ ਪੋਸਟ ਕਰਦੇ ਰਹਿੰਦੇ ਹੈਗੇ ਨੇ ਉਹ।
7: ਬਲਕਿਰਤ ਬੜਾ ਹਨਾ ਹੁੰਦਾ ਕਿ ਕਈ ਟੀਚਰਾਂ ਦਾ ਨਾਮ ਪੱਕਾ ਹੀ ਹੋ ਜਾਂਦਾ, ਸਾਨੂੰ ਸਾਰੀ ਉਮਰ ਪਤਾ ਹੀ ਲੱਗਦਾ ਕਿ ਉਹਨਾਂ ਦਾ ਨਾਮ ਕੀ ਸੀ, ਹਨਾ, ਇੱਕ ਆਹ ਵੀ ਬੜਾ ਹੁੰਦਾ ਸੀਗਾ। ਹਾਂਜੀ ਜੀ ਮਨ ਸਾਹਿਬ।
8: ਹਾਂਜੀ, ਤੇ ਇਹਨਾਂ ਦਾ ਪਿੰਡ ਨਾ ਵੱਡਾ ਪਿੰਡ ਹੁੰਦਾ ਸੀ, ਉੱਥੇ ਇਹ ਲੰਗਰ ਲਾਉਂਦੇ ਹੁੰਦੇ ਸੀ, ਸਕੂਲ ਸਾਡੇ ਪੜ੍ਹਾਉਂਦੇ ਹੁੰਦੇ ਸੀ। ਜਦੋਂ ਮੈਂ ਅਰਾਊਂਡ ਮੈਨੂੰ ਲੱਗਦਾ 5ਵੀਂ ਕਲਾਸ ਚ ਹੋਣਾ, ਉਦੋਂ ਇਹਨਾਂ ਕੋਲੇ ਬੁਲਟ ਮੋਟਰਸਾਈਕਲ ਹੁੰਦਾ ਸੀਗਾ, ਵਿਆਹ ਨਹੀਂ
6: ਕਰਾਇਆ,
8: ਪੂਰੀ ਟੌਰ ਹੁੰਦੀ ਸੀ, 6 ਫੁੱਟ ਇਹਨਾਂ ਦਾ ਕੱਦ ਹੁੰਦਾ ਸੀਗਾ, 6 ਫੁੱਟ ਤੋਂ ਵੀ ਉੱਪਰ ਹੀ ਹੋਣਾ, ਪੂਰੀ ਟੌਰ ਹੁੰਦੀ ਸੀ, ਅੰਮ੍ਰਿਤਧਾਰੀ ਸੀਗੇ, ਪੂਰੀ ਟੌਰ ਹੁੰਦੀ ਸੀ ਇਹਨਾਂ ਦੀ। ਤੇ ਬਾਅਦ ਚੋਂ ਇਹਨਾਂ ਨੇ ਉਸ ਟਾਈਮ ਤੇ ਥਾਰ ਰੱਖੀ ਹੁੰਦੀ ਸੀਗੀ, ਜਿਹੜੀ ਪੁਰਾਣੀ ਥਾਰ, ਹੁਣ ਦੀ ਥਾਰ ਨਹੀਂ, ਪੁਰਾਣੀ ਉਹਦੇ ਵਾਂਗੂ ਥਾਰ ਵਾਂਗੂ ਹੀ ਲੱਗਦੀ ਹੁੰਦੀ ਸੀ, ਟੂ ਡੋਰ ਜੀਪ ਹੁੰਦੀ ਸੀਗੀ, ਉਹ ਮਹਿੰਦਰਾ ਦੀ
7: ਜੋਂਗਾ, ਅੱਛਾ ਨਹੀਂ ਜੀਪ,
8: ਨਹੀਂ ਜੋਂਗਾ ਨਹੀਂ, ਇੱਕ ਜੀਪ ਟਾਈਪ ਹੀ ਮਹਿੰਦਰਾ ਦੀ ਹੁੰਦੀ ਸੀ, ਉਹ ਬਿਲਕੁਲ ਸਿਮਿਲਰ ਟੂ ਥਾਰ ਸੀਗੀ ਉਹ, ਜੇ ਆਪਾਂ
6: ਦੇਖੀਏ।
8: ਹੈ ਤਾਂ ਛੱਤ ਪੂਰੀ ਹੁੰਦੀ ਸੀਗੀ, ਪਰ ਅੱਗੇ ਸਿਰਫ 2 ਵਾਰੀਆਂ ਹੀ ਹੁੰਦੀਆਂ ਸੀ, ਪਿੱਛੋਂ ਵੀ ਬੰਦ ਹੁੰਦੀ ਸੀ, ਤੇ ਇਹਨਾਂ ਨੇ ਸਾਨੂੰ ਕਿਤੇ ਲੈ ਕੇ ਜਾਣਾ, ਤੇ ਮੇਰਾ ਬੜਾ ਪਿਆਰ ਹੁੰਦਾ ਸੀ, ਮੈਂ 5ਵੀਂ ਕਲਾਸ ਤੋਂ ਬਾਅਦ ਮੈਂ ਇੰਗਲਿਸ਼ ਮੀਡੀਅਮ ਰੱਖ ਲਿਆ ਸੀ, ਮੇਰਾ ਮੈਥ ਤੇ ਸਾਇੰਸ ਇੰਗਲਿਸ਼ ਚ ਹੁੰਦਾ ਸੀਗਾ, ਤੇ ਬਾਕੀ ਮੇਰੇ ਕਲਾਸ ਦੂਜੀ ਹੁੰਦੀ ਸੀ, ਮੈਨੂੰ ਇਹ ਕਲਾਸ ਲਾਉਣ ਲਈ ਦੂਸਰੀ ਕਲਾਸ ਜਾਣਾ ਪੈਂਦਾ ਸੀਗਾ।
7: ਓਕੇ,
8: ਤੇ ਜਦੋਂ 9ਵੀਂ ਕਲਾਸ ਚ ਕੀ ਹੋਇਆ, ਮੇਰਾ ਸਭ ਨਾਲ ਬੜਾ ਪਿਆਰ ਹੁੰਦਾ ਸੀ, ਕਿਉਂਕਿ ਮੈਥ ਚ ਮੈਂ ਬਹੁਤ ਵਧੀਆ ਸੀਗਾ, ਹੁਣ ਤੱਕ ਮੈਥ ਮੈਂ ਜਦੋਂ ਵੀ, ਹੁਣ ਕਦੇ ਮੈਨੂੰ ਕੋਈ ਮਾਇਆ ਦੇਣ ਆਉਂਦਾ ਨਾ, ਤੇ ਉਹ ਮੈਂ ਮਿੰਟੋ ਮਿੰਟੀ ਮੈਂ ਉਹਨੂੰ ਬਗੈਰ ਕੈਲਕੂਲੇਟਰ ਤੋਂ ਉਹਦੀ ਜਿਹੜੀ ਚੇਂਜ ਆ ਉਹਨੂੰ ਦੇ ਦੇਈ ਦੀ ਹੈ ਵਾਪਸ, ਜਿੱਦਾਂ ਕਿਸੇ ਨੇ 2 ਡੱਬੇ ਲਿੱਤੇ, 4 ਡੱਬੇ ਲਿੱਤੇ, ਮੈਂ ਬੱਚਿਆਂ ਨੂੰ ਵੀ ਸਿਖਾਉਂਦਾ ਹੁੰਦਾ, ਬੇਟੀ ਹੁੰਦੀ ਹੈ ਛੋਟੀ ਮੇਰੇ ਨਾਲ, ਉਹ ਕੈਲਕੂਲੇਟਰ ਯੂਜ਼ ਕਰਨ ਲੱਗਦੀ, ਨਹੀਂ ਉਹਨੂੰ ਮੈਂ ਦੱਸਦਾ ਹੁੰਦਾ ਕਿ ਜਿਹੜਾ ਜਿੱਦਾਂ 100 ਦੇ ਵਿੱਚੋਂ ਆਪਾਂ 73 ਕਿਸੇ ਨੇ ਦਿੱਤੇ ਆ, ਤੇ 30 ਕੱਢ ਲਓ ਪਹਿਲਾਂ, ਉਹਦੇ ਜਿਹੜਾ ਅਪ ਐਂਡ ਡਾਊਨ ਦਾ ਪ੍ਰੋਪਰ ਕਰ ਲਓ, ਕਿ ਉਹਨੂੰ ਰਾਊਂਡ ਫਿਗਰ ਕਰ ਲਓ, ਬਾਕੀ ਉਹ ਚੋਂ ਬਾਅਦ ਚੋਂ ਕਰ ਲਓ, ਜਿਹੜਾ ਤੁਹਾਨੂੰ ਸੌਖਾ 1 ਸੈਕਿੰਡ ਦੇ ਵਿੱਚ ਤੁਹਾਨੂੰ ਉਹ ਮਿਲ ਜਾਏਗਾ, ਵਾਪਸੀ ਮਿਲ ਜਾਏਗੀ, ਕਿੰਨੇ ਪੈਸੇ ਤੁਸੀਂ ਰਿਟਰਨ
7: ਕਰਨੇ, ਅੱਛਾ
8: ਰਾਊਂਡ ਫਿਗਰ ਕਰਕੇ ਬਾਕੀ। ਹਾਂਜੀ, ਤੇ 9ਵੀਂ ਕਲਾਸ ਦੇ ਵਿੱਚ ਨਾ ਕੀ ਹੋਇਆ ਜੀ, ਚਲੋ ਬਚਪਨ ਦੀਆਂ ਗੱਲਾਂ, ਹੁਣ ਤਾਂ ਬਜ਼ੁਰਗ ਹੋ ਗਏ, ਪਰ ਹੁਣ ਵੀ ਅਸੀਂ ਜਦੋਂ ਯਾਦ ਕਰਦੇ ਹਾਂ ਨਾ, ਦੋਸਤਾਂ ਨਾਲ ਕਦੀ ਗੱਲ ਕਰਦੇ ਹਾਂ, ਤੇ ਇੱਕ ਨਾ ਕਲਾਸ ਚ ਕੁੜੀ ਹੁੰਦੀ ਸੀਗੀ,
0: ਕਿਉਂਕਿ ਇੱਥੇ ਐਜ਼ ਆਰਜੇ ਤੁਹਾਨੂੰ ਸੁਣ ਰਿਹਾ, ਜਿੰਨੇ ਸੁਣਨ ਵਾਲੇ ਆ ਨਾ, ਜਿਸ ਹੁਣ ਜਸੋਵਾਲ ਭਾਈ ਨੇ ਫੋਨ ਕੱਟਿਆ, ਉਹਨਾਂ ਨੇ ਹੂੰ ਹੀ ਕਿਹਾ ਹੋਣਾ,
6: ਅੱਗੇ ਜਾ ਕੇ ਬਹਿ
0: ਗਿਆ, ਇਹ ਨੀ ਨਿਕਲਦਾ, ਇਹ ਆਂਦਰਾਂ ਚ ਫਸਿਆ ਪਿਆ।
8: ਚਲੋ ਬਚਪਨ ਸੀਗਾ ਉਸ ਵੇਲੇ, ਚਲੋ ਪਤਾ ਨੀ ਸੀਗਾ ਸਾਰਿਆਂ ਦਾ ਨਾ, ਉਹ ਅੱਜ ਤੱਕ ਹੁਣ ਵੀ ਮੈਂ ਜਿੰਨਿਆਂ ਨਾਲ ਗੱਲ ਕਰਦਾ ਆ, ਕਈ ਵਾਰ ਗੱਲ ਕੀਤੀ ਆ ਸਾਰਿਆਂ ਨਾਲ, ਉਹ ਚਲੋ ਜਿੰਨਾ ਸਾਰਿਆਂ ਦਾ ਕਰਾਸ ਸੀਗਾ, ਜਿੰਨਾਂ ਦਾ ਵੀ ਸੀਗਾ, ਤੇ
0: ਬਦਲ ਗਿਆ ਗੱਲਾਂ।
6: ਤੁਹਾਡੀ ਆਈਡੀ ਹੈਗੀ ਮਾਨ ਸਾਹਿਬ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹੈਗੀ ਤੁਹਾਡੀ ਆਈਡੀ?
8: ਮੇਰੀ ਤਾਂ ਹੈਗੀ ਹੈ, ਪਰ ਲੱਗਦਾ ਨੀ ਉਹਨਾਂ ਦੀ ਕਿਸੇ ਦੀ ਹੈਗੀ,
6: ਲੱਭੀ ਨੀ ਨਾ ਹੋਣੀ। ਏਦਾਂ ਕਰਿਓ, ਨਾ ਪਤਾ ਭੇਜਿਓ, ਅਸੀਂ ਆਪਣੇ ਸੋਰਸਾਂ ਤੋਂ ਟਰਾਈ
0: ਕਰਾਂਗੇ। ਅਸੀਂ ਰਿਚਰਡ ਜੀ ਨੂੰ ਭੇਜ ਦਿੰਦੇ ਹਾਂ ਗੋ ਆਈਡੀ, ਅਗਲੇ ਸਾਲ ਫਿਰ ਤੋਂ 3 ਸਤੰਬਰ ਨੂੰ ਆਪਾਂ ਇਕੱਠੇ ਹੋਵਾਂਗੇ ਤੇ ਕਹਾਂਗੇ ਕਿ ਅੱਜ ਇੱਕ ਸਾਲ ਪਹਿਲੇ ਬਲਕੀਰਤ ਨੇ, ਬਹੁਤ ਕੁਡੋਸ ਟੂ ਬਲਕੀਰਤ, ਆਈਡੀ ਭੇਜੀ ਸੀ ਮੈਂ ਲੱਭ ਕੇ ਦੇਤੀ, ਭਾਵੇਂ ਇੱਕ ਸਾਲ ਲੱਗਾ ਪਰ ਮੈਂ ਭੇਜਤੀ ਹੈ।
8: ਮੈਂ ਉਹਦੇ ਸਾਈਕਲ ਤੇ ਨਾ ਕੁਛ ਲਿਖ ਕੇ ਟੰਗ ਆਇਆ,
0: ਰਾਈਟਰ ਸਾਹਿਬ ਕਿਆ ਬਾਤ ਹੈ, ਲਿਖਿਆ ਸੀਗਾ ਕਿਉਂ ਦੇਖਤੀ ਹੋ ਆਈਨਾ, ਤੁਮ ਤੋ ਖੁਦ ਸੇ ਵੀ ਖੂਬਸੂਰਤ
8: ਹੋ। ਉਹਨੇ ਕਿਤੇ ਪੜ ਪੁੜ ਕੇ ਸੁੱਟ ਦਿੱਤਾ, ਤੇ ਅਸੀਂ ਫਿਰ ਇੱਕ ਵਾਰੀ ਫਿਰ ਲਿਖਤਾ ਸੈਕਿੰਡ ਟਾਈਮ, ਉਹਨੇ ਕਿਤੇ ਫਿਰ ਪੜ ਪੁੜ ਕੇ ਸੁੱਟ ਦਿੱਤਾ, ਤੇ ਤੀਜੀ ਵਾਰੀ ਨਾ ਮੈਂ ਫਿਰ ਚੰਗੀ ਤਰ੍ਹਾਂ ਲਿਖਿਆ, ਪ੍ਰੋਪਰ ਚੰਗੀ ਤਰ੍ਹਾਂ ਲਿਖਿਆ, ਤੇ ਉਹਨੇ ਵੱਡੇ ਸਰ ਨੂੰ ਜਾ ਕੇ ਦੇ ਦਿੱਤਾ,
0: ਵਿਆਕਰਨ ਸਹੀ ਕਰੋ
8: ਭਾਜੀ। ਉਹ ਹੈ ਤਾਂ ਮੈਥ ਦੇ ਸਰ ਸੀਗੇ, ਤੇ ਆ ਕੇ ਨਾ ਸਾਰੀ ਕਲਾਸਾਂ ਨੂੰ ਕਹਿੰਦੇ ਕਹਿੰਦੇ ਆਪਣੀਆਂ ਕਾਪੀਆਂ ਚੈੱਕ ਕਰਾਓ ਪੰਜਾਬੀ ਦੀਆਂ।
0: ਓਏ ਅੱਛਾ,
8: ਸਰ ਮੈਥ ਦੇ ਕੋਈ ਮੈਂ ਨਾਮ ਨੀ ਲਿਖਿਆ ਸੀ ਇੰਨੇ ਵੀ, ਉਦੋਂ ਤੁਹਾਨੂੰ ਪਤਾ ਕਿ ਬੜੀ ਚਿਰ ਦੀ ਗੱਲ ਆ ਮੈਨੂੰ ਲੱਗਦਾ, ਹੁਣ ਤਾਂ ਸਾਨੂੰ ਵੀ ਨੀ ਯਾਦ ਹੈਗਾ, ਤੇ ਕਹਿੰਦੇ ਆਪਣੀਆਂ ਆਪਣੀਆਂ ਨਾ ਕਾਪੀਆਂ ਚੈੱਕ ਕਰਾਓ ਪੰਜਾਬੀ ਦੀਆਂ। ਮੈਂ ਕਿਹਾ ਪੰਜਾਬੀ ਦੀਆਂ ਕਾਪੀਆਂ, ਸਾਡੇ ਮੈਥ ਵਾਲਿਆਂ ਨੇ ਪੰਜਾਬੀ ਦੀਆਂ ਕਾਪੀਆਂ ਕੀ ਕਰਨੀਆਂ, ਇੰਨਾ ਇੰਨਾ ਦਿਮਾਗ ਨੀ ਸੀਗਾ, ਤੇ ਬਈ ਹਾਂ ਮੈਨੂੰ ਸੀ ਚਲੋ ਦੋ ਰਿਜੈਕਟ ਹੋਏ ਨੇ, ਤੀਜਾ ਚਲੋ ਰੱਖ ਲਿਆ ਹੋਣਾ ਆ, ਚਲੋ ਰਿਜੈਕਸ਼ਨ ਨੀ ਆਈ,
6: ਐਕਸੈਪਟੈਂਸ ਬਣ ਕੇ ਬੈਠੇ,
8: ਇੰਨਾ ਤਾਂ ਚਲੋ ਧਿਆਨ ਵੀ ਨੀ ਸੀਗਾ। ਤੇ ਭਾਜੀ ਉਹਨਾਂ ਨੇ ਕਾਪੀਆਂ ਚੈੱਕ ਕੀਤੀਆਂ, ਤੇ ਕਾਪੀ ਚੈੱਕ ਕਰਕੇ ਮੇਰੀ ਲਿਖਾਈ ਮਿਲਾ ਲਈ, ਤੇ ਫਿਰ ਮੈਨੂੰ ਬੁਲਾ ਲਿਆ ਸਾਹਮਣੇ, ਤੇ ਗੱਲ ਤਾਂ ਨੀ ਉਹਨਾਂ ਨੇ ਕੁਛ ਦੱਸੀ ਸਾਰਿਆਂ ਸਾਹਮਣੇ, ਪਰ ਪਤਾ ਉਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਲੱਗ ਗਿਆ ਸੀਗਾ, ਤੇ ਮੇਰੇ ਜਿਉਂ ਉਹਨਾਂ ਨੇ ਸਕੇਲ ਫੜ ਕੇ ਡੰਡੇ ਮਾਰਨ ਲੱਗੇ ਨਾ ਸਾਰੀ ਕਲਾਸ ਦੇ ਮੂਹਰੇ, ਤੇ ਮੈਨੂੰ ਕਹਿੰਦੇ ਪੜ੍ਹਨ ਨੂੰ ਤੂੰ ਚੰਗਾ ਪਰ ਤੇਰਾ ਨਾ ਆਂਢ ਗੁਆਂਢ ਮਾੜਾ,
0: ਤੇਰਾ ਕੋਸ ਥੀਟਾ ਸਾਈਨ ਥੀਟਾ ਠੀਕ ਕਰਨਾ ਪੈਣਾ।
8: ਬਚਪਨ ਦੀਆਂ ਸ਼ਰਾਰਤਾਂ ਸੀਗੀਆਂ, ਤੇ ਇੱਕ ਉਸ ਤੋਂ ਬਾਅਦ ਮੈਂ ਬੁੰਗਲ ਵਧਾਣੀ ਕਾਲਜ ਪੜ੍ਹਿਆ ਮੈਂ ਪਠਾਨਕੋਟ, ਤੇ ਉੱਥੇ ਜਿਹੜਾ ਸਾਡੇ ਚੇਅਰਮੈਨ ਹੁੰਦਾ ਸੀ ਨਾ ਉਹਦੀ ਵੱਡੀ ਟੌਹਰ ਹੁੰਦੀ ਸੀਗੀ, ਤੇ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਨਾ ਵੀ ਇਹ ਚੇਅਰਮੈਨ ਦੀ ਇੰਨੀ ਟੌਹਰ ਕਿੱਦਾਂ, ਉਹਨਾਂ ਪਹਿਲਾਂ ਟਰੱਕ ਡਰਾਈਵਰ ਸੀਗਾ ਜੀ ਉਹ।
0: ਓਕੇ ਵਾਹ ਵਾਹ ਕੀ ਬਾਤ ਹੈ।
8: ਹਾਂਜੀ ਉਹਨੇ ਨਾ ਕੀ ਕਹਿੰਦੇ ਉਹਨੇ ਕਿਸੇ ਆਪਣਾ ਜਿਹਦਾ ਕਾਲਜ ਸੀਗਾ ਇੱਧਰ ਮਾਝੀ ਵਾਲ ਕਾਲਜ, ਇੱਕ ਚਲੋ ਨਾਂ ਨੀ ਮੈਂ ਦੱਸਣਾ ਹੈਗਾ, ਕਾਲਜ ਦਾ ਬੜਾ ਤਕੜਾ ਕਾਲਜ ਸੀਗਾ, ਉਹਦੀ ਕੁੜੀ ਨਾਲ ਵਿਆਹ ਕਰਾ ਕੇ ਉਹ ਚੇਅਰਮੈਨ ਬਣ ਗਿਆ।
0: ਇਹ ਹੁੰਦੀ ਹੈ ਸਿੱਖਿਆ, ਇਹ ਬੰਦਾ ਟੀਚਰ ਲੱਭੋ ਕੌਣ ਸੀ
6: ਅਸਲੀ, ਸਿੱਖਿਆ ਤੇ ਇਹਨੇ ਲਈ ਹੈ, ਬਾਕੀ ਦੇ ਸਾਰੇ ਐਵੇਂ ਟਾਈਮ ਖਰਾਬ ਕਰਦੇ ਰਹੇ।
8: ਤੇ ਉਦੋਂ ਸਾਡੀ ਸੋਚ ਇਹੀ ਸੀ ਅਸੀਂ ਕਿਹਾ ਅਸੀਂ ਚੇਅਰਮੈਨ ਵਾਂਗੂ ਬਣਨਾ ਹੈ।
0: ਕਿਸਮਤ ਨੇ ਜਿੱਥੇ ਤੁਹਾਨੂੰ ਲੈ ਕੇ ਜਾਣਾ ਜੀ, ਜਿੱਥੇ ਲੈ ਕੇ ਗਈ ਬੜੀ ਵਧੀਆ ਲੈ ਕੇ ਗਈ, ਬਿਊਟੀਫੁਲ ਸਾਹਿਬ ਗੱਲ ਕਹਿ ਗਏ, ਬਿਊਟੀਫੁਲ।
2: ਥੈਂਕ ਯੂ ਮਨ ਸਾਹਿਬ, ਵੈਰੀ ਨਾਈਸ।
6: ਹੁਣ ਜੇ ਤੁਹਾਨੂੰ ਦੇਖੋ ਪਹਿਲਾਂ ਤੁਸੀਂ ਕ੍ਰਸ਼ ਕਰੁਸ਼ ਮੁੜ ਕੇ ਲਾਸਟ ਤੇ ਤੁਸੀਂ ਹੌਲੀ ਜੀ ਕਹਿਤਾ ਵੀ ਜ਼ਿੰਦਗੀ ਬੜੀ ਵਧੀਆ ਪਾਸੇ ਲੈ ਗਈ। ਮਤਲਬ ਕੀ ਕਹਿਣਾ ਚਾਹੀਦਾ ਜੀ?
8: ਇੱਕ ਗੱਲ ਹੋਰ ਦੱਸਣੀ ਜੀ, ਇੱਕ ਗੱਲ ਹੋਰ ਇਹ ਨਾ, ਜਦੋਂ ਸਰ ਨੀ ਆਉਂਦੇ ਹੁੰਦੇ ਸੀ, ਵੱਡੇ ਸਰ ਨੀ ਆਉਂਦੇ ਹੁੰਦੇ ਸੀਗੇ, ਉਹਨਾਂ ਨੂੰ ਕਵਰ ਅਪ ਕਰਨ ਲਈ ਨਾ ਉਹਦਾ ਹੀ ਥਾਂ ਤੇ ਹੋਰ ਸਰ ਆਉਂਦੇ ਹੁੰਦੇ ਸੀਗੇ। ਕਿਉਂਕਿ ਸਾਡੇ ਸਕੂਲ ਚ ਨਾ ਸਾਰੇ ਸਰਾਂ ਦੇ ਨਾਂ ਰੱਖੇ ਹੁੰਦੇ ਸੀ, ਕਿਸੇ ਦਾ ਧਮਾਕਾ ਸਰ, ਮਖੀਜਾ ਮੈਡਮ ਨੂੰ ਮੱਖੀ ਮੈਡਮ ਕਹਿ ਦਿੰਦੇ ਸੀਗੇ
2: ਜੀ ਜੀ।
8: ਤੇ ਇੱਕ ਸਰ ਆਉਂਦੇ ਹੁੰਦੇ ਸੀ, ਉਹ ਨਾ ਪੈਰ ਚੱਕ ਕੇ ਕੋਈ ਬੋਰਡ ਉੱਤੇ ਹੁੰਦਾ ਸੀਗਾ, ਜਿੱਦਾਂ ਆਹ ਸਰ ਸੀਗੇ ਇਹ ਤਾਂ ਬੜੇ ਆਰਾਮ ਨਾਲ ਲਿਖ ਲੈਂਦੇ ਸੀਗੇ, ਤੇ ਉਹ ਥੋੜੇ ਛੋਟੀ ਹਾਈਟ ਤੇ ਸੀਗੇ,
2: ਲਿਟਲ ਬੋਏ।
8: ਚਲੋ ਆਫੈਂਸਿਵ ਨਹੀਂ ਲੈਣਾ ਛੋਟੇ ਹਾਈਟ ਵਾਲਿਆਂ ਨੇ
2: ਜੀ ਜੀ,
8: ਪਰ ਉਹ ਨਾ ਜਦੋਂ ਅੱਟੀਆਂ ਚੱਕ ਕੇ ਲਿਖਦੇ ਸੀ, ਅਸੀਂ ਉਹਨਾਂ ਨੂੰ ਕਹਿੰਦੇ ਸੀ ਕੁੱਕੜ ਸਾਲਾ ਆ ਗਏ ਨੇ।
2: ਵਾਹ ਜੀ ਵਾਹ, ਥੈਂਕ ਯੂ ਮੰਡ ਸਾਹਿਬ, ਥੈਂਕ ਯੂ ਫਾਰ ਕਾਲਿੰਗ।
8: ਧੰਨਵਾਦ ਜੀ, ਧੰਨਵਾਦ ਸਾਰਿਆਂ ਦਾ ਜੀ।
6: ਹੋਪਫੁਲੀ ਯੂ ਵਿਲ ਗੈਟ ਦੈਟ ਆਈਡੀ।
2: ਹਾਂ ਹਾਂ, ਆਈਡੀ ਮਿਲੇਗੀ, ਫੇਰ ਲਿਖ ਕੇ ਭੇਜੋ, ਦਾਸਤਾਂ ਖਤਮ ਹੋਣੇ ਵਾਲੀ ਹੈ,
6: ਸ਼ਿੱਦਤ ਸੇ ਲਗੇ ਰਹੋ।
2: ਹਾਂ, ਤੂੰ ਮੇਰੀ ਆਖਰੀ ਮੁਹੱਬਤ ਨਹੀਂ ਹੋ, ਨਹੀਂ ਹੋ ਜੀ, ਹੁਣ ਤਾਂ ਵਿਆਹ ਬਰੇ ਹੋ ਗਏ, ਚਲੋ ਜੋ ਹੈ ਸੋ ਹੈ। ਤੇ ਜੀ ਸਾਡਾ ਸੁਪਰ ਲਾਸਟ ਲਾਸਟਮ ਲਾਸਟ ਕਾਲਰ ਉਹ ਨੇ ਜੀ ਸਿਮਰਨ ਬਾਈ ਜੀ।
9: ਦਬਾ ਕੇ ਗੱਲ ਮੇਰਾ, ਚਲੋ ਕੋਈ ਨੀ, ਤੁਹਾਨੂੰ ਪਤਾ ਨੀਤੂ ਭਾਬੀ ਦੇ ਵੇਸ ਤੇ ਆਏ ਰਹੇ ਹੋ।
2: ਲਾਲ ਜੀ ਨੂੰ ਛੱਡੋ, ਤੁਸੀਂ ਆਪਣਾ ਦੱਸੋ, ਦੱਸੋ ਕਿ ਸਕੂਲ ਦੀ ਯਾਰ।
9: ਇੱਕ ਮੈਸੇਜ ਆਇਆ ਨਾ, ਇੱਕ ਮੈਸੇਜ ਆਇਆ ਤੈਨੂੰ ਅਮਰਦੀਪ ਦਾ
2: ਜੀ ਜੀ ਜੀ,
9: ਤਿੰਨ ਤਿੰਨ ਟੀਚਰ, ਤਿੰਨਾਂ ਹੀ ਲਵਨਾ
2: ਟੀਚਰ ਜੀ,
9: ਦੋਸਤ ਸੀ, ਅਸੀਂ ਕਲਾਸਮੇਟਸ ਆ, ਅਸੀਂ ਪੰਜ ਦੋਸਤ ਸੀਗੇ। ਉਹ ਤਿੰਨੋਂ ਟੀਚਰ ਮਤਲਬ ਉਹਨਾਂ ਨੂੰ ਸਾਨੂੰ ਉਹਨਾਂ ਨੇ ਗੱਲਾਂ ਹੀ ਏਦਾਂ ਦੱਸਣੀਆਂ ਆਪਣੀਆਂ, ਹੈਨਾ, ਜਿਵੇਂ ਜਿਹਦੇ ਸਭ ਤੋਂ ਪਹਿਲੇ ਸੀਗਾ ਮਾਰਕੀਟਿੰਗ ਦਾ ਟੀਚਰ ਸੀ ਸਾਡਾ, ਉਹ ਪਿੱਲੇ ਹੈ, ਪਿੱਲੇ ਇਜ਼ ਲਾਈਕ ਸਾਊਥ ਬੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਪੜ੍ਹੇ, ਹੈਨਾ, ਔਰ ਹੀ ਇਜ਼ ਐਨ ਇੰਸਪੀਰੇਸ਼ਨ ਟੂ ਅਸ, ਲਾਈਕ ਮਤਲਬ ਉਹਨੇ ਬੰਦੇ ਨੇ ਸਾਨੂੰ ਬੰਦਾ ਬਣਾਇਆ ਕਹਿ ਲਓ, ਹੈਨਾ, ਕਿ ਕਿੱਦਾਂ ਵਿਚਰਨਾ, ਮਤਲਬ ਸਾਰਿਆਂ ਅਸੀਂ ਪੰਜਾਂ ਦੋਸਤਾਂ ਨੂੰ, ਹਾਲਾਂਕਿ ਪੂਰੀ ਕਲਾਸ ਨੂੰ, ਪਰ ਸਾਡੇ ਪੰਜਾਂ ਦੇ ਬਹੁਤ ਪ੍ਰਭਾਵ ਸੀ ਉਹਨਾਂ ਦਾ, ਹੁਣ ਵੀ ਆ, ਹੁਣ ਵੀ ਮਤਲਬ ਜਦੋਂ ਕੋਈ ਗੱਲ ਹੁੰਦੀ ਆ ਉਹਨਾਂ ਨੂੰ ਫੋਨ ਕਰ ਲਈਦਾ ਕੈਨੇਡਾ ਤੇ, ਉਹ ਜੇ ਟਾਈਮ ਹੋਊਗਾ ਦੱਸ ਦੇਣਗੇ, ਉਹ ਤੁਹਾਨੂੰ ਸੋਲਿਊਸ਼ਨ ਦੱਸ ਦੇਣਗੇ। ਤੇ ਉਹਨਾਂ ਨੇ ਆਪਣੀ ਕਲਾਸਮੇਟ, ਉਹ ਕੁੜੀ ਜੱਟਾਂ ਦੀ ਸੀ, ਵਿਆਹ ਨੀ ਹੋਣ ਦਿਆ ਭਜਾ ਲਈ, ਤੇ ਸਾਨੂੰ ਉਹਨੇ ਕਿੱਸੇ ਸੁਣਾਉਣੇ ਤੇ ਮੈਂ ਇੰਸਪੀਰੇਸ਼ਨ ਲੈਣੀ, ਤੇ ਹੁਣ ਜਿਹੜੇ ਅਸੀਂ ਪੰਜੋ ਦੋਸਤ ਆ ਨਾ, ਚਾਰਾਂ ਦੀ ਅਰੇਂਜ ਮੈਰਿਜ ਆ, ਸਿਰਫ ਮੇਰੀ ਲਵ ਮੈਰਿਜ
2: ਆ,
9: ਅਸਲੀ ਮੁੱਲ ਮੈਂ ਮੋੜਿਆ, ਦੱਸ ਕੇ ਗਿਆ ਉਹਨੇ ਨੀ ਮੋੜਿਆ, ਉਹਦੀ ਅਰੇਂਜ ਮੈਰਿਜ ਹੈ। ਤੇ ਇਹਨੇ ਪਤਾ ਕੀ ਉਹ ਟੀਚਰ ਦਾ ਕੀ ਹਿਸਾਬ ਸੀ, ਮੈਂ ਤੈਨੂੰ ਦੱਸਦਾ ਉਹਦਾ ਕੀ ਸੀਗਾ, ਕਿ ਜਿਵੇਂ ਉਹਨੇ ਨਾ ਸਾਨੂੰ ਆਹ ਦੱਸਿਆ ਕਿ ਤੁਸੀਂ ਬੁਕਸ ਚੋਂ ਨਾ ਪੜੋ, ਬੁਕਸ ਚੋਂ ਪੜੋ ਜੋ ਤੁਹਾਡੇ ਥੋਟਸ ਆ ਨੇ ਉਹ ਦਿਓ, ਜਿਵੇਂ ਦੱਸੇ ਨਾ ਐਕਸਟੈਂਪਰ ਜੇ ਗਿਆ ਜੋ, ਉਹ ਟੀਚਰ ਸੀਗਾ ਸਾਡੇ ਨਾ ਮਾਰਕੀਟਿੰਗ ਦੇ, ਹੁੰਦੇ ਸੀ ਐਡ ਮੈਡ ਸ਼ੋਅਜ਼, ਤੁਸੀਂ ਔਨ ਦਾ ਸਪੋਟ ਤੁਹਾਨੂੰ ਦਿੰਦੇ ਨੇ ਤੇ ਤੁਸੀਂ ਪ੍ਰੋਡਕਟ ਬਣਾ ਕੇ ਸਕਿੱਟ ਪੇਸ਼ ਕਰਨੀ ਹੈ। ਅਸੀਂ ਸਰ ਨੇ ਪਹਿਲੀ ਵਾਰ ਸਾਨੂੰ PAU ਭੇਜਿਆ, ਤੇ ਅਸੀਂ ਚਾਰ ਪੰਜ ਸੀਗੇ ਪੱਕੇ ਬੰਦੇ ਜਿਹੜੇ ਇਹਨਾਂ ਥੋਟਸ ਵਗੈਰਾ, ਅਸੀਂ ਫਸਟ ਪ੍ਰਾਈਜ਼ ਜਿੱਤ ਗਏ, ਉਹ ਤੋਂ ਬਾਅਦ ਅਸੀਂ 7 ਪ੍ਰਾਈਜ਼ ਜਿੱਤੇ ਐਡਮਿਟ ਸ਼ੋਅ ਆਲ ਓਵਰ ਪੰਜਾਬ ਯੂਨੀਵਰਸਿਟੀ ਤੇ ਉਹ
2: ਬਿਊਟੀਫੁਲ,
9: ਮਤਲਬ ਉਹਨੇ ਸਾਨੂੰ ਸੋਚਣ ਦਾ ਨਜ਼ਰੀਆ ਦਿੱਤਾ ਕਿ ਜੋ ਬੁੱਕਸ ਚ ਲਿਖਿਆ ਉਹ ਤੋਂ ਇਲਾਵਾ ਵੀ ਸੋਚੋ। ਅੱਜ ਵੀ ਇੱਦਾਂ ਹੀ ਹੈ, ਜਦੋਂ ਮੈਂ ਫਾਈਨਾਂਸ ਦੀ ਜੋਬ, ਪਹਿਲੀ ਜੋਬ ਮੈਨੂੰ ਫਾਈਨਾਂਸ ਤੋਂ ਨਫ਼ਰਤ ਸੀ, ਫਾਈਨਾਂਸ ਦੀ ਪਹਿਲੀ ਜੋਬ ਫਾਈਨਾਂਸ ਦੀ, ਕਹਿੰਦੇ ਕੋਈ ਨੀ ਗੋ ਹੈਡ, ਤੇ ਬੜਾ ਗਰੋ ਕੀਤਾ। ਫਿਰ ਮੈਂ ਸਰ ਨੂੰ ਕਿਹਾ ਜਦੋਂ ਮੈਂ ਆਸਟ੍ਰੇਲੀਆ ਆਇਆ, ਮੈਂ ਕਿਹਾ ਯਾਰ ਮੈਂ ਥੱਕ ਗਿਆ, ਕਹਿੰਦੇ ਮੈਨੂੰ ਪਤਾ ਸੀਗਾ ਤੂੰ ਕਰ ਨੀ ਸਕੇਗਾ ਜ਼ਿਆਦਾ ਦੇਰ, ਤੂੰ ਅਚੀਵ ਕਰ ਲਿਆ ਜੋ ਕਰਨਾ ਸੀ, ਕੋਈ ਨੀ, ਇਟਸ ਓਕੇ, ਵਟ ਐਵਰ ਯੂ ਵਾਂਟ ਡੂ ਇਟ। ਮਤਲਬ ਉਹਨੇ ਹੁਣ ਵੀ ਜਦੋਂ ਸਾਨੂੰ ਲਾਈਫ ਲੈਸਨ ਦੀ ਲੋੜ ਹੁੰਦੀ ਹੈ ਨਾ, ਅਸੀਂ ਸਾਰੇ ਮਤਲਬ ਉਹ ਬੰਦੇ ਏਦਾਂ ਦੇ ਆ ਤਿੰਨੋਂ, ਉਹ ਸਾਡੇ ਅਸਲੀ ਨਾਮ ਨੀ ਜਾਣਦੇ, ਉਹ ਅਜੇ ਵੀ ਸਾਨੂੰ ਜਿਹੜੀ ਛੇੜਾ ਹੈ, ਜਿਹਦੇ ਨਾਲ ਅਸੀਂ ਜਿਵੇਂ ਮੈਨੂੰ ਭਾਲੂ ਉਹਨੂੰ, ਜਿਹਦਾ ਅਮਰਦੀਪ ਦਾ ਆਇਆ ਨਾ ਉੱਗਰ ਆ, ਉਹ ਸਾਨੂੰ ਇਹਨਾਂ ਨਾਮਾਂ ਨਾਲ ਜਾਣਦੇ, ਮਤਲਬ ਦੇ ਆਰ ਸੋ ਕਲੋਜ਼ ਟੂ ਅਸ। ਤੇ ਅੱਜ ਵੀ ਮਤਲਬ ਜਿਵੇਂ ਕੋਈ ਸਾਨੂੰ ਹੁੰਦਾ ਕਿ ਕੋਈ ਦਿੱਕਤ ਹੈ, ਪਰੇਸ਼ਾਨੀ, ਅਸੀਂ ਉਹਨਾਂ ਨੂੰ ਪੁੱਛੀਦਾ, ਤੇ ਐਂਡ ਹੀ ਇਜ਼ ਅਵੇਲੇਬਲ, ਹੀ ਇਜ਼ ਅਵੇਲੇਬਲ ਆਲ ਦਾ ਟਾਈਮ, ਕਿ ਉਹਨਾਂ ਨੇ ਖਾਣਾ ਪੀਣਾ ਸਾਨੂੰ ਉਹਨਾਂ ਨੇ ਸਿਖਾਇਆ, ਮੁਰਗਾ ਬਣਾਉਣਾ ਵੀ ਸਿਖਾਇਆ, ਮਤਲਬ ਦੈਟ ਕਾਈਂਡ ਆਫ ਸਰ ਨਾਲ ਸਾਡੀ ਸੀਗੀ। ਹੁਣ ਉਹ ਕੀ ਮਾਰਕੀਟਿੰਗ ਦਾ ਪ੍ਰੈਜੈਂਟੇਸ਼ਨ ਹੋ ਰਹੀ ਆ, ਤੇ ਮੈਂ ਥੋੜਾ ਜਿਹਾ ਮੈਂ ਜਿਆਦਾ ਬੋਲਦਾ ਸੀਗਾ ਤੇ ਮਾਰਕੀਟਿੰਗ ਠੀਕ ਸੀਗਾ ਤੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਕਹਿੰਦੇ ਪੂਰੀ ਕਲਾਸ ਨੂੰ ਕਹਿੰਦੇ ਅੱਛਾ ਦੱਸੋ ਇਹਦੀ ਮਾਰਕੀਟਿੰਗ ਕੋਈ ਗਲਤੀ ਸੀਗੀ ਕੋਈ ਪ੍ਰੈਜੈਂਟੇਸ਼ਨ ਕਹਿੰਦੇ ਨਹੀਂ ਪਰਫੈਕਟ ਸੀਗੀ ਕਹਿੰਦੇ ਇਹਦੀ ਪਰਫੈਕਟ ਹੀ ਹੁੰਦੀ ਹਮੇਸ਼ਾ ਇਹਦੇ ਚ ਇੱਕ ਚੀਜ਼ ਇਨਪਰਫੈਕਟ ਆ ਮੈਂ ਕਿਹਾ ਪਸੰਦ ਨਹੀਂ ਮੈਂ ਕਿਹਾ ਹਾਂਜੀ ਸਰ ਕੀ ਮੇਰੀ ਨਾ ਪੈਂਟ ਥੱਲੋਂ ਚੱਕਤੀ ਸਰ ਮੇਰੀਆਂ ਜਰਾਬਾਂ ਨਾ ਥੱਲੋਂ ਖੁੱਲੀਆਂ ਹੋਈਆਂ ਸਰ ਮੇਰੀਆਂ ਜਰਾਬਾਂ ਦਾ ਮੂੰਹ ਖੁੱਲਾ ਹੋਇਆ ਸੀ ਜਿਹੜੀ ਹੁੰਦੀ ਨਾ ਜਿਹੜੀ ਲਾਸਟਿਕ ਚ ਲੱਗ ਜਾਂਦਾ
0: ਸਮਝ ਗਿਆ
9: ਤੇ ਮੇਰੀ ਪੂਰੀ ਕਲੋਸ ਵਸੇ ਬੇਇੱਜ਼ਤੀ ਕਹਿੰਦੇ ਅੱਜ ਨੇ ਤੇ ਜਰਾਬਾਂ ਨਾ ਬਾਹਰ ਕੱਢ ਕੇ ਜਾਣਾ ਹੈ ਮਤਲਬ ਪੈਂਟ ਚੋਂ ਬਾਹਰ ਕੱਢ ਲਿਆ ਜਰਾਬਾਂ ਤੇ ਸਾਰਾ ਦਿਨ ਤੇ ਏਦਾਂ ਘੁੰਮਣਾ ਸੋਹਣ ਲੱਗੇ ਬਲਕਿ ਨਾ ਉਸ ਤੋਂ ਬਾਅਦ ਨਾ ਮਤਲਬ ਕੁਛ ਹੋ ਜਾਏ ਸਮਰ ਦੀ ਵੀ ਮਤਲਬ ਸਾਡੇ ਘਰੇ ਨਾ ਜਰਾਬਾਂ ਦਾ ਬਹੁਤ ਮੈਂ ਜ਼ਿਆਦਾ ਮਤਲਬ ਆਹ ਲਾਈਫ ਲੈਸਨ ਆ ਜਰਾਬਾਂ ਨੇ ਲੈ ਕੇ ਮੈਂ ਇੰਨਾ ਪਰਟੀਕੁਲਰ ਹਾਂ ਨਾ ਕਿ ਜਰਾਬਾਂ ਨਾ ਫਟੀਆਂ ਫਟੀ ਮਾੜੀ ਜਿਹੀ ਫਟੀ ਹੋਏਗੀ ਮੈਂ ਸੁੱਟ ਦਿੰਦਾ ਕਿ ਮੈਨੂੰ ਬੜਾ ਜ਼ਿਆਦਾ ਇਸ ਚੀਜ਼ ਦਾ ਹੋ ਗਿਆ ਕਿ ਨਹੀਂ ਆਹ ਚੀਜ਼ ਨਾ ਨਹੀਂ ਹੋਣੀ ਚਾਹੀਦੀ ਕਿ ਹਾਂ ਆਹ ਪਰਸਨਲ ਗਰੂਮਿੰਗ ਆ ਤੇ ਆਹ ਮਤਲਬ ਸਾਡੇ ਤੇ ਇੰਪੈਕਟ ਹੈਗਾ ਉਹਨਾਂ ਟੀਚਰਸ ਦਾ ਹੈ ਨਾ ਅਸੀਂ ਹਰ ਸੀ ਟੀਚਰਸ ਦੇ ਵਾਲੇ ਦਿਨ ਉਹਨਾਂ ਨੂੰ ਫੋਨ ਕਰੀਦਾ ਕਈ ਵਾਰੀ ਕੌਨ ਕਾਲ ਵੀ ਕਰੀਦਾ ਫਿਰ ਇਕੱਠੇ ਪੈਗ ਲਾਈਦਾ ਅਸੀਂ ਇਕੱਠੇ ਸਾਰੇ ਮਤਲਬ ਦੇ ਆਰ ਦੈਟ ਕਲੋਜ਼

0: ਬੇਇੱਜ਼ਤੀ ਹੋ ਰਹੀ ਹੈ ਮੇਰੀ ਪੂਰੀ ਕਲਾਸ ਚ ਕਾਲਜ ਚ, ਕਿ ਮੈਂ ਉਵੇਂ ਬਾਗੇ ਘੁੰਮ ਰਿਹਾ ਜਿੱਥੇ ਮੈਨੂੰ ਦੇਖਣਾ। ਹੁਣ ਸਾਡੇ ਚ ਕੀ ਹੁੰਦਾ ਸੀ, ਇੱਕ ਬੰਦੇ ਦੀ ਪਰਚੀ ਫੜ ਲਈ ਨਾ, ਤੇ ਕਿਸੇ ਦੀ ਵੀ ਪਰਚੀ ਫੜੀ ਗਈ ਤੇ ਸਾਡੀ 50 ਚੈਕਿੰਗ ਹੋ ਜਾਂਦੀ ਸੀਗੀ। ਦੱਸਣਾ ਕੌਣ ਹੁੰਦਾ ਸੀ ਸਰ, ਕਹਿੰਦੇ ਹੋਰ ਅਨਾਊਂਸਮੈਂਟ ਹੋ ਰਹੀ ਹੈ ਕਿਸੇ ਦੀ ਪਰਚੀ ਹੈਗੀ ਦੱਸ ਦੋ, ਤੇ ਸਰ ਨੇ ਆਣਾ ਇਹਨੂੰ ਖੜਾ ਕਰ, ਇਹਨੂੰ ਖੜਾ ਕਰ, ਇਹਨੂੰ ਖੜਾ ਕਰ, ਇਹਨਾਂ ਦੀ ਚੈਕਿੰਗ ਕਰੋ। ਕਿਉਂ? ਕਿਉਂਕਿ 50 ਇਕੱਠੀਆਂ, ਉਹਨਾਂ ਨੂੰ ਪਤਾ ਸਾਡਾ ਤੇ ਕਿਤੇ ਨਾ ਕਿਸੇ ਕੁਛ ਨਾ ਕੁਛ ਨਿਕਲ ਜੂਗਾ। ਮਤਲਬ ਕਈ ਵਾਰੀ ਸਾਨੂੰ ਨੁਕਸਾਨ ਵੀ ਹੋਇਆ ਇਸ ਚੀਜ਼ ਦਾ, ਬਟ ਸਟਿਲ ਕਿ ਜੋ ਅਸੀਂ ਅੱਜ ਸਿੱਖੇ ਜਾਂ ਜੋ ਅਸੀਂ ਲਾਈਫ ਚ ਅੱਜ ਵੀ ਕਰੀਦਾ, ਹੁਣ ਇਹ ਵੀ ਗੱਲਬਾਤ ਉਹਨਾਂ ਨਾਲ ਏਦਾਂ ਰਹਿੰਦੀ ਕਿ ਜਿਵੇਂ ਯਾਰੀ ਦੋਸਤ, ਸਾਡੇ ਬੱਚਿਆਂ ਨੂੰ ਵੀ ਪਤਾ, ਸਾਡੇ ਬੱਚਿਆਂ ਨੂੰ ਉਹਨਾਂ ਬਾਰੇ ਪਤਾ ਹਨਾ। ਜਦੋਂ ਅਸੀਂ ਕੈਨੇਡਾ ਗਏ ਉੱਥੇ ਗੱਲ ਕੀਤੀ, ਆ ਨੀ ਸਕੇ ਕਿਉਂਕਿ ਦੂਰ ਰਹਿੰਦੇ ਸੀਗੇ, ਬਟ ਮਤਲਬ ਦੇ ਆਰ ਕਲੋਸ, ਦੇ ਆਰ ਰੀਅਲੀ ਕਲੋਸ।
1: ਨਾਈਸ, ਥੈਂਕ ਯੂ ਭਾਈ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਓਕੇ, ਥੈਂਕ ਯੂ, ਥੈਂਕ ਯੂ।
2: ਰੱਬਾ ਦਾ ਧਿਆਨ ਰੱਖੋ ਸਾਰੇ, ਆਪਣੀ
1: ਐਡਮੈਡ ਵੀ ਬੜਾ ਮਜ਼ੇਦਾਰ ਹੁੰਦਾ ਸੀ ਯਾਰ। ਤੁਸੀਂ ਕਦੀ ਐਡਮੈਡ ਕੀਤਾ? ਅਸੀਂ ਸਾਨੂੰ ਮਾਰਕੀਟਿੰਗ ਦੀ ਕਲਾਸ ਚ, ਕਿਉਂਕਿ ਮੈਂ ਉੱਥੇ ਕੀਤਾ ਨਾ, ਤੇ ਐਡਮੈਡ ਦਾ ਪੈ ਗਿਆ ਤੇ ਅਸੀਂ ਜਿੱਤੇ ਸੀਗੇ। ਮੈਂ ਐਡ ਪਤਾ ਕੀ ਬਣਾਈ ਸੀਗੀ? ਅਸੀਂ ਬਣਾਈ ਸ਼ੂਜ਼ ਦੀ ਐਡ। ਸ਼ੂਜ਼ ਦੀ ਐਡ ਇੱਦਾਂ ਬਣਾਈ ਕਿ ਰਾਜ ਸਿਮਰਨ ਵਾਲੀ ਕਹਾਣੀ ਨੀ ਉਹ, ਕਿ ਉਹ ਅਮਰੀਸ਼ ਪੁਰੀ ਕਹਿੰਦਾ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ, ਹਨਾ, ਤੇ ਉਹ ਭੱਜ ਕੇ ਜਾ ਰਹੀ ਹੈ ਕਾਜੋਲ DDLJ ਦਿਲ ਵਾਲੇ ਦੁਲਹਨੀਆ ਦੇ ਅੰਦਰ, ਤੇ ਸ਼ਾਹਰੁਖ ਕਰਕੇ ਸਿਰਫ ਬਾਹਰ, ਹਨਾ, ਕੱਢਦਾ ਆਪਣੀ ਬਾਂਹ ਕੱਢਦਾ, ਉਹ ਜਾਂਦੇ ਜਾਂਦੇ ਨਾ ਡਿੱਗ ਜਾਂਦੇ ਹੋ ਕਿ ਉਹਦੇ ਸ਼ੂ ਦਾ ਨਾ ਸੋਲ ਫਟ ਜਾਂਦਾ, ਤੇ ਟ੍ਰੇਨ ਅੱਗੇ ਨਿਕਲ ਜਾਂਦੀ ਤੇ ਅਚਾਨਕ ਹੀ ਨਾ ਸੰਸਨੀ ਵਾਲਾ ਬੰਦਾ ਆਉਂਦਾ, ਉਹ ਆਉਂਦਾ ਸੀ ਰਾਤੀ 11 ਵਜੇ, ਚੈਨ ਸੇ ਸੋਨਾ ਹੈ ਤੋ ਜਾਗ ਜਾਓ, ਕਿਉਂ ਨਹੀਂ ਪਹੁੰਚ ਪਾਈ ਸਿਮਰਨ ਰਾਜ ਕੇ ਪਾਸ, ਕਿਉਂਕਿ ਉਸਕੇ ਪਾਸ ਨਹੀਂ ਥਾ ਯੇ ਵਾਲਾ ਸ਼ੂ, ਯੇ ਵਾਲਾ ਸ਼ੂ ਪਹਿਨੇ ਔਰ ਜਹਾਂ ਭਾਗਨਾ ਹੈ ਔਰ ਜਿਸਕੇ ਸਾਥ ਭਾਗਨਾ ਹੈ ਭਾਗ ਜਾਏ। ਕਿਆ ਬਾਤ ਹੈ! ਤੇ ਇੱਧਰੋਂ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਜੀ ਕ੍ਰਿਸ਼ਨਾ ਜੀ ਤੇ ਬਲਕੀਰਾ ਜੀ ਇਟਸ ਨੋਟ ਇਟਸ ਐਂ, ਤੇ ਮਨ ਸਾਹਿਬ ਨੂੰ ਕਹਿੰਦੇ ਨੇ ਕਿ ਐਕਚੁਅਲੀ ਹੋ ਸਕਦਾ ਕਿ ਅਗਲੀ ਦਾ ਵਿਆਹ ਹੋ ਗਿਆ ਹੋਣਾ ਨਾ, ਤੇ ਕਾਸਟ ਬਦਲ ਜਾਂਦੀ ਹੈ, ਸਰਨੇਮ ਬਦਲ ਜਾਂਦਾ, ਤਾਂ ਨਹੀਂ ਲੱਭ ਰਹੀ ਹੋਣੀ ਹੈ। ਦੇਖੋ ਇਹ ਵੀ ਪੁਰਾਣੇ ਖੁੰਡ ਨੇ, ਇਹਨਾਂ ਨੇ ਵੀ ਲੱਗਦਾ ਕਿਸੇ ਨੂੰ ਬਹੁਤ ਲੱਭਿਆ, ਤਾਂ ਕਰਕੇ ਇੱਥੇ ਤੱਕ ਪਹੁੰਚੇ ਗਾ। ਤੇ ਮੋਹਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅਤਾਉਲਾ ਖਾਨ ਦੇ ਗੀਤ ਤੋਂ ਲੈ ਕੇ ਪ੍ਰੋਗਰਾਮ ਸੁਣ ਰਹੇ ਹਾਂ, ਬਹੁਤ ਮਜ਼ਾ ਆਇਆ ਤੇ ਆਹ ਮਿਮਿਕਰੀ ਬਹੁਤ ਘੈਂਟ ਲੱਗੀ, ਥੈਂਕ ਯੂ ਜੀ।
2: ਪਰ ਤੁਸੀਂ ਉਹ ਵਾਲਾ ਗਾਣਾ ਜ਼ਰੂਰ ਸੁਣਨਾ।
1: ਕਿਹੜਾ? ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਡੀਪੀ ਮਾਸਟਰ ਦਾ ਸੁਭਾਅ ਸੀ ਬੜਾ ਹੀ ਸਖਤ, ਬੱਚਿਆਂ ਨੂੰ ਉਹ ਹਮੇਸ਼ਾ ਹੀ ਪਾਈ ਰੱਖਦਾ ਸੀ ਵਕਤ, ਉੱਚਾ ਲੰਮਾ ਕੱਦ ਤੇ ਦੂਰੋਂ ਜਾਪਦਾ ਜਿਵੇਂ ਖਜੂਰ ਦਾ ਹੋਵੇ ਕੋਈ ਦਰਖਤ,
2: ਹੋਏ ਹੋਏ ਹੋਏ,
1: ਥੱਪੜ ਮਾਰ ਮਾਰ ਜਵਾਕਾਂ ਦਾ ਰੋਜ਼ ਹੀ ਕੱਢ ਦਿੰਦਾ ਸੀ ਰਖਤ, ਸਵੇਰ ਵੇਲੇ ਜਦੋਂ ਅਸੈਂਬਲੀ ਦੀ ਉਹਦੀ ਵਿਸਲ ਸੀ ਵੱਜਦੀ, ਚੰਗੇ ਭਲੇ ਜਵਾਕਾਂ ਦੇ ਨਾਲ ਨਾਲ ਟੀਚਰਾਂ ਚਪੜਾਸੀਆਂ ਦੀ ਰੂਹ ਸੀ ਕੰਬਦੀ, ਬੱਲੇ ਅਨੁਸ਼ਾਸਨ ਵਿੱਚ ਰਹਿਣਾ, ਵਰਦੀਆਂ ਨੌ ਬੂਟ ਪੋਲਿਸ਼ ਚੈੱਕ ਸੀ ਕਰਦਾ, ਨਾਲ ਦੇ ਨਾਲ ਹੱਥ 'ਚ ਫੜਿਆ ਡੰਡਾ ਸੀ ਉਹ ਪੂਰਾ ਵਰਾਉਂਦਾ, ਕਹਿੰਦਾ ਘੁੰਮਣ ਅੱਜ ਵੀ ਜਦੋਂ ਯਾਦ ਆਉਂਦੇ ਨੇ ਉਹ ਬੀਤੇ ਦਿਨ ਪੁਰਾਣੇ, ਲੱਗਦੇ ਨੇ ਡੀਪੀ ਸਾਹਿਬ ਦੇ ਉਹ ਸਖਤ ਸੁਭਾਅ ਵੀ ਸਿਆਣੇ। ਵਾਹ ਵਾਹ ਵਾਹ, ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ,
2: ਧੰਨਵਾਦ।
1: ਉਧਰੋਂ ਪ੍ਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਕਹਿੰਦੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਹ ਹਰ ਰੋਜ਼ ਬਹੁਤ ਧਿਆਨ ਨਾਲ ਸੁਣਦੇ ਨੇ ਅਤੇ ਸਾਰੇ ਟੋਪਿਕ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਦੇ, ਇੰਝ ਹੀ ਵਧੀਆ ਕੰਮ ਕਰਦੇ ਰਹੋ, ਥੈਂਕ ਯੂ ਜੀ। ਤੁਹਾਡਾ ਇੱਦਾਂ ਦਾ ਹੀ ਹੌਸਲਾ ਸਾਨੂੰ ਵਧੀਆ ਵਧੀਆ ਕੰਮ ਕਰਨ ਦਾ ਕੀ ਦਿੰਦਾ ਉਹ ਇੰਸਪੀਰੇਸ਼ਨ, ਇੰਸਪੀਰੇਸ਼ਨ ਯੇ। ਅਤੇ ਸੋਨੂ ਚਾਲ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੀਮ, ਹਾਂਜੀ, ਅਤੇ ਹਾਂ ਕਹਿੰਦੇ ਮੇਰਾ ਵੀ ਨਿਕਲਿਆ, ਦੇਖਿਆ ਮੈਂ ਕਿਹਾ ਨਾ ਇਹ
2: ਤੇ ਨਿਕਲਣਾ ਹੀ ਹੈ,
1: ਇਹ ਫਿਟਿੰਗ ਦੇ ਅੰਦਰ ਹੈ ਜੀ,
2: ਖਾਸ ਕਰਕੇ ਜਦੋਂ ਏਡੀ ਉਮਰ 'ਚ ਬੰਦਾ ਕਵੇ ਫਿਰ ਤੇ ਜ਼ਿਆਦਾ ਨਿਕਲਦਾ
1: ਨਹੀਂ। ਦੇਖੋ ਇਹ ਉਹ ਗੱਲ ਹੈ ਨਾ, ਕਹਿੰਦੇ ਸ਼ਾਇਰ ਭਾਅ ਜੀ ਸ਼ਾਇਰ ਨੇ ਨਾ, ਸ਼ਾਇਰਾਂ ਲਈ ਇੱਕ ਗੱਲ ਹੁੰਦੀ ਕਿ ਸ਼ਾਇਰ ਨੂੰ ਹਮੇਸ਼ਾ ਜਵਾਨ ਰਹਿਣਾ ਚਾਹੀਦਾ, ਤਾਂ ਹੀ ਸ਼ਾਇਰੀ ਹੁੰਦੀ, ਉਹ ਅੱਜ ਵੀ ਜੇ 9ਵੀਂ 10ਵੀਂ ਯਾਦ ਕਰ ਪਾ ਰਹੇ ਤਾਂ ਇੰਨੀ ਪਿਆਰੀਆਂ ਪਿਆਰੀਆਂ ਹਨਾ ਲਿਖਤਾਂ ਸਾਡੇ ਨਾਲ ਸਾਂਝੀਆਂ ਕਰ ਪਾਉਂਦੇ ਨੇ। ਅਤੇ ਬਲਕੀਰਾ ਜੀ ਕੋਈ ਹੈ ਗੱਲਬਾਤ ਕਰਨ ਵਾਲੀ ਕਿ ਆਪਾਂ ਫਿਰ ਬਾਏ ਬਾਏ ਟਾਟਾ ਟੇਕ ਕੇਅਰ ਕਰੀਏ?
2: ਬਾਏ ਬਾਏ ਟਾਟਾ ਟੇਕ ਕੇਅਰ ਕਰਨੀ ਪੈਣੀ ਆ,
1: ਹਨਾ, ਕਰਨਾ ਪੈਣਾ।
2: ਗੱਲਾਂ ਤੇ ਵੇਖੋ ਇਦਾਂ ਦੀਆਂ ਨੇ ਕਿ
1: ਇਹ ਮੁੱਕਣੀ ਨਹੀਂ,
2: ਯਾਦ ਕੀਤੀ ਉਹਦੇ ਨਾਲ 5 ਹੋਰ ਨਿਕਲ,
1: ਸਹੀ ਗੱਲ ਹੈ ਜੀ, ਬਿਲਕੁਲ
2: ਸਿਲਸਿਲਾ ਜਿਹੜਾ ਚੱਲਦਾ ਰਹਿਣਾ,
1: ਬਿਲਕੁਲ।
2: ਬਾਕੀ ਆਪਾਂ ਸਮਾਂ ਵੀ ਹੋ ਗਿਆ ਤੇ ਆਪਾਂ ਇਜਾਜ਼ਤ ਵੀ ਲੈਂਦੇ, ਇੱਕ ਵਾਰੀ ਫਿਰ ਤੋਂ ਵਧਾਈਆਂ ਸਾਰੇ ਟੀਚਰਸ ਨੂੰ ਜਿਹੜੇ
1: ਟੀਚਰਸ ਜਿਹੜੀਆਂ
2: ਸਟਿਲ ਕੰਮ ਕਰ ਰਹੇ ਨੇ ਜਾਂ ਕੰਮ ਕਰ ਚੁੱਕੇ ਨੇ ਔਲਰੇਡੀ, ਸ਼ਿਕਸ਼ਾ ਦੇ ਚੁੱਕੇ ਨੇ ਸਾਡੇ ਵਰਗੇ ਸਟੂਡੈਂਟਸ ਨੂੰ, ਤੇ ਇੱਕ ਜਿਹੜਾ ਉਹ ਜਾਂਦੇ ਜਾਂਦੇ ਆਪਾਂ ਨਾਮ ਜਿਹੜਾ ਉਹ ਜ਼ਰੂਰ ਲੈ ਦਿੰਦੇ, ਕਿਉਂਕਿ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਤੁਸੀਂ ਵੀ ਵੇਖਿਆ ਹੋਊਗਾ ਟੀਚਰਸ ਜਿਹੜੇ ਨੇ ਉਹ ਫੀਮੇਲਸ ਹੀ ਹੁੰਦੀਆਂ ਨੇ, ਯਾਨੀ ਅਧਿਆਪਕ ਜਿਹੜੇ ਨੇ ਉਹ ਜ਼ਿਆਦਾ ਮੈਡਮਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਜੀ ਮੈਮ, ਕਿਉਂਕਿ ਜੇ ਆਪਾਂ ਟੀਚਰ ਦੀ ਗੱਲ ਕਰੀਏ ਤੇ ਸਾਡੇ ਮੂੰਹ ਚ ਪਹਿਲਾਂ ਮੈਮ ਹੀ ਨਿਕਲੂਗਾ, ਮੈਡਮ
1: ਬੰਦੇ ਨੂੰ ਬੰਦਾ ਔਰਤ ਹੀ ਬਣਾ ਸਕਦੀ ਹੈ ਨਾ ਗੱਲ ਇਹ।

0: ਵੀ ਆ, ਜ਼ਰੂਰੀ ਵੀ ਇਹ ਆ।
1: ਅਤੇ
0: ਮੈਨੂੰ ਲੱਗਦਾ ਕਿਤੇ ਨਾ ਕਿਤੇ ਵਧੀਆ ਵੀ ਆ, ਕਿਉਂਕਿ ਉਹਨਾਂ ਦੀ ਟੀਚਿੰਗ ਦੋਵਾਂ ਦਾ ਫਰਕ ਆ। ਬਾਕੀ ਹਾਂ, ਆਪਾਂ ਉਹ ਡਿਟੇਲ 'ਚ ਨਹੀਂ ਚਲੋ ਜਾਂਦੇ, ਪਰ ਆਪਾਂ ਇਹਨਾਂ ਦਾ ਜ਼ਰੂਰ ਆਪਾਂ ਇੱਕ ਵਾਰੀ ਯਾਦ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ। ਸਵਿਤਰੀ ਬਾਈ ਫੁਲੇ,
1: ਜੀ ਜੀ ਜੀ,
0: ਯਾਦ ਹੀ ਹੋਣਾ ਵਾ,
1: ਪੁਣੇ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਆਲ ਗਰਲਸ ਸਕੂਲ ਖੋਲਿਆ ਸੀ, ਰਾਈਟ?
0: ਅਤੇ ਇਹੀ ਸਭ ਤੋਂ ਪਹਿਲੇ ਇੰਡੀਅਨ ਕਹਿ ਲਓ ਫਸਟ ਵੂਮੈਨ ਸੀਗੇ ਜਿਨ੍ਹਾਂ ਨੇ ਟੀਚਰ ਦਾ ਜਾਂ ਐਜੂਕੇਟਰ ਕਹਿ ਲਓ ਉਹਨਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ ਸੀ, ਅਤੇ ਫਿਰ ਉਸ ਤੋਂ ਜਿਹੜਾ ਉਹ ਦਰਵਾਜ਼ਾ ਖੋਲਿਆ ਅਤੇ ਫਿਰ ਫੀਮੇਲ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਏ।
1: ਹਾਂ ਬਿਲਕੁਲ ਬਿਲਕੁਲ, ਉਹ ਕਿਉਂਕਿ ਆਉਂਦੇ ਵੀ ਦਲਿਤ ਬੈਕਗਰਾਊਂਡ ਤੋਂ ਸੀਗੇ ਅਤੇ ਬਹੁਤ ਉਹਨਾਂ ਨੂੰ ਲਾਈਫ 'ਚ ਅੜਚਣਾ ਦਾ ਸਾਹਮਣਾ ਕਰਨਾ ਪਿਆ, ਅੱਜ ਵੀ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਦੀ ਬਾਇਓਗ੍ਰਾਫਿਕਲ ਫਿਲਮ ਬਣ ਕੇ ਤਿਆਰ ਹੈ ਪਰ ਸੈਂਸਰ ਪਾਸ ਨਹੀਂ ਕਰ ਰਿਹਾ ਕਿਉਂਕਿ ਕੁਛ ਗਰੁੱਪਸ ਨੇ ਜਿਨ੍ਹਾਂ ਨੂੰ ਦੋ ਚਾਰ ਡਾਇਲੋਗਸ ਉਹਦੇ 'ਚ ਠੀਕ ਨਹੀਂ ਲੱਗ ਰਹੇ। ਮੇਕਰਸ ਕਹਿ ਰਹੇ ਨੇ ਜੀ ਅਸੀਂ ਨਹੀਂ ਹਟਾਉਣੇ, ਜੋ ਸੱਚ ਹੈ ਸੋ ਹੈ। ਗਰੁੱਪ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਜੀ ਅਸੀਂ ਤਾਂ ਹਟਵਾਉਣੇ ਆ। ਜਦੋਂ ਆਏਗੀ ਫਿਲਮ ਤਾਂ ਉਮੀਦ ਕਰ ਰਹੇ ਵਧੀਆ ਹੋਏਗੀ ਅਤੇ ਅਸੀਂ ਵੇਖਾਂਗੇ ਜ਼ਰੂਰ। ਬਾਕੀ ਫਿਲਮਾਂ ਦੀ ਗੱਲ ਕਰ ਰਹੇ ਹਾਂ ਤਾਂ ਜੀ ਕੱਲ੍ਹ ਦੋ ਫਿਲਮਾਂ ਰਿਲੀਜ਼ ਹੋ ਰਹੀਆਂ, ਇੱਕ ਤੁਹਾਡੀ ਜੀ ਮਿਰਜ਼ਾਪੁਰ ਸੀਜ਼ਨ 1, ਜੇ ਤੁਸੀਂ ਵੇਖਿਆ ਹੋਇਆ ਤਾਂ ਤੁਸੀਂ ਜਾ ਕੇ ਫਿਲਮ ਵੇਖ ਸਕਦੇ ਹੋ ਕਿਉਂਕਿ ਉਸ ਤੋਂ ਉਹਦੇ ਆਸੇ ਪਾਸੇ ਦੀ ਹੀ ਕਹਾਣੀ ਹੈ। ਇੰਜੋਏ ਕਰੋ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਦਿਵੇਂਦੂ, ਜਤਿੰਦਰ ਕੁਮਾਰ ਅਤੇ ਹੋਰ ਕਾਫੀ ਵਧੀਆ ਵਧੀਆ ਨਾਮ, ਰਸਿਕਾ ਦੁੱਗਲ, ਇਹ ਸਾਰੇ ਨੇ। ਅਤੇ ਕੱਲ੍ਹ ਦੂਸਰੀ ਫਿਲਮ ਜਿਹੜੀ ਇੱਕ ਰਿਲੀਜ਼ ਹੋ ਰਹੀ ਹੈ ਪੰਜਾਬੀ ਦੀ, ਰਿਦਮ ਬੋਇਜ਼ ਦੀ, ਜਿਹਨੂੰ ਆਪਾਂ ਕਹਿੰਦੇ ਕਿ ਵਨ ਆਫ ਦਾ ਫਲੈਗਸ਼ਿਪ ਪ੍ਰੋਡਕਸ਼ਨ ਹਾਊਸਿਸ, ਅਤੇ ਉਹਨਾਂ ਦੀ ਇੱਕ ਬਹੁਤ ਮੇਜਰ ਫਿਲਮ ਹੋ ਰਹੀ ਹੈ ਜੀ ਰਿਲੀਜ਼। ਸਿੱਦਕ ਗਿੱਲ ਅਤੇ ਜਾਨਿਆ ਜੋਸ਼ੀ ਆਰ ਬੀਂਗ ਇੰਟਰੋਡਿਊਸਡ। ਫਿਲਮ ਦਾ ਨਾਮ ਹੈ ਬੋਲ ਭਾਵੇਂ ਨਾ ਬੋਲ,
0: ਪਰ ਫਿਲਮ ਜ਼ਰੂਰ ਵੇਖੋ,
1: ਫਿਲਮ ਜ਼ਰੂਰ ਵੇਖੋ। ਉਹ ਬੋਲਣ ਨਾ ਭਾਵੇਂ ਬੋਲਣ, ਪਰ ਤੁਸੀਂ ਜ਼ਰੂਰ ਵੇਖੋ, ਠੀਕ ਹੈ? ਅਤੇ ਫਿਲਮ ਵੇਖੋ, ਅਤੇ ਜਿਹੜੀਆਂ ਫਿਲਮਾਂ ਦੇਖਣੀਆਂ ਦੋਨਾਂ ਫਿਲਮਾਂ ਨੂੰ ਦੇਖੋ ਅਤੇ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਬਈ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਅਤੇ ਕਿੱਦਾਂ ਦੀ ਨਹੀਂ ਲੱਗੀ, ਅਤੇ ਆਪਾਂ ਫਿਰ ਇਹਦਾ ਵੀ ਮਾੜੀ ਮੋਟੀ ਗੱਲਬਾਤ ਕਰਾਂਗੇ, ਸਹੀ ਕਿ ਨਹੀਂ?
0: ਚਲੋ ਹੁਣ ਪਹਿਲੀ ਕਰਾਂਗੇ, ਮਾੜੀ ਮਿੱਟੀ
1: ਡਨ ਹੋ ਗਿਆ। ਅਤੇ ਫਿਰ ਜਾਂਦੇ ਜਾਂਦੇ ਤੁਹਾਨੂੰ ਬੋਲ ਭਾਵੇਂ ਨਾ ਬੋਲ ਦਾ ਟਾਈਟਲ ਟਰੈਕ ਸੁਣਾਉਂਦੇ ਹਾਂ। ਅੱਜ ਦਾ ਸ਼ੋਅ ਬਹੁਤ ਮਜ਼ੇਦਾਰ ਸੀਗਾ,
0: ਨਵਾਂ ਗਾਣਾ ਸੁਣਾਉਣਾ,
1: ਨਵਾਂ ਵਾਲਾ ਸੁਣਾਵਾਂ, ਮੈਂ ਹੁਣ ਟਾਈਟਲ ਖੋਲਿਆ, ਟਾਈਟਲ ਨਵਾਂ ਮੈਂ ਤੁਹਾਨੂੰ ਬਾਅਦ 'ਚ ਸੁਣਾ,
0: ਚਲੋ
1: ਬੇਬੀ ਆਪਕੋ ਬਾਅਦ ਮੈਂ ਸੁਣਾ ਦਿੱਤਾ,
0: ਠੀਕ ਹੈ?
1: ਚਲੋ ਫਿਰ ਆਪਾਂ ਚੱਲਦੇ ਹਾਂ ਜੀ, ਸਾਡੀਆਂ ਤਾਂ ਗੱਲਾਂ ਬਾਤਾਂ ਮੁੱਕਣੀਆਂ ਨਹੀਂ ਪਰ ਟਾਈਮ ਮੁੱਕ ਚੱਲਿਆ, ਠੀਕ ਹੈ? ਅਤੇ ਖੁਸ਼ ਰਹੋ, ਸਵਸਥ ਰਹੋ, ਆਨੰਦਿਤ ਰਹੋ, ਮਸਤ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਇੰਡੀਆ ਵੱਲ ਦੀਆਂ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਸਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਨ ਲਈ ਸਾਡੇ ਨਾਲ ਬਣ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਹੁਣ ਤੁਸੀਂ ਅਗਲੀ ਆਵਾਜ਼ ਸੁਣੋਗੇ ਪ੍ਰੀਤਮ ਰੁਪਾਲ ਜੀ ਦੀ। ਪ੍ਰੀਤਮ ਜੀ ਤੁਸੀਂ ਆਨ ਏਅਰ ਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਸਾਬਕਾ ਫੌਜੀ ਅਧਿਕਾਰੀ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਹੁਣ ਰਾਮ ਜਨਮ ਭੂਮੀ ਦਾ ਜਿਹੜਾ ਟਰੱਸਟ ਹੈ ਉਹਦਾ CEO ਲਾਇਆ ਗਿਆ। ਆਪਰੇਸ਼ਨ ਸੰਧੂਰ ਦੌਰਾਨ ਪੱਛਮੀ ਹਾਈ ਕਮਾਨ ਦੇ ਵਿੱਚ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਜਿਹੜੇ ਆ ਉਹ ਤਾਇਨਾਤ ਰਹੇ ਨੇ। ਦੂਜੀ ਖਬਰ, ਪੰਜਾਬ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਪੰਜਾਬ ਪੁਲਿਸ ਦੀ ਆਪਸ ਦੇ ਵਿੱਚ ਫੇਰ ਖੜਕੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ BJP ED ਰਾਹੀਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਨੇ ਕਿਹਾ ਕਿ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਲਈ ਤਿਆਰ ਨੇ। ਬਲਤੇਜ ਪੰਨੂ ਨੇ ਕਿਹਾ ਕਿ ਸੁਪਰੀਮ ਕੋਰਟ ਜਾਣਾ ਸਰਕਾਰ ਦਾ ਹੱਕ ਹੈ। ਤੇ ਚੰਡੀਗੜ੍ਹ ਮੋਰਚੇ 'ਚ ਕਿਸਾਨਾਂ ਦੇ ਕਾਫਲੇ ਆਉਣੇ ਜਾਰੀ ਨੇ ਤੇ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਕੱਲ ਧਰਨੇ ਨੂੰ ਸੰਬੋਧਨ ਕੀਤਾ ਤੇ ਇਹ ਧਰਨਾ ਜਿਹੜਾ ਹੈਗਾ 7 ਤਰੀਕ ਤੱਕ ਚੱਲਣਾ। ਉਧਰ ਬਿਸ਼ਕੇਕ ਦੇ ਵਿੱਚ ਜਿਹੜਾ ਹੈ SCO ਸੰਮੇਲਨ ਦੇ ਦੌਰਾਨ ਲਾਹੌਰ ਨੂੰ ਸੈਲਾਨੀ ਤੇ ਸੱਭਿਆਚਾਰਕ ਰਾਜਧਾਨੀ ਐਲਾਨਿਆ ਗਿਆ। 1 ਸਾਲ ਲਈ SCO ਦੀ ਪ੍ਰਧਾਨਗੀ ਹੁਣ ਪਾਕਿਸਤਾਨ ਕੋਲੇ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਆਪਾਂ ਪਹਿਲੀ ਖਬਰ ਤੋਂ ਹੀ ਜੇ ਸਾਂਝ ਪਾਈਏ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰਾਮ ਜਨਮ ਭੂਮੀ ਟਰੱਸਟ ਦੇ ਹੁਣ ਚੇਅਰਮੈਨ ਨੂੰ ਏਅਰ ਮਾਰਸ਼ਲ ਸਾਹਿਬ ਨੂੰ ਬਣਾ ਦਿੱਤਾ ਗਿਆ, ਅਤੇ ਇਹ ਕਿਸ ਤਰੀਕੇ ਨਾਲ ਡਿਸੀਜਨ ਪੂਰਾ ਹੋਇਆ ਅਤੇ ਇਹਦੇ ਅੱਗੇ ਇਹਨਾਂ ਦਾ ਕੀ ਅੱਗੋ ਚੱਲਣਾ ਜੀ ਸਿਸਟਮ?
1: ਅਸਲ ਦੇ ਵਿੱਚ ਜਦੋਂ ਇਹ ਸਾਰਾ ਮਸਲਾ ਆਇਆ, ਪਹਿਲਾਂ ਜਿਹੜਾ ਰਾਮ ਜਨਮ ਭੂਮੀ ਤੀਰਥ ਸਥਾਨ ਟਰੱਸਟ ਜਿਹੜਾ ਹੈਗਾ ਉਦੋਂ ਹੀ ਬਣਾਇਆ ਗਿਆ ਸੀ ਜਦੋਂ ਉਸਾਰੀ ਦਾ ਜਿਹੜਾ ਸੀ ਇਹ ਕੰਮ ਹੋ ਰਿਹਾ ਸੀ, ਤੇ ਇਸੇ ਕਰਕੇ ਬਣਾਇਆ ਗਿਆ ਸੀ ਕਿ ਇਹ ਜਿਹੜਾ ਹੈ ਇੰਪ੍ਰੈਸ਼ਨ ਇਹ ਪ੍ਰਭਾਵ ਨਾ ਜਾਵੇ ਕੋਈ ਇਹਦੇ ਲਈ ਕੋਈ ਪਾਰਟੀ ਕੰਮ ਕਰ ਰਹੀ ਹੈ ਜਾਂ ਹੋਰ, ਕਿ ਇਹਦੇ 'ਚ ਹਰ ਤਰ੍ਹਾਂ ਦੇ ਜਿਹੜੇ ਸਾਧੂ ਸੰਤ ਸਮਾਜ ਹੋਰ ਸਾਰੇ ਲੋਕ ਸ਼ਾਮਿਲ ਕੀਤੇ ਜਾਣ, ਇਸ ਤਰੀਕੇ ਦਾ ਜਿਹੜਾ ਹੈਗਾ ਇਹ ਟਰੱਸਟ ਜਿਹੜਾ ਬਣਾਇਆ ਗਿਆ ਸੀ। ਪਰ ਪਿੱਛੇ ਟਰੱਸਟ ਬਹੁਤ ਜ਼ਿਆਦਾ ਖਬਰਾਂ 'ਚ ਇਸ ਕਰਕੇ ਰਿਹਾ ਕਿ ਇੱਥੋਂ ਨਕਦੀ ਚੋਰੀ ਦੇ ਮਾਮਲੇ ਸਾਹਮਣੇ ਆਏ, ਫਿਰ ਇਹ ਨਕਦੀ ਤੱਕ ਗੱਲ ਨਹੀਂ ਰੁਕੀ, ਫਿਰ ਅੱਗੇ ਚਾਂਦੀ ਇੰਨੀ ਨਹੀਂ ਲੱਭ ਰਹੀ, ਸੋਨਾ ਇੰਨਾ ਨਹੀਂ ਲੱਭ ਰਿਹਾ, ਤੇ ਚੜਾਵੇ ਦੀ ਜਿਹੜੀ ਚੋਰੀ ਦੇ ਮਾਮਲੇ ਦੇ ਵਿੱਚ ਹੁਣ ਤੱਕ ਜਿਹੜਾ ਹੈਗਾ ਉਹ ਸਿਰਫ ਇਸ ਟਰੱਸਟ ਦੀ ਬਦਨਾਮੀ ਨਹੀਂ, ਨਾਲ BJP ਦੀ ਵੀ ਜਿਹੜੀ ਹੈ ਉਹ ਵੀ ਬਦਖੋਈ ਹੋ ਰਹੀ ਹੈ ਕਿ BJP ਦਾ ਜਿਹੜਾ ਹੈਗਾ ਸਭ ਤੋਂ ਇੱਕ ਤਰੀਕੇ ਦਾ ਕਹਿੰਦੇ ਹਾਂ ਕਿ ਇਹ ਪ੍ਰੋਜੈਕਟ ਸੀ ਜਿਹੜਾ ਰਾਮ ਜਨਮ ਭੂਮੀ ਵਾਲਾ, ਤੇ ਸਿਆਸੀ ਤੌਰ ਤੇ ਵੀ, ਧਾਰਮਿਕ ਤੌਰ ਤੇ ਵੀ, ਤੇ ਇੱਕ ਉਹਨਾਂ ਦਾ ਮੁੱਖ ਜਿਹੜਾ ਪ੍ਰੋਜੈਕਟ ਸੀਗਾ ਜਿਹਦੇ 'ਚ ਇੱਦਾਂ ਦੀ ਜਿਹੜੀ ਉਹ ਗੱਲ ਸਾਹਮਣੇ ਆਈ ਹੈ। ਤੇ ਵਿਰੋਧੀ ਪਾਰਟੀਆਂ ਹੁਣ ਵੀ ਜਿਹੜੀਆਂ ਕਹਿੰਦੀਆਂ ਨੇ ਕਿ ਜਿੱਥੇ ਰਾਮ ਦੇ ਨਾਂ ਤੇ, ਭਗਵਾਨ ਰਾਮ ਦੇ ਨਾਂ ਤੇ ਹੁਣ ਤੱਕ ਵੋਟਾਂ ਲੈਂਦੇ ਆਏ ਹੈ ਤੇ ਮੰਦਰ ਦੀ ਉਸਾਰੀ ਵੀ ਕੀਤੀ ਗਈ ਹੈ, ਜੇ ਉੱਥੇ ਵੀ ਜਿਹੜਾ ਹੈਗਾ ਚੜਾਵਾ ਚੋਰੀ ਹੋ ਰਿਹਾ ਸੁਰੱਖਿਅਤ ਨਹੀਂ, ਤਾਂ ਫਿਰ ਦੇਸ਼ ਦੇ ਵਿੱਚ ਕੀ ਸੁਰੱਖਿਅਤ ਹੈ? ਸੋ ਇਹ ਸਾਰੀਆਂ ਗੱਲਾਂ ਇਹ ਚੱਲ ਰਹੀਆਂ ਨੇ, ਜਿਹਦੇ 'ਚ 8 ਬੰਦਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਉਹਨਾਂ ਤੇ ਕੇਸ ਮੁਕੱਦਮਾ ਵੀ ਚੱਲ ਰਿਹਾ, ਤੇ ਨਾਲ ਹੀ ਜਿਹੜੇ ਇਹਦੇ ਪਹਿਲਾਂ ਜਿਹੜੇ ਕਰਤਾ ਧਰਤਾ ਸੀਗੇ ਚੰਪਤ, ਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਤੇ ਪਰ ਪਹਿਲਾਂ ਇਹਦਾ ਜਿਹੜਾ ਸੀਗਾ ਇਹ ਇਸ ਤਰ੍ਹਾਂ ਦਾ ਸਟਰਕਚਰ ਨਹੀਂ ਸੀ, ਇਹ ਸਟਰਕਚਰ ਪਹਿਲੀ ਵਾਰੀ ਬਣਾਇਆ ਗਿਆ, ਕਿਉਂਕਿ ਪਹਿਲਾਂ ਇਹਦੇ 'ਚ ਸੈਕਟਰੀ ਸਕੱਤਰ ਜਿਹਨੂੰ ਮੰਤਰੀ ਕਹਿੰਦੇ ਆਮ ਤੌਰ ਤੇ ਚੇਅਰਮੈਨ ਇੱਦਾਂ ਦੇ ਇਸ ਤਰ੍ਹਾਂ ਦੇ ਅਹੁਦੇ ਜਿਹੜੇ ਸੀਗੇ, ਤੇ ਫਿਰ ਇਹ ਉਹਨਾਂ ਨੇ ਫੈਸਲਾ ਲਿਆ ਕਿ ਇਹਦੇ 'ਤੇ ਜਿਹੜਾ ਹੈਗਾ ਚੀਫ ਐਗਜ਼ੀਕਿਊਟਿਵ ਆਫਿਸਰ CEO ਦੀ ਜਿਹੜੀ ਹੈ ਉਹ ਪੋਸਟ ਕ੍ਰੀਏਟ ਕੀਤੀ ਗਈ, ਤੇ ਇਸ ਪੋਸਟ ਲਈ ਫਿਰ ਅੱਗੋਂ ਜਿਹੜਾ ਸੀ ਇਹ ਜਿਹੜੀਆਂ ਅਰਜ਼ੀਆਂ ਮੰਗੀਆਂ ਗਈਆਂ, ਜਾਂ ਇਹ ਕਹਿ ਲਓ ਕਿ ਕਿਹਾ ਗਿਆ ਕਿ ਜਿਹੜੇ ਲੋਕ ਇਹਦੇ 'ਚ ਇੰਟਰਸਟਡ ਨੇ ਤੇ ਹਾਈ ਪ੍ਰੋਫਾਈਲ ਜਿਹੜੇ ਬੰਦੇ ਨੇ ਉਹ ਇਹਦੇ ਲਈ ਅੱਗੇ ਆ ਸਕਦੇ ਨੇ। ਤੇ ਹੁਣ ਜਿਹੜਾ ਇਹਦੇ 'ਤੇ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ 5000 ਤੋਂ ਵੱਧ ਇਹਦੇ 'ਤੇ ਜਿਹੜੀਆਂ ਸੀ ਐਪਲੀਕੇਸ਼ਨ ਤੇ ਉਹ ਆਈਆਂ ਸੀਗੀਆਂ, ਤੇ ਜਿਹਨਾਂ ਨੂੰ ਸ਼ਾਰਟ ਲਿਸਟ ਕਰਨ ਤੋਂ ਬਾਅਦ ਫਿਰ 3 ਐਪਲੀਕੇਸ਼ਨ ਸ਼ਾਰਟ ਲਿਸਟ ਕੀਤੀਆਂ ਗਈਆਂ, ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਏਅਰ ਮਾਰਸ਼ਲ ਜੋ ਮਿਸ਼ਰਾ ਨੇ ਤੇ ਜਤਿੰਦਰ ਮਿਸ਼ਰਾ ਇਹਨਾਂ ਦਾ ਨਾਂ ਜਿਹੜਾ ਹੈਗਾ ਉਹਨੂੰ ਫਾਈਨਲ ਦਿੱਤਾ ਗਿਆ। ਤੇ ਹੁਣ ਇਹ ਇਹਦੇ ਜਿਹੜੇ ਹੈਗੇ ਆ ਉਹ CEO ਇਹਦੇ ਬਣਨਗੇ, ਤੇ ਕਿਉਂਕਿ ਇਸ ਤੋਂ ਪਹਿਲਾਂ ਤਾਂ ਜਨਰਲ ਸਕੱਤਰ ਹੀ ਜਿਹੜਾ ਚੰਪਤਰਾਏ ਜਿਹਨਾਂ ਦਾ ਪਿਛੋਕੜ ਵੀ RSS ਨਾਲ ਜਿਹੜਾ ਹੈਗਾ ਉਹ ਦੱਸਿਆ ਜਾਂਦਾ ਮਿਲਦਾ ਹੈਗਾ, ਤੇ ਹੁਣ ਇੱਕ ਸਾਬਕਾ ਫੌਜੀ ਅਧਿਕਾਰੀ ਨੂੰ ਜਿਹੜਾ ਹੈ ਇਹ ਜ਼ਿੰਮੇਵਾਰੀ ਆਪਾਂ ਕਹਿ ਸਕਦੇ ਹਾਂ ਕਿ ਮਿਲੀ ਹੈ, ਤੇ ਫਿਰ ਹੁਣ ਇਹ ਟਰੱਸਟ ਅੱਗੋਂ ਇਹ ਕਿੰਨਾ ਚੱਲਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਇਹ ਟਰੱਸਟ ਜਿਹੜਾ ਕੰਮ ਕਰਦਾ, ਤੇ ਉਹ ਤਾਂ ਖੈਰ ਇਹਦੀ ਟਰੱਸਟ ਦੀ ਜਿਹੜੀ ਹੈ ਉਹ ਇਸ ਤੋਂ ਪਤਾ ਲੱਗੇਗਾ ਕਿ ਟਰੱਸਟ ਜਿਹੜਾ ਹੈ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਅੱਗੋਂ ਉਹਦੀ ਵਰਕਿੰਗ ਤੋਂ। ਪਰ ਇੱਕ ਵਾਰੀ ਇਹ ਹੈ ਕਿ ਕਿਉਂਕਿ ਉਸ ਤੋਂ ਬਾਅਦ ਜਦੋਂ ਲਗਾਤਾਰ ਇਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਤੇ ਇਹੀ ਕਿਹਾ ਸੀ ਕਿ ਇਹ ਟਰੱਸਟ ਨੂੰ ਦੁਬਾਰਾ ਜਿਹੜਾ ਹੈਗਾ ਇਹਦੇ ਚ ਰੀਜਿਗ ਕੀਤਾ ਜਾਏਗਾ, ਇਹਨੂੰ ਦੁਬਾਰਾ ਤੋਂ ਇਹਨੂੰ ਬਣਾਇਆ ਜਾਏਗਾ, ਸਾਰੇ ਦਾ ਸਟਰਕਚਰ ਜਿਹੜਾ ਹੈ ਇਹਦਾ ਪੁਨਰਗਠਨ ਕੀਤਾ ਜਾਏਗਾ, ਜਿਹਦੇ ਚ ਹੁਣ CEO ਦਾ ਜਿਹੜਾ ਹੈ ਉਹ ਅਹੁਦਾ ਹੋਏਗਾ। ਹੁਣ ਇਹਦੇ ਚ ਕੁਛ ਜਿਹੜੇ ਬਾਅਦ ਚ ਨਵੇਂ ਮੈਂਬਰ ਵੀ ਲਏ ਗਏ, ਟਰੱਸਟੀ ਲਏ ਗਏ, ਤੇ ਜਿਵੇਂ ਜਿਹੜਾ ਸੀ ਆਪਣਾ ਮਹੇਸ਼ ਬਾਗ ਚੰਦਰ, ਮਦਨ ਮੋਹਨ ਪਾਂਡੇ ਤੇ ਡਾਕਟਰ ਨਿਰਮਲਾ ਯਾਦਵ, ਤੇ ਹੁਣ ਇਹ ਜਿਹੜੀ ਹੈ ਇਹ ਚੋਣ ਇਹ ਜਿਹੜੀ ਹੈ ਟਰੱਸਟ ਦੇ ਜਾਂ ਇਹ ਕਹਿ ਲਈਏ ਕਿ ਬੋਰਡ ਨੇ ਇਹਨਾਂ ਦੀ ਚੋਣ ਕੀਤੀ ਹੈ ਮਿਸਟਰ ਮਿਸ਼ਰਾ ਦੀ। ਇੱਕ ਇਹਦੇ ਚ ਜਿਹੜੀ ਗੱਲ ਬਹੁਤ ਇੰਪੋਰਟੈਂਟ ਉਹ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਫੌਜੀ ਅਧਿਕਾਰੀ ਨੇ ਜਾਂ ਖਾਸ ਕਰਕੇ ਜਿਹੜੇ ਉੱਚ ਅਹੁਦਿਆਂ ਤੇ ਆਲਾ ਅਹੁਦਿਆਂ ਤੋਂ ਜਿਹੜੇ ਰਿਟਾਇਰ ਹੁੰਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਫਿਰ ਇੱਥੇ ਇਸ ਕਿਸਮ ਦੀਆਂ ਜਿਹੜੀਆਂ ਪੋਸਟਾਂ ਮਿਲ ਜਾਂਦੀਆਂ। ਮੇਰਾ ਖਿਆਲ ਇਹ ਵੀ ਉਹਦਾ ਇੱਕ ਹਿੱਸਾ ਹੀ ਹੈ ਕਿਉਂਕਿ ਪਹਿਲਾਂ ਵੀ ਕਈ ਵਾਰੀ ਫੌਜੀਆਂ ਨੂੰ ਰਾਜ ਸਭਾ ਦੇ ਵਿੱਚ ਲੈ ਲਿਆ ਜਾਂਦਾ ਹੈ, ਕਈ ਵਾਰੀ ਉਹਨਾਂ ਨੂੰ ਕਿਤੇ ਰਾਜਦੂਤ ਬਣਾ ਕੇ ਭੇਜ ਦਿੱਤਾ ਜਾਂਦਾ, ਤੇ ਜਾਂ ਕਿਤੇ ਨਾ ਕਿਤੇ ਕਿਸੇ ਸੰਸਥਾ ਦਾ ਕਿਸੇ ਬੋਰਡ ਦਾ ਕਿਸੇ ਉਹਦਾ ਚੇਅਰਮੈਨ ਲਾ ਦਿੱਤਾ ਜਾਂਦਾ, ਇਹ ਅਕਸਰ ਇੱਦਾਂ ਦਾ ਜਿਹੜਾ ਰਿਵਾਰਡ ਉਹਨਾਂ ਨੂੰ ਮਿਲਦਾ। ਤੇ ਹੁਣ ਇਹਦੇ ਨਾਲ ਜਿਹੜਾ ਜਦੋਂ ਆਪਰੇਸ਼ਨ ਸੰਧੂਰ ਨੂੰ ਆਪਾਂ ਜੋੜ ਕੇ ਦੇਖਦੇ ਹਾਂ ਤਾਂ ਇਹ ਗੱਲ ਥੋੜੀ ਜਿਹੀ ਸਾਹਮਣੇ ਸਪਸ਼ਟ ਤੌਰ ਤੇ ਆਉਂਦੀ ਹੈ ਕਿ ਇਹਦੇ ਚ ਜਿਹੜਾ ਇਹ ਟਰੱਸਟ ਵੀ ਹੈ ਤੇ ਜਿਹੜੀ ਕੇਂਦਰ ਦੀ ਸੱਤਾਧਾਰੀ BJP ਸਰਕਾਰ ਵੀ ਹੈ ਉਹ ਵੀ ਥੋੜਾ ਜਿਹਾ ਇਸ ਪਾਸੇ ਨੂੰ ਇਹਦਾ ਇੱਕ ਲਾਹਾ ਲੈਣਾ ਚਾਹੁੰਦੀ ਹੈ ਕਿ ਦੇਖੋ ਜਿਹੜਾ ਇੱਕ ਨਾਇਕ ਹੀਰੋ ਸੀ ਜਿਹੜਾ ਉਸ ਆਪਰੇਸ਼ਨ ਸੰਧੂਰ ਦਾ ਜਿਹਨੇ ਜਾ ਕੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਬੰਬਾਰੀ ਕੀਤੀ ਜਿਹਨਾਂ ਦੀ ਕਮਾਨ ਦੇ ਹੇਠ, ਕਿਉਂਕਿ ਉਦੋਂ ਪੱਛਮੀ ਕਮਾਨ ਦੇ ਵਿੱਚ ਸੀਗੇ, ਤੇ ਹੁਣ ਇਹਨਾਂ ਨੂੰ ਇਹ ਜਿਹੜਾ ਇੱਕ ਮੌਕਾ ਮਿਲਿਆ। ਬਾਕੀ ਇਹ ਕਿ ਤੁਹਾਡੀ ਜਿਹੜੀ ਦਿਲਚਸਪੀ ਦੀ ਗੱਲ ਹੈ ਤੇ ਕਿਉਂਕਿ ਇਹਨੂੰ ਕਹਿ ਕੇ ਤਾਂ ਨੀ ਲਿਆਂਦਾ ਗਿਆ ਹੁਣ ਇਹਨਾਂ ਨੂੰ ਮਿਸਟਰ ਮਿਸ਼ਰਾ ਨੂੰ, ਤੇ ਇਹਨਾਂ ਨੇ ਖੁਦ ਦਿਲਚਸਪੀ ਲਈ ਹੋਣੀ ਹੈ ਕਿ ਉਹ ਇੱਦਾਂ ਦੇ ਧਾਰਮਿਕ ਮਾਮਲਿਆਂ ਦਾ ਜਿਹੜਾ ਚਲਾਉਂਦਾ ਤੇ ਉਹ ਉਹਦੇ ਤੇ ਜਿਹੜਾ ਹੈਗਾ ਉਹਦੀ ਅਗਵਾਈ ਕਰ ਸਕਦੇ ਨੇ ਜਾਂ ਉਹਦੇ ਤੇ ਸਹੀ ਸੇਧ ਦੇ ਸਕਦੇ ਨੇ, ਡਾਇਰੈਕਸ਼ਨ ਦੇ ਸਕਦੇ ਨੇ, ਕਿਉਂਕਿ CEO ਦੀ ਜ਼ਿੰਮੇਵਾਰੀ ਜਿਹੜੀ ਉਹ ਕਾਫੀ ਹੁੰਦੀ ਹੈ ਤੇ ਉਹ ਕਿਉਂਕਿ ਉਹਨੇ ਐਡਮਿਨਿਸਟ੍ਰੇਸ਼ਨ ਤੇ ਪ੍ਰਬੰਧ ਸਾਰਾ ਦੇਖਣਾ ਹੁੰਦਾ ਜਿਹਦੇ ਚ ਹੁਣ ਚੜਾਵੇ ਵਾਲਾ ਮਸਲਾ ਵੀ ਸ਼ਾਮਿਲ ਹੈ, ਤੇ ਉਹ ਫਿਰ ਹੁਣ ਇੱਥੇ ਕਿੰਨਾ ਕਾਮਯਾਬ ਹੁੰਦੇ ਨੇ ਕਿਉਂਕਿ ਇੱਕ ਧਾਰਮਿਕ ਸੰਸਥਾ ਹੈ, ਧਾਰਮਿਕ ਟਰੱਸਟ ਹੈ, ਤੇ ਇਹਦੇ ਤੇ ਜਿਹੜਾ ਹੈਗਾ ਉਹ ਨਿਰਭਰ ਕਰੇਗਾ। ਕਿਉਂਕਿ ਇਹ ਵੀ ਲਗਾਤਾਰ ਮੰਗ ਉੱਠ ਰਹੀ ਸੀ ਖਾਸ ਕਰਕੇ ਸੰਤ ਸਮਾਜ ਜਿਹੜੀਆਂ ਸਾਧੂਆਂ ਦੀਆਂ ਸੰਪਰਦਾਵਾਂ ਨੇ ਉਹਨਾਂ ਵੱਲੋਂ ਵੀ ਤੇ ਕੁਛ ਹੋਰ ਵੀ ਜਿਹੜੇ ਜਿਵੇਂ ਵਿਸ਼ਵ ਹਿੰਦੂ ਪਰਿਸ਼ਦ ਹੈ ਜਾਂ ਉਹਨਾਂ ਵੱਲੋਂ ਕਿ ਜਿਹੜਾ ਬੰਦਾ ਇਹਦਾ CEO ਲਾਇਆ ਜਾਵੇ ਉਹ ਘੱਟੋ ਘੱਟ ਜਿਹੜੇ ਹਿੰਦੂ ਟੈਨੈਂਟਸ ਨੇ ਸਨਾਤਨੀ ਜਿਹੜੀ ਵਿਚਾਰਧਾਰਾ ਤੇ ਉਹ ਮਰਿਆਦਾ ਉਹਨੂੰ ਸਮਝਦਾ ਹੋਵੇ, ਉਹਨੂੰ ਪਾਲਣ ਕਰਦਾ ਹੋਵੇ, ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਉਹਦੇ ਚ ਸ਼ਰਤਾਂ ਸੀਗੀਆਂ। ਤੇ ਹੁਣ ਇਹ ਤਾਂ ਚਲੋ ਅੱਗੇ ਪਤਾ ਲੱਗੇਗਾ ਕਿ ਉਹ ਇਹਨਾਂ ਸ਼ਰਤਾਂ ਤੇ ਕਿੰਨੇ ਪੂਰੇ ਉਤਰਦੇ ਆ ਜਾਂ ਸ਼ਰਤਾਂ ਪੂਰੀਆਂ ਕਰਦੇ ਆ ਜਾਂ ਨਹੀਂ ਕਰਦੇ। ਪਰ ਇੱਕ ਵਾਰੀ ਇਹ ਅੱਜ ਵੱਡੀ ਖਬਰ ਜਿਹੜੀ ਆ ਭਾਰਤ ਦੇ ਵਿੱਚ ਬਣੀ ਹੈ ਕਿ ਜਿਹੜੇ ਮੰਦਿਰ ਦੇ ਵਿੱਚ ਚੋਰੀ ਦਾ ਐਡਾ ਮਾਮਲਾ ਉੱਭਰ ਕੇ ਆਇਆ ਤੇ ਉਹਦੀ ਹੁਣ ਦੁਬਾਰਾ ਜਿਹੜੀ ਦੁਬਾਰਾ ਤੋਂ ਸਾਰਾ ਕੁਛ ਰਿਸ਼ਫਲ ਕੀਤਾ ਗਿਆ ਤੇ ਹੁਣ ਉਹਦੇ ਚ ਜਿਹੜਾ ਹੈਗਾ ਇਹਨਾਂ ਨੂੰ ਏਅਰ ਕਮਾਂਡਰ ਜਿਹੜੇ ਹੈਗੇ ਆ ਮਿਸਟਰ ਜਤਿੰਦਰ ਮਿਸ਼ਰਾ ਉਹਨਾਂ ਨੂੰ CEO ਲਾਇਆ ਗਿਆ।
0: ਜੀ ਜੀ ਪ੍ਰੀਤਮ ਜੀ, ਤੇ ਹੁਣ ਜੇ ਆਪਾਂ ਰੁੱਖ ਕਰੀਏ ਪੰਜਾਬ ਦੀ ਸਿਆਸਤ ਵੱਲ ਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਕਹਿੰਦੇ ਨੇ ਕਿ ED ਵੱਲੋਂ ਜੋ ਭੇਜੇ ਜਾ ਰਹੇ ਪੱਤਰ ਨੇ ਉਹ ਭਾਜਪਾ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ ਹੈ। ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੇ ਕੌਣ ਸੱਚਾ ਕੌਣ ਝੂਠਾ ਇਸ ਬਾਰੇ ਦੱਸਿਓ ਜੀ।
1: ਨਹੀਂ ਇਹ ਤਾਂ ਖੈਰ ਨਤਾਰਾ ਜਿਹੜਾ ਹੈ ਕ੍ਰਿਸ਼ਨਾ ਜੀ ਇੱਕੋਦਮ ਨਹੀਂ ਹੋ ਸਕਦਾ, ਸੱਚ ਝੂਠ ਦਾ ਨਤਾਰਾ ਤਾਂ ਬਹੁਤ ਔਖਾ ਹੁੰਦਾ ਰਾਜਨੀਤੀ ਦੇ ਵਿੱਚ ਕਰਨਾ। ਤੇ ਪਰ ਇੱਕ ਗੱਲ ਇਹ ਆਪਾਂ ਦੇਖਣੀ ਪਏਗੀ ਕਿ ਜਿਹੜਾ ਸਟਾਈਲ ਹੈ BJP ਦਾ ਇੱਥੇ ਪਿਛਲੇ ਸਮੇਂ ਤੋਂ, ਪਿਛਲੇ 10 ਸਾਲਾਂ ਤੋਂ ਲਗਭਗ ਆਪਾਂ ਦੇਖਦੇ ਆ ਰਹੇ ਹਾਂ। ਵੈਸੇ ਤਾਂ ਹੁਣ 12 ਸਾਲ ਤੋਂ ਉੱਪਰ ਹੋ ਗਏ ਬੀਜੇਪੀ ਨੂੰ ਸੱਤਾ 'ਚ ਆਇਆ, ਤੇ ਇਹ ਦੇਖਦੇ ਆ ਰਹੇ ਹਾਂ ਕਿ ਇਹ ਜਿੱਥੇ ਵੀ ਕਿਤੇ ਕੋਈ ਇਲੈਕਸ਼ਨ ਨੇੜੇ ਆ ਗਈ, ਚੋਣ ਨੇੜੇ ਹੋ ਗਈ, ਉੱਥੇ ਜਿਹੜਾ ਹੈਗਾ ਐਨਫੋਰਸਮੈਂਟ ਡਾਇਰੈਕਟੋਰੇਟ, CBI, ਇਨਕਮ ਟੈਕਸ, ਇਹਨਾਂ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ। ਇਹ ਸਰਗਰਮ ਹੋ ਜਾਂਦੇ, ਇਹਨਾਂ ਦੀਆਂ ਛਾਪੇ ਸ਼ੁਰੂ ਹੋ ਜਾਂਦੇ ਆ, ਰੇਡਾਂ ਸ਼ੁਰੂ ਹੋ ਜਾਂਦੀਆਂ ਨੇ। ਤੇ ਪਰ ਜਿਹੜਾ ਹੈ ਇਹ ਪੰਜਾਬ ਵਾਲਾ ਮਸਲਾ, ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ, ਖਾਸ ਕਰਕੇ ਜਿਹੜਾ ED ਹੈ, ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਤੇ ਉਹ ਕਹਿ ਰਹੇ ਨੇ ਕਿ ਆਹਾ ਜਿਹੜਾ ਹੈਗਾ ਇਹਨਾਂ ਮਾਮਲਿਆਂ ਤੇ ਤੁਸੀਂ FIR ਲਾਂਚ ਕਰੋ, ਤੇ ਕਿਉਂਕਿ ਤੁਹਾਡੀ ਸਟੇਟ ਦੇ ਵਿੱਚ ਇਹ ਸਾਰਾ ਕੁਛ ਆਇਆ, ਆ ਮਨੀ ਲਾਂਡਰਿੰਗ ਦੇ ਮਾਮਲੇ ਨੇ, ਤੇ ਇਦਾਂ ਦੀਆਂ ਹੋਰ ਜਿਹੜੀਆਂ ਗੱਲਾਂ ਨੇ। ਤੇ ਪਰ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਕਹਿੰਦੇ ਵੀ ਤੁਸੀਂ ਸਾਨੂੰ ਸਬੂਤ ਦਿਓ, ਤੇ ਅਸੀਂ FIR ਦਰਜ ਜਿਹੜਾ ਹੈਗਾ, ਪੰਜਾਬ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਹੀ ਕਰਾਂਗੇ ਨਾ ਜੇ ਸਾਡੇ ਕੋਲ ਕੋਈ ਡਾਕੂਮੈਂਟ ਹੋਣਗੇ ਜਿਹਦੇ ਆਧਾਰ ਤੇ। ਤੇ ਉਹ ਹੁਣ ਇਹਦੇ ਤੇ ਲਗਾਤਾਰ ਜਿਹੜੀ ਆ ਇਹ ਗੱਲਬਾਤ ਜਿਹੜੀ ਆ ਇਹ ਚੱਲ ਰਹੀ ਹੈ, ਕਿਉਂਕਿ ਇਹ ਮਾਮਲਾ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਵੀ ਹੈ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਤੇ ਇਸ ਕਰਕੇ ED ਕਹਿੰਦਾ ਕਿ ਤੁਸੀਂ ਇਹਨਾਂ ਇਹਨਾਂ ਇਸ਼ੂ ਦੇ ਉੱਤੇ ਆਹ ਅਧਿਕਾਰੀਆਂ ਦੇ ਖਿਲਾਫ ਇਹਨਾਂ ਦੇ ਜਿਹੜੇ, ਕਿਉਂਕਿ ਇਹਦੇ ਚ ਕੋਈ ਬਿਲਡਰ ਕੋਈ ਹੋਰ ਇਸ ਤਰ੍ਹਾਂ ਦੇ ਇਸ਼ੂ ਨੇ ਗੇ ਕਿ ਇਹਨਾਂ ਤੇ ਜਿਹੜੇ ਕਾਰਵਾਈ ਕੀਤੀ ਜਾਵੇ। ਤੇ ਪਿੱਛੇ ਇਹ ਵੀ ਚਰਚਾ ਚ ਰਹੀ ਹੈ ਕਿ ਜਿਹੜੇ ਕੁਛ ਬਿਲਡਰਾਂ ਦਾ ਇੱਦਾਂ ਨਾਮ ਬੋਲਦਾ ਰਿਹਾ ਕਿ ਉਹ CM ਦੇ ਵੀ ਨੇੜੇ ਨੇ, ਜਾਂ CM ਦੇ ਜਿਹੜੇ ਕੋਈ ਪਰਸਨਲ ਜਿਹੜੇ ਹੈਗੇ ਆ PA ਵਗੈਰਾ, ਜਾਂ ਪਰਸਨਲ ਜਿਹੜੇ ਸੈਕਰੇਟਰੀ ਵਗੈਰਾ ਨੇ, ਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਨੇੜੇ ਨੇ, ਇੱਦਾਂ ਦੀ ਗੱਲ ਨੂੰ ਉਸ ਤਰੀਕੇ ਨਾਲ ਜੋੜ ਕੇ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ। ਤੇ ਹੁਣ ਜਿਹੜਾ ਹੈਗਾ ED ਦਾ ਇਹ ਕਹਿ ਰਹੇ ਆ ਐਨਫੋਰਸਮੈਂਟ ਡਾਇਰੈਕਟੋਰੇਟ ਕਿ ਜਿਹੜੀ ਪੁਲਿਸ ਹੈ ਉਹਨਾਂ ਤੋਂ ਡਾਕੂਮੈਂਟ ਲੈ ਨਹੀਂ ਰਹੀ, ਉਹਨਾਂ ਨੂੰ ਲਟਕਾਇਆ ਜਾ ਰਿਹਾ ਕਿ। ਤੇ ਪਰ ਦੂਜੇ ਪਾਸੇ ਪੁਲਿਸ ਇਹ ਕਹਿੰਦੀ ਹੈ ਕਿ ਜਿਹੜਾ ਹੈਗਾ ਸਾਨੂੰ ਪੂਰੇ ਡਾਕੂਮੈਂਟ ਦਿਓ ਜਿਹਦੇ ਤੇ ਅਸੀਂ ਕਾਰਵਾਈ ਕਰ ਸਕੀਏ, ਸਾਨੂੰ ਤੁਸੀਂ ਅੱਧੇ ਅਧੂਰੇ ਡਾਕੂਮੈਂਟ ਜਿਹੜੇ ਉਹ ਦਿਖਾ ਰਹੇ ਹੋ, ਦਸਤਾਵੇਜ਼ ਆ ਜਿਹੜੇ। ਤੇ ਅੱਜ ਫੇਰ ਜਿਹੜਾ ਹੈਗਾ ਪੁਲਿਸ ਨੇ ਕਹਿ ਕੇ ਜਿਹੜੇ ਅਧਿਕਾਰੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ, ਤੇ ਉਹ ਅੱਜ ਪੇਸ਼ ਹੋ ਕੇ ਆਪਣੇ ਜਿਹੜਾ ਸਾਰਾ ਉਹ ਦੇਣ, ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਇਨਵੈਸਟੀਗੇਸ਼ਨ ਬਿਊਰੋ ਹੈ, ਤੇ ਉਹਨੇ ਜਿਹੜੀ ਇਹ ਸਾਰੀ ਗੱਲ ਉਹ ਬਾਤ ਮੰਗੀ ਹੈ। ਤੇ ਅਸਲੀ ਗੱਲ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਰਾ ਗੱਲ ਸਿਆਸੀ ਭੇੜ ਹੈ, ਸਿਆਸੀ ਜਿਹੜੀ ਹੈਗੀ ਆਪਸ ਦੇ ਵਿੱਚ ਖਿੱਚੋਤਾਣ ਹੈ। ਇਸੇ ਕਰਕੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹੈ ਅਮਨ ਅਰੋੜਾ, ਉਹਨਾਂ ਨੇ ਵੀ ਇਸੇ ਕਰਕੇ ਇਲਜ਼ਾਮ ਲਾਇਆ ਕਿ ਜਿਹੜਾ ਹੈਗਾ ED ਦੇ ਰਾਹੀਂ ਜਿਹੜਾ ਹੈਗਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ, ਜਾਂ ਇਹ ਕਹਿ ਲਓ ਕਿ ਪੰਜਾਬ ਨੂੰ, ਪੰਜਾਬ ਸਰਕਾਰ ਨੂੰ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਦੇਸ਼ ਦੇ ਵਿੱਚ ਕੋਈ ਨਵਾਂ ਮਾਮਲਾ ਨਹੀਂ ਹੈ, ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਖਿਲਾਫ਼ ਵੀ ਹੋਇਆ, ਦਿੱਲੀ ਦੇ ਵਿੱਚ ਕੇਜਰੀਵਾਲ ਦੇ ਸਿਸੋਦੀਆ ਦੇ ਜਿੰਨੇ ਉੱਥੇ ਲੀਡਰਸ਼ਿਪ ਸੀ ਉਹਨਾਂ ਦੇ ਖਿਲਾਫ਼ ਵੀ ਜਿਹੜਾ ਹੋਇਆ। ਹਾਲਾਂਕਿ ਹੁਣ ਉਹ ਕੇਸ ਲਗਾਤਾਰ ਹੌਲੀ ਹੌਲੀ ਜਿਹੜੇ ਅਦਾਲਤਾਂ 'ਚੋਂ ਨਿਬੜ ਰਹੇ ਨੇ, ਉਹਨਾਂ 'ਚ ਬਰੀ ਹੋ ਰਹੇ ਨੇ, ਤੇ ਪਰ ਉਹਦੇ ਬਾਵਜੂਦ ਵੀ ਕਿਉਂਕਿ ਉਹ ਸਿੱਧਾ ਸਿੱਧਾ ਜਿਹੜਾ ਹੈਗਾ ਸੈਂਟਰ ਗੌਰਮੈਂਟ ਦੇ ਜਿਹੜਾ ਹੈਗਾ ਮੁਤਾਹਿਤ ਹੈ, ਤੇ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਹੁਣ ਜਿਉਂ ਜਿਉਂ ਚੋਣ ਨੇੜੇ ਆਏਗੀ ਹੋਰ ਜਿਹੜੀ ਹੈਗੀ ਹੈ ਤੇਜ਼ ਹੋਏਗੀ। ਇੱਥੇ CBI ਦਾ ਵੀ ਦਖਲ ਹੋਏਗਾ, ਫਿਰ ਐਨਫੋਰਸਮੈਂਟ ਡਾਇਰੈਕਟੋਰੇਟ ਤਾਂ ਜਿਹੜਾ ਇਹਦੇ 'ਚ ਕਰ ਹੀ ਰਿਹਾ, ਤੇ ਹੋਰ ਡਿਪਾਰਟਮੈਂਟ ਵੀ ਇਹਦੇ 'ਚ ਆ ਸਕਦੇ ਆ। ਸੋ ਇਹ ਮੈਨੂੰ ਲੱਗਦਾ ਕਿ ਜਿਹੜੀ ਇੱਦਾਂ ਦੀ ਜਿਹੜੀ ਇਹਨੂੰ ਜਿਹਨੂੰ ਵਿੱਚ ਹੰਟਿੰਗ ਕਹਿੰਦੇ ਆ ਨਾ, ਕਿ ਬਦਲਾਖੋਰੀ, ਸਿਆਸੀ ਬਦਲਾਖੋਰੀ, ਇਹ ਹੋਣੀ ਨਹੀਂ ਚਾਹੀਦੀ। ਤੇ ਪਰ ਹੁਣ ਇਹ ਬਹੁਤ ਤੇਜ਼ ਹੋ ਗਈ, ਹਾਲਾਂਕਿ ਚਲੋ ਕਾਂਗਰਸ ਵੇਲੇ ਵੀ ਇੱਦਾਂ ਹੁੰਦਾ ਰਿਹਾ ਜਦੋਂ ਸੱਤਾ 'ਚ ਕਾਂਗਰਸ ਰਹੀ ਹੈ, ਤੇ ਪਰ ਉਹ ਉਹਨਾਂ ਦੇ ਜਿਹੜੇ ਤੌਰ ਤਰੀਕੇ ਕੁਛ ਹੋਰ ਸੀ, ਤੇ ਇਹ ਹੁਣ BJP ਨੇ ਬਿਲਕੁਲ ਹੀ ਹਰ ਥਾਂ ਤੇ ਜਿਹੜੀਆਂ ਨੇ ਆਪਣੀਆਂ ਏਜੰਸੀਆਂ ਨੇ ਜਿਹੜੀਆਂ ਸੈਂਟਰ ਦੀਆਂ, ਭਾਵੇਂ ਉਹ ED ਹੈ, ਭਾਵੇਂ CBI ਹੈ, ਭਾਵੇਂ ਚੋਣ ਕਮਿਸ਼ਨ ਹੈ, ਤੇ ਭਾਵੇਂ ਦੂਜੇ ਕਮਿਸ਼ਨ ਨੇ, ਤੇ ਉਹਨਾਂ ਨੂੰ ਜਿਹੜਾ ਹੈ ਉਹ ਵਰਤਣਾ ਸ਼ੁਰੂ ਕਰਤਾ ਕਿ ਤੁਸੀਂ ਆਹ ਕੰਮ ਕਰੋ, ਤੁਸੀਂ ਆਹ ਇਸ ਸਟੇਟ ਦੇ ਵਿੱਚ। ਤੇ ਹੁਣ ਇਹ ਵੀ ਹੁਣ ਤੱਕ ਵੀ ਤਾਂ ਉਹੀ ਸਾਰਾ ਕੁਝ ਉਵੇਂ ਚੱਲਦਾ ਸੀ ਪਹਿਲਾਂ ED ਦੇ ਨਜ਼ਰ 'ਚ, ਜਾਂ ਉਹ ਬੰਦੇ ਕਿਉਂ ਨਹੀਂ ਪਏ, ਹੁਣ ਕਿਸ ਤਰ੍ਹਾਂ ਆ ਗਏ। ਸੋ ਇਹ ਕਾਫੀ ਗੁੰਝਲਦਾਰ ਮਸਲਾ ਹੈ ਜਿਹੜਾ ਇੱਦਾਂ ਇੱਕ ਦਿਨ 'ਚ ਜਾਂ ਚਾਰ ਦਿਨਾਂ 'ਚ ਹੱਲ ਹੋਣ ਵਾਲਾ ਨਹੀਂ ਹੈ, ਇਹ ਤਾਂ ਹੁਣ ਇਲੈਕਸ਼ਨ ਤੱਕ ਇਸ ਤਰੀਕੇ ਨਾਲ ਹੀ ਚੱਲਣਾ।
0: ਜੀ ਜੀ, ਅਤੇ ਇਸੇ ਤਰੀਕੇ ਨਾਲ ਜੇ ਆਪਾਂ ਅਗਲੀ ਖਬਰ ਵੱਲ ਰੁੱਖ ਕਰੀਏ ਕਿ ਕਪਿਲ ਸਿੱਬਲ ਸਾਹਿਬ ਵੀ SIR ਨੂੰ ਲੈ ਕੇ ਇੱਕ ਬਿਆਨ ਦਿੰਦੇ ਨੇ, ਉਸ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਦੱਸਣਾ, ਅਤੇ ਇਹ ਵੀ ਦੱਸਣਾ ਕਿ ਇਹਦੇ ਅੱਗੋਂ ਰਿਪਰਕਸ਼ਨ ਕੀ ਨੇ।
1: ਨਹੀਂ ਦੇਖੋ SIR ਦੇ ਉੱਪਰ ਲਗਾਤਾਰ ਜਿਹੜੀ ਹੈ ਇਹ ਗੱਲ ਆ ਰਹੀ ਹੈ ਕਪਿਲ ਸਿੱਬਲ ਹੋਰਾਂ ਦੀ, ਹੋਰ ਆਗੂਆਂ ਦੀ ਵੀ, ਜਿਹੜੇ SIR ਦੇ ਇਸ਼ੂ ਨੂੰ ਲੈ ਕੇ। ਤੇ ਹੁਣ ਕਿੰਨੇ ਹੀ ਜਿਹੜੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਹੈਗਾ ਉਹ ਵੱਡੇ ਵੱਡੇ ਜਿਹੜੇ ਜਿਹੜੇ VIP ਨੇ ਜਿਹੜੇ ਉਹ ਇਹਦੇ ਚੋਂ ਉਹ ਵੀ ਜਿਹੜੇ ਬਾਹਰ ਹੋ ਰਹੇ ਨੇ। ਹੁਣ ਜਿਹੜੀ ਲੇਟੈਸਟ ਜਿਹੜੀ ਗੱਲ ਹੈ ਹੁਣ ਪੰਜਾਬ ਦੇ ਵਿੱਚੋਂ ਜਿਹੜੇ ਮਿਸਟਰ ਚੱਡਾ ਨੇ, ਰਾਘਵ ਚੱਡਾ, ਤੇ ਉਹਨਾਂ ਦੀ SIR ਦੇ ਵਿੱਚ ਪੰਜਾਬ ਦੇ ਵਿੱਚ ਮਿਲਾਨ ਨਹੀਂ ਹੋਇਆ, ਜਦੋਂ ਕਿ ਉਹ ਹੁਣ ਇਹਦੇ ਤੇ ਲਾ ਰਹੇ ਇਲਜ਼ਾਮ ਕਿ ਸੂਬਾ ਸਰਕਾਰ ਨੇ, ਹਾਲਾਂਕਿ SIR ਦਾ ਜਿਹੜੀ ਉਹ CO ਉਹ ਜਿਹੜਾ ਹੈਗਾ ਚੀਫ ਜਿਹੜਾ ਹੈਗਾ ਉਹ ਸਿੱਧਾ ਸਿੱਧਾ ਚੋਣ ਕਮਿਸ਼ਨ ਦੇ ਅੰਡਰ ਹੈ, ਜਿਹੜਾ CO ਕਰਵਾਉਂਦਾ ਹੈਗਾ, ਚੀਫ ਇਲੈਕਟਰਲ ਜਿਹੜਾ ਆਫਿਸਰ ਹੈ। ਤੇ ਇਹ SIR ਜਿਹੜੀ ਇਸ ਵੱਲੋਂ ਜਿਹੜੀ ਉਹ ਕੀਤੀ ਜਾਂਦੀ ਹੈ। ਤੇ ਪਰ ਹੁਣ ਇਹਦੇ ਤੇ ਕਿਉਂਕਿ ਪਹਿਲਾਂ ਵੀ ਜਿਹੜੇ ਸੀਨੀਅਰ ਲੀਡਰ ਨੇ ਜਾਂ ਸੀਨੀਅਰ ਆਗੂ ਨੇ, ਜਿਵੇਂ ਕਪਿਲ ਸਿੱਬਲ ਤਾਂ ਖੈਰ ਸੀਨੀਅਰ ਵਕੀਲ ਵੀ ਨੇ ਤੇ ਕਾਂਗਰਸ ਦੇ ਆਗੂ ਰਹੇ ਨੇ ਸੀਨੀਅਰ, ਤੇ ਹੁਣ ਜਿਹੜਾ ਹੈਗਾ ਇਹ SIR ਦਾ ਜਿਹੜਾ ਇੱਦਾਂ ਦਾ, ਕਿਉਂਕਿ ਇਹਦੇ ਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰੀਕਾਕਾਰ ਜਿਹੜਾ ਵਰਤਿਆ ਗਿਆ ਉਹਦੇ ਚ ਸਾਰੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ, ਜੇ ਉਹ ਡਾਕੂਮੈਂਟ ਪੂਰੇ ਨਹੀਂ ਹੁੰਦੇ ਤਾਂ ਫਿਰ ਤੁਸੀਂ ਜਿਹੜਾ ਹੈਗਾ ਇਹਨੂੰ ਇਸ ਤਰੀਕੇ ਦੇ ਨਾਲ, ਤੇ ਫਿਰ ਹੋਰ ਕੋਈ ਚਾਰਾ ਨਹੀਂ ਹੈ, ਜਾਂ ਤੁਹਾਨੂੰ ਫਿਰ ਕੁਛ ਨਵਾਂ ਲਿਆ ਕੇ, ਜਾਂ ਜਿਹੜੇ ਉਹ 12 ਹੋਰ ਪਰੂਫ ਮੰਗਦੇ ਆ ਉਹਨਾਂ ਚੋਂ ਦੇਣਾ ਪਊ, ਜਾਂ ਇਸ ਤਰੀਕੇ ਦੀ ਜਿਹੜੀ ਉਹ ਗੱਲ ਹੈ। ਤੇ ਪਰ ਜਿਹੜੀ ਗੱਲ ਸੋਚਣ ਵਾਲੇ ਕ੍ਰਿਸ਼ਨਾ ਜੀ, ਉਹ ਤਾਂ ਇਹ ਹੈ ਕਿ ਜਿਹੜਾ ਹੈਗਾ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋਣ ਵਾਲਾ ਹੈ, ਫਿਰ ਤਾਂ ਫਾਇਦਾ, ਪਰ ਜੇ ਇਹ ਵੀ ਤੁਸੀਂ ਦੇਸ਼ ਦੇ ਨਾਗਰਿਕਾਂ ਨੂੰ ਪਰੇਸ਼ਾਨ ਕਰਨਾ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ, ਫਿਰ ਜਿਹੜੀ ਹੋਰ ਅਲੱਗ ਗੱਲ ਹੈ। ਜਿਹੜਾ ਹੁਣ ਝਾਰਖੰਡ ਦਾ ਮਸਲਾ ਹੁਣੇ ਲੇਟੈਸਟ ਆਇਆ, ਉੱਥੇ ਬਕਾਇਦਾ BJP ਦੇ ਜਿਹੜੇ ਬੂਥ ਲੈਵਲ ਏਜੰਟ ਨੇ ਉਹਨਾਂ ਨੇ ਓਬਜੈਕਸ਼ਨ ਫਾਰਮ 7 ਭਰ ਕੇ ਦਿੱਤੇ ਕਿ ਆਹ ਵੋਟਾਂ ਕੱਟੀਆਂ ਜਾਣ ਕਿਉਂਕਿ ਵੋਟਾਂ ਜੈਨੂਨ ਨੇ। ਉਹ ਬੰਦੇ ਆ ਗਏ, ਉਹ ਕਹਿੰਦੇ ਅਸੀਂ ਇੱਥੇ ਹੈਗੇ ਹਾਂ ਤੇ ਪਿਓ ਦਾਦੇ ਸਾਡੇ ਇੱਥੋਂ ਦੇ ਸੀ ਤੇ ਸਾਨੂੰ ਤੁਸੀਂ ਜੈਨੂਨ ਜਿਹੜੇ ਹੈਗੇ ਕਿਵੇਂ ਕਹਿ ਸਕਦੇ ਹੋ ਵੋਟਾਂ ਇਹ ਜੈਨੂਨ ਨਹੀਂ ਹੈ। ਤੇ ਉਹ ਹੁਣ ਮਾਮਲਾ ਵੀ ਚੱਲ ਰਿਹਾ ਕਿਉਂਕਿ ਉਹ ਜਿਹੜੇ ਉਹਨਾਂ ਨੇ ਫਾਰਮ ਭਰ ਕੇ ਦਿੱਤੇ ਉਹ ਸਾਰੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ। ਫਿਰ ਜੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਰਨਾ SIR ਦੇ ਵਿੱਚ, ਫਿਰ ਮੈਨੂੰ ਲੱਗਦਾ ਕਿ ਇਹ ਜਿਹੜਾ ਹੈ ਸਾਰਾ ਹੀ ਇਹਦੇ ਨਾਲ ਜਿਹੜੀ ਇੱਕ ਤਰੀਕੇ ਦੀ ਬਦਨਾਮੀ ਹੈ ਤੇ ਉਹ ਦੇਸ਼ ਦੀ ਹੋਏਗੀ, ਕਿਉਂਕਿ ਸਾਰੀਆਂ ਗੱਲਾਂ ਬਾਹਰ ਤਾਂ ਜਾਂਦੀਆਂ ਹੀ ਨੇ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਸਟੈਪ ਲੈਂਦੇ ਹੋ। ਤੇ ਜਾਂ ਫਿਰ ਇਹਦੇ ਤੇ ਕੋਈ ਆਪਣਾ ਕੋਈ ਰੈਸ਼ਨਲ ਜਿਹੜੀ ਗੱਲ ਹੈ ਉਹਦੇ ਪਿੱਛੇ ਉਹ ਦੱਸਣ। ਹੁਣ ਉਹ ਕਹਿੰਦੇ ਵੀ 2003 ਦਾ ਜਿਹੜਾ ਹੈਗਾ ਜਦੋਂ SIR ਹੋਈ ਸੀ ਉਦੋਂ ਦਾ ਰਿਕਾਰਡ ਸਾਨੂੰ ਚਾਹੀਦਾ, ਜੇ ਉਹਦੇ ਤੇ ਕਿਤੇ ਮਿਲਦਾ ਹੈ ਤੁਹਾਡੇ ਪਿਓ ਦਾਦੇ ਦਾ ਜਾਂ ਉਹ, ਫਿਰ ਤਾਂ ਠੀਕ ਹੈ, ਤੇ ਅਦਰਵਾਈਜ਼ ਤੁਹਾਡੀ ਜਿਹੜੀ ਵੋਟ ਹੁਣ ਨਹੀਂ ਬਣ ਸਕਦੀ SIR ਦੇ ਵਿੱਚ, ਤੁਹਾਡੀ ਵੋਟ ਜਿਹੜੀ ਆ ਉਹ ਕੱਟੀ ਜਾਏਗੀ। ਤੇ ਹੁਣ ਇਹਦੇ ਚ ਪੰਜਾਬ ਦੇ ਵਿੱਚ ਤਾਂ 2-3 ਮਸਲੇ ਇਹੋ ਜਿਹੇ ਵੀ ਸਾਹਮਣੇ ਆਏ ਨੇ ਜਿੱਥੇ ਬੰਦੇ ਕੋਈ ਡਿਪਲੋਮੈਟ ਹੈ ਕੋਈ ਬਾਹਰ ਹੋ, ਜਦੋਂ ਉਹ ਕਹਿੰਦਾ ਕਿ ਸਾਡੀ ਪਿਛਲੇ ਪਲਾਨ ਦੇ ਵਿੱਚ ਵੋਟ ਸੀ, ਅਸੀਂ ਵੋਟ ਪਾਈ ਹੈ ਤੇ ਹੁਣ ਸਾਡੀ ਵੋਟ ਕਿਵੇਂ ਕੱਟੀ ਗਈ, ਤੇ ਫਿਰ ਲੋਕ ਕੋਰਟ ਚਲੇ ਜਾਂਦੇ ਆ, ਕੋਰਟ ਕਹਿੰਦੇ ਆ ਕਿ ਨਹੀਂ ਤੁਹਾਨੂੰ ਜਿਹੜੀ ਆ ਤੁਹਾਡੀ ਵੋਟ ਦਾ ਹੱਕ ਦਿੱਤਾ ਜਾਊਗਾ, ਤੇ CO ਜਿਹੜਾ ਹੈਗਾ ਚੋਣ ਕਮਿਸ਼ਨ ਹੈ ਜਿਹੜਾ ਜਿਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦੇ ਆ ECI, ਤੇ ਉਹ ਵੀ ਫਿਰ ਯਕੀਨ ਦਹਾਨੀ ਦਿੰਦਾ ਕਿ ਹਾਂ ਨਹੀਂ ਨਹੀਂ ਤੁਹਾਡੀ ਤਾਂ ਵੋਟ ਬਣੂਗੀ ਕਿਉਂਕਿ ਤੁਸੀਂ ਤਾਂ ਐਡੇ ਵੱਡੇ ਤੁਸੀਂ ਅਹੁਦੇਦਾਰ ਰਹੇ ਹੋ, ਡਿਪਲੋਮੇਟ ਰਹੇ ਹੋ, ਰਾਜਦੂਤ ਰਹੇ ਹੋ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਇਹ ਚੱਲ ਰਿਹਾ, ਕਿਉਂਕਿ ਗੱਲ ਤਾਂ ਸਾਰੀ ਕਲੈਰੀਕਲ ਲੈਵਲ ਤੇ ਹੈ, ਉਹਨਾਂ ਨੂੰ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਨੇ ਤੇ ਉਹਨਾਂ ਨੇ ਉਹਨਾਂ ਦੇ ਮੁਤਾਬਕ ਹੀ ਕੰਮ ਕਰਨਾ। ਹੁਣ ਦਿੱਲੀ ਦੇ ਵਿੱਚੋਂ 1/3 ਵੋਟਾਂ ਕੱਟੀਆਂ ਜਾਣੀਆਂ ਬਹੁਤ ਵੱਡੀ ਗੱਲ ਹੈ, ਦਿੱਲੀ ਵਰਗੀ ਸਟੇਟ ਤੇ ਭਾਵੇਂ ਉਹ ਉਹਨੂੰ ਅਜੇ ਪੂਰੇ ਰਾਜ ਦਾ ਦਰਜਾ ਨਹੀਂ ਹੈ, ਤੇ ਪਰ ਜਿੱਥੇ ਜਿਵੇਂ ਉੱਥੇ ਡੈਂਸਿਟੀ ਹੈ ਜਿਹੜੀ ਇਹਦੀ ਆਪਾਂ ਕਹਿੰਦੇ ਹਾਂ ਪਾਪੂਲੇਸ਼ਨ ਦੀ, ਤੇ ਉੱਥੇ ਦੀ ਜਿਹੜੀ ਡੈਮੋਗ੍ਰਾਫੀ ਹੈ ਇਹ ਕਿਵੇਂ ਚੇਂਜ ਹੋ ਗਈ, ਜਾਂ ਕਿਉਂ ਨੀ ਉਹਨਾਂ ਲੋਕਾਂ ਦੇ ਜਿਹੜੇ ਮਿਲਾਨ ਨਹੀਂ ਹੋ ਸਕਿਆ, ਤੇ ਜਿਹਨਾਂ ਦੀਆਂ ਉਹਨਾਂ ਨੇ ਹੁਣ 33% ਕਹਿਣੀਆਂ ਸੌਖੀਆਂ ਨੇ, 30-33% ਬਹੁਤ ਜ਼ਿਆਦਾ ਜਿਹੜਾ ਹੈਗਾ ਵੋਟ ਉਹ ਕੱਟੀ ਜਾਂਦੀ ਹੈ। ਤੇ ਸੋ ਇਹ ਜਿਹੜਾ ਹੈਗਾ ਇਸ ਪਾਸੇ ਨੂੰ ਪਾਰਟੀ ਤੁਰੀ ਹੋਈ ਹੈ ਕਿ ਇੱਕ ਪਾਰਟੀਕੁਲਰ ਭਾਈਚਾਰੇ ਦੀਆਂ ਦੀ ਡਿਲੀਸ਼ਨ ਹੋਵੇ ਉਹਦੇ, ਜੇ ਉਹਨਾਂ ਜਿਹੜੇ ਕਾਨੂੰਨਾਂ ਦੇ ਤਹਿਤ ਜਾਂ ਜਿਹੜਾ ਐਕਟ ਬਣਾਇਆ ਉਹਦੇ ਤਹਿਤ ਜੇ ਦੂਜਿਆਂ ਦੀ ਵੀ ਕੱਟੀ ਜਾਂਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਰਜ਼ ਕੀਤਾ ਜੇ ਮੁਸਲਿਮ ਭਾਈਚਾਰੇ ਦੀਆਂ ਵੱਧ ਕੱਟੀਆਂ ਜਾਂਦੀਆਂ ਵਿੱਚੋਂ 10 ਵੋਟਾਂ ਸਿੱਖ ਭਾਈਚਾਰੇ ਦੀਆਂ ਵੀ ਕੱਟੀਆਂ ਜਾਂਦੀਆਂ, 15 ਵੋਟਾਂ ਹਿੰਦੂ ਭਾਈਚਾਰੇ ਦੀਆਂ ਵੀ ਕੱਟੀਆਂ ਜਾਂਦੀਆਂ, ਤਾਂ ਉਹਨਾਂ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਇਹ ਵੀ ਚਲੋ ਕਾਨੂੰਨ ਦੇ ਮੁਤਾਬਕ ਜਿਹੜਾ ਵੱਡਾ ਬਲਕ ਜਿਹੜਾ ਹੈਗਾ ਉਹ ਇਹਦੇ ਚੋਂ ਨਿਕਲ ਬਾਹਰ ਹੋ ਰਿਹਾ ਵੋਟਰ ਲਿਸਟਾਂ ਚੋਂ। ਸੋ ਇਹ ਬਹੁਤ ਖਤਰਨਾਕ ਪਾਸੇ ਵੱਲ ਜਿਹੜੀ ਗੱਲ ਇਹ ਸਾਰੀ ਇਹ ਜਾ ਰਹੀ ਹੈ, ਕਿਉਂਕਿ ਹੁਣ ਦੋ ਤਿੰਨ ਸਟੇਟਾਂ ਦੇ ਵਿੱਚ ਤਾਂ ਇਹ ਸਾਰੇ ਦੇ ਜਿਹੜਾ ਹੈਗਾ ਦੌਰਾਨ ਹੀ ਚੋਣ ਹੋਈ ਹੈ, ਖਾਸ ਕਰਕੇ ਜਦੋਂ ਆਪਾਂ ਪੱਛਮੀ ਬੰਗਾਲ ਵਿੱਚ ਦੇਖਦੇ ਹਾਂ ਤੇ ਜਿੱਥੇ 80 ਲੱਖ ਤੋਂ ਵੱਧ ਪਹਿਲਾਂ ਵੋਟਰਾਂ ਦੀ ਗੱਲ ਆਈ, 78 ਲੱਖ ਦੀ ਆਈ, ਤੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਸੁਪਰੀਮ ਕੋਰਟ ਚ ਗਏ, ਸੁਪਰੀਮ ਕੋਰਟ ਨੇ ਵੀ ਇੱਥੋਂ ਤੱਕ ਕਹਿਤਾ ਕਿ ਨਹੀਂ ਜੇ ਕੋਈ ਗੱਲ ਨਹੀਂ, ਜੇ ਇਸ ਵਾਰੀ ਨੀ ਤੁਸੀਂ ਵੋਟ ਪਾ ਸਕਦੇ ਤਾਂ ਅਗਲੀ ਵਾਰੀ ਪਾ ਲਿਓ। ਮਤਲਬ ਇਸ ਲੈਵਲ ਤੱਕ ਜਿਹੜੇ ਜਿਸ ਤੋਂ ਤੁਸੀਂ ਬਹੁਤ ਵੱਡੀ ਉਮੀਦ ਰੱਖਦੇ ਹੋ ਇਨਸਾਫ ਦੀ, ਉੱਥੋਂ ਵੀ ਤੁਹਾਨੂੰ ਏਦਾਂ ਦੇ ਰਿਮਾਰਕ ਮਿਲਦੇ ਆ ਕਿ ਕੋਈ ਗੱਲ ਨੀ 5 ਸਾਲ ਬਾਅਦ ਪਾ ਲਿਓ ਜੇ ਖਾਸ ਗੱਲ ਹੈ। ਤੇ ਇੱਕ ਪਾਸੇ ਅਸੀਂ ਕਹਿੰਦੇ ਕਿ ਸਾਡੀ ਬੜੀ ਜਿਹੜੀ ਪਾਰਲੀਮੈਂਟਰੀ ਡੈਮੋਕਰੇਸੀ ਹੈ, ਹਰੇਕ ਕੋਲ ਇੱਥੇ ਬੰਦੇ ਆਪਣੇ ਲੀਡਰ ਚੁਣਨ ਦਾ ਅਧਿਕਾਰ ਹੈ, ਜੇ ਤੁਸੀਂ ਅਧਿਕਾਰ ਹੀ ਨੀ ਦਿਓਗੇ ਤੇ ਆਗੂ ਚੁਣਨ ਦਾ, ਤੇ ਫਿਰ ਤੁਸੀਂ ਡੈਮੋਕਰੇਸੀ ਕਿੱਦਾਂ ਕਹਿ ਸਕਦੇ ਹੋ। ਸੋ ਇਹ ਜਿਹੜਾ ਹੈਗਾ ਇਹਦੇ ਬਾਅਦ ਦੇ ਵਿੱਚ ਪਤਾ ਲੱਗਣਗੇ ਜਿਹੜੇ ਇਹਦੇ ਰਿਜ਼ਲਟ ਨੇ।
0: ਜੀ ਥੈਂਕ ਯੂ ਪ੍ਰੀਤਮ ਜੀ ਅੱਜ ਸਾਡੇ ਨਾਲ ਸਾਰੀਆਂ ਇਹ ਖਬਰਾਂ ਦੀ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ।
1: ਹਾਂਜੀ ਤੁਹਾਡਾ ਵੀ ਧੰਨਵਾਦ।
0: ਥੈਂਕ ਯੂ ਜੀ। ਅਤੇ ਜੀ ਦੋਸਤੋ ਇਹ ਸੀਗੀਆਂ ਅੱਜ ਦੀਆਂ ਕੁਛ ਮੁੱਖ ਖਬਰਾਂ। ਹੁਣ ਸਮਾਂ ਹੋ ਚੁੱਕਾ ਤੁਹਾਡੇ ਤੋਂ ਵਿਦਾ ਲੈਣ ਦਾ, ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਉਮੀਦ ਕਰਦੇ ਹਾਂ ਅੱਜ ਦਾ ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਏਗਾ। ਆਪਣੇ ਫੀਡਬੈਕ ਸਾਡੇ ਨਾਲ ਸਾਂਝੇ ਕਰਦੇ ਰਹੋ ਅਤੇ ਸੁਣਦੇ ਰਹੋ ਅਤੇ ਐਸ਼ਾ ਮਾਣਦੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਅਸੀਂ ਇੰਨੇ ਬੁਰੇ ਵੀ ਨਹੀਂ ਹੈਗੇ ਤੇ ਨਾ ਹੀ ਸਾਡੇ ਤੋਂ ਬਚਣ ਦੀ ਲੋੜ ਹੈਗੀ ਹੈ, ਪਰ ਹਾਂ ਸਾਨੂੰ ਸੁਣਨਾ ਤੁਹਾਨੂੰ ਧਿਆਨ ਨਾਲ ਪੈਣਾ ਕਿਉਂਕਿ ਪ੍ਰੋਗਰਾਮ ਖਬਰ ਬੜੀ ਬੇਕਾਰ ਲੈ ਕੇ ਹੋਇਆ ਜੀ ਹਾਜ਼ਰ ਰੇਡੀਓ ਹਾਂਜੀ 1674 AM ਦੇ ਉੱਤੇ। ਕੈਸੇ ਹੋ ਸਰ?
1: ਅਰੇ ਮਾਇਆ ਬੜੀਆ ਬੜੀਆ। ਅੱਛਾ ਜਿੱਦਾਂ ਦਾ ਤੁਸੀਂ ਗਾਣਾ ਪਹਿਲਾਂ ਲਾਤਾ ਨਾ, ਜਿੱਦਾਂ ਦਾ ਇਹ ਗਾਣਾ ਮੈਨੂੰ ਸਮਝ ਨੀ ਆਇਆ ਸ਼ੁਰੂ ਤੋਂ, ਮਤਲਬ ਇਹ ਸਾਡਾ ਮੇਰੇ ਗੱਲਾਂ ਕਈਆਂ ਨੂੰ ਸਮਝ ਵੀ ਨੀ ਆਉਣਾ ਇਹ ਕੀ ਗੱਲਾਂ ਕਰਕੇ ਭੱਜ ਭੁੱਜ ਗਏ ਭਾਈ ਸਾਡੀਆਂ। ਅੱਜ ਨਾ ਗੱਲਾਂ ਆਪਣੀਆਂ ਨਾ ਆਰਾਮ ਨਾਲ ਕਰਨੀਆਂ ਵਾ,
0: ਪਰ
1: ਆਪਾਂ ਆਰਾਮ ਨਾਲ ਕਰ ਹੀ ਨੀ ਸਕਦੇ ਨਾ। ਆਪਾਂ ਜਿੱਦਾਂ ਕਹਿੰਦੇ ਨਾ ਆਰਾਮ ਨਾਲ ਬੰਦੇ ਬਹਿਣ ਵਾਲੇ ਨੀ ਹੈ, ਆਪਾਂ ਨੀ ਬਹਿ ਸਕਦੇ ਆਰਾਮ ਨਾਲ,
0: ਬੈਠਣ ਵਾਲੇ ਵੀ ਨੀ ਹੈਗੇ।
1: ਹਾਂ ਸਹੀ ਗੱਲ ਆ,
0: ਸਾਡੇ ਚੁੱਲ ਜੀ ਲੱਗੀ ਰਹਿੰਦੀ ਹੈ
1: ਸਾਡੇ। ਮੈਂ ਕਹਿੰਦਾ ਆ ਜਿਹੜਾ ਤੂੰ ਯਾਰ ਮੈਨੂੰ ਕਾਹਵਾ ਕੀ ਆ ਪਿਆ ਦਿੱਤਾ ਤੇ ਜਿਹੜਾ
0: ਇਹਦੇ ਤੇ ਲਿਖਿਆ ਹੀ ਹੋਇਆ,
1: ਮਤਲਬ ਇਹ ਹੈਗੀ ਹਿਲਟਨ ਨਹੀਂ ਹਿਲ ਟੌਪ।
0: ਤੁਸੀਂ ਇਹ ਕੰਪਨੀ ਦੀ ਐਡ ਕਿਉਂ ਕਰੀ ਜਾਂਦੇ ਸਿਰ, ਉਹ ਦੱਸੋ ਵੀ ਇਹ ਚ ਰਲਿਆ ਕੀ?
1: ਅੱਛਾ ਉਹ ਲੈ ਯਾਰ ਭਾਈ ਗਰੀਬ
0: ਬੰਦੇ ਚ ਰਲਿਆ ਹੈ ਜੈਸਮੀਨ
1: ਜੈਰ
0: ਮੈਨੂੰ
1: ਨਾ ਹਲੇ ਤੱਕ ਇਹ ਨੀ ਸਮਝ ਲੱਗਿਆ ਕਿਹੜੀ ਚਚਾ ਦੁੱਧ ਪਾਉਣਾ ਤੇ ਕਿਹੜੀ ਨਹੀਂ ਪਾਉਣਾ।
0: ਇਹ ਹਾਈਬ੍ਰਿਡ ਆਣ ਲੱਗੀਆਂ ਨਾ ਹੁਣ ਤਾਂ ਮਾਰਕੀਟ,
1: ਮਤਲਬ
0: ਜੇ ਤੁਸੀਂ ਏਦਾਂ ਪੀਣੀ ਆ, ਪਹਿਲਾਂ ਵੀ ਆਉਂਦੀਆਂ ਸੀ ਕਿ ਆਪਾਂ ਕਦੇ ਧਿਆਨ ਨਹੀਂ ਦਿੱਤਾ ਹੈਗਾ।
1: ਅੱਛਾ,
0: ਪਰ ਇਹਨੂੰ ਜੇ ਤੁਸੀਂ ਏਦਾਂ ਹੀ ਪੀਣਾ ਬਲੈਕ ਟੀ ਦੀ ਤਰ੍ਹਾਂ ਵੀ ਸਿਰਫ ਪਾਣੀ
1: ਉਬਲੇ
0: ਪੀ ਲਓ,
1: ਪਰ ਇਹਦੇ ਵਿੱਚ
0: ਜੇ ਦੁੱਧ ਪਾਲੋਗੇ ਤਾਂ ਫ੍ਰੈਗਰੈਂਸ ਆ ਜਾਏਗੀ
1: ਭਾਈ। ਤੁਸੀਂ ਚੀਨੀ ਵੀ ਨਹੀਂ ਪਵਾਈ ਮੇਰੇ ਤੋਂ, ਏਦਾਂ ਹੀ ਮੈਨੂੰ ਮਤਲਬ ਕਹਿਤਾ ਤੁਸੀਂ।
0: ਆਪਾਂ ਤਾਂ ਇਹਨੂੰ ਗ੍ਰੀਨ ਟੀ ਦੇ ਤਰੀਕੇ ਦੇ ਨਾਲ ਪੀ ਰਹੇ ਨਾ, ਹਾਲਾਂਕਿ ਗ੍ਰੀਨ ਟੀ ਹੈ ਨਹੀਂ।
1: ਅੱਛਾ, ਮਤਲਬ ਗ੍ਰੀਨ ਟੀ
0: ਚ ਕੈਫੀਨ ਹੁੰਦਾ, ਇਹ ਚ ਕੈਫੀਨ ਨਹੀਂ ਹੈ ਸਰ।
1: ਚਲੋ ਇੰਨਾ ਕੁ ਤਾਂ ਮੈਨੂੰ ਇੰਨਾ ਮੈਨੂੰ ਇਹ ਪਤਾ ਵੀ ਕਹਿੰਦੇ ਆ ਲੋਕੀ ਪਤਲੀ ਹੋਲੀ ਗ੍ਰੀਨ ਟੀ ਪੀਂਦੇ, ਪਰ ਅੱਜ ਤੱਕ ਕੋਈ ਪਤਲਾ ਹੋਇਆ ਨਹੀਂ।
0: ਕਹਿੰਦੇ ਨੇ ਏਦਾਂ ਨਹੀਂ ਹੁੰਦਾ ਹੁੰਦਾ ਗ੍ਰੀਨ ਟੀ, ਮੈਨੂੰ ਨਹੀਂ ਪਤਾ ਹੈਗਾ। ਪਤਲੇ ਹੋਣ ਦੇ ਲਈ ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ, ਜਦੋਂ ਤੁਸੀਂ ਉਹ ਸਾਰੀਆਂ ਅਪਣਾ ਲੈਂਦੇ ਹੋ ਤੇ ਫਿਰ ਲੱਗਦਾ ਕਿ ਤੁਹਾਨੂੰ ਤੁਸੀਂ ਪਤਲੇ ਹੋ ਗਏ। ਆਹ ਮਿਊਜ਼ਿਕ ਕਿਹੋ ਜਿਹਾ ਚੱਲ ਰਿਹਾ ਪਿੱਛੇ?
1: ਪਤਲੇ
0: ਹੋਣ ਦੇ ਲਈ ਨਾ ਜਦੋਂ ਤੁਸੀਂ ਲੋਕ ਜਿਹੜੇ ਅਲੱਗ ਅਲੱਗ ਤਰੀਕੇ ਅਪਣਾ ਲੈਂਦੇ ਹੈਗੇ ਨੇ ਕਿ ਸੈਰ ਕਰਨੀ ਹੈ, ਸਵੇਰੇ ਸਵੇਰੇ ਉੱਠ ਕੇ ਹਲਕਾ ਖਾਣਾ ਖਾਣਾ ਹੈ, ਹਨਾ, ਰਾਤ ਨੂੰ 7 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ, ਉਹ ਸਾਰੀਆਂ ਚੀਜ਼ਾਂ ਕੰਮ ਆਉਣ ਲੱਗ ਜਾਂਦੀਆਂ ਨੇ ਤੇ ਬੰਦੇ ਨੂੰ ਲੱਗਦਾ ਕਿ ਰਾਤ ਨੂੰ ਜਿਹੜੀ ਗ੍ਰੀਨ ਟੀ ਪੀ ਰਹੇ ਨਾ ਉਹੀ ਮੇਰਾ ਕੰਮ ਕਰ ਰਹੀ ਹੈ।
1: ਅੱਛਾ, ਹਾਂ ਇਹ ਨਹੀਂ
0: ਪਤਾ ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤੁਸੀਂ, ਹਨਾ, ਤੁਸੀਂ ਸ਼ੂਗਰ ਛੱਡਤੀ ਹੈ, ਤੁਸੀਂ ਐਕਸਟਰਾ ਕਾਰਬਸ ਛੱਡਤੇ ਨੇ ਤੇ ਉਹ ਸਾਰੀਆਂ ਸਲਾਦ ਤੇ ਆ ਗਏ ਹੋ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਫਰਕ ਪੈ ਜਾਂਦੀ ਹੈ ਭਾਜੀ, ਤੁਹਾਡਾ ਸਾਈਕਲ, ਸਲੀਪਿੰਗ ਸਾਈਕਲ ਜਿਹੜਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਦੇ ਦਰਮਿਆਨ ਤੱਕ ਸਾਰੀ ਚੀਜ਼ਾਂ ਤੈਅ ਹੋ ਜਾਂਦੀਆਂ ਨੇ।
1: ਪਹਿਲਾਂ ਆਪਾਂ ਜਦੋਂ ਡਾਇਟ ਹੀ ਚੇਂਜ ਕਰਤੀ ਨਾ ਤੇ ਆਪੇ ਫਰਕ ਪੈਣਾ ਹੀ ਪੈਣਾ। ਮਤਲਬ ਅੱਛਾ ਸਭ ਤੋਂ ਜ਼ਰੂਰੀ ਹੈਗਾ ਉਹ ਡਾਇਟ ਨੂੰ ਫੋਲੋ ਕਰਨਾ, ਜਿਹੜਾ ਬੰਦਾ ਫੋਲੋ ਕਰ ਗਿਆ ਫਿਰ ਤੇ ਉਹ ਚੱਲ ਗਿਆ
0: ਉਹ ਬਾਦਸ਼ਾਹ।
1: ਜੇ ਨੀਤੂ ਕਹਿੰਦੀ ਦੀ ਮੈਂ ਨਾ ਆਹ ਮੇਰਾ ਲਾਸਟ ਚਾਹ ਦਾ ਕੱਪ ਹੈ, ਇਹ ਤੋਂ ਬਾਅਦ ਮੈਂ ਚਾਹ ਪੀਣੀ ਨੀ, ਹਫ਼ਤੇ ਬਾਅਦ ਫਿਰ ਚਾਹ ਲਿਆਉਂਦੀ ਹੁੰਦੀ ਹੈ। ਮੈਂ ਕਿਹਾ ਆਹ ਕੀ ਹੈ? ਮੈਂ ਕਿਹਾ ਤੁਸੀਂ ਤੇ ਹੁਣੇ ਕਿਹਾ ਸੀ ਵੀ ਇਹ ਲਾਸਟ ਕੱਪ ਆ। ਨਹੀਂ ਨਹੀਂ ਆਹ ਵਾਲਾ ਹੁਣ ਲਾਸਟ ਕੱਪ ਆ ਕਹਿੰਦੀ।
0: ਚਾਹ ਵੀ ਬਹੁਤ ਜ਼ਿਆਦਾ ਤੰਗ ਕਰ ਦਿੰਦੀ ਹੈ
1: ਭਾਜੀ। ਚਾਹ ਦੇ ਨਾਲ ਪਰੌਂਠੇ।
0: ਅੱਛਾ,
1: ਜਿਹੜੇ ਪੇਟ ਆਪਣਾ ਠੀਕ ਹੈ, ਪਰ ਤੁਸੀਂ ਆਪਣਾ ਵੇਖ ਕੇ ਖਾਣਾ ਠੀਕ ਹੈ। ਦੂਜਾ ਬੰਦਾ ਤੁਹਾਨੂੰ ਜਿੰਨਾ ਮਰਜ਼ੀ ਕਹਿੰਦਾ ਰਵੇ ਨਾ ਘੱਟ ਖਾ ਲੋ, ਆਹ ਨਾ ਖਾਓ, ਉਹ ਨਾ ਖਾਓ, ਕੋਈ ਬੰਦਾ ਕੋਈ ਨੀ ਕਰ ਸਕਦਾ।
0: ਸਭ ਨੇ ਆਪਣੀ ਆਪਣੀ ਡਾਇਟ ਸੈੱਟ ਕਰਨੀ ਇੱਕ ਟਾਈਮ ਤੇ ਆ ਕੇ, ਮੈਨੂੰ ਲੱਗਦਾ ਹੈ ਕਿ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਮੇਰੇ ਲਈ ਆਹ ਚੀਜ਼ ਮਾਫਕ ਹੈ ਆਹ ਨਹੀਂ।
1: ਹਾਂ, ਪਰ ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆਪਾਂ, ਜੇ ਆਪਾਂ ਨੂੰ ਟਾਈਮ ਤੇ ਪਤਾ ਲੱਗ ਜੇ ਨਾ, ਜੇ ਮਤਲਬ ਵੈਸੇ ਕੋਸ਼ਿਸ਼ ਕਰੋ।
0: ਤਜਰਬੇ ਮੈਨੂੰ ਲੱਗਦਾ ਨਾ ਜਿਵੇਂ ਹੁਣ ਜਿਹੜੇ ਆਪਣੀ ਅਗਲੀ ਜਨਰੇਸ਼ਨ, ਨਹੀਂ ਨਹੀਂ 40 ਤੋਂ, ਮੈਨੂੰ ਲੱਗਦਾ 30 ਤੋਂ ਬਾਅਦ ਤੁਸੀਂ ਤਜਰਬੇ ਕਰਨ ਲੱਗ ਜਾਓ ਆਪਣੀ ਸਿਹਤ ਦੇ
1: ਉੱਤੇ। ਹਾਂ, ਮਤਲਬ ਉਹ ਤਾਂ ਹੈ,
0: ਆਹ ਖਾ ਕੇ ਛੱਡ, ਆਹ ਮੈਂ ਮਹੀਨਾ ਕੁ ਖਾ ਕੇ ਦੇਖਣਾ ਹੈ, ਆਹ ਮੈਂ 2 ਮਹੀਨੇ ਛੱਡ ਕੇ ਦੇਖਣਾ ਹੈ, ਇਹੋ ਜਿਹੀਆਂ ਚੀਜ਼ਾਂ ਵਿੱਚ ਆਹ ਮੈਂ 3 ਮਹੀਨੇ ਪੀਣੀਓ ਨਹੀਂ ਹੈਗੀ, ਲੈਟਸ ਸੀ ਦੀ ਰਿਜ਼ਲਟਸ। ਮੈਨੂੰ ਡਾਕਟਰ ਨੇ ਹੋਰ ਹੀ ਗੱਲ ਕਹਿਤੀ, ਮੈਨੂੰ ਕਹਿੰਦਾ ਕਿ ਤੂੰ ਹੁਣ ਪ੍ਰੋਟੀਨ ਵੱਲ ਧਿਆਨ ਨਾ ਦੇ, ਤੂੰ ਫਾਈਬਰ ਵੱਲ ਧਿਆਨ ਦੇ।
1: ਅੱਛਾ ਜੀ।
0: ਮੇਰੀਆਂ ਜ਼ਿਆਦਾਤਰ ਸ਼ਿਕਾਇਤਾਂ ਹੁਣ ਪਿੱਛੇ ਜੇ ਸਾਰੀਆਂ ਪੇਟ ਦੇ ਨਾਲ ਜੁੜੀਆਂ ਹੋਈਆਂ ਆਈਆਂ।
1: ਓਕੇ, ਠੀਕ
0: ਹੈ। ਕਹਿੰਦੇ ਨੇ 90% ਬਿਮਾਰੀਆਂ ਪੇਟ ਤੋਂ ਆਉਂਦੀਆਂ।
1: ਹਾਂਜੀ, ਠੀਕ ਹੈ।
0: ਸੋ ਉਹਨੇ ਮੈਨੂੰ ਕਿਹਾ ਕਹਿੰਦਾ ਫਾਈਬਰ ਦੇ ਵੱਲ ਧਿਆਨ ਦੇ, ਇਹ ਵੀ 40 ਤੋਂ ਬਾਅਦ ਇਹ ਵੀ ਬੜੀ ਇੱਕ ਜ਼ਰੂਰੀ ਚੀਜ਼ ਹੈ ਜਿਹਦੇ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ। ਫਾਈਬਰ ਕਿੰਨਾ ਕੁ ਲੈਣਾ, ਮਸ਼ਰੂਮ ਖਾਣੇ ਹੈ, ਆਪਣਾ ਖੀਰਾ ਖਾਣਾ ਹੈ, ਹਨਾ, ਤੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੁੰਦਾ?
1: ਮੈਨੂੰ ਤਾਂ ਤੁਸੀਂ ਦੱਸੀ ਜਾ, ਮੈਨੂੰ ਤਾਂ ਇੰਨੀਆਂ ਵੀ ਨਹੀਂ ਪਤਾ। ਅੱਛਾ, ਮਸ਼ਰੂਮ, ਖੀਰਾ, ਇਹ ਸਾਰੀਆਂ ਫਾਈਬਰ ਵਾਲੀਆਂ ਹੁੰਦੀਆਂ,
0: ਫਾਈਬਰ ਵਾਲੀਆਂ ਚੀਜ਼ਾਂ।
1: ਗਾਜਰ ਚ ਹੁੰਦਾ?
0: ਗਾਜਰ
1: ਵੀ ਤਾਂ ਖੀਰੇ ਦਾ ਭੈਣ ਭਰਾ ਹੀ ਹੈ ਨਾ, ਫਿਰ
0: ਫਾਈਬਰ ਇੰਨਾ ਨਹੀਂ ਹੁੰਦਾ ਹੈਗਾ।
1: ਅੱਛਾ ਅੱਛਾ,
0: ਗਾਜਰ
1: ਗਾਜਰ ਚ ਆਇਰਨ ਹੁੰਦਾ ਨਾ,
0: ਆਇਰਨ
1: ਕਹਿੰਦੇ। ਹਾਂ, ਆਇਰਨ ਖਾਓ ਗਾਜਰ। ਆਪਾਂ
0: ਹੋਰ ਬਹੁਤ ਕੁਝ ਹੁੰਦਾ ਗਾਜਰ ਚ,
1: ਮਤਲਬ ਹੁਣ ਪਤਾ ਨਹੀਂ।
0: ਗਾਜਰ ਦਾ ਬਹੁਤ ਵਧੀਆ ਚੀਜ਼ ਹੈ,
1: ਗਾਜਰ ਦਾ ਆਪਾਂ ਜੂਸ ਕਿੰਨਾ ਪੀਂਦੇ ਹੁੰਦੇ ਆ।
0: ਹਾਂ,
1: ਉਹ ਪੀ ਲਓ ਤੁਸੀਂ ਗਾਜਰ ਦਾ ਜੂਸ।
0: ਉਹ ਤੁਸੀਂ ਦੁਪਹਿਰ ਵੇਲੇ ਰੋਟੀ ਸਕਿਪ ਕਰਕੇ ਦੁਪਹਿਰ ਨੂੰ ਗਾਜਰ ਚੁਕੰਦਰ ਦਾ ਜੂਸ ਪੀ ਲਓ ਬਸ।
1: ਹਾਂ, ਚੁਕੰਦਰ ਵਿੱਚ ਪਾ ਕੇ। ਹਾਂ, ਸਹੀ ਗੱਲ ਆ,
0: ਗੱਲ ਬਣ ਗਈ ਉਹਦੇ ਚ।
1: ਤੇ ਵਿੱਚ ਬਾਅਦ ਚ ਸੰਤਰਿਆਂ ਦਾ ਵੀ ਹੁੰਦਾ ਸੀ, ਮਸੰਮੀਆਂ ਦਾ।
0: ਹਾਂ, ਫਾਈਬਰ ਸੰਤਰਾ,
1: ਮਸੰਮੀਆਂ ਦਾ ਜੂਸ।
0: ਮੈਂਡਰਿਨ ਦੇ ਵਿੱਚ ਜਿੰਨਾ ਫਾਈਬਰ ਹੈਗਾ ਉਹਨਾਂ ਕਿਸੇ ਚ ਨਹੀਂ ਹੈਗਾ। ਉਹ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਪੇਟ ਸਾਫ ਕਰਨਾ ਨਾ ਜੇ।
1: ਅੱਛਾ, ਜੇ ਮਤਲਬ ਪੇਟ ਦੀਆਂ,
0: ਪੇਟ ਸਾਫ ਕਰਨਾ, ਜਿਵੇਂ ਜੇ ਤੁਹਾਨੂੰ ਲੱਗਦਾ ਕਨਸਟੀਪੇਸ਼ਨ ਵਗੈਰਾ, ਸੰਤਰੇ ਖਾਓ ਡੇਲੀ ਦੋ
1: ਸੰਤਰੇ ਹੋ ਗਿਆ।
0: ਪਰ ਫਿਰ ਮੈਂ ਜਿਵੇਂ ਏਦਾਂ ਕਿਸੇ ਨੂੰ ਦੱਸਿਆ ਉੱਥੇ, ਮੈਂ ਚੱਲ ਮਤਲਬ ਉੱਦਾਂ ਹੀ ਬੈਠੇ ਹਨਾ, ਤੇ ਉਹ ਬੈਠੇ ਰਾਤ ਨੂੰ ਖਾਣ ਲੱਗੇ। ਕਹਿੰਦੇ ਆਓ ਭਾਈ, ਤੁਸੀਂ ਕਿਹਾ ਸੀ ਸੰਤਰੇ ਖਾਣੇ
1: ਆ ਰਾਤ ਨੂੰ,
0: ਰੋਟੀ ਤੋਂ ਬਾਅਦ ਸੰਤਰੇ। ਮੈਂ ਕਿਹਾ ਨਹੀਂ, ਟਾਈਮ ਹੁੰਦਾ ਹਰ ਇੱਕ
1: ਚੀਜ਼
0: ਦਾ। ਹਾਂ, ਤੁਸੀਂ ਜਦ ਮਰਜ਼ੀ ਖਾ ਲਓ। ਤੇ ਚਲੋ, ਇੱਕ ਟਾਈਮ ਵੀ ਹੁੰਦਾ ਤੇ ਇੱਕ ਥਾਂ ਟਿਕਾਣਾ ਵੀ ਹੁੰਦਾ ਖਾਣ ਦਾ। ਅੱਜ ਦੀ ਸਾਡੀ ਪਹਿਲੀ ਖਬਰ
1: ਹੈਗੀ। ਦੇਖੋ ਤੁਸੀਂ ਫੇਰ ਥਾਂ ਟਿਕਾਣੇ ਤੇ ਵੀ ਆ ਗਏ ਖਬਰ ਲੈ ਕੇ। ਹੈ
0: ਪਹਿਲੀ ਖਬਰ ਚਲਾਉਣ ਤੋਂ ਪਹਿਲਾਂ
1: ਝਿਲਮਿਲ ਤਾਰੇ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
0: ਇਹ ਮਿਊਜ਼ਿਕ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਮਿਸ ਨਾ ਕਰ ਰਹੇ ਹੋਵੋ ਤਾਂ ਮੈਂ ਇਹ ਸੋਚਿਆ। ਮੈਂ ਨਾ ਇੱਕ ਦਿਨ ਭਾਜੀ, ਚਲੋ ਆਹ ਖਬਰ ਦੇ ਵੱਲ ਵੀ ਆਉਂਦੇ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਇਫ ਆਈ ਵੁੱਡ ਹੈਵ ਬੀਨ ਰਾਹੁਲ ਗਾਂਧੀ।
1: ਹਾਂਜੀ,
0: ਮਤਲਬ ਹੁਣ ਮੋਦੀ ਬਣਨ ਦਾ ਤਾਂ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤਾਂ ਦਿਨ ਲੱਥ ਰਹੇ ਨੇ, ਉਹਨਾਂ ਤਾਂ ਜਾਂਦੀ ਸਰਕਾਰ ਹੈਗੀ। ਪਰ ਜੇ ਮੈਂ ਕੋਈ ਅਪੋਜੀਸ਼ਨ ਦਾ ਕੋਈ ਵੱਡਾ ਲੀਡਰ ਹੁੰਦਾ ਤਾਂ ਮੈਂ ਇੱਕ ਮਾਸਟਰ ਪਲਾਨ ਦੇ ਨਾਲ ਆਉਣਾ ਸੀਗਾ।
1: ਅੱਛਾ ਜੀ,
0: ਕਿ ਇੰਡੀਆ ਦੇ ਵਿੱਚ ਮੀਡੀਆ ਦਾ ਜਿਹੜਾ ਹੁਣ ਬੇੜਾ ਗਰਕ ਹੋਇਆ ਨਾ, ਜਿੰਨਾ ਬੇੜਾ ਗਰਕ ਹੋਇਆ ਉਹਦਾ ਇੱਕੋ ਇੱਕ ਰਾਮਬਾਣ ਹੈ। ਤੁਸੀਂ ਸੋਚ ਕੇ ਦੇਖੋ, ਇੱਕੋ ਹੀ ਤਰੀਕਾ ਉਹਦਾ,
1: ਮਤਲਬ ਉਹਦਾ ਠੀਕ ਕਰਨ
0: ਦਾ। ਹਾਂ, ਉਹਦਾ ਇੱਕੋ ਹੀ ਤਰੀਕਾ ਠੀਕ ਕਰਨ ਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਸਰਕਾਰੀ ਟੀਵੀ ਹੈ ਦੂਰਦਰਸ਼ਨ, ਉਹਨੂੰ ਰਿਵਾਈਵ ਕਰ ਦਿਓ। ਉਹਦੀਆਂ ਖਬਰਾਂ, ਉਹਦਾ ਕੰਟੈਂਟ ਇੰਨਾ ਹੋਵੇ ਕਿ ਦੁਨੀਆ 'ਚ ਜਿਵੇਂ ਰਸ਼ੀਆ ਦੇ ਵਿੱਚ RT ਦੇਖਿਆ ਜਾਂਦਾ ਹੈ, ਆਸਟ੍ਰੇਲੀਆ 'ਚ ABC ਨਿਊਜ਼ ਦੇਖਿਆ ਜਾਂਦਾ ਹੈ, ਅਮੈਰੀਕਾ 'ਚ ਵੀ ABC ਹੈ, ਉੱਥੇ ਦਾ CBS ਹੈ, ਕੈਨੇਡਾ ਦਾ, ਇੱਦਾਂ ਦੇ। ਸੋ ਜਿੰਨੀਆਂ ਵੀ ਕੰਟਰੀਜ਼ ਨੇ, ਪ੍ਰੋਗਰੈਸਿਵ ਕੰਟਰੀਜ਼ ਨੇ, ਉਹਨਾਂ ਦਾ ਜਿਹੜਾ ਉੱਥੋਂ ਦਾ ਸਰਕਾਰੀ ਟੀਵੀ ਚੈਨਲ
1: ਉਹ ਜ਼ਿਆਦਾ ਦੇਖਦੇ ਆ,
0: ਉਹਦੇ ਤੇ ਲੋਕ ਡਿਪੈਂਡ ਰਹਿੰਦੇ ਨੇ। ਤੇ ਸਾਡਾ ਸਰਕਾਰੀ ਤਾਂ ਖਸਤਾ ਹਾਲ ਹੈ, ਸਾਨੂੰ
1: ਤਾਂ ਕੋਈ ਦੇਖਦੇ
0: ਬੁਰਾ ਹੀ ਹਾਲ ਹੈ।
1: ਸਹੀ ਗੱਲ ਆ।
0: ਮੇਰਾ ਇਹ ਪਰਸਨਲ ਪਲਾਨ ਹੋਊਗਾ ਕਿ ਜੇ ਮੈਂ, ਜੇ ਕੋਈ ਸੁਣ ਵੀ ਲਵੇ ਤੇ ਮੈਂ ਉਹਨੂੰ ਰਿਵਾਈਵ ਕਰ ਦਵਾਂ,
1: ਸਰਕਾਰੀ ਜਿਹੜਾ
0: ਚੱਕ ਕੇ ਰੱਖ
1: ਉਹਨੂੰ, ਉੱਥੇ ਉਹੀ ਸਾਰੇ ਸੁਣ, ਉਹ ਚ ਸਾਰੀਆਂ ਕੁਆਲਿਟੀ ਦੀਆਂ ਖਬਰਾਂ,
0: ਉਹ ਚ ਸਾਰੀਆਂ,
1: ਬਾਕੀ ਕੋਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਲੱਲੇ ਭੱਬੇ ਵਾਲਾ,
0: ਲੱਲੇ ਭੱਬੇ ਨਹੀਂ ਹੋਣੇ,
1: ਉਹ ਲੱਲੇ ਭੱਬੇ,
0: ਮਤਲਬ ਹੋਰ ਹੋਣ, ਪ੍ਰਾਈਵੇਟ ਚੈਨਲ ਵੀ ਹੋਣ, ਪਰ ਇੱਕ ਸਰਕਾਰੀ ਟੀਵੀ ਦਾ, ਇੱਕ ਜਿਵੇਂ ਆਪਾਂ ਇੱਥੇ ਨਹੀਂ ਹੈਗਾ ਕਿ ਪਬਲਿਕ ਹਸਪੀਟਲ ਦਾ ਸਟੈਂਡਰਡ ਇੰਨਾ ਜ਼ਿਆਦਾ ਹੈ ਕਿ ਲੋਕੀ ਸੋਚਦੇ ਨੇ ਵੀ ਠੀਕ ਹੈ ਕੋਈ ਨੀ ਪ੍ਰਾਈਵੇਟ ਚ ਚੱਲੇ ਤਾਂ ਜਾਈਏ, ਪਰ ਉਹਨਾਂ ਦੇ ਕੋਲ ਉਹ ਮਸ਼ੀਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਕੋਲ ਨੇ। ਉਹੀ ਚੀਜ਼ ਵੀ ਜਿਹੜਾ ਸਰਕਾਰੀ ਟੀਵੀ ਚੈਨਲ ਉਹਦੇ ਕੋਲ ਇੰਨੇ ਕੁ ਸੋਰਸਿਸ ਹੋਣ, ਸਰਕਾਰ ਦੀਆਂ ਅੰਦਰੂਨੀ ਖਬਰਾਂ ਹੋਣ, ਈਚ ਐਂਡ ਐਵਰੀਥਿੰਗ, ਮਤਲਬ ਉਹਦੇ ਕੋਲ ਐਕਸੈਸ ਹੋਵੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਉਣ ਜਾਣ ਦੀ, ਡਿਫੈਂਸ ਤੋਂ ਇਲਾਵਾ, ਫੋਰਨ ਅਫੇਅਰਸ ਤੋਂ ਇਲਾਵਾ, ਤੇ ਏਦਾਂ ਦੀ ਇੱਕ ਪਾਲਿਸੀ ਆਣੀ ਚਾਹੀਦੀ ਹੈਗੀ ਇੰਡੀਆ 'ਚ। ਪਰ ਮੈਂ ਪਤਾ ਨੀ ਤੁਹਾਡੇ ਨਾਲ ਕਿਉਂ ਡਿਸਕਸ ਕਰ ਰਿਹਾ,
1: ਪਰ ਇੱਕ ਗੱਲ ਹੈ ਕਿ ਮੈਂ ਵੀ ਇਹਨੂੰ ਐਡ ਕਰਨਾ ਚਾਹੁੰਦਾ, ਪਰ ਮੇਰੇ ਖਿਆਲ ਨਾਲ ਜਿੱਦਾਂ ਜਿਹੜਾ ਚੈਨਲ ਆ ਨਾ, ਜਿਹੜਾ ਨਿਊਜ਼ ਚੈਨਲ ਹੈ, ਉੱਥੇ ਕਿਸੇ ਦਾ ਦਬਾਅ ਨਹੀਂ ਹੋਣਾ ਚਾਹੀਦਾ। ਜਿਹੜੀ ਜਿਹੜੀ ਨਿਊਜ਼ ਆ ਗਈ ਹੈ ਨਾ, ਉਹ ਭਾਈ ਪਹਿਲਾਂ ਸਰਕਾਰ ਨੂੰ ਪੁੱਛੋ ਵੀ ਯਾਰ ਇਹ ਮਤਲਬ ਮਤਲਬ ਉਹ ਹੋਵੇ ਵੀ ਜਿਹੜੀ ਸੱਚ ਹੈਗੀ ਹੈ ਲੋਕਾਂ ਨੂੰ ਦੱਸਿਆ ਜਾਵੇ।
0: ਅੱਗੇ ਏਦਾਂ ਹੀ ਚੱਲਦਾ ਸੀ ਦੂਰਦਰਸ਼ਨ,
1: ਕੋਈ ਉਹ ਨਹੀਂ ਹੈ ਭਾਈ।
0: ਦੇਖੋ, ਅੱਗੇ ਪੁਰਾਣੇ ਟਾਈਮਾਂ ਦੇ ਵਿੱਚ ਦੂਰਦਰਸ਼ਨ ਚੱਲਦਾ ਸੀ ਤੇ ਸਰਕਾਰੀ ਖਬਰਾਂ ਹੀ ਚਲਾਉਂਦੇ ਸੀਗੇ, ਸਰਕਾਰ ਦੇ ਅਗੇਂਸਟ ਵੀ ਮਾੜੀਆਂ ਮੋਟੀਆਂ ਚੱਲਦੀਆਂ ਸੀ, ਬਟ ਉਹ ਤਾਂ ਇੱਕ ਤਰੀਕਾ ਹੁੰਦਾ ਸੀ
1: ਜੀ ਜੀ,
0: ਉਹਨਾਂ ਸ਼ੂਗਰ ਕੋਟ ਕਰਕੇ। ਇਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਜੇ ਉਹ ਤਰੀਕਾ ਨਾ ਹੋਵੇ ਵੀ ਜੇ ਸਰਕਾਰ ਦੇ ਉਲਟ ਕੋਈ ਚੀਜ਼ ਜਾਂਦੀ ਹੈ ਤਾਂ ਉਹ ਜਾਵੇ।
1: ਹਾਂ, ਬਿਲਕੁਲ ਦੱਸਣਾ,
0: ਬਟ ਉਹ ਟੀਵੀ ਚੈਨਲ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦਿਖਣ ਵੀ ਕੋਵਿਡ ਦੇ ਟਾਈਮ ਦੇ ਉੱਤੇ ਸਰਕਾਰ ਨੇ ਇੰਨੇ ਟੀਕੇ ਲਗਾਏ ਤੇ ਇੰਨੀਆਂ ਗਲਤ ਰਿਪੋਰਟਿੰਗ ਵੀ ਆਈਆਂ, ਆ ਫਲਾਣੇ ਸਟੇਟ ਦਾ, ਆ ਹੈਲਥ ਡਿਪਾਰਟਮੈਂਟ ਦਾ ਬੁਰਾ ਹਾਲ, ਆ ਇੱਥੇ ਇੰਜੈਕਸ਼ਨ ਨਹੀਂ ਮਿਲ ਸਕੇ, ਇੱਥੇ ਸਪਲਾਈਜ਼ ਨਹੀਂ ਹੋ ਸਕੀ, ਇੱਥੇ ਆਕਸੀਜਨ ਸਿਲੰਡਰ ਨਹੀਂ, ਆ ਕੰਮ ਸਰਕਾਰੀ ਮੀਡੀਆ ਦਾ ਹੁੰਦਾ ਨਾ,
1: ਇਹ ਚੀਜ਼ ਵੀ ਹੋਣੀ ਚਾਹੀਦੀ ਆ,
0: ਤੇ ਫਿਰ ਜ਼ਿਆਦਾ ਵਧੀਆ ਹੈਗਾ। ਤੇ ਉਹ ਆਈ ਵੁੱਡ ਸੇ ਕਿ ਕੋਈ ਸੁਣ ਲਵੇ ਕਾਂਗਰਸ ਵਾਲਾ ਬੰਦਾ ਤੇ ਉਹ ਅੱਗੇ ਰਾਹੁਲ ਗਾਂਧੀ ਨੂੰ ਦੱਸ ਦੇਵੇ, ਤੇ ਜੇ ਆਉਣ ਵਾਲੇ ਟਾਈਮ 'ਚ ਜੇ ਇਹ ਇੰਪਲੀਮੈਂਟ ਹੋਊਗੀ ਪਾਲਿਸੀ, ਤੁਸੀਂ ਯਾਦ ਰੱਖਿਓ ਕਿ ਦੁਨੀਆ ਦੇ ਸਭ ਤੋਂ ਘਟੀਆ ਸ਼ੋਅ ਦੇ ਵਿੱਚ ਇਹ ਗੱਲ ਆਪਾਂ ਕਰਕੇ ਗਏ ਸੀਗੇ।
1: ਘਟੀਆ ਸ਼ੋਅ 'ਚ ਵਧੀਆ ਗੱਲ ਹੈ,
0: ਵਧੀਆ ਗੱਲ ਕਰਕੇ ਸੀਗੇ,
1: ਵਧੀਆ ਗੱਲ ਕਰ। ਪਰ ਇਹ ਗੱਲ ਤੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮਤਲਬ ਜੇ ਮੀਡੀਆ
0: ਨਾਲ ਬਾਕੀ ਚੈਨਲ ਦੱਬ ਜਾਣਗੇ ਕਿਉਂਕਿ ਤੁਸੀਂ ਪੈਸਾ ਇੰਨਾ ਇੰਤਹਾ ਉਹਦੇ ਤੇ ਲਗਾਤਾ, ਤੁਸੀਂ ਉਹਨੂੰ ਐਡਵਰਟੀਜ਼ਮੈਂਟ ਦੇਤੀ, ਤੁਸੀਂ ਪ੍ਰਾਈਵੇਟ ਇਨਵੈਸਟਰਸ ਨੂੰ ਖਿੱਚ ਕੇ ਲਿਆ ਰਹੇ ਹੋ ਕਿ ਇਹਨਾਂ ਨੂੰ ਐਡਾਂ ਦਿਓ ਜੀ, ਸਰਕਾਰ ਚਾਹੇ ਤਾਂ ਕੋਈ ਨੀ ਕਰਵਾ ਸਕਦੀ, ਤੁਸੀਂ ਉਹਨਾਂ ਦੇ ਸ਼ੋਜ਼ ਵਧਾਤੇ, ਤੁਸੀਂ ਉਹਨਾਂ ਦੀਆਂ ਚੈਨਲ ਨਿਊਜ਼ ਦਾ ਸਟੈਂਡਰਡ ਵਧਾਤਾ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇਤਾ, ਸਰਕਾਰੀ ਨੌਕਰੀ ਉਹ ਦੇਤੀ,
1: ਬਿਲਕੁਲ ਬਿਲਕੁਲ,
0: ਫਿਰ ਅਗਲੀ ਆਉਣ ਵਾਲੀ ਤੁਹਾਡੀ ਸਰਕਾਰ ਚਾਹੇ ਚਲੀ ਜਾਵੇ, ਅਗਲੀ ਸਰਕਾਰ ਜਿਹੜੀ ਵੀ ਆਊਗੀ, ਜੇ ਉਹ ਪਾਰਟੀ ਉਸ ਚੈਨਲ ਨੂੰ ਜਾਂ ਉਹਦੀ ਇੰਡੀਪੈਂਡੈਂਸ ਨੂੰ ਬੰਦ ਕਰਦੀ ਹੈ, ਤਾਂ ਲੋਕਾਂ ਨੂੰ ਕਲੀਅਰਲੀ ਦੇਖ ਜਾਊਗਾ ਕਿ ਆਹ ਦੇਖੋ ਫਰਕ ਹੈ, ਹਨਾ, ਫਰਕ ਦੇਖੇ ਕਿੰਨਾ, ਜ਼ਮੀਨ ਆਸਮਾਨ ਦਾ ਫਰਕ, ਪਿਛਲੀ ਸਰਕਾਰ ਨੇ ਐਦਾਂ ਕੀਤਾ ਸੀ, ਸਾਰਾ ਕੁਛ ਆਉਂਦਾ ਹੋਣਾ, ਉਹ ਵੀ ਇੱਕ ਜਿਹੜੀ ਗੱਲ ਹੈ ਉਹ ਢੱਕੀ ਢਕਾਈ ਨਹੀਂ ਰਹੂਗੀ, ਸੋ ਇਹ ਇੱਕ ਮੇਰੇ ਖਿਆਲ ਦੇ ਨਾਲ ਮਾਸਟਰ ਸਟ੍ਰੋਕ ਹੋਣਾ ਚਾਹੀਦਾ ਹੈ,
1: ਨਹੀਂ ਨਹੀਂ ਵੈਰੀ ਗੁੱਡ, ਇਹ ਹੋਣਾ ਚਾਹੀਦਾ ਜੀ,
0: ਬਾਕੀ ਐਨੀਵੇਜ਼ ਆਪਾਂ ਮਿਊਜ਼ਿਕ ਚਲਾ ਕੇ ਦੂਰਦਰਸ਼ਨ ਦਾ ਇਸ ਕਰਕੇ ਗੱਲ ਕਹਿ ਰਹੇ ਸੀਗੇ ਕਿ ਅਸੀਂ ਉਹਨੂੰ ਜਿੰਦਾ ਰੱਖ ਰਹੇ ਹਾਂ, ਸ਼ਾਇਦ ਅਸੀਂ ਉਸ ਚੈਨਲ ਨੂੰ ਜਿੰਦਾ ਰੱਖ ਰਹੇ
1: ਹਾਂ, ਜਿਹੜਾ ਛੋਟੇ ਹੁੰਦੇ ਆਪਾਂ ਸੁਣਦੇ ਹੁੰਦੇ ਹਾਂ,
0: ਹੋਰ ਕੋਈ ਵੀ ਨਹੀਂ ਸੁਣ ਰਿਹਾ,
1: ਆ ਜਾਓ ਤੁਸੀਂ ਫਿਰ ਲੈ ਕੇ ਆਓ ਉਹ ਚੀਜ਼ਾਂ, ਤੇ ਪੁਰਾਣੀਆਂ ਚੀਜ਼ਾਂ ਲੈ ਕੇ
0: ਆਓ, ਇਹੋ ਜਿਹੀਆਂ ਖਬਰਾਂ ਤਾਂ ਨਹੀਂ ਸੀ ਹੁੰਦੀਆਂ, ਪਰ ਅਸੀਂ ਸੋਚਿਆ ਵੀ ਸਟੈਂਡਰਡ ਉਹ ਖਬਰਾਂ ਦਾ ਸਟੈਂਡਰਡ ਸਾਡਾ
1: ਸਹੀ ਗੱਲ
0: ਮੈਚ ਕਰਦੀ ਹੈ ਆਪਸ ਦੇ ਵਿੱਚ,
1: ਬਿਲਕੁਲ ਬਿਲਕੁਲ,
0: ਤੇ ਅੱਛਾ ਆਪਾਂ ਖਾਣ ਦੀ ਗੱਲ ਕਰ ਰਹੇ ਸੀ, ਥਾਂ ਟਿਕਾਣੇ ਦੀ ਗੱਲ ਕਰ ਰਹੇ ਸੀ ਭਾਜੀ, ਇੱਕ ਨਾ ਵੀਡੀਓ ਆਈ ਪਿੱਛੇ ਜੇ, ਵੀਡੀਓ ਇੰਡੀਗੋ ਦੀ ਇੱਕ ਫਲਾਈਟ ਸੀਗੀ, ਤੇ ਉਹ ਖਾਸੀ ਵਾਇਰਲ ਹੋ ਗਈ, ਉਹ ਵਾਇਰਲ ਏਦਾਂ ਹੋਈ ਕਿ ਸੋਸ਼ਲ ਐਕਸ ਦੇ ਉੱਤੇ ਨਾ ਇੱਕ ਵੀਡੀਓ ਪਾਈ ਇੱਕ ਜਨਾਨੀ, ਤੇ ਉਹ ਆਪਣੇ ਜਿਵੇਂ ਅਗਲੀ ਸੀਟ ਤੇ ਜਿਹੜੇ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਢੋਕਲਾ ਦੇ ਰਹੀ ਹੈ, ਥੇਪਲਾ ਚਨੇ ਪਾ ਕੇ ਦੇ ਰਹੀ
1: ਹੈ, ਪਿਛਲੀ ਸੀਟ ਤੋਂ ਅੱਗੇ ਜਦੋਂ ਆਪਾਂ ਅਗਲੀ ਤੇ ਸਾਰੇ ਜਿੱਦਾਂ ਪਿਕਨਿਕ
0: ਪਾਰਟੀ ਕਰਦੇ ਹੋ, ਫਿਰ ਉਹੀ ਕੈਮਰਾ ਘੁੰਮਦਾ, ਫਿਰ ਉਹ ਨਾਲ ਦੀ ਸੀਟ ਤੇ ਜਾਂਦਾ,
1: ਅੱਛਾ ਠੀਕ ਹੈ,
0: ਫਿਰ ਉਹ ਤੋਂ ਪਿਛਲੀ ਤੇ, ਫਿਰ ਉਹ ਆਪਣੀ ਪਿਛਲੀ ਤੇ, ਤੇ ਐਦਾਂ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਘੱਟੋ ਘੱਟ 15-20 ਮੈਂਬਰਸ ਹੋਣਗੇ, ਪਰ ਉਹਨਾਂ ਨੇ ਕਸਮਾਨ ਜੋ ਪਾ ਕੇ ਰੱਖਿਆ ਹੋਇਆ ਨਾ ਜਹਾਜ਼ ਦੇ ਵਿੱਚ, ਕੈਸਾ ਲਗਾ ਚਾਚਾ, ਕੈਸਾ ਲਗਾ ਦਾਦਾ, ਖੀਰ ਖਾ ਰਹੇ ਹੋ,
1: ਅਰੇ ਵੋ ਜੋ ਤੁਮਨੇ ਵੋ ਬਨਾਈ ਖਾ ਰਹੇ ਹੋ,
0: ਅਰੇ ਅਚਾਰ ਦੇਣਾ, ਉਹ ਯਾਰ ਭਾਜੀ, ਮਤਲਬ ਬੱਸ ਦੇ ਵਿੱਚ ਵੀ ਨੀ ਆਪਾਂ ਇਹ ਕੰਮ ਕਰਦੇ ਜੋ ਇਹਨਾਂ ਨੇ ਇੰਡੀਗੋ ਦੀ ਫਲਾਈਟ ਦੇ ਵਿੱਚ ਰਲ ਕੇ ਕੀਤਾ ਹੈ, ਮਤਲਬ ਆਪਣਾ ਹੀ ਕੈਫੇਟੇਰੀਆ ਖੋਲਿਆ ਹੋਇਆ। ਹੁਣ ਇਹਦੇ ਇਹਨੂੰ ਦੋ ਤਰੀਕੇ ਦੇ ਲੋਕ ਲੈਣਗੇ, ਇੱਕ ਤਾਂ ਉਹ ਲੋਕ ਕਹਿਣਗੇ ਕਿ ਦੇਖਿਆ ਅਸੀਂ ਇੰਡੀਅਨ ਜਿੱਥੇ ਵੀ ਜਾਂਦੇ ਹਾਂ ਆਪਣਾ ਦੇਸੀ ਪਣਾ ਨਾਲ ਲੈ ਕੇ ਜਾਂਦੇ ਹੈਗੇ,
1: ਸਹੀ ਹੈ,
0: ਤੇ ਦੂਸਰੇ ਉਹ ਹੈਗੇ ਨੇ ਕਿ ਸ਼ਰਮ ਕਰੋ,
1: ਸਹੀ ਗੱਲ ਹੈ ਬਿਲਕੁਲ,
0: ਦਿਸ ਇਜ਼ ਨਾਟ ਦੀ ਏਵੀਏਸ਼ਨ ਕਲਚਰ,
1: ਕਿਉਂਕਿ ਉੱਥੇ ਮਤਲਬ ਇੱਕ ਤਾਂ ਉਹੀ ਹੈ ਨਾ ਵੀ ਉੱਥੇ ਸਾਰੇ ਇੰਡੀਅਨ ਨਹੀਂ ਹੈਗੇ, ਸਾਰੇ ਮਲਟੀ ਕਲਚਰਲ ਆ, ਉੱਥੇ ਕੋਈ ਅਲੱਗ ਬੰਦੇ ਵੀ ਹੈਗੇ ਆ, ਤੇ ਤੁਸੀਂ ਬਾਕੀਆਂ ਨੂੰ ਡਿਸਟਰਬ ਕਰਦੇ ਪਏ ਹੋ। ਭਾਈ ਪਿੱਛੇ ਜੇ ਇਹ ਵੀ ਤੇ ਵੀਡੀਓ ਆਈ ਸੀ ਨਾ ਜਦੋਂ ਮੇਰੇ ਖਿਆਲ ਦਾ ਜਹਾਜ਼ ਜਾਂ ਏਅਰਪੋਰਟ ਤੇ ਗਰਬਾ ਕਰਨ ਲੱਗ ਪਏ ਸੀ ਸਾਰੇ ਜਣੇ, ਤੁਸੀਂ ਆਪਣਾ ਜੋ ਮਰਜੀ ਕਰੋ, ਕੰਨਾਂ ਤੇ ਹੈਡਫੋਨ ਲਾ ਕੇ ਜਿੰਨੀ ਮਰਜੀ ਉੱਚੀ ਆਵਾਜ਼ ਕਰ ਲੋ,
0: ਡਿਸਟਰਬ ਨਹੀਂ,
1: ਪਰ ਤੁਹਾਡੀ ਆਵਾਜ਼ ਬੰਦੇ ਨੂੰ ਨਹੀਂ ਸੁਣੀ ਚਾਹੀਦੀ, ਉਹਨੇ ਆਪਣਾ
0: ਆਲੇ-ਦਾਲੇ ਜਹਾਜ਼ ਦੇ ਵਿੱਚ। ਸ਼ੁਕਰ ਇਸ ਗੱਲ ਦਾ, ਸ਼ੁਕਰ ਮਤਲਬ ਮੈਨੂੰ ਨੀ ਪਤਾ ਹੈਗਾ ਪਰ ਪੂਰੀ ਵੀਡੀਓ ਚ ਦਿਖਦਾ ਨੀ, ਪਰ ਸ਼ੁਕਰ ਇਸ ਗੱਲ ਦਾ ਕਿ ਇਹ ਡੋਮੈਸਟਿਕ ਫਲਾਈਟ ਸੀ, ਇੰਡੀਆ ਦੇ ਵਿੱਚ ਬਾਕੀ ਲੋਕ ਸ਼ਾਇਦ ਜਰ ਰਹੇ ਹੋਣ,
1: ਡੋਮੈਸਟਿਕ
0: ਸੀਗੀ ਤੇ ਇੰਡੀਗੋ ਦੀ ਸੀਗੀ, ਤਾਂ ਆਪਾਂ ਅਸਿਊਮ ਕਰਕੇ ਚੱਲ ਰਹੇ ਹਾਂ ਕਿ ਉਹ ਲੋ ਕੈਰੀਏਜ ਕੋਸਟ ਵਾਲੀਆਂ ਹੁੰਦੀਆਂ ਨੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਜੇ ਤੁਸੀਂ ਲੈਣਾ ਤਾਂ ਪੇ ਕਰਕੇ ਲੈ ਲਓ, ਹਨਾ, ਉਹ ਵਾਲੀਆਂ ਹੁੰਦੀਆਂ ਨੇ ਉਹ ਨੋਰਮਲੀ, ਕਿਉਂਕਿ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾ ਰਹੀ ਹੈ, ਤੇ 1.5-2 ਘੰਟੇ ਦੀਆਂ ਫਲਾਈਟਾਂ ਨੇ, ਉਹ ਜੋ ਕੀ ਸਰਵ ਕਰਨ, ਉਹ
1: ਸਾਰੇ ਉਹਦਾ ਮਤਲਬ ਪਿਕਨਿਕ ਕਿ ਮਨਾਉਣ ਆਏ ਹੋਣੇ ਸਾਰੇ ਜਣੇ, ਤੇ ਚਲੋ ਖਾਣਾ ਖੋਣਾ ਆਪਣਾ ਲੈ ਜਾਓ,
0: ਮਤਲਬ ਟ੍ਰੇਨਾਂ ਟਰੂਨਾਂ ਦੇ ਵਿੱਚ ਵੀ ਇਹ ਮਾਹੌਲ ਠੀਕ ਲੱਗਦਾ, ਫਿਰ ਵੀ ਕਿਸੇ ਹੱਦ ਤੱਕ ਠੀਕ ਨਹੀਂ ਲੱਗਦਾ, ਇਦਾਂ ਹੋਣਾ ਨਹੀਂ ਚਾਹੀਦਾ,
1: ਟ੍ਰੇਨਾਂ ਵਿੱਚ ਵੀ ਨਾ ਜਦੋਂ ਕੋਈ ਆਪਣਾ ਜਿਹੜਾ ਕੈਰੀ ਡੱਬਾ ਹੁੰਦਾ ਨਾ ਜਿੱਥੇ ਆਪਣੀ ਸੀਟ ਹੁੰਦੀ ਹੈ, ਉੱਥੇ ਥੋੜਾ ਬਹੁਤ ਚੱਲ ਜਾਂਦਾ, ਮਤਲਬ ਇਹ ਨਹੀਂ ਹੈ ਵੀ ਤੁਸੀਂ
0: ਆਪਣੀਆਂ
1: ਇੱਕੋ ਹੀ ਕਵਰ ਹੋ ਜਾਂਦਾ,
0: ਕਿਉਂਕਿ ਇਹਦੇ ਵਿੱਚ ਉਹਨਾਂ ਦੀਆਂ ਆਲੇ ਦੁਆਲੇ ਵਾਲੀਆਂ ਸੀਟਾਂ ਤੇ ਵੀ ਹੋਰ ਸਵਾਰੀਆਂ ਬੈਠੀਆਂ ਨੇ, ਹਨਾ, ਉਹਨਾਂ ਨੂੰ ਉਹ ਸਮੈਲ ਜਾਂ ਉਹ ਨਹੀਂ ਚਾਹੁੰਦੇ ਹੋਣਗੇ, ਕਿ ਫਰਜ਼ ਕਰੋ ਕੋਈ ਜਿਵੇਂ ਮੈਂ ਹੁਣ ਕੁਛ ਚੀਜ਼ਾਂ ਡਾਈਟ ਦੇ ਵਿੱਚ ਚੇਂਜ ਕਰ ਰਿਹਾ, ਮੈਂ ਨਹੀਂ ਚਾਹੁੰਦਾ ਮੈਂ ਸਮੈਲ ਕਰਾਂ, ਬੜੀ ਪਹਿਲਾਂ ਦੀ ਗੱਲ ਅਸੀਂ ਜਦੋਂ ਰਹਿੰਦੇ ਆਈ ਆਏ ਆਸਟ੍ਰੇਲੀਆ, ਤੇ ਉਹ ਸਾਡੇ ਨਾਲ ਕੋਈ ਆ ਕੇ ਰਹਿਣ ਲੱਗ ਗਿਆ ਸੀਗਾ, ਹਨਾ, ਸਾਡੇ ਯੂਨਿਟ ਦੇ ਵਿੱਚ, ਹਾਂ, ਤੇ ਉਹ ਫਿਰ ਜਦੋਂ ਮੂਵ ਕਰ ਗਏ ਹੈਰਿਸ ਪਾਰਕ ਤੇ ਉਹ ਆਏ ਤੇ ਉਹ ਮਿਲੇ ਅਰੇ ਭਈਆ ਕੈਸੇ ਹੋ ਭਾਬੀ ਕੈਸੇ ਹੋ ਅਰੇ ਚਲਤੇ ਹੈ ਨਾ ਕਿਸੇ ਦਿਨ ਚਾਹ ਦੇ ਨਾਲ ਸੱਪ ਖਿਲਾਣਗੇ
1: ਜਿਦਾਂ ਤੁਸੀਂ ਚਾਹ ਚ ਲੈ ਕੇ ਆ ਲਾ ਮੈਂ ਦੁਬਈ ਰਹਿੰਦਾ ਹੁੰਦਾ ਸਾਡੇ ਨਾਲ ਭਾਬੀ ਜੀ ਰਹਿੰਦੇ ਹੁੰਦੇ ਸੀ ਤੇ ਉਹ ਨਾ ਅਸੀਂ ਨਾ ਮਤਲਬ ਨੀਤੂ ਬੜੀ ਵਧੀਆ ਗੱਲ ਸੁਣਾਉਂਦੀ ਹੁੰਦੀ ਉਹ ਨਾ ਅਸੀਂ ਨਾ ਸਾਰੇ ਜਣੇ ਨੀਤੂ ਤੇ ਉਹ ਭਾਬੀ ਵੀ ਬੈਠੇ ਨਾ ਤੇ ਉਹਨਾਂ ਕੋਲ ਸਰਚ ਕਰਦੇ ਪਏ ਹਾਂ ਠੀਕ ਹੈ ਤੇ ਕੋਈ ਸਰਚ ਨਾ ਭਾਬੀ ਕੋ ਹੋ ਨੀ ਸੀ ਰਿਹਾ ਅਰੇ ਬਾਬੀ ਇਹ ਦੇਖਣਾ ਮੇਰੀ ਗੁਗਲੀ ਖੁੱਲ ਨੀ ਰਹੀ ਗੁਗਲੀ ਗੁਗਲੀ ਗੂਗਲ ਗੂਗਲ ਕਹਿੰਦੇ ਗੁਗਲੀ ਬਾਬੀ ਮੇਰੀ ਗੁਗਲੀ ਖੁੱਲ ਨੀ ਰਹੀ ਪਲੀਜ਼ ਆ ਗੁਗਲੀ ਖੋਲ ਦੇ ਲਾ ਓਏ ਓਏ ਉਹ ਆਪਾਂ ਇੰਨਾ ਯਾਦ ਕਰਦੇ ਹੈ ਨਾ ਤੇ ਉਹ ਮਤਲਬ ਪਰ ਉਹ ਵੀ ਗੱਲਾਂ ਯਾਦ ਰਹਿੰਦੀਆਂ ਆਪਣੀਆਂ ਤੇ ਮਤਲਬ ਉਹ ਕਿੱਦਾਂ ਉਹ ਤੇ ਅੱਛਾ ਉਹ ਵੀ ਗੱਲ ਹੁੰਦਾ ਅੱਛਾ ਕਈ ਭਾਜੀ ਮਤਲਬ ਜਦੋਂ ਤੁਸੀਂ ਕਿਸੇ ਨਾਲ ਰਹਿੰਦੇ ਹੋ ਨਾ ਕਈ ਗੱਲਾਂ ਏਦਾਂ ਦੀਆਂ ਹੁੰਦੀਆਂ ਬੜੀਆਂ ਯਾਦ ਰਹਿੰਦੀਆਂ ਹਨਾ ਤੇ ਇੱਕ ਹੁੰਦਾ ਸੀ ਮਤਲਬ ਮੇਰਾ ਦੋਸਤ ਹੁੰਦਾ ਸੀ ਉਹੀ ਮਤਲਬ ਜਿਹੜੇ ਆਪਾਂ ਫੈਮਿਲੀ ਨਾਲ ਰਹਿੰਦੇ ਹੁੰਦੇ ਸੀ ਨਾ ਤੇ ਉਹਨੇ ਆ ਕੇ ਕਹਿਣਾ ਉਹਦਾ ਨਾਂ ਉਹਦੀ ਵਾਈਫ ਦਾ ਨਾਂ ਤਾਂ ਨੀ ਪਤਾ ਕੋਈ ਨਾਮ ਲੈ ਗਏ ਨਾ ਅੱਛਾ ਐਸਾ ਕਰਨਾ ਇੱਕ ਅੱਛੀ ਸੀ ਚਾਏ ਬਣਾ ਦੇਣਾ ਫਿਰ ਉਹ ਕਹਿੰਦਾ ਅੱਛੀ ਸੀ ਚਾਏ ਹਾਂ ਅਦਰਕ ਕੂਟ ਕੂਟ ਕੇ ਡਾਲਦਾ ਉਹ ਅਦਰਕ ਇੰਨਾ ਪਾਉਂਦੇ ਹੁੰਦੇ ਸੀ ਚਾਹ ਭਾਜੀ ਓਏ ਹੋਏ ਹੋਏ ਹੋਏ ਮਤਲਬ ਉਹ ਹਮੇਸ਼ਾ ਹਾਲੇ ਤੱਕ ਕਿਸੇ ਨੂੰ ਯਾਦ ਰਹਿੰਦਾ ਕਈ ਚੀਜ਼ਾਂ ਜਿੱਦਾਂ ਹੁੰਦੇ ਨਾ ਇੱਕ ਮੇਰਾ ਯਾਰ ਹੁੰਦਾ ਸੀ
0: ਚਾਹ ਚ ਅਦਰਕ ਪਾ ਲੈਂਦੇ ਸੀ ਸਬਜ਼ੀ ਫੋਕੀ
1: ਨਹੀਂ ਨਹੀਂ ਮੈਂ ਕਹਿੰਦਾ ਮੈਂ ਹੁਣ ਜਦੋਂ ਵੀ ਉਹਨੂੰ ਫੋਨ ਕਰਦਾ ਨਾ ਮੈਂ ਹਮੇਸ਼ਾ ਉਹਨੂੰ ਕਹਿੰਦਾ ਉਹਨਾਂ ਫੋਨ ਕਰਕੇ ਅਰੇ ਯੋਗੇਸ਼ ਭਈਆ ਉਹ ਚਾਏ ਅਦਰਕ ਵਾਲੀ ਪੀਣੀ ਹੈ ਕਿ ਨਹੀਂ ਉਹ ਮਤਲਬ ਅਦਰਕ ਵਾਲੀ ਚਾਏ ਉਹਨਾਂ ਦੀ ਹੁੰਦੀ ਸੀ ਮਸ਼ਹੂਰ ਉਹ ਬੜਾ ਅਦਰਕ ਪਾਉਂਦੇ ਹੁੰਦੇ ਸੀ ਤੇ ਇੱਕ ਸਾਡਾ ਯਾਰ ਹੁੰਦਾ ਸੀ ਉਹ ਸਾਊਥ ਇੰਡੀਅਨ ਹੁੰਦਾ ਸੀ ਭਾਜੀ ਉਹ ਜਿੰਨੀ ਵਧੀਆ ਫਿਸ਼ ਬਣਾਉਂਦਾ ਹੁੰਦਾ ਸੀ ਨਾ ਮੈਂ ਕਹਿੰਦਾ ਹਾਲੇ ਤੱਕ ਮੈਂ ਉਹ ਇੱਥੋਂ ਦੀ ਅਦਰਕ ਖਾਧੀ ਨਹੀਂ ਆ ਉਹਨੇ ਨਾ ਐ ਗੋਲ ਜੀ ਬਣਾ ਕੇ ਉੱਤੇ ਪਤਾ ਨੀ ਕੀ ਪਾ ਕੇ ਉਹ ਮਤਲਬ ਮਸਾਲੇ ਵੀ ਉਹਦੇ ਮਤਲਬ ਸਾਊਥ ਇੰਡੀਅਨ ਟਾਈਪ ਹੀ ਹੁੰਦੇ ਸੀ ਪੂਰੇ ਮਤਲਬ ਇਹ ਵੀ ਨੀ ਵੀ ਉਹਨੇ ਤੇਲ ਲਾਉਣਾ ਪੂਰਾ ਜਿੱਦਾਂ ਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਐ ਉੱਪਰ ਪਾ ਕੇ ਨਾ ਤੁਸੀਂ ਜੇ ਖਾ ਤੁਸੀਂ ਖਾਂਦੇ ਹੋ ਨਾ ਮੈਂ ਫਿਸ਼ ਖਾ ਲੈਂਦੇ
0: ਹੋ ਸਰ
1: ਜੇ ਤੁਸੀਂ ਉਹ ਫਿਸ਼
0: ਖਾਂਦੇ
1: ਮਤਲਬ ਮੈਂ ਉਹ ਜੀ ਫਿਸ਼ ਹਾਲੇ ਤੱਕ ਨੀ ਖਾਧੀ ਬਈ ਮਤਲਬ ਰੈਸਟੋਰੈਂਟ ਵੀ ਹੋ ਜੇ ਜਾਂ ਕਿੱਦਾਂ ਵੀ ਹੋ ਜੇ ਨਾ ਉਹਨੇ ਪੂਰੀ ਰੀਝ ਨਾ ਬਣਾਉਣੀ ਹੈ ਐ ਉਹਨੇ ਪਹਿਲਾਂ ਗੱਲਾਂ ਗੁੱਲਾਂ ਕਰਨੀਆਂ ਮਤਲਬ ਸਾਡੇ ਗਲਾਸੀਆਂ ਵੀ ਲੱਗੇ ਹੁੰਦੀਆਂ ਰਸੋਈ ਚ ਨਾਲ ਨਾਲ ਆਪਾਂ ਲਾਉਣੇ ਤੇ ਨਾਲ ਨਾਲ ਆਪਾਂ ਫਿਸ਼ ਗਰਮ ਗਰਮ ਖਾਣੀ ਤੇ ਉਹਨਾਂ ਦੀ ਫਿਸ਼ ਸਾਨੂੰ ਬਹੁਤ ਯਾਦ ਆਉਂਦੀ ਆ ਤੇ ਅਦਰਕ ਵਾਲੀ ਚਾਹ
0: ਤੁਹਾਨੂੰ ਨੋਸਟੈਲਜੀਆ ਨਾ ਕਰਵਾ ਦੀਏ ਫੀਲ ਤੁਹਾਨੂੰ ਉਹ 2000 ਵਾਲਾ ਐਰਾ ਚ ਨਾ ਲੈ
1: ਚੱਲੀਏ
0: ਜਵਾਨੀ ਵਾਲਾ ਜੋਰ ਸੀ

0: 오. 예.
1: 예. 예, 예. 아다.
0: 아직 아직 ਤੁਹਾਨੂੰ ਮਾਹੌਲ ਜਾ ਬਣ ਗਿਆ ਕਿ ਨਹੀਂ
1: ਹਾਂ ਲਾ ਲੈ
0: ਕੁਝ ਸਾਲ ਪਹਿਲਾਂ ਚਲੇ ਗਏ ਕਿ ਨਹੀਂ
1: ਆਦਾ ਦੇ ਜਿਹੜਾ ਪਹਿਲਾਂ ਝੂਮ ਆ ਨਹੀਂ ਧੂਮ ਚਾਲੇ ਧੂਮ ਚਾਲੇ
0: ਬੁਰ ਬੁਰ
1: ਆ ਉਹ ਵੀ ਬੜਾ ਘੈਂਟ ਸੀ ਅੱਛਾ ਉਹ ਜਿਹੜਾ ਸੀ ਉਹ ਸ਼ਾਇਦ ਤੁਸੀਂ ਉਹ ਬਲਫ ਮਾਸਟਰ ਦਾ ਲਾਇਆ
0: ਬਲਫ ਮਾਸਟਰ
1: ਉਹ ਵੀ ਭਾਈ ਵੇਖੀ
0: ਸੀ ਅਭਿਸ਼ੇਕ ਬਚਨ ਦੀਆਂ ਤਿੰਨ ਚਾਰ ਫਿਲਮਾਂ ਤਾਂ ਵਧੀਆ ਆਈਆਂ
1: ਸਟੋਰੀ ਜੀ ਬੜੀ ਲਾਸਟ ਤੱਕ ਲਾਸਟ ਤੋਂ ਪਤਾ ਲੱਗਦਾ ਕਿ
0: ਬਲਫ ਮਾਸਟਰ ਵੀ ਵਧੀਆ ਸੀ ਇੱਕ ਟੈਕਸੀ ਨੰਬਰ 9 ਤੋਂ 11 ਉਹ ਪਰ ਮੇਰੇ ਖਿਆਲ ਨਾਲ ਜੌਨ
1: ਜੌਨ ਇਬਰਾਹਿਮ ਦੀ ਪਰ ਮੈਂ ਉਹ ਵੀ ਮੈਂ ਦੇਖੀ ਨਹੀਂ ਮੈਂ ਬਲਫ ਮਾਸਟਰ ਦੇਖੀ ਸੀ ਲਾਸਟ ਜਦੋਂ ਸਾਰਾ ਰੀਕੈਪ ਜੋ ਦੇਖਦਾ ਵੀ ਅੱਛਾ ਇਹ ਮੇਰੇ ਨਾਲ ਕੀ ਹੋ ਰਿਹਾ ਸੀ
0: ਉਹ ਇੱਕ ਨਾ ਅੱਜ ਕੱਲ੍ਹ ਐਮਾਜ਼ਨ ਪ੍ਰਾਈਮ ਤੇ ਪਈ ਹੈ ਭਾਜੀ ਫਿਲਮ ਉਹ ਯਾਰ ਤਮੰਨਾ ਭਾਟੀਆ ਦਾ ਜਿਹੜਾ ਬੁਆਏਫ੍ਰੈਂਡ ਹੁੰਦਾ ਸੀ ਪਹਿਲਾਂ
1: ਅੱਛਾ
0: ਅੱਜ ਕੀ ਰਾਤ ਉਹ ਵਾਲੀ ਹੀਰੋਇਨ ਦਾ ਤੇ ਉਹਦੀ ਯਾਰ ਕਿਹੜੀ ਹੈ ਬੜੀ ਵਧੀਆ ਇੱਕ ਮਟਕਾ ਕਿੰਗ
1: ਅੱਛਾ
0: ਉਹ ਮਟਕਾ ਕਿੰਗ 60s ਦੇ ਦੌਰ ਦੇ ਵਿੱਚ ਜਿਹੜੀ ਸੱਟਾ ਜਿਹੜਾ ਲੱਗਦਾ ਸੀਗਾ ਰੀਅਲ ਸਟੋਰੀ
1: ਕ੍ਰਿਕਟ
0: ਦਾ ਓਹਨੂੰ ਲਗਾਉਣ ਦੇ ਲਈ ਕਿਸੇ ਨੇ ਕਿਹਾ ਸੀ 70s ਦੇ ਦੌਰ ਦੇ ਵਿੱਚ ਪਰ ਓਹਨੇ ਮਨਾ ਕਰਤਾ ਸੀ ਵੀ ਕ੍ਰਿਕਟ ਵਾਲੇ ਸੱਟੇ ਚ ਨੀ ਮੈਂ ਜਾਣਾ
1: ਅੱਛਾ ਮਤਲਬ ਲੋਟਰੀ ਦੇ ਸੱਟੇ ਦੇ
0: ਲੋਟਰੀ ਦਾ ਸੱਟਾ ਉਹ ਤਾਸ਼ ਦੇ ਪੱਤੇ ਐਂ ਕੱਢਦਾ ਹੁੰਦਾ ਸੀ ਤਿੰਨ ਪੱਤੇ ਕੱਢਦਾ ਸੀਗਾ ਤੇ ਤਿੰਨ ਦੇ ਵਿੱਚ ਜਿਹੜੇ ਜਿਹੜੇ ਨੰਬਰ ਤੇ ਤੁਹਾਡਾ ਜਿਵੇਂ ਤੁਹਾਡੇ 2 ਰੁਪਏ ਲੱਗੇ ਹੋਏ ਨੇ 3 ਨੰਬਰ ਤੇ 2 ਰੁਪਏ ਲੱਗੇ ਹੋਏ ਨੇ ਤੁਹਾਡੇ 5 ਤੇ 2 ਰੁਪਏ ਲੱਗੇ ਹੋਏ ਨੇ ਤੁਹਾਡੇ 7 ਤੇ ਜੇ 3, 5, 7 ਆ ਗਿਆ ਤਾਂ 2 ਦਾ 4
1: ਬਾਕੀ ਵੇਖੋ ਬਚਪਨ ਚ ਆਪਾਂ ਬਹੁਤ ਚੀਜ਼ਾਂ ਭੁੱਲ ਜਾਂਦੇ ਆ ਪਰ ਕੀ ਹੋਇਆ ਸੀ ਉਦੋਂ ਮੇਰੇ ਖਿਆਲ ਨਾਲ ਮੈਂ 3ਜੀ 4ਜੀ ਚ ਪੜ੍ਹਦਾ ਹੋਵਾਂਗਾ ਤੇ ਉਦੋਂ ਨਾ ਜਦੋਂ ਪੇਰੈਂਟਸ ਨੂੰ ਛੁੱਟੀਆਂ ਮਿਲਦੀਆਂ ਸਰਕਾਰੀ ਛੁੱਟੀਆਂ ਤੇ ਅਸੀਂ ਨਾ ਹਜ਼ੂਰ ਸਾਹਿਬ ਬੋਂਬੇ ਬੜਾ ਏਦਾਂ ਘੁੰਮਣ ਚਲ ਜਾਂਦੇ ਹੁੰਦੇ ਆ ਤੇ ਕੀ ਹੋਇਆ ਅਸੀਂ ਬੋਂਬੇ ਚਲੇ ਗਏ ਅਸੀਂ ਪਹਿਲੀ ਵਾਰੀ ਬੋਂਬੇ ਦੇਖਿਆ
0: ਕਿੰਨੀ ਉਮਰ ਸੀ ਤੁਹਾਡੀ
1: ਸਿਰਫ 2-3 ਸਾਲ ਹੀ ਮੈਨੂੰ ਇਸ ਕਰਕੇ ਯਾਦ ਹੈ
0: 2-3 ਸਾਲ ਦੇ ਤੁਹਾਨੂੰ ਯਾਦ ਹੈ ਭਾਜੀ
1: 2-3 ਸਾਲ
0: ਜਦੋਂ 10-11 ਸਾਲ ਦਾ ਸੀ ਮੈਨੂੰ ਉਦੋਂ ਤੋਂ ਪਹਿਲਾਂ ਦੀ ਕੋਈ ਮੈਮਰੀ ਨਹੀਂ ਯਾਦ
1: ਮੈਂ ਤਾਂ ਉਹੀ ਕਹਿੰਦਾ ਨਾ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਇਸ ਕਰਕੇ ਯਾਦ ਰਹਿੰਦੀਆਂ ਵਾ ਉਹ ਕਦੀ ਭੁੱਲ ਨਹੀਂ ਸਕਦੀਆਂ ਉਹ ਮੈਂ ਕੀ ਹੋਇਆ ਸੀ ਐਂਜੀ ਨਾ ਉੱਥੇ ਬੰਦੇ ਆ ਤਾਸ਼ ਵਾਲੇ ਬੈਠੇ ਸੀ ਉਹਨਾਂ ਨੇ ਕੱਪ ਰੱਖੇ ਸੀ ਠੀਕ ਹੈ ਉਹ ਕਹਿੰਦੇ ਸੀ ਵੀ ਆਹ ਦੇਖੋ ਇਹਦੇ ਥੱਲੇ ਕੱਪ ਦੇ ਥੱਲੇ ਜਿੱਥੇ ਤੁਹਾਨੂੰ ਆ ਗਿਆ ਤੁਹਾਡਾ ਡਬਲ ਪੈਸੇ ਹੋ ਜਾਣਗੇ ਠੀਕ ਹੈ ਤੇ ਮੈਂ ਦੇਖਦਾ ਰਿਹਾ ਤੇ ਇੱਕ ਬੰਦਾ ਮੈਨੂੰ ਕਹਿੰਦਾ ਬੇਟਾ ਉਹ ਉਸ ਪੇ ਲਗਾ ਦੇ ਤੇ ਮੈਂ ਕਹਿਤਾ ਵੀ ਯਾਰ ਉਹ ਠੀਕ ਹੈ ਤੇ ਉਹ ਨਾ ਮੈਂ ਜਿੱਤ ਗਿਆ ਉਹਨੇ ਮੈਨੂੰ ਲਾਲਚ ਪਾਤੀ ਮੈਂ ਆਪਣੇ ਡੈਡੀ ਨੂੰ ਖਿੱਚ ਲਿਆਂਦਾ ਮੈਂ ਕਿਹਾ ਡੈਡੀ ਜੀ ਇੱਧਰ ਆਓ ਇਹ ਤੇ ਬੜੀ ਵਧੀਆ ਗੇਮ ਹੈਗੀ ਜੀ ਤੇ ਉਹਨਾਂ ਨੇ ਮੈਨੂੰ ਪਹਿਲਾਂ ਮੈਂ ਪਹਿਲਾਂ 10 ਰੁਪਈਆਂ ਦਾ ਲਾਇਆ ਉਹਨਾਂ ਨੇ ਜਿਤਾਤਾ ਫਿਰ ਮੈਂ 20 ਰੁਪਈਆਂ ਦਾ ਲਾਇਆ ਉਹਨਾਂ ਨੇ ਫਿਰ ਮੈਨੂੰ ਜਿਤਾਤਾ ਉਹਨਾਂ ਲਾਲਚ ਕਰਾਈ ਜਾ ਰਹੀ ਲਾਲਚ ਕਰਾਈ ਜਾ ਰਹੀ ਫਿਰ ਮੈਂ ਜੇ 100 ਰੁਪਈਏ ਦਾ ਲਾਇਆ ਉਹਨਾਂ ਨੇ ਫਿਰ ਜਿਤਾਤਾ ਫਿਰ ਮੈਂ ਰੱਖੇ 200 ਉਹ ਹਰਾ ਗਏ ਮੈਨੂੰ ਡੈਡੀ ਕਹਿੰਦੇ ਮੈਂ ਰੋਣ ਲੱਗ ਪਿਆ ਮੈਂ ਕਿਹਾ ਡੈਡੀ ਜੀ ਮੈਂ ਤੁਹਾਡੇ ਪੈਸੇ ਵੇਸਟ ਕਰਾਤੇ ਆ ਮਤਲਬ ਉਹ ਏਦਾਂ ਬੰਦੇ ਨੂੰ ਨਾ ਮਤਲਬ ਆਪਣੇ ਅੰਦਰ ਖਿੱਚ ਲੈਂਦੇ ਆ ਨਾ
0: ਉਹ ਉਦੋਂ ਤੁਹਾਡੀ ਉਮਰ ਕਿੰਨੀ ਸੀ
1: ਮਤਲਬ ਉਹੀ ਮਤਲਬ ਜੇ ਤੁਸੀਂ 3-4 ਜ਼ਿਆਦਾ ਘੱਟ ਕਹਿਣ ਦੇ ਉਹ ਤੋਂ ਵੱਧ 4 ਸਾਲ ਹੋਏਗੀ 4-5 ਸਾਲ
0: ਦੀ ਉਮਰ ਚ ਤੁਸੀਂ ਆਪਣਾ ਪਹਿਲਾ ਸੱਟਾ ਲਾਇਆ
1: ਹਾਂ ਉਹ ਮੈਨੂੰ ਹਲੇ ਤੱਕ ਯਾਦ ਆ ਭਾਈ ਉਹ ਨਾ ਮਤਲਬ ਇੰਨਾ ਮਤਲਬ ਉਹਨੇ ਬੰਦੇ ਨੇ ਕਰਤਾ ਸੀ
0: ਆਪਣੇ ਵਾਸਤੇ ਜਿਹੜੀਆਂ ਕਹਾਵਤਾਂ ਬਣੀਆਂ ਨੇ ਇਹ ਸਾਰੀਆਂ ਫਾਲਤੂ ਨੇ ਜਿਵੇਂ ਉਹ ਕਹਿੰਦੇ ਨੇ ਹੋਨ ਹਾਰ ਬਰਵਾਨ ਕੇ ਹੋ ਚਿਕਨੇ ਪਾਤ ਵੀ ਬਚਪਨ ਚ ਪਤਾ ਲੱਗ ਜਾਂਦਾ ਜਵਾਕ ਕੀ ਕਰੂਗਾ ਮਤਲਬ ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਹੁਣ ਜਵਾਰੀ ਹੋਣਾ ਚਾਹੀਦਾ ਸੀ ਪਰ ਤੁਸੀਂ ਨਹੀਂ ਲਾ
1: ਰਹੇ ਪਰ ਮੈਂ ਸਿੱਖ ਗਿਆ ਨਾ ਉੱਥੋਂ ਵੀ ਆਹ
0: ਕੰਮ ਨਹੀਂ ਕਰਨਾ
1: ਇਹ ਕੰਮ ਤੇ ਬਹੁਤ ਗਲਤ ਹੈਗਾ ਵੀ ਇਹਦੇ
0: ਵਿੱਚ ਭਾਜੀ ਤੁਹਾਨੂੰ 3-4 ਸਾਲ ਦੇ ਆਪਣੀ ਸਾਰੀ ਮੈਮਰੀ ਯਾਦ
1: ਯਾਰ ਮੈਂ ਤੁਹਾਨੂੰ ਉਹੀ ਕਹਿੰਦਾ ਨਾ ਉਦੋਂ ਆਪਾਂ ਸਕੂਲ
0: ਨਹੀਂ ਹੋ ਸਕਦੀ ਯਾਰ ਕਮਾਲ ਸਵਾਲ ਹੀ ਨਹੀਂ ਪੈਦਾ
1: ਯਾਰ
0: 3-4 ਸਾਲ
1: ਦਾ ਮੈਂ ਨਾ ਅੱਜ ਹੀ ਫੋਨ ਕਰਕੇ ਪੁੱਛਦਾ ਡੈਡੀ ਜੀ ਉਹਨਾਂ ਨੂੰ ਤੇ ਕਿੰਨੇ ਸਾਲਾਂ ਦਾ ਮੈਂ ਮੇਰੇ ਖਿਆਲ ਨਾਲ ਤਾਂ 4 ਸਾਲ ਨਹੀਂ
0: ਹੁਣ ਤੱਕ ਤਾਂ ਤੁਸੀਂ 2 ਹੀ ਦੱਸ ਰਹੇ ਸੀਗੇ ਪਰ 2 ਸਾਲ ਦੀ ਮੈਮਰੀ ਤਾਂ ਇੰਪੋਸੀਬਲ ਹੈ
1: ਨਹੀਂ ਚੱਲ 2 ਨਹੀਂ ਮਤਲਬ ਹੋ ਸਕਦਾ ਮੈਨੂੰ ਮੈਂ ਘੱਟ ਬਹੁਤ ਦੱਸਦੇ ਹੋ ਨਾ 4-5 ਸਾਲ ਤੇ ਠੀਕ ਹੈ
0: ਠੀਕ ਹੋ ਰਹੇ ਹੋ ਤੁਸੀਂ ਹੌਲੀ ਹੌਲੀ
1: ਚਾਰ ਪੰਜ ਸਾਲ
0: ਤੱਕ
1: ਨਹੀਂ 8 ਹੌਲੀ ਉਦੋਂ ਮੇਰੀ ਮੈਂ ਤਾਂ ਦੱਸਦਾ ਨਾ ਉਦੋਂ ਮੈਂ ਕਿੰਨੀਵੀਂ ਕਲਾਸ ਚ ਹੁੰਦਾ ਹਾਂ
0: ਉਦੋਂ ਮੈਂ 4 ਸਾਲ ਦਾ ਬੱਚਾ ਕਿਹੜੀ ਕਲਾਸ ਹੁੰਦਾ ਭਾਜੀ ਕਿਸੇ ਕਲਾਸ ਚ ਨਹੀਂ ਹੁੰਦਾ
1: ਚੱਲ ਮੈਂ ਦੱਸਦਾ ਨਾ ਉਦੋਂ ਦੂਜੀ ਤੀਜੀ ਕਲਾਸ ਚ ਹੋਵਾਂਗਾ ਮੈਂ
0: ਦੂਜੀ ਕਲਾਸ 4 ਸਾਲ ਦਾ ਮੈਂ ਕੀ ਕਰੀ ਜਾ ਰਿਹਾ
1: ਕਿੰਨੇ ਕੋ ਦੇਖੇ ਕਿੰਨੇ ਵਾਰੋ ਕਿੰਨੇ 6 ਸਾਲ ਦਾ
0: ਜਵਾਕ ਤੋਂ ਗੱਲ ਯਾਦ ਆਈ ਕਿ ਨਿਊਜ਼ੀਲੈਂਡ ਦੀ ਅਗਲੀ ਖਬਰ ਹੈਗੀ
1: ਜਵਾਕਾਂ ਤੇ
0: ਜਵਾਕ ਦੇ
1: ਜਵਾਕ ਨੇ ਹਾਈਜੈਕ ਕਰ ਲਿਆ
0: ਹਾਈਜੈਕ ਨਹੀਂ ਕੀਤਾ। ਪਰ ਖਬਰ ਇਹ ਏਦਾਂ ਦੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਤਾਂ ਨਾ ਅੱਜ ਕੱਲ ਉਹ ਜਿਹੜਾ ਤੁਰ ਪਿਆ ਟ੍ਰੈਂਡ, ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ ਜਾਣੀ, ਉਹ ਕੋਈ ਨਵੀਂ ਨਵੀਂ ਮੂਵ ਹੋਈ ਹੋਣੀ ਹੈ ਜਾਂ 5-10 ਸਾਲ ਹੋਏ ਹੋਣੇ ਜਨਾਨੀ ਨੂੰ, ਮਤਲਬ ਉਹਦੇ ਵਿਵਹਾਰ ਤੋਂ ਮੈਨੂੰ ਇਹ ਲੱਗ ਰਿਹਾ,
1: ਮਤਲਬ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਲੈ ਕੇ
0: ਜਾਣੀ ਹਰ ਹਾਂ ਨਾ ਬਈ ਘਰ ਵਾਲਾ ਪਿਛਲੇ ਸਟੂਡੈਂਟ ਵੀਜ਼ੇ ਤੇ 8-10 ਸਾਲ ਤੋਂ ਮਿਹਨਤ ਕਰ ਰਿਹਾ ਸੀ, ਜਨਾਨੀ ਆ ਗਈ
1: ਠੀਕ ਹੈ
0: ਪੱਕੀ ਹੋ ਗਈ ਤੇ ਨਾਲ ਦੀ ਨਾਲ ਉੱਥੋਂ ਦੀਆਂ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ ਨਾ
1: ਠੀਕ ਹੈ।
0: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਕਮੀਆਂ ਕੱਢਣ ਲੱਗ ਗਈ ਤੇ ਉਦਾਂ ਦੀਆਂ ਕੋਈ ਚੀਜ਼ਾਂ ਅੱਜ ਕੱਲ੍ਹ ਬੜੀਆਂ ਬਣਨ ਲੱਗ ਗਈਆਂ ਨਾ
1: ਠੀਕ ਹੈ।
0: ਅੱਛਾ ਇਹਨੇ ਪਾਇਆ ਜਨਾਨੀ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਲੋਕੀ ਮੈਨੂੰ ਪੁੱਛਦੇ ਰਹਿੰਦੇ ਨੇ ਬਈ ਕਿੰਨੀ ਵਧੀਆ ਲਾਈਫ ਹੈ, ਕਿੰਨਾ ਵਧੀਆ ਉੱਥੇ ਹਨਾ, ਪਰ ਨਿਊਜ਼ੀਲੈਂਡ 'ਚ ਕਹਿੰਦੀ ਮੇਰਾ ਜਵਾਕ, ਚਲੋ ਇਹ ਗੱਲ ਸਹੀ ਹੈ, ਬਾਕੀ ਗੱਲਾਂ ਦੀ ਤੁਸੀਂ ਉਹ ਕਰ ਸਕਦੇ ਹੋ, ਇਹ ਗੱਲ ਸਹੀ ਹੈ ਵੀ ਉਹਦਾ ਜਵਾਕ 4-5 ਦਿਨਾਂ ਤੋਂ 6-7 ਦਿਨਾਂ ਤੋਂ ਖੰਘ ਰਿਹਾ ਸੀਗਾ, ਖਾਂਸੀ ਕਰੀ ਜਾ ਰਿਹਾ ਸੀ
1: ਠੀਕ ਹੈ,
0: ਤੇ ਉਹਨੇ ਲੋਕਲ ਮੈਡੀਕਲ ਸੈਂਟਰ ਦੇ ਵਿੱਚ ਕਾਲ ਕੀਤੀ ਵੀ ਮੈਨੂੰ ਜੀਪੀ ਦੇ ਨਾਲ ਮਿਲਣਾ, ਉਹ ਕਹਿੰਦੇ ਵੀ ਅਗਲੇ ਬੁੱਧਵਾਰ ਦੀ ਲੈ ਲਓ
1: ਅਪਾਇੰਟਮੈਂਟ,
0: ਕਰਦੇ ਕਰਦੇ ਉਹ ਕਹਿੰਦੇ ਵੀ 10 ਦਿਨ ਤੋਂ ਉਹ ਲਗਾਤਾਰ ਖੰਘੀ ਗਿਆ, ਫਿਰ ਜਾ ਕੇ ਡਾਕਟਰ ਦੀ ਅਪਾਇੰਟਮੈਂਟ ਮਿਲੀ ਤੇ ਆਹ ਕੰਮ ਹੁੰਦਾ।
1: ਅੱਛਾ
0: ਨਿਊਜ਼ੀਲੈਂਡ ਉਹ ਜਿਹਨੂੰ ਟਾਪ 20 ਦੇ ਵਿੱਚ ਗਿਣਿਆ ਜਾਂਦਾ ਹੈ ਵੈਨ ਇਟ ਕਮਸ ਟੂ ਹੈਲਥ, ਦੁਨੀਆ ਦੇ ਹੈਲਥ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਟਾਪ ਲੈਵਲ ਤੇ ਹੈ ਤੇ ਇੰਡੀਅਨ ਬੰਦੇ ਜਿਹੜਾ ਇੰਡੀਆ ਜਿਹੜਾ ਕਿ ਅੱਜ ਦੀ ਤਰੀਕ ਚ 80ਵੇਂ ਨੰਬਰ ਦੇ ਉੱਤੇ ਹੈ ਹੈਲਥ ਇਨਫਰਾਸਟ੍ਰਕਚਰ, ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਹ ਕਮੀਆਂ ਹੈਗੀਆਂ ਨੇ ਤਾਂ ਤਾਂ ਇੱਕ ਤਰਾਸਦੀ ਵੀ ਲੱਗਦੀ, ਪਰ ਇਹਦਾ ਮਤਲਬ ਇਹ ਨਹੀਂ ਐਟ ਦੀ ਸੇਮ ਟਾਈਮ ਕਿ ਤੁਸੀਂ ਕਿਸੇ ਚੀਜ਼ ਦੀ ਗਲਤੀ ਉਭਾਰ ਨਹੀਂ ਸਕਦੇ ਹਨਾ, ਉਭਾਰਨੀ ਨਹੀਂ ਚਾਹੀਦੀ ਹੈਗੀ, ਉਭਾਰਨੀ ਵੀ ਚਾਹੀਦੀ ਹੈਗੀ ਹੈ, ਦੱਸਣੀ ਵੀ ਚਾਹੀਦੀ ਹੈ। ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਦੋਏ ਕਿਸਮ ਦੇ ਜਿਹੜੇ ਫੀਡਬੈਕ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੇ ਨੇ, ਕੁਛ ਲੋਕ ਤਾਂ ਇਹ ਕਹਿ ਰਹੇ ਨੇ ਵੀ ਤੂੰ ਗਈ ਕਿੱਥੋਂ ਹੈ, ਗਈ ਤਾਂ ਇੰਡੀਆ 'ਚੋਂ ਹੀ ਹੈ, ਕਈ ਕਹਿ ਰਹੇ ਨੇ ਕਿ ਤੂੰ ਆਪਣੇ ਹਸਬੈਂਡ ਦੇ ਵੀਜ਼ੇ ਤੇ ਚਲੀ ਗਈ, ਉੱਥੇ ਜਾ ਕੇ ਪੱਕੀ ਹੋ ਗਈ ਤੇ ਹੁਣ ਸਿਲਵਰ ਸਪੂਨ ਭਾਲਦੀ ਹੈ ਹਨਾ।
1: ਅੱਛਾ
0: ਠੀਕ ਹੈ, ਬਟ ਐਟ ਦੀ ਸੇਮ ਟਾਈਮ ਉਹ ਸਾਰੀਆਂ ਚੀਜ਼ਾਂ ਅੱਡ ਨੇ, ਮੈਂ ਇਹ ਕਹਿ ਰਿਹਾ ਕਿ ਇੱਕ ਮਾਂ ਦੀ ਫੀਲਿੰਗ ਤਾਂ ਇਹ ਹੈਗੀ ਹੈ ਨਾ ਕਿ ਮੇਰਾ ਜਵਾਕ ਖੰਘੀ ਜਾ ਰਹੇ ਹੈ, ਚਾਹੇ ਇੰਡੀਆ ਦੀ ਹੈ ਚਾਹੇ
1: ਮਰਜ਼ੀ ਹੋਵੇ ਭਾਜੀ,
0: ਹਾਂ ਚਾਹੇ ਕੀਨੀਆ ਦੀ ਹੈ ਜਿੱਥੇ ਮਰਜ਼ੀ ਹੈ ਨਾ, ਉਹਦੇ ਲਈ ਉਹਦੇ ਬੱਚੇ ਦਾ ਦਰਦ ਜਿਹੜਾ ਉਹਨੂੰ ਉਹ ਸਹਿ ਰਹੀ ਸੀਗੀ, ਚਾਹੇ ਖਾਂਗੀ ਹੈ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ।
1: ਮਤਲਬ ਹਾਂ ਇਹ ਤਾਂ ਇਹਦੇ ਵਿੱਚ ਤਾਂ ਮੈਂ ਵੀ ਮਤਲਬ ਐਡ ਕਰਨਾ ਚਾਹੁੰਦਾ ਵੀ ਆਹ ਜਿਹੜੀ ਕਹਿ ਦਿੰਦੇ ਨਾ ਵੀ ਵੇਟਿੰਗ ਲਿਸਟ ਆ ਤੁਸੀਂ ਏਦਾਂ, ਮਤਲਬ ਏਦਾਂ ਨਹੀਂ ਹੋਣਾ, ਮਤਲਬ ਇੰਨੇ ਕਿੱਦਾਂ ਭਾਜੀ ਕੋਈ ਬਿਮਾਰ ਹੋ ਜਾਂਦੇ ਜਾਂ ਕੀ ਆ, ਏਦਾਂ ਤੇ ਹੈ ਨਹੀਂ ਆ ਵੀ ਵੇਟਿੰਗ ਲਿਸਟ ਆ ਜਾਂ
0: ਦੇਖੋ। ਮੈਂ ਜਦੋਂ ਪਿੱਛੇ ਜੇ ਤੁਹਾਨੂੰ ਦੱਸਿਆ ਕਿ ਮੈਂ ਗਿਆ ਹਸਪੀਟਲ,
1: ਤੁਸੀਂ ਵੀ ਹਾਂ,
0: ਅਸਹਿਨੀ ਪੀੜਾ ਹੋਈ ਸੀਗੀ ਮੈਨੂੰ, ਮੈਂ ਤਾਂ ਚਲੋ ਜੀਪੀ ਤੇ ਗਿਆ ਤੇ ਉਹਨੇ ਮੈਨੂੰ ਓਬਵੀਅਸਲੀ ਉਹ ਕਹਿੰਦਾ ਕਿ ਇਟਸ ਨਾਟ ਰਾਈਟ ਤੇ ਤੈਨੂੰ ਭੇਜਣਾ ਪੈਣਾ, ਤੇ ਉਹ ਮੇਰੇ ਨਾਲ ਜਿਹੜਾ ਲੈ ਕੇ ਗਿਆ ਸੀ ਮੁੰਡਾ ਉਹ ਕਹਿੰਦਾ ਵੀ ਲੈ ਜਾਂਦਾ ਮੈਂ, ਉਹ ਕਹਿੰਦਾ ਨਹੀਂ ਵੀ ਐਂਬੂਲੈਂਸ 'ਚ ਭੇਜਣਾ ਮੈਂ, ਉਹਨੇ ਤਾਂ ਜੀਪੀ ਨੇ ਤਾਂ ਐਂਬੂਲੈਂਸ ਇਸ ਕਰਕੇ ਕੀਤੀ ਵੀ ਇਹਨੂੰ ਇਮੀਡੀਏਟ ਬੇਸ ਦੇ ਉੱਤੇ ਭਰਤੀ ਕਰੋ,
1: ਉਸੇ ਵੇਲੇ ਹਾਂ ਉੱਥੇ ਜਾ ਕੇ,
0: ਉੱਥੇ ਜਾ ਕੇ ਉਹ ਜਿਹੜਾ ਟ੍ਰਿਆਜ ਜਿਹਾ ਬਣਾਉਂਦੇ ਹੁੰਦੇ ਨੇ, ਮੈਨੂੰ ਹੁਣ ਇਹ ਵੀ ਪਤਾ ਚੱਲਿਆ ਵੀ ਉਹ ਟ੍ਰਿਆਜ ਦੇ ਵਿੱਚ ਉਹ ਐਥਨੀਸਿਟੀ ਵੀ ਨੋਟ ਕਰਦੇ ਨੇ।
1: ਅੱਛਾ,
0: ਪਰ ਏਦਾਂ ਹੋਣਾ ਨਹੀਂ ਚਾਹੀਦਾ ਹੈਗਾ, ਇਟਸ ਵੈਰੀ ਵੈਰੀ ਰੋਂਗ ਕਿ ਐਥਨੀਸਿਟੀ ਦੇ ਬੇਸ ਦੇ ਉੱਤੇ ਉਹ ਕਿਸੇ ਨੂੰ ਕਹਿ ਦੇਣ ਵੀ ਤੂੰ ਲੇਟ ਜਾਈ ਹਨਾ,
1: ਅੱਛਾ,
0: ਜਾਂ ਫਿਰ ਉਹ ਇਹ ਦੇਖ ਲੈਂਦੇ ਨੇ ਕਿ ਕਿਹੜਾ ਕਿੰਨਾ ਜ਼ਿਆਦਾ ਲਾਊਡ ਹੈਗਾ ਜਾਂ ਕੀ ਹੈ ਫਲਾਣਾ ਧਮਕਾ ਕਰਕੇ, ਏਦਾਂ ਕਰਕੇ ਤੇ ਮੈਂ ਉੱਥੇ ਘੱਟੋ ਘੱਟ ਨਹੀਂ ਤੇ 4 ਘੰਟੇ ਤਾਂ ਮੈਂ ਉੱਥੇ ਬੈਠੇ
1: ਵੇਟ ਕੀਤੀ।
0: ਹਾਂ
1: ਭਾਈ ਇਹ ਨੋਰਮਲ ਗੱਲ ਹੈ, ਮਤਲਬ ਤੁਸੀਂ ਐਮਰਜੈਂਸੀ ਵੀ ਚਲ ਜਾਓ,
0: ਉਹ ਵੀ ਛੋਟੇ ਮਤਲਬ ਜਿਹੜਾ ਉਹ ਡਿਸਟ੍ਰਿਕਟ ਕਮਿਊਨਿਟੀ ਸੈਂਟਰ ਹੁੰਦਾ ਉਹਦੇ 'ਚ, ਹਾਲੇ ਵੱਡਾ ਹਸਪੀਟਲ ਵੀ ਨਹੀਂ ਸੀਗਾ, ਐਂਬੂਲੈਂਸ ਵਾਲੀ ਥੋੜ੍ਹਾ ਜਿਹਾ ਗਿਆਨ ਵਰਤ ਗਈ, ਉਹ ਕਹਿੰਦੀ ਆਪਣੇ ਕੋਲ 2 ਆਪਸ਼ਨਸ ਹੈ, ਇੱਕ ਰਾਸਤਾ ਦਾਏ ਮੁੜੇਗਾ ਇੱਕ ਬਾਏ ਮੁੜੇਗਾ, ਇੰਗਲਿਸ਼ 'ਚ
1: ਅੱਛਾ ਠੀਕ ਹੈ
0: ਹਨਾ, ਦਾਏ ਵਾਲਾ ਵੀ ਕਹਿੰਦੀ 10 ਕਿਲੋਮੀਟਰ ਹੈ, ਬਾਏ ਵਾਲਾ ਵੀ 10 ਕਿਲੋਮੀਟਰ ਹੈਗੇ
1: ਠੀਕ ਹੈ,
0: ਕਹਿੰਦੀ ਕਿਹਦੇ 'ਚ ਜਾਣਾ, ਮੈਂ ਕਿਹਾ ਦਾਏ ਵਾਲੇ 'ਚ, ਕਿਉਂਕਿ ਉਹ ਵੱਡਾ ਹਸਪੀਟਲ, ਕਹਿੰਦੀ ਰੋਂਗ ਬਾਏ ਵਾਲਾ, ਮੈਂ ਕਿਹਾ ਕਿਉਂ, ਕਹਿੰਦੀ ਉੱਥੇ ਤਾਂ ਲੱਗ ਗਿਆ ਨੰਬਰ, ਕਹਿੰਦੀ ਸਿਰਫ ਤੈਨੂੰ ਹੀ ਨਹੀਂ ਛੱਡਣਾ ਅਸੀਂ ਫੇਰ ਹੋਰ ਵੀ ਜਾਣਾ ਹੈਗਾ, ਮੇਨ ਇਹ ਚੀਜ਼ ਹੁੰਦੀ ਹੈਗੀ ਹੈ ਕਿ ਉੱਥੇ ਤਾਂ ਕਹਿੰਦੀ ਤੂੰ 5-6 ਘੰਟੇ ਲੱਗਿਆ ਰਹੇਗਾ।
1: ਅੱਛਾ ਉੱਥੇ ਹੋਰ ਵੇਟ ਹੁੰਦੀ?
0: ਹਾਂ ਉੱਥੇ ਤਾਂ ਉਹ ਆਪਣਾ ਪੈਨਰੀ ਥਾਲਾ ਨੇਪੀਅਨ,
1: ਅੱਛਾ ਅੱਛਾ ਹਾਂ,
0: ਉੱਥੇ ਤਾਂ ਕਹਿੰਦੀ 6-8 ਘੰਟੇ ਤੋਂ ਪਹਿਲਾਂ ਤੇਰਾ ਨੰਬਰ ਨਹੀਂ ਲੱਗਦਾ ਐਮਰਜੈਂਸੀ ਡਿਪਾਰਟਮੈਂਟ, ਮੈਂ ਕਿਹਾ ਐਂਬੂਲੈਂਸ ਵੀ ਕਹਿੰਦੀ ਇਹੀ ਹੁੰਦਾ, ਕਹਿੰਦੇ ਸਾਡੇ ਸਾਰਿਆਂ ਦੇ
1: ਨਹੀਂ ਪਤਾ ਨਹੀਂ, ਇਹ ਤਾਂ ਮੈਨੂੰ ਆਪ ਨਹੀਂ ਹਲੇ ਤੱਕ ਸਮਝ ਆਈ ਵੀ ਐਮਰਜੈਂਸੀ ਦਾ ਨਾਮ ਐਮਰਜੈਂਸੀ ਕਿਉਂ ਰੱਖਿਆ ਗਿਆ, ਮਤਲਬ ਐਮਰਜੈਂਸੀ ਨਹੀਂ ਇਤਿਹਾਸ, ਮਤਲਬ ਮੈਂ ਤੁਹਾਨੂੰ ਦੱਸ ਦੇਣਾ ਭਾਈ ਜੱਪਣ ਦੇ ਨਾ ਇੱਥੇ ਕੁਝ ਚੀਜ਼ ਪਤਾ ਨੀ ਕੀ ਹੋਇਆ ਸੀ, ਉਦੋਂ ਉਹਨੂੰ ਜ਼ਿਆਦਾ ਕੋਈ ਬੁਖਾਰ ਸੀ ਜਾਂ ਕੀ ਸੀ, ਅਸੀਂ ਉਹਨੂੰ ਐਮਰਜੈਂਸੀ ਲੈ ਗਏ,
0: ਐਮਰਜੈਂਸੀ ਚੋਂ ਸਾਰੀ ਰਾਤ ਹੀ ਲੱਗ ਗਈ, ਉਸ ਤੋਂ ਬਾਅਦ ਇੱਕ ਮੂਮੈਂਟ ਦੇ ਉੱਤੇ ਤਾਂ ਅਸੀਂ ਇਹੀ ਡਿਸਾਈਡ ਕਰ ਲਿਆ ਸੀ ਚੱਲਦੇ ਹਾਂ, ਤੇ ਕਿਉਂਕਿ ਉਸ ਵਕਤ ਰਾਤ ਨੂੰ ਨਾ ਅੱਧੀ ਰਾਤ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਆਉਣ ਲੱਗ ਜਾਂਦੇ ਨੇ 10-11-12 ਵਜੇ ਤੋਂ ਬਾਅਦ। ਉਹ ਫਿਰ ਪੀਣ ਪੂਣ ਤੋਂ ਬਾਅਦ ਜਿਵੇਂ ਹੀ ਉਹਨਾਂ ਨੂੰ ਨਸ਼ਾ ਚੜਦਾ ਫਿਰ ਉਹ ਕੁੱਟਣ ਲੱਗ ਜਾਂਦੇ ਨੇ ਜਨਾਨੀਆਂ, ਫਿਰ ਉਹ ਸਾਰੇ ਕੇਸ ਉੱਥੇ ਆਉਂਦੇ ਨੇ ਹੋਸਪਿਟਲਾਂ ਦੇ ਵਿੱਚ।
1: ਉਹੀ ਨਾ,
0: ਤੇ ਅਸੀਂ ਕਿਹਾ ਵੀ ਲੈ ਵੀ ਹੁਣ ਤਾਂ ਜਮਾ ਹੀ ਨਹੀਂ ਲੱਗਦਾ ਹੈਗਾ ਨੰਬਰ, ਤੋ ਚਲੋ ਚੱਲੀਏ। ਬਟ ਉਹ ਇੱਕ ਵਾਰਡ ਹੀ ਵੱਖਰਾ ਹੁੰਦਾ, ਬਰਨ ਵਾਲਾ ਵਾਰਡ ਜਿਹੜਾ ਹੁੰਦਾ, ਉਹਦੇ ਚ ਲੱਗ ਗਿਆ ਸੀਗਾ ਬਸ।
1: ਪਰ ਮੈਂ ਜਦੋਂ ਛੋਟਾ
0: 5 ਘੰਟਿਆਂ ਬਾਅਦ ਨੰਬਰ ਲੱਗ ਗਿਆ
1: ਭਾਈ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਨਾ ਬੜਾ

0: ਸੋਚਦਾ ਹੁੰਦਾ ਸੀ ਵੀ ਜਿੱਦਾਂ ਕਹਿੰਦੇ ਨਾ ਉਹ ਬੰਦੇ ਨੇ ਬਾਹਰ ਜਾ ਕੇ ਇਲਾਜ ਕਰਾਇਆ, ਉਹ ਬੰਦੇ ਨੇ ਆਹ ਕੀਤਾ, ਏਦਾਂ ਹੁੰਦਾ ਵੀ ਹੈਗਾ ਕਿ ਨਹੀਂ?
1: ਇਹ ਉਲਟਾ ਹੋਣ ਲੱਗ ਗਿਆ ਹੁਣ, ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜੇ ਇੰਡੀਆ 'ਚ ਜਾ ਕੇ ਕਰਵਾ ਰਹੇ ਨੇ, ਬਾਕੀ ਜਿਹੜੇ ਇਲਾਜ ਹੈਗੇ ਨੇ ਉਹ ਜਿਨ੍ਹਾਂ ਦੇ ਫੋਲੋ ਅਪ ਏਡੇ ਜਿਵੇਂ ਸਾਲ ਬਾਅਦ ਹੈ ਜਾਂ 2 ਸਾਲ ਬਾਅਦ ਹੈ ਫੋਲੋ ਅਪ, ਉਹ ਕਰਵਾ ਲੇ। ਜਿਵੇਂ ਮੋਟਾਪੇ ਦਾ ਇਲਾਜ ਲੋਕੀ ਇੰਡੀਆ ਕਰਵਾਉਣ ਜਾਂਦੇ,
0: ਸਹੀ ਗੱਲ,
1: ਉਹ ਬੜਾ ਸਸਤਾ ਤੇ ਬੜਾ ਟਿਕਾਊ ਹੈਗਾ। ਹੋਰ ਬੜੇ ਇਲਾਜ ਹੈਗੇ ਨੇ, ਉੱਥੋਂ ਕਰਵਾ ਲਿਆ
0: ਯਾਰ। ਆਪਣਾ ਹੈ ਤੇ ਮੈਂ ਕਹਿੰਦਾ ਇੰਡੀਆ ਪੂਰਾ ਹੈ, ਘੈਂਟ ਹੈ, ਜੇ ਆਪਣੇ ਆ ਜਿੱਦਾਂ ਪੋਲੀਟਿਕਸ ਤੇ ਪੁਲਿਸ ਜਿਹੜੀ ਇਹ ਸਹੀ ਹੋ ਜਾਏ ਨਾ ਆਪਣੀ,
1: ਸਹੀ ਹੋ ਜਾਵੇ।
0: ਮੈਂ ਕਹਿੰਦਾ
1: ਪੁਲਿਸ ਤਾਂ ਸਹੀ
0: ਵਾਰੇ ਨਿਆਰੇ ਹੋ
1: ਜਾਏ ਦੇ ਨਾਲ, ਕੋਈ ਉੱਪਰਲੀਆਂ ਜਿਹੜੀਆਂ ਪੋਜੀਸ਼ਨ ਹੋਲਡਰਸ ਨੇ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ,
0: ਬਸ ਮਤਲਬ ਉਹੀ ਨਾ,
1: ਬਾਕੀ ਚੀਜ਼ਾਂ ਸੈੱਟ ਆਪਣੇ ਆਪ ਹੋ ਜਾਂਦੀਆਂ।
0: ਔਰ ਫਿਰ ਆਪਣਾ ਸੋਨੇ ਦੀ ਚਿੜੀ ਬਣ ਜਾਵੇ ਜਿੱਦਾਂ ਪਹਿਲਾਂ ਕਹਿੰਦੇ ਸੀ ਨਾ,
1: ਸੋਨੇ ਦੀ ਵੀ ਨਹੀਂ ਲੋੜ ਹੈਗੀ, ਤੁਸੀਂ ਪਿੱਤਲ ਦੀ ਉਹ ਬਣਾ ਦਿਓ,
0: ਕੁਛ ਨਾ ਕੁਛ ਬਣਾ ਦਿਓ
1: ਬੇਬੀ ਡੋਲ।
0: ਅੱਜ ਇਹ ਆਪਾਂ ਬੜੀਆਂ ਗਹਿਰੀਆਂ ਗਹਿਰੀਆਂ ਗੱਲਾਂ ਕਰ ਰਹੇ
1: ਹਾਂ, ਹਨਾ ਜ਼ਿਆਦਾ ਹੋ
0: ਭਾਜੀ। ਆ ਤੁਹਾਡੀ ਚਾਹ ਦਾ ਅਸਰ ਜੀ, ਇਹ ਮੈਂ
1: ਤੁਹਾਨੂੰ ਬਾਹਰ ਨਿਕਲੀ ਇਹਦੇ ਚਾਹ ਦੱਸੀ ਅਗਲੇ ਸੈਗਮੈਂਟ।
0: ਹਾਂ ਸਹੀ ਗੱਲ।

0: forever ever.
1: जिगना जिगना
0: ए ए हाँ ए नहीं मेरे पता लग गया कि कहीं दे जिगना जिगना
1: bring it down bring it down
0: bring it down bring it down कई गाने तो ना बेटा ऊपर पार ही लंघ जाने जिदा जहाज तो ना के था वाला अच्छा तुम एक चीज है भाई याद तो याद आया मैं जो भी चाइल्ड केयर सेंटर हूं जॉब करता ना जो बच्चों के नाल गेम्स करवाना है जो भी कोई जहाज लंघता ना जिदा आप छोटे बाय बाय नहीं करते हले तक भी सारे करते हैं यार पता नहीं की मतलब कशिश है जा की है
1: असि तो रहंदे ही उधरले पासे
0: ओ शाह ਤੁਹਾਡੇ ਵਿੱਚ ਦੂਜੇ ਜਹਾਜ਼ ਆਉਂਦੇ ਆ
1: ਫਾਈਟਰ ਜੈਟ
0: ਉਹ ਬੜੇ ਖਤਰਨਾਕ ਤਗੜੇ ਜਹਾਜ਼ ਹੁੰਦੇ ਉਹਦੇ ਯਾਰ ਉਹਦਾ
1: ਹੇਠਲਾ ਪਾਸਾ ਹੀ ਬਹੁਤ ਭਾਰਾ ਉਹ
0: ਬੜਾ ਜਿੱਦਾਂ ਢਿੱਡ ਜਾਨੀ ਆ ਕਿਹੜੇ ਹੁੰਦੇ ਉਹਨਾਂ ਦੇ ਕਰਕੇ ਦਲਿੱਦਲ ਜਿਹਾ ਹੌਲੀ ਜੀ ਜਾ ਰਹੇ ਹੁੰਦੇ ਆ ਕਰਕੇ
1: ਉਹਨਾਂ ਦੇ ਫਿਨਸ ਵੀ ਬਹੁਤ ਭਾਰੇ ਵੱਡੇ ਵੱਡੇ ਚੌੜੇ ਚੌੜੇ
0: ਉਹ ਅਲੱਗ ਹੀ ਹੁੰਦੇ ਆ
1: ਉਹ ਅਲੱਗ ਹੀ ਇੱਕ ਔਰ ਉਹਨਾਂ ਦੀ ਆਵਾਜ਼ ਮਤਲਬ ਓਮਪੁਰੀ ਲੰਘ ਰਹੇ ਆ ਨਾ ਜਿਵੇਂ ਤੁਹਾਡੇ ਸਿਰ ਦੇ ਉੱਤੇ ਹਨਾ ਜਾਂ ਉਹ ਕਈ ਸਾਰੇ ਅਮਰੀਸ਼ਪੁਰੀ ਤੁਹਾਡੇ ਸਿਰ ਤੋਂ ਲੰਘ ਰਹੇ
0: ਅੱਛਾ ਇੱਕ ਚਲੋ ਹੋਰ ਛੇਤੀ ਛੇਤੀ ਮੈਨੂੰ ਯਾਦ ਆ ਗਈ ਆ ਬਾਅਦ ਚ ਗੱਲ ਨੀ ਯਾਦ ਆਣੀ ਭਾਈ ਜਿੱਦਾਂ ਮੈਂ ਨਾ ਲਾਸਟ ਟਾਈਮ ਇੱਥੇ M7 ਤੇ ਰਨਿੰਗ ਕਰਨ ਗਿਆ ਜਿਹੜਾ M7 ਟਰੈਕ ਆ ਨਾ ਉਹਨਾਂ ਉੱਪਰ ਨਾ ਹੈਲੀਕਾਪਟਰ ਜਾ ਰਿਹਾ ਸੀ ਉਹਨਾਂ ਕੁਝ ਉਹ ਕੋਈ ਸਪੀਕਰ ਚ ਬੋਲ ਰਿਹਾ ਸੀ
1: ਅੱਛਾ
0: ਤੇ ਯਾਰ
1: ਪੁਲਿਸ ਦਾ ਹੋਣਾ
0: ਹਾਂ ਪੁਲਿਸ ਦਾ ਹੀ
1: ਸਰਚ ਕਰ ਰਹੇ
0: ਤੇ ਮੈਨੂੰ ਪੁਲਿਸ ਦਾ ਸਮਝ ਨਹੀਂ ਲੱਗਦੀ ਕੀ ਬੋਲਣ ਦੇ
1: ਪੋਲੇਅਰ ਹੁੰਦਾ ਉਹ ਬੇਸਿਕਲੀ ਉਹ ਤੁਹਾਡੇ ਲਈ ਨਹੀਂ ਹੈਗਾ ਮੈਸੇਜ ਪੋਲੇਅਰ ਜਿਹੜੀ ਪੁਲਿਸ ਏਅਰ ਪੁਲਿਸ ਜਿਹਨੂੰ ਕਹਿੰਦੇ
0: ਹਾਂ ਹਾਂਜੀ
1: ਉਹ ਆਪਣੀ ਗਰਾਊਂਡ ਯੂਨਿਟਸ ਦੇ ਨਾਲ ਸੰਪਰਕ ਕਰ ਰਹੇ ਹੁੰਦੇ
0: ਅੱਛਾ ਉਹਨਾਂ ਦਾ ਮੈਸੇਜ ਹੁੰਦਾ ਮੈਂ ਮੈਨੂੰ ਸਮਝ ਨਹੀਂ ਲੱਗਦਾ
1: ਉਹਨਾਂ ਨੂੰ ਦੱਸ ਰਹੇ ਹੁੰਦੇ ਨੇ ਵੀ ਜਿਵੇਂ ਡਾਇਰੈਕਸ਼ਨਸ ਦੱਸ ਰਹੇ ਹੁੰਦੇ ਨੇ ਜਾਂ ਲੌਂਗੀਟਿਊਡ ਲੈਟੀਟਿਊਡ ਦੱਸ ਰਹੇ ਹੁੰਦੇ ਨੇ ਵੀ ਇਸ ਪਾਸੇ ਨੂੰ ਗੱਡੀ ਲੈ ਜਾਓ ਜਾਂ ਸੜਕ ਦਾ ਨਾਮ ਦੱਸ ਦਿੰਦੇ ਹੁੰਦੇ ਨੇ ਵੀ ਹੁਣ ਨੌਕਸ ਐਵਨਿਊ ਤੇ ਪਾ ਲੋ ਇੱਧਰ ਨੂੰ ਪਾ ਲੋ ਇੱਧਰ ਨੂੰ ਪਾ ਲੋ ਇਹ
0: ਪਰ ਆਪਾਂ ਹੁਣ ਆਪਾਂ ਹਿੰਦੀ ਫਿਲਮਾਂ ਦੇਖੀਆਂ ਆਪਾਂ ਜੇ ਉਤੋਂ ਕੋਈ ਮੈਂ ਹੱਥ ਖੜੇ ਕਰਤੇ ਮੈਂ ਉਹ ਮੈਂ ਦੱਸੋ ਕੀ ਹੈ
1: ਮੈਨੂੰ ਹੀ ਬੜਾ
0: ਨਹੀਂ ਬੰਦਾ ਹਿੰਦੀ ਫਿਲਮਾਂ ਦਾ ਇੰਨਾ ਪ੍ਰਭਾਵ ਪੈ ਜਾਂਦਾ
1: ਨਹੀਂ ਆਪਾਂ ਬੀਇੰਗ ਇੰਡੀਅਨ ਨੇ ਪੁਲਿਸ ਨੂੰ ਦੇਖ ਕੇ ਸਭ ਤੋਂ ਪਹਿਲਾਂ ਆਪਾਂ ਡਰਦੇ
0: ਚੱਲੇ ਆਪਾਂ ਹੱਥ ਖੜੇ ਕਰਦੇ ਨੇ ਹਾਂਜੀ ਭਾਜੀ ਦੱਸੋ ਕੀ ਆ ਨਾਲ ਵਾਲੀ ਗੱਲ ਜੇ ਗੱਡੀ ਚਲਾ ਰਹੇ ਹਾਂ ਨਾ ਨਾਲ ਪੁਲਿਸ ਹੈ ਨਾ ਸਾਡੀ ਸਲੋ ਤਾਂ ਵੀ ਸਲੋ ਹੋ ਜਾਏਗੀ ਗੱਡੀ ਇੰਨਾ ਡਰ ਜਾਂਦੇ ਆਪਾਂ
1: ਅੱਛਾ ਆਪਣੇ ਗੱਲ ਯਾਦ ਆਈ ਡਰਨ ਤੋਂ
0: ਹਾਂਜੀ
1: ਕਿ ਮਹਾਰਾਣੀ ਜਿੰਦਾਂ ਦਾ ਕਪਲੇ ਸ਼ਮੂਲੀਅਤ ਕੱਢਣੀ ਤੁਸੀਂ ਵੀ ਜਰੂਰ ਆਣਾ ਹੈਗਾ
0: ਹਾਂ ਬਿਲਕੁਲ ਅਸੀਂ ਤੇ ਪੂਰੇ ਆਵਾਂਗੇ ਹਾਂ 24 ਅਕਤੂਬਰ ਨੂੰ ਹੋ ਰਿਹਾ
1: ਤੇ ਪਲੰਪਟਨ ਦੇ ਵਿੱਚ ਜਿਹੜਾ ਆਪਣਾ ਰਿਚਮੰਡ ਰੋਡ ਦੇ ਉੱਤੇ ਉਹ ਜਿਹੜਾ ਪੱਬ ਜਿਹਾ ਹੈ ਪਲੰਪਟਨ ਦਾ
0: ਅਕਤੂਬਰ ਨੂੰ ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ ਹਾਈ ਸਕੂਲ ਹੈਗਾ ਉਹਦੇ ਅੰਦਰ ਬਹੁਤ ਵਧੀਆ ਆਡੀਟੋਰੀਅਮ ਬਣਿਆ ਪਿਆ ਤੇ ਲਾਸਟ ਕੁਈਨ ਆਫ ਪੰਜਾਬ ਮਹਾਰਾਣੀ ਜਿੰਦਾ
1: ਮਹਾਰਾਣੀ
0: ਮਤਲਬ ਉਹਦੇ ਵਿੱਚ ਸਾਰੀ ਸਟੋਰੀ ਦੱਸੀ ਗਈ ਹੈ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਤਲਬ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦਲੀਪ ਸਿੰਘ ਦਾ ਬਾਹਰ ਜਾਣਾ ਫਿਰ ਮਤਲਬ ਪੂਰੀ ਹਿਸਟਰੀ ਦੱਸੀ ਗਈ ਹੈ ਮਤਲਬ ਜੇ ਅਸੀਂ ਭੁੱਲੇ ਬੈਠੇ ਹਾਂ ਨਾ ਤੁਸੀਂ ਪਲੀਜ਼ ਆਪਣੀ ਫੈਮਿਲੀ ਦੇ ਨਾਲ ਆਓ
1: ਬਿਲਕੁਲ ਪਰਫਾਰਮਿੰਗ ਆਰਟ ਸੈਂਟਰ ਪਲੰਪਟਨ ਦੇ ਵਿੱਚ ਸਿਡਨੀ ਚ ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਨੂੰ
0: ਹਾਂਜੀ
1: ਤੇ ਆ ਭਾਜੀ ਨੇ ਤਾਂ ਗੱਲ ਕਰਤੀ ਵੀ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਮੈਂ ਕੰਮ ਦੀ ਗੱਲ ਦੱਸਦਾ
0: ਦੱਸੋ ਜੀ
1: 4 ਟਿਕਟਾਂ ਇਕੱਠੀਆਂ ਲਓ ਤੇ 15% ਡਿਸਕਾਊਂਟ ਮਿਲਦਾ
0: ਹਾਂਜੀ
1: 10 ਟਿਕਟਾਂ ਇਕੱਠੀਆਂ ਲਓ ਤੇ 20% ਡਿਸਕਾਊਂਟ ਮਿਲਦਾ ਹੁਣ ਉਹਦੇ ਕੂਪਨ ਕੋਡ ਕੀ ਨੇ ਉਹ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਜਾ ਕੇ ਦੇਖੋ ਨੰਬਰ 2 ਗੱਲ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ 4 ਨਹੀਂ ਹੈਗੀਆਂ ਜੀ ਸਾਡੇ ਕੋਲ 1 ਜਾਂ 2 ਹੀ ਨੇ ਸਿਰਫ ਕੁਛ ਕੁ ਦਿਨਾਂ ਦੇ ਲਈ ਆ ਮਤਲਬ ਤੁਸੀਂ ਇਹ ਲਗਾ ਲਓ ਕਿ ਸਾਨੂੰ ਆਪ ਨੂੰ ਨੀ ਪਤਾ ਅਸੀਂ ਕਦ ਆਫਰ ਉਹ ਬੰਦ ਕਰਦੇ ਨੇ
0: ਜੀ
1: ਇਸੇ 2-4 ਦਿਨਾਂ ਦੇ ਲਈ ਜੇ ਤੁਸੀਂ ਅਰਲੀ ਟਿਕਟਸ ਕਰਵਾ ਲਓ ਅਰਲੀ ਬਰਡ ਡਿਸਕਾਊਂਟ ਜਿਹੜਾ ਹੈਗਾ 10% ਆਫ ਹੈਗਾ ਨਾਟ ਔਨ 4 ਟਿਕਟਸ ਨਾਟ ਔਨ 10 ਟਿਕਟਸ ਬਟ ਔਨ 2, 3, 6, 7
0: ਮੋਰ ਦੈਨ 1 ਟਿਕਟ
1: ਹਾਂ ਮੋਰ ਦੈਨ 1 ਟਿਕਟ ਦੇ ਉੱਤੇ ਤੁਹਾਨੂੰ ਉਹ ਡਿਸਕਾਊਂਟ ਜਿਹੜਾ ਰੇਡੀਓ ਹਾਂਜੀ ਦਾ ਇੱਕ ਸਪੈਸ਼ਲ 10% ਡਿਸਕਾਊਂਟ ਅਸੀਂ ਤੁਹਾਨੂੰ ਉਹ ਵੀ ਕੋਡ ਦੇ ਦਾਂਗੇ ਕਿ ਉਹ ਕੋਡ ਕੀ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਪਰ ਇਹ ਸਿਰਫ ਕੁਛ ਕੁ ਦਿਨਾਂ ਲਈ ਕਿਉਂਕਿ ਇੰਟਰੋਡਕਟਰੀ ਫੇਰ ਤਾਂ ਟਿਕਟਾਂ ਵਿਕਣ ਹੀ ਲੱਗ ਜਾਣੀਆਂ ਫੇਰ ਤਾਂ ਉਹਨਾਂ ਨੇ ਦੇਣੇ ਨੇ
0: ਹਾਂਜੀ
1: ਤੇ ਦੂਜੀ ਚੀਜ਼ ਕੈਨਬਰਾ ਵਾਲਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ ਫਲੋਰ ਡੀਲਾ ਕਿਹੜਾ ਉਹ
0: ਫਲੋਰ ਡੀਲਾ
1: ਕੈਲਬਰਾ ਉਹ ਯਾਰ ਫੁੱਲਾਂ ਵਾਲਾ ਫੈਸਟੀਵਲ ਜਿਹੜਾ ਹੁੰਦਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਨਾ
0: ਓਹੋ ਅੱਛਾ
1: ਹਾਂ ਸੋ ਉਹ ਵੀ ਹੁਣ ਕਿਉਂਕਿ ਸਪਰਿੰਗ ਆ ਗਈ ਸਰ ਸਪਟੰਬਰ ਆ ਗਿਆ ਹੁਣ
0: ਯੈਸ
1: ਸਪਟੰਬਰ ਆ ਗਿਆ ਤੇ ਸਪਟੰਬਰ ਚ ਕਹਿੰਦੇ ਸਪਰਿੰਗ ਹੈ ਸਪਰੰਗ ਅਕਤੂਬਰ ਤੱਕ ਚੱਲਣਾ ਭਾਜੀ ਜੇ ਤੁਸੀਂ ਇਫ ਯੂ ਹੈਵ ਨੈਵਰ ਬੀਨ ਪਾਰਟ ਆਫ ਕੈਨਬਰਾਜ਼ ਉਹ ਫੁੱਲਾਂ ਦਾ ਫੈਸਟੀਵਲ ਯੂ ਮਸਟ ਗੋ ਵਿਦ ਕਿਡਜ਼ ਜਿਹੜੇ ਕਿ ਤੁਹਾਡੇ ਹਾਲੇ ਹੈ ਨੀ ਤੇ
0: ਇੰਡੀਆ ਗਏ ਹੈਗੇ ਹੈਗੇ ਪਰ ਇੰਡੀਆ
1: ਤੁਹਾਡੇ ਤਾਂ ਹਾਲੇ ਘਰ ਵਾਲੀ ਵੀ ਨਹੀਂ,
0: ਪਰ ਕੱਲਾ ਜਾ ਸਕਦਾ ਮੈਂ
1: ਬੈਚਲਰ ਵੀ ਜਾ,
0: ਇਹ ਤਾਂ ਨਹੀਂ ਹੈ ਵੀ ਫੁੱਲ ਕੱਲੇ ਮੈਨੂੰ ਕੰਡੇ ਲੱਗਣਗੇ ਜਾਂ ਕਿੱਦਾਂ, ਮੈਂ ਵੇਖ ਸਕਦਾ ਨਾ।
1: ਹਾਂ ਤੁਸੀਂ ਫੁੱਲ ਜਾ ਕੇ
0: ਹੁਣ ਤਾਂ ਕੀ ਟਾਈਮ ਹੈ
1: ਕਿ ਤੁਸੀਂ ਫੁੱਲ ਦੇਖਣੇ ਨਹੀਂ ਉੱਥੇ ਜਾ ਕੇ।
0: ਅੱਛਾ
1: ਤੁਸੀਂ ਝੂਟੇ ਲੈਣ ਲੱਗ ਜਾਣਾ, ਤੁਸੀਂ ਆਰਜੇ ਮੌਂਟੀ ਐਂਟਰਟੇਨਰ ਕਰਨ ਲੱਗ ਜਾਣਾ।
0: ਨਹੀਂ ਨਹੀਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ।
1: ਹਾਂ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਜੀ। ਸੋ ਸਵੇਰੇ 9:30 ਤੋਂ ਸ਼ਾਮ 5:30 ਵਜੇ ਤੱਕ ਹੁੰਦਾ ਕਾਮਨਵੈਲਥ ਪਾਰਕ ਦੇ ਵਿੱਚ ਕੈਨਬਰਾ ਦੇ ਅੰਦਰ। ਤੇ ਆਓ ਜਾਓ, ਜਾ ਕੇ ਆਓ, ਘੁੰਮ ਕੇ ਆਓ। ਬਾਕੀ ਰੀਜਨਲ ਫੈਸਟੀਵਲ ਵੀ ਜਿਹੜੇ ਨੇ ਉਹ ਸਪਤੰਬਰ ਚ ਸ਼ੁਰੂ ਹੋਏ ਨੇ। ਇਨਫੈਕਟ ਸਪਤੰਬਰ ਦੇ ਐਂਡ ਚ ਜਦੋਂ ਸਕੂਲ ਹੋਲੀਡੇਜ਼ ਸ਼ੁਰੂ ਹੋਣੀਆਂ ਨੇ ਮੇਰੇ ਖਿਆਲ ਨਾਲ 25-26 ਸਪਤੰਬਰ ਤੋਂ
0: ਸ਼ਾਇਦ,
1: ਉਦੋਂ ਤੋਂ ਫਿਰ ਰੀਜਨਲ ਏਰੀਆਜ਼ ਜਿੰਨੇ ਹੈਗੇ ਨੇ NSW ਦੇ, ਤੁਸੀਂ ਔਰੇਂਜ ਦੇਖ ਲਓ, ਡਬੋ ਦੇਖ ਲਓ, ਪਾਰਕਸ ਦੇਖ ਲਓ, ਉੱਥੇ ਦੇ ਰੀਜਨਲ ਫੈਸਟੀਵਲ ਜਿਹੜੇ ਨੇ ਸਪਰਿੰਗ ਦੇ ਉਹ ਸ਼ੁਰੂ ਹੋ ਜਾਂਦੇ ਨੇ ਇਹਨਾਂ ਦਿਨਾਂ ਚ।
0: ਅੱਛਾ,
1: ਉਹ ਜੇ ਛੁੱਟੀਆਂ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਹਾਨੂੰ ਰੀਜਨਲ ਫੈਸਟੀਵਲਸ ਵੀ ਇੰਜੋਏ ਕਰਨ ਦਾ ਮੌਕਾ ਮਿਲੇਗਾ। ਪੇਂਡੂ ਇਲਾਕਿਆਂ ਦੇ ਜਿਹੜੇ ਫੈਸਟੀਵਲਸ ਹੈਗੇ ਨੇ ਉਹ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ।
0: ਵੈਰੀ ਗੁੱਡ, ਦੇਖਣੇ ਚਾਹੀਦੇ ਸਾਨੂੰ ਉਹ ਵੀ ਭਾਈ। ਪਿੰਡ 'ਚ ਜਾ ਕੇ ਪਿੰਡ ਦੀ ਯਾਦ ਆਉਂਦੀ ਹੈ, ਫਿਰ ਹੋਰ ਕੀ ਹੈ।
1: ਜਿਹੜੇ ਪਿੰਡ ਹੈਗੇ ਨੇ ਵਿਕਟੋਰੀਆ ਚ ਉਹ ਥੋੜੇ ਜੇ ਵੱਖਰੇ, ਆਹ ਪਿੰਡ ਥੋੜੇ ਜੇ ਆਸਟ੍ਰੇਲੀਅਨ ਪਿੰਡ ਨੇ, ਜਿਹੜਾ ਪਾਰਕਸ ਦਾ ਏਰੀਆ ਹੋ ਗਿਆ ਜਾਂ ਆਪਣਾ ਉਧਰ ਦਾ ਹੋ ਗਿਆ, ਔਰੇਂਜ ਦਾ, ਲਿਥਗੋ ਦਾ ਹੋ ਗਿਆ, ਹੈ ਨਾ।
0: ਅੱਛਾ ਅੱਛਾ,
1: ਡੱਬੋ ਦਾ ਫੇਰ ਥੋੜੇ ਜੇ ਇੰਡੀਅਨਸ ਹੈਗੇ ਨੇ ਉੱਥੇ, ਪਰ ਆਹ ਜਿਹੜੇ ਟਿਪੀਕਲ ਗੋਰਿਆਂ ਦੇ ਏਰੀਆਜ਼ ਹੈਗੇ ਨੇ ਇੱਥੇ ਨਹੀਂ, ਇੱਥੇ ਤਾਂ ਜਮਾ ਹੀ ਨਹੀਂ।
0: ਚਲੋ ਗੋਰਿਆਂ ਦੇ ਟਮਾਟਰ ਖਾਵਾਂਗੇ ਭਾਈ, ਇੱਥੇ ਟਮਾਟਰ ਟਮੂਟਰ ਤੇ ਪੂਰੇ ਹੋਣਗੇ ਨਾ ਖੇਤਾਂ ਕੋਲ,
1: ਟਮਾਟਰ ਖਾਣੇ ਚਾਹੀਦੇ ਨੇ ਸਰ।
0: ਉਹ ਟਮਾਟਰ ਅੱਜ ਮੈਂ ਲਿਆਂਦੇ ਵੀ ਆ, ਕੱਟ ਕੱਟ ਕੇ। ਹਾਂ ਮੈਂ ਕਿਹਾ ਥੋੜਾ
1: ਹੈ ਲਿਆਣ ਲੱਗਿਆ ਸੀ ਆਂਦਾ ਹੋਇਆ, ਮੈਂ ਕਿਹਾ ਚੱਲ ਟਮਾਟਰ ਲੈ ਕੇ ਆਨੇ ਤੇ ਖਾਣੇ ਆਪਾਂ।
0: ਅੱਛਾ, ਨਹੀਂ ਨਹੀਂ ਟਮਾਟਰ
1: ਸ਼ਾਮ ਨੂੰ ਅਸੀਂ ਟਮਾਟਰ ਦਾ ਜੂਸ ਪੀਨੇ ਹੁੰਦੇ ਜੀ। ਓਕੇ ਤੇ ਇੱਕ ਮਿੰਟ ਆਪਾਂ ਟਾਈਮ ਦੇ ਲਈ। ਹਾਂ, ਜਾਣ ਤੋਂ ਪਹਿਲਾਂ ਇੱਕ ਆਖਰੀ ਖਬਰ ਦੱਸ ਦਈਏ ਤੁਹਾਨੂੰ।
0: ਓਹੋ,
1: ਅਮਰੀਕਾ ਦੇ ਵਿੱਚ
0: ਹਾਂਜੀ
1: ਇੱਕ ਜਨਾਨੀ ਨੇ ਆਪਣੇ ਗਧੇ ਦੀ ਮਾਲਕਨ ਹੈ, ਉਹ ਗਧੇ ਦੀ ਤਸਵੀਰ ਆਪਣੀ ਟੀ ਸ਼ਰਟ ਦੇ ਉੱਤੇ ਛਾਪੀ ਹੈ ਕਿਉਂਕਿ ਉਹਦੇ ਗਧੇ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾ ਲਿਆ। ਪੈਨਸਿਲਵੇਨੀਆ ਅਮਰੀਕਾ ਦੀ ਸਟੇਟ ਹੈਗੀ ਹੈ, ਉੱਥੇ ਇਹ ਜਿਹੜਾ ਗਧਾ ਹੈਗਾ ਉਹਨੇ ਗਿਨੀਜ਼ ਬੁੱਕ ਆਫ, ਉਹਦੀ ਮਾਲਕਨ ਹੈ ਜੈਨੀਫਰ ਜੀ, ਤੇ ਉਹਦੇ ਗਧੇ ਦਾ ਨਾਮ ਹੈਗਾ ਹੈਂਕ, ਟੋਮ ਹੈਂਕ ਨੀ, ਹੈਂਕ
0: ਹੈਂਕ।
1: ਉਹਨੇ ਹੈਂਕ ਨੇ ਰਿਕਾਰਡ ਬਣਾਇਆ, ਉਹਦੇ ਕੰਨ 17 ਇੰਚ ਲੰਬੇ ਨੇ।
0: ਓਕੇ,
1: ਤੇ ਉਹ ਤੋਂ ਪਿਛਲਾ ਜਿਹੜਾ ਗਧਾ ਸੀਗਾ ਜਿਹਦੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਸੀਗੇ, ਉਹਦੇ ਨਾਲੋਂ 1.5 ਇੰਚ ਲੰਬੇ ਹੈਗੇ ਨੇ।
0: ਵਾਹ ਜੀ ਵਾਹ।
1: ਸੋ ਇਹਦਾ ਇਹ ਰਿਕਾਰਡ ਬਣ ਗਿਆ, ਤੇ ਉਹਨੇ ਹੁਣ ਆਪਣੇ ਗਧੇ ਦੇ ਕੰਨਾਂ ਲਈ ਇੱਕ ਫੇਸ ਦੀ ਇੱਕ ਤਸਵੀਰ ਆਪਣੀ ਟੀ ਸ਼ਰਟ ਤੇ ਛਾਪ ਕੇ ਦੇ ਪੂਰੇ ਅਮਰੀਕਾ ਚ ਘੁੰਮਦੀ ਹੈ ਕਿ ਦੇਖੋ ਮੇਰਾ ਗਧਾ,
0: ਮੇਰਾ ਗਧਾ ਹੈ, ਮੇਰਾ ਗਧਾ। ਜਿਦਾਂ ਕਹਿੰਦੇ ਨਾ ਤੇਰਾ ਮੁੰਡਾ ਤੇ ਗਧਾ, ਉਹ ਮੇਰਾ ਗਧਾ ਹੈ। ਹਾਂ ਦੇਖੋ ਗਧੇ ਨੂੰ ਇਦਾਂ ਆਪਾਂ ਉੱਤੇ ਚੜਦਾ ਹੈ।
1: ਦੇਖੋ ਜੀ ਗਧੇ ਨੇ ਰਿਕਾਰਡ ਬਣਾ ਲਿਆ।
0: ਐਨੀਮਲ ਇਜ਼ ਐਨੀਮਲ ਯਾਰ, ਗਧੇ ਇਦਾਂ ਥੋੜੀ ਹੈ। ਆਪਾਂ ਐਵੇਂ ਆਪਣੇ ਮੁੰਡੇ ਨੂੰ ਕਹਿੰਦੇ ਤੂੰ ਗਧਾ ਤੂੰ ਆ, ਦੇਖੋ ਯਾਰ
1: ਰਿਕਾਰਡ ਵੀ ਬਣਾ,
0: ਉਹਦਾ ਵੀ ਗਿਨੀਜ਼ ਬੁੱਕ ਵਿੱਚ ਰਿਕਾਰਡ
1: ਹੈ। ਕੰਨ ਖਿੱਚਣ ਲੱਗ ਜਾਓ ਆਪਣੇ, ਲਿਆ ਤੇਰਾ ਗਿਨੀਜ਼ ਬੁੱਕ ਚ ਨਾ ਲਿਆ।
0: ਹਾਂ ਸਹੀ ਗੱਲ ਆ।
1: ਚਲੋ ਫਿਰ ਆਪਾਂ ਲਈਏ ਇਜਾਜ਼ਤ ਭਾਜੀ।
0: ਚਲੋ ਜੀ, ਹਾਂਜੀ ਫਿਰ ਮਿਲਦੇ ਆ ਨੈਕਸਟ ਵੈਨਸਡੇ ਫਿਰ, ਤੇ ਆਪਣਾ ਖਬਰ ਬੜੀ ਬੇਕਾਰ ਲੈ ਕੇ। ਤੇ ਮੈਂ ਜੀ ਮਨਤੇਜ ਸਿੰਘ ਮੌਂਟੀ ਇੰਟਰਟੇਨਰ, ਤੇ ਮੇਰੇ ਨਾਲ ਨੇ ਕਪਿਲ ਗੌਤਮ, ਕਪਿਲ ਭਾਜੀ, ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ,
1: ਟਾਟਾ,
0: ਬਾਏ ਬਾਏ,
1: ਜਿਉਂ
0: ਬਰਾਬਰ ਜਿਉਂ। ਆਹ ਮਿਊਜ਼ਿਕ ਬਹੁਤ ਘੈਂਟ ਜੀ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ

0: प्लास्टिक ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Sea-Lion 7 ਪ੍ਰੀਮੀਅਮ ਸਿਰਫ $54,990। BYD Sea-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ। ਕੰਡੀਸ਼ਨ ਅਪਲਾਈ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਖਬਰਾਂ ਵੱਲ ਝਾਤ ਪਾਉਣ ਦਾ। ਅੱਜ ਹੈ ਜੀ 3 ਸਤੰਬਰ ਦਿਨ ਵੀਰਵਾਰ, ਹੋ ਚੁੱਕਾ ਟਾਈਮ ਸਵੇਰੇ 9 ਵਜੇ ਦਾ, ਅਤੇ ਸੁਣਦੇ ਹਾਂ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦਾ ਕੀ ਸੂਰਤ ਹਾਲ ਹੈ। ਅਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ ਗੌਤਮ ਜੀ, ਤੁਸੀਂ ਸੁਣੋਗੇ ਨਗਲੀ ਬਾਸ ਗੌਤਮ ਜੀ ਦੀ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸਾਂਝ। ਆਸਟ੍ਰੇਲੀਆ ਦੀਆਂ ਭਰਪੂਰ ਖਬਰਾਂ ਨੇ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਭਾਰਤ ਦੌਰਾ ਕੱਟ ਕੇ ਮੁੜੇ ਆਏ ਨੇ ਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਹੁਣ ਅਮਰੀਕਾ ਚਲੇ ਗਏ ਨੇ। ਇਹਨਾਂ ਦੌਰਿਆਂ ਦੇ ਆਉਣ ਜਾਣ ਦੇ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਇਹ ਕਹਿ ਰਹੇ ਨੇ ਕਿ ਸਿਗਰਟਾਂ ਸਸਤੀਆਂ ਕਰ ਦਾਂਗੇ, ਸੋ ਤੰਬਾਕੂਬਾਜ਼ਾਂ ਦੇ ਲਈ ਇਹ ਚੰਗੀ ਖਬਰ ਹੈ। ਜੇ ਫੈਡਰਲ ਧਿਰ ਜਿੱਤ ਕੇ ਸੱਤਾ ਦੇ ਵਿੱਚ ਸਥਾਪਿਤ ਹੁੰਦੀ ਹੈ ਤਾਂ ਉਹਨਾਂ ਦੇ ਕੀ ਇਹ ਯੋਜਨਾ, ਉਹ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਨੈਦਰਲੈਂਡਸ ਦੇ ਨਾਲ ਜੁੜੀ ਹੋਈ, ਜਿੱਥੇ ਨੈਦਰਲੈਂਡਸ ਦੇ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਹਨਾਂ ਨੇ ਅਮਰੀਕਾ ਤੇ ਕੈਨੇਡਾ ਤੋਂ 86 ਟਨ ਸੋਨਾ ਕੱਢ ਲਿਆ ਹੈ। ਇਸ ਦੇ ਪਿੱਛੇ ਵੱਧ ਰਹੇ ਜਿਹੜੇ ਹਾਲਾਤ ਨੇ, ਜਿਹੜੀਆਂ ਇੱਕ ਜੀਓਪੋਲੀਟੀਕਲ ਟੈਂਸ਼ਨਸ ਨੇ ਔਰ ਖਾਸ ਤੌਰ ਦੇ ਉੱਤੇ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਵਾਰ ਚੱਲ ਰਹੀ ਹੈ, ਉਸ ਨੂੰ ਇੱਕ ਕਾਰਨ ਦੱਸਿਆ। ਨੈਦਰਲੈਂਡਸ ਦੇ ਰਿਜ਼ਰਵ ਬੈਂਕ ਦੇ ਮੁਤਾਬਕ ਹੁਣ ਇਸ ਵਿੱਚੋਂ ਜ਼ਿਆਦਾਤਰ ਸੋਨਾ ਬੈਂਕ ਆਫ ਇੰਗਲੈਂਡ ਦੇ ਕੋਲ ਹੀ ਰੱਖਿਆ ਹੋਇਆ, ਜਿਹੜਾ ਨੈਦਰਲੈਂਡ ਦੇ ਆਪਣੇ ਸੋਨੇ ਦੇ ਭੰਡਾਰ ਨੇ। ਬੈਂਕ ਨੇ ਇਸ ਦੀ ਵਜ੍ਹਾ ਇਹ ਵੀ ਦੱਸਿਆ ਹੈ ਕਿ ਲੰਡਨ ਦੇ ਵਿੱਚ ਸੋਨੇ ਦੀ ਖਰੀਦ ਵਿਕਰੀ ਦੇ ਖਰੀਦ ਤੇ ਵਿਕਰੀ ਜਿਹੜੀ ਹੈ ਉਹ ਜ਼ਿਆਦਾ ਆਸਾਨੀ ਦੇ ਨਾਲ ਹੋ ਸਕਦੀ ਹੈ ਔਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਹੁਣ ਹਾਲਾਤ ਅਜਿਹੇ ਨਹੀਂ ਰਹੇ ਨੇ। ਸੋਨੇ ਦੀ ਦੂਸਰੀ ਜਗ੍ਹਾ ਭੇਜਣ ਦੀ ਇਹ ਪ੍ਰਕਿਰਿਆ ਫਰਾਂਸ ਦੇ ਬੈਂਕ ਦੀ ਤਰਫ ਤੋਂ ਕੀਤੇ ਗਏ ਆਪਣੇ ਭੰਡਾਰ ਚ ਬਦਲਾ ਤੇ 5% ਸੋਨਾ ਦੂਸਰੀ ਥਾਂ ਦੇ ਉੱਤੇ ਭੇਜੇ ਜਾਣ ਤੋਂ ਕੁੱਝ ਮਹੀਨਿਆਂ ਦੇ ਬਾਅਦ ਹੋਈ ਹੈ। ਯਾਨੀ ਕਿ ਇੰਗਲੈਂਡ ਜਿਹੜਾ ਕੈਨੇਡਾ ਤੇ ਅਮਰੀਕਾ ਹੈ ਉਸ ਦੇ ਬੈਂਕਾਂ ਦੇ ਵਿੱਚੋਂ ਨਾ ਸਿਰਫ ਨੈਦਰਲੈਂਡ ਆਪਣਾ ਪੈਸਾ ਬਾਹਰ ਕੱਢ ਰਹੇ ਬਲਕਿ ਆਪਣਾ ਸੋਨਾ ਬਾਹਰ ਕੱਢ ਰਹੇ ਬਲਕਿ ਹੋਰ ਵੀ ਯੂਰਪੀ ਦੇਸ਼ਾਂ ਦੀ ਤਰਫ ਤੋਂ ਇਹੀ ਟ੍ਰੈਂਡ ਅਪਣਾਇਆ ਜਾ ਰਿਹਾ। ਸੋਨੇ ਦੀ ਨਵੀਂ ਇੱਟਾਂ ਹੁਣ ਨਿਊਯਾਰਕ ਦੀ ਬਜਾਏ ਪੈਰਿਸ ਦੇ ਵਿੱਚ ਵੀ ਰੱਖੀਆਂ ਜਾ ਰਹੀਆਂ ਨੇ, ਲੰਡਨ ਚ ਰੱਖੀਆਂ ਜਾ ਰਹੀਆਂ ਨੇ। ਹਾਲਾਂਕਿ ਬੈਂਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸੋਨਾ ਦੂਸਰੀ ਜਗ੍ਹਾ ਰੱਖਣ ਦਾ ਫੈਸਲਾ ਸਿਆਸੀ ਵਜੋਹਾਤ ਦੇ ਕਰਕੇ ਨਹੀਂ ਲਿਆ ਗਿਆ, ਪਰ ਫਿਰ ਵੀ ਇਹਦੇ ਪਿੱਛੇ ਇਹੀ ਵਜ੍ਹਾ ਇੱਕ ਲੱਗਦੀ ਹੈ। ਖੈਰ, ਦੁਨੀਆਂ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਅਗਲੀ ਖਬਰ ਜਿਹੜੀ ਉਹ ਈਰਾਨ ਦੇ ਨਾਲ ਜੁੜੀ ਹੋਈ। ਮੰਗਲਵਾਰ ਰਾਤ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਿੱਚ ਈਰਾਨ ਨੇ ਵੀ ਮੱਧ ਪੂਰਬ ਦੇ ਦੇਸ਼ਾਂ 'ਚ ਮੌਜੂਦ ਅਮਰੀਕੀ ਟਿਕਾਣਿਆਂ ਨੂੰ ਇੱਕ ਵਾਰ ਫੇਰ ਤੋਂ ਨਿਸ਼ਾਨਾ ਬਣਾਇਆ। ਪਿਛਲੇ ਕਈ ਮਹੀਨਿਆਂ ਤੋਂ ਇਹ ਖਬਰਾਂ ਲਗਾਤਾਰ ਸਾਂਝੀਆਂ ਹੋ ਰਹੀਆਂ ਨੇ ਔਰ ਅਸੀਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਵਕਤ ਮੱਧ ਪੂਰਬ ਦੇ ਹਾਲਾਤ ਕੋਈ ਸੁਖਾਵੇਂ ਹਾਲਾਤ ਨਹੀਂ ਨੇ। ਮਿਡਲ ਈਸਟ ਦੇ ਵਿੱਚ ਪੈਂਦੀਆਂ ਜਿੰਨੀਆਂ ਵੀ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕਿਸੇ ਵੀ ਵਕਤ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਹਮਲਾ ਹੋ ਸਕਦਾ ਹੈ। ਇਸ ਨੂੰ ਇੱਕ ਸੰਜੀਦਾ ਤਰੀਕੇ ਦੇ ਨਾਲ ਇਸ ਖਬਰ ਨੂੰ ਲਿਆ ਜਾਣਾ ਚਾਹੀਦਾ ਔਰ ਮੱਧ ਪੂਰਬ ਉਹ ਖਿੱਤਾ ਹੈ ਜਿੱਥੋਂ ਦੁਨੀਆਂ ਦੀ ਆਰਥਿਕ ਜਿਹੜੀ ਆਰਥਿਕਤਾ ਦੇ ਰਾਹ ਨਿਕਲਦੇ ਨੇ, ਯਾਨੀ ਕਿ ਨਾ ਸਿਰਫ ਜਲ ਮਾਰਗ ਨਿਕਲਦੇ ਨੇ ਬਲਕਿ ਦੁਨੀਆਂ ਦੇ ਵੱਡੇ ਸ਼ਹਿਰ ਰਿਆਦ, ਦੋਹਾ ਜਾਂ ਦੁਬਈ ਵਰਗੇ ਸ਼ਹਿਰ ਵੀ ਇਸੇ ਮੱਧ ਪੂਰਬ ਦੇ ਵਿੱਚ ਮੌਜੂਦ ਨੇ। ਅਜਿਹੇ ਚ ਹੁਣ ਹਾਲਾਤ ਜਦੋਂ ਇਸ ਕਿਸਮ ਦੇ ਬਣੇ ਹੋਏ ਨੇ, ਮੰਗਲਵਾਰ ਦੀ ਰਾਤ ਜਦੋਂ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ। ਅਮਰੀਕਾ ਨੇ ਆਪਣੇ ਫੌਜੀ ਟਿਕਾਣੇ ਇਹਨਾਂ ਮਿੱਤਰ ਦੇਸ਼ਾਂ ਚ ਬਣਾ ਰੱਖੇ ਨੇ, ਸੋ ਇਸੇ ਕਰਕੇ ਈਰਾਨ ਨੇ ਅਮਰੀਕਾ ਦੇ ਮਿੱਤਰ ਦੇਸ਼ਾਂ ਦੇ ਉੱਤੇ ਨਿਸ਼ਾਨਾ ਸਾਧਿਆ। ਈਰਾਨ ਦੇ ਹਮਲਿਆਂ ਦੇ ਵਿੱਚ ਜਾਰਡਨ, ਕੁਵੈਤ, ਇਰਾਕ ਤੇ ਬਹਿਰੀਨ ਦੇ ਵਿੱਚ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ ਨੇ। ਈਰਾਨੀ ਰੈੱਡ ਕ੍ਰਿਸੈਂਟ ਨੇ ਦੱਸਿਆ ਹੈ ਕਿ ਈਰਾਨ ਦੇ ਦੱਖਣੀ ਹਿੱਸੇ ਸਿਰਿਕ ਦੇ ਵਿੱਚ ਇੱਕ ਘਰ ਦੇ ਅੰਦਰ ਵਿਆਹ ਦਾ ਜਸ਼ਨ ਚੱਲ ਰਿਹਾ ਸੀ ਜਦੋਂ ਅਮਰੀਕਾ ਨੇ ਮਿਜ਼ਾਈਲ ਹਮਲੇ ਕੀਤੇ ਤੇ ਉੱਥੇ ਕਈ ਟੁਕੜੇ ਗਿਰੇ ਜਿਸ ਦੇ ਵਿੱਚ ਇੱਕ ਬੱਚੇ ਸਣੇ 5 ਲੋਕਾਂ ਦੀ ਮੌਤ ਹੋ ਗਈ, 50 ਤੋਂ ਵਧੇਰੇ ਜ਼ਖਮੀ ਹੋ ਗਏ। ਅਮਰੀਕਾ ਦੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਆਮ ਨਾਗਰਿਕਾਂ ਨੂੰ ਅਮਰੀਕਾ ਨੇ ਕਦੇ ਨਿਸ਼ਾਨਾ ਨਹੀਂ ਬਣਾਇਆ, ਜਦਕਿ ਈਰਾਨ ਨੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਜਾਰੀ ਕੀਤੀਆਂ ਨੇ ਔਰ ਈਰਾਨ ਇਸ ਤੋਂ ਕਾਫੀ ਖਫਾ ਨਜ਼ਰ ਆ ਰਿਹਾ। ਅਮਰੀਕੀ ਹਮਲਿਆਂ ਦੇ ਬਾਅਦ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਕਿਹਾ ਹੈ ਕਿ ਅਮਰੀਕਾ ਨੇ ਇਹਨਾਂ ਹਮਲਿਆਂ ਦਾ ਜਿਹੜਾ ਹੁਣ ਜਵਾਬ ਹੈ ਉਹ ਵੀ ਉਹਨਾਂ ਨੂੰ ਭੁਗਤਣਾ ਹੋਏਗਾ। ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨੇ ਨਾਗਰਿਕ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਹੋਣ। ਇਸ ਤੋਂ ਪਹਿਲਾਂ ਇਜ਼ਰਾਈਲ ਤੇ ਅਮਰੀਕਾ ਨੇ ਜਦੋਂ ਫਰਵਰੀ ਮਹੀਨੇ 'ਚ ਹਮਲੇ ਕੀਤੇ ਸੀ ਉਦੋਂ ਈਰਾਨ ਦੇ ਮਿਨਾਬ ਹਾਈ ਸਕੂਲ ਦੇ ਉੱਤੇ, ਜਿਹੜਾ ਕੁੜੀਆਂ ਦਾ ਸਕੂਲ ਸੀ, ਉੱਥੇ ਹਮਲਾ ਕੀਤਾ ਗਿਆ ਸੀ। 100 ਤੋਂ ਵਧੇਰੇ ਲੜਕੀਆਂ ਦੀ ਮੌਤ ਹੋ ਗਈ ਸੀ। ਈਰਾਨ ਦੀ ਖ਼ਬਰ ਏਜੰਸੀ ਤਸਨੀਮ ਦੇ ਮੁਤਾਬਕ ਬੁੱਧਵਾਰ ਸਵੇਰ ਵੇਲੇ ਕੀਤੇ ਗਏ ਇਸ ਹਮਲੇ ਦੇ ਵਿੱਚ ਈਰਾਨ ਨੇ ਵੀ ਹੁਣ ਜਵਾਬੀ ਕਾਰਵਾਈ ਕਰਦਿਆਂ ਹੋਇਆ ਜਾਰਡਨ ਦੇ ਅਕਾਬਾ ਨਾਮ ਦੇ ਇਲਾਕੇ ਦੇ ਵਿੱਚ ਅਮਰੀਕੀ ਮਰੀਨ ਬੇਸ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਦੇ ਨਾਲ ਹਮਲੇ ਕੀਤੇ ਨੇ। ਜਾਰਡਨ ਦੀ ਫੌਜ ਦਾ ਕਹਿਣਾ ਹੈ ਕਿ 13 ਬਲੈਸਟਿਕ ਮਿਜ਼ਾਈਲਾਂ ਨੂੰ ਰੋਕਣ ਦੇ ਵਿੱਚ ਉਹ ਕਾਮਯਾਬ ਰਹੇ ਨੇ। ਇਸ ਦੇ ਵਿੱਚੋਂ 10 ਨੂੰ ਖਤਮ ਕਰ ਦਿੱਤਾ ਗਿਆ, ਜਦਕਿ 3 ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚ ਡਿੱਗੀਆਂ ਨੇ। ਕਿਸੇ ਦੀ ਮੌਤ ਦੀ ਜਾਂ ਕਿਸੇ ਨੂੰ ਸੱਟ ਪੇਟ ਲੱਗਣ ਦੀ ਵੀ ਕੋਈ ਖ਼ਬਰ ਹਾਲਾਂਕਿ ਸਾਂਝੀ ਨਹੀਂ ਕੀਤੀ ਗਈ। ਉਸ ਤੋਂ ਇਲਾਵਾ ਕੁਵੈਤ ਦੀ ਫੌਜ ਦਾ ਕਹਿਣਾ ਹੈ ਕਿ ਬੁੱਧਵਾਰ ਤੜਕੇ ਈਰਾਨ ਦੀ ਮਿਜ਼ਾਈਲ ਹਮਲਿਆਂ ਦਾ ਜਵਾਬ ਦੇਣ ਦੇ ਲਈ ਉਹਨਾਂ ਦੀ ਏਅਰ ਡਿਫੈਂਸ ਪ੍ਰਣਾਲੀ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਉੱਥੇ ਈਰਾਨ ਦੇ ਨਾਲ ਜਦੋਂ ਜੁੜੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਹਮੇਸ਼ਾ ਚਰਚਾ ਦਾ ਵਿਸ਼ਾ ਤਾਂ ਬਣੇ ਹੀ ਰਹਿੰਦੇ ਨੇ, ਪਰ ਕਦੇ ਕਦੇ ਮੂੰਹ ਦੇ ਉੱਤੇ ਹੱਥ ਰੱਖ ਕੇ ਹੱਸਣ ਨੂੰ ਵੀ ਦਿਲ ਕਰਦਾ, ਜਿਵੇਂ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਇੱਕ ਨਵਾਂ ਵਿਵਾਦਤ ਬਿਆਨ ਦੇ ਦਿੱਤਾ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਇਹ ਸਵਾਲ ਖੜਾ ਕੀਤਾ ਹੈ ਕਿ ਜਦੋਂ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਦੇ ਵਿੱਚੋਂ ਇੱਕ ਹੋਰਮੁਜ਼ ਸਟ੍ਰੇਟ ਨੂੰ ਅਮਰੀਕਾ ਕੰਟਰੋਲ ਕਰ ਰਿਹਾ ਹੈ, ਤਾਂ ਕਿਉਂ ਨਾ ਇਸ ਦਾ ਨਾਮ ਬਦਲ ਕੇ ਟਰੰਪ ਸਟ੍ਰੇਟ ਕਰ ਦਿੱਤਾ ਜਾਵੇ। ਹਾਲੇ ਥੋੜੇ ਦਿਨ ਪਹਿਲਾਂ ਹੀ ਲੇਕ ਆਫ ਅੰਟਾਰੀਓ ਦਾ ਨਾਮ ਬਦਲ ਕੇ ਲੇਕ ਆਫ ਅਮੈਰੀਕਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਹੁਣ ਜਦੋਂ ਇਹ ਅਮਰੀਕਾ ਦੇ ਕੰਟਰੋਲ ਦੇ ਵਿੱਚ ਹੈ ਤਾਂ ਸਾਨੂੰ ਟਰੰਪ ਸਟ੍ਰੇਟ ਇਸ ਦਾ ਨਾਮ ਕਰਨਾ ਹੋਏਗਾ, ਕਿਉਂਕਿ ਖੁਦ ਅਮਰੀਕਾ ਦੇ ਵਾਂਗ ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੌਟ ਹੋਵੇਗਾ। ਇਸ ਮਾਮਲੇ ਦੇ ਵੱਲ ਧਿਆਨ ਦੇਣ ਦੇ ਲਈ ਤੁਹਾਡਾ ਧੰਨਵਾਦ। ਉਹਨਾਂ ਨੇ ਆਪਣੀ ਇਸ ਪੋਸਟ ਦੇ ਅਖੀਰ ਦੇ ਵਿੱਚ ਖੁਦ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਯਾਨੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਲਿਖ ਕੇ ਸੁਨੇਹਾ ਖਤਮ ਕੀਤਾ। ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਪ੍ਰਮੁੱਖ ਤੇ ਸੰਵੇਦਨਸ਼ੀਲ ਸਮੁੰਦਰੀ ਤੇ ਊਰਜਾ ਵਪਾਰਕ ਮਾਰਗਾਂ ਦੇ ਵਿੱਚੋਂ ਇੱਕ ਹੈ, ਜੋ ਕਿ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਨਾਲ ਜੋੜਦਾ ਹੈ। ਵਿਸ਼ਵ ਭਰ ਦੀ ਤੇਲ ਤੇ ਗੈਸ ਸਪਲਾਈ ਦਾ ਸਭ ਤੋਂ ਵੱਡਾ ਹਿੱਸਾ ਇਸੇ ਸਮੁੰਦਰੀ ਰਸਤੇ ਤੋਂ ਹੋ ਕੇ ਲੰਘਦਾ ਹੈ। ਇਸ ਕਾਰਨ ਇਸ ਖੇਤਰ ਦੇ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਫੌਜੀ ਤੇ ਸਿਆਸੀ ਤਣਾਅ ਦਾ ਅਸਰ ਸਿੱਧੇ ਤੌਰ ਦੇ ਉੱਤੇ ਕੌਮਾਂਤਰੀ ਊਰਜਾ ਬਾਜ਼ਾਰ ਨੂੰ ਭੁਗਤਣਾ ਪੈਂਦਾ ਹੈ, ਜੋ ਕਿ ਇਸ ਵਕਤ ਭੁਗਤਣਾ ਪੈ ਵੀ ਰਿਹਾ ਹੈ। ਜਦੋਂ ਤੋਂ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲੇ ਕੀਤੇ ਨੇ, ਉਸ ਤੋਂ ਬਾਅਦ ਲਗਾਤਾਰ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਦੁਨੀਆ ਭਰ ਦੇ ਵਿੱਚ ਵਧੀਆਂ ਨੇ। ਔਰ ਅਮਰੀਕਾ ਦੀ ਤਰਫ ਤੋਂ ਇਹਨਾਂ ਹਮਲਿਆਂ ਨੂੰ ਰੋਕ ਦਿੱਤਾ ਜਾਏ ਜਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਨੂੰ ਘੱਟ ਕਰ ਲਿਆ ਜਾਵੇ, ਇਸ ਕਿਸਮ ਦੇ ਵੀ ਕੋਈ ਸੰਕੇਤ ਸਾਹਮਣੇ ਨਹੀਂ ਆਉਂਦੇ ਨੇ, ਬਲਕਿ ਲਗਾਤਾਰ ਇਹ ਖ਼ਬਰਾਂ ਵੱਧ ਹੀ ਰਹੀਆਂ ਨੇ। ਦੋਹਾਂ ਮੁਲਕਾਂ ਦੇ ਵਿੱਚ ਤਣਾਅ ਲਗਾਤਾਰ ਜਿਹੜਾ ਵੱਧ ਹੀ ਰਿਹਾ। ਉੱਥੇ ਇੱਕ ਮੰਦਭਾਗੀ ਖ਼ਬਰ, ਜਿਹੜੀ ਇੱਕ ਸੜਕੀ ਹਾਦਸੇ ਦੀ ਖ਼ਬਰ ਕੌਮਾਂਤਰੀ ਸੈਗਮੈਂਟ ਦੇ ਵਿੱਚੋਂ ਜੇਕਰ ਸਾਂਝੀ ਕਰੀਏ ਤਾਂ ਇਹ ਨੇਪਾਲ ਦੀਆਂ ਖ਼ਬਰਾਂ ਵੀ ਅੱਗੇ ਚੱਲ ਕੇ ਸਾਂਝੀਆਂ ਕਰਦੇ, ਪਰ ਪਹਿਲਾਂ ਮਿਸਰ ਚੋਂ ਖ਼ਬਰ, ਜਿੱਥੇ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਪੂਰਬੀ ਮਿਸਰ ਦੇ ਵਿੱਚ ਇੱਕ ਬੱਸ ਦੁਰਘਟਨਾ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਤੜਕੇ ਸਵੇਰੇ ਸਿਨਾਈ ਸੂਬੇ ਦੇ ਵਿੱਚ ਰੈੱਡ ਸੀ ਦੇ ਨਾਲ ਪੈਂਦਾ ਸ਼ਹਿਰ ਹੈ ਦਹਾਬ, ਉੱਥੇ ਇੱਕ ਸੜਕੀ ਹਾਦਸਾ ਹੋਇਆ ਜਿੱਥੇ 28 ਲੋਕ ਜ਼ਖਮੀ ਹੋਏ ਨੇ। ਉਹਨਾਂ ਨੂੰ ਮੁੱਢਲਾ ਉਪਚਾਰ ਦੇਣ ਦੇ ਲਈ, ਮੁੱਢਲਾ ਸਿਹਤ ਸਹੂਲਤਾਂ ਦੇਣ ਦੇ ਲਈ ਹਸਪਤਾਲ ਭੇਜਿਆ ਗਿਆ। 20 ਐਂਬੂਲੈਂਸਿਸ ਭੇਜੀਆਂ ਗਈਆਂ। ਇਹ ਇਲਾਕਾ ਸੈਲਾਨੀਆਂ ਦੇ ਲਈ ਕਾਫੀ ਪ੍ਰਸਿੱਧ ਇਲਾਕਾ ਹੈ ਤੇ ਇੱਥੇ ਦੁਨੀਆਂ ਭਰ ਤੋਂ ਲੋਕ ਆਉਂਦੇ ਨੇ। ਅਧਿਕਾਰੀਆਂ ਦੇ ਮੁਤਾਬਕ ਸਾਲ 2025 ਚ 6,000 ਲੋਕਾਂ ਦੀ ਸੜਕੀ ਹਾਦਸੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੜਕੀ ਹਾਦਸਿਆਂ ਦੇ ਅੰਦਰ ਮੌਤ ਹੋ ਗਈ ਸੀ। ਉੱਥੇ ਹੀ ਨੇਪਾਲ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ, ਜਿੱਥੇ ਨੇਪਾਲ ਦੇ ਵਿੱਚ ਹੁਣ ਹੜ੍ਹਾਂ ਦੇ ਚੱਲਦਿਆਂ 1200 ਤੋਂ ਵਧੇਰੇ ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਹੜ੍ਹਾਂ ਤੋਂ ਬਾਅਦ ਜਾਰੀ ਬਚਾਅ ਤੇ ਰਾਹਤ ਕਾਰਜਾਂ ਦੇ ਦਰਮਿਆਨ ਹੋਰ ਵਧੇਰੇ ਲਾਸ਼ਾਂ ਬਰਾਮਦ ਹੋ ਰਹੀਆਂ ਨੇ, ਨਿਤ ਰੋਜ਼ ਬਰਾਮਦ ਹੋ ਰਹੀਆਂ ਨੇ। ਇਸ ਦਰਮਿਆਨ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਪਏ ਮੀਂਹ ਤੋਂ ਬਾਅਦ 3 ਵੱਡੀਆਂ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲੇ ਜਾਣ ਦੇ ਚੱਲਦਿਆਂ ਅਧਿਕਾਰੀਆਂ ਨੇ ਦੇਸ਼ ਦੇ ਮੱਧ, ਪੱਛਮੀ ਤੇ ਪੂਰਬੀ ਹਿੱਸਿਆਂ ਚ ਰਹਿੰਦੇ ਲੋਕਾਂ ਨੂੰ ਚੁਕੰਨੇ ਹੋਣ ਦੀ ਅਪੀਲ ਵੀ ਕੀਤੀ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਨੇਪਾਲ ਦੇ ਵਿੱਚ ਹੜ੍ਹਾਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 1204 ਹੋ ਚੁੱਕੀ ਹੈ ਔਰ ਪੁਲਿਸ ਦੇ ਮੁਤਾਬਕ ਚਿਤਵਨ ਤੋਂ ਸਭ ਤੋਂ ਵਧੇਰੇ 348 ਲਾਸ਼ਾਂ ਬਰਾਮਦ ਹੋਈਆਂ ਨੇ। ਨਵਲਪਰਾਸੀ ਪੂਰਬੀ ਤੋਂ 217, ਨਵਲਪਰਾਸੀ ਪੱਛਮੀ ਤੋਂ 190, ਨੂਆਕੋਟ ਤੋਂ 155 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ। ਮੌਸਮ ਮਹਿਕਮੇ ਦੇ ਮੁਤਾਬਕ ਲਾਮਜੁੰਗ ਜ਼ਿਲ੍ਹੇ ਦੇ ਵਿੱਚ ਮਰਸੀਆਮਗੀ ਨਦੀ ਦੇ ਵਿੱਚ ਪਾਣੀ ਦਾ ਪੱਧਰ 11 ਰਾਤ 11 ਵਜੇ ਦੇ ਆਸ ਪਾਸ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ। ਇਸ ਦਰਮਿਆਨ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਨੇਪਾਲ ਦੀ ਪਾਰਲੀਮੈਂਟ ਯਾਨੀ ਕਿ ਪ੍ਰਤੀਨਿਧੀ ਸਭਾ ਨੂੰ ਬੋਟੋਕੋਸ਼ੀ ਨਦੀ ਦੇ ਵਿੱਚ ਆਏ ਇਸ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਦੇ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਦ੍ਰਿੜ ਇਰਾਦੇ ਤੇ ਹੌਸਲੇ ਦੀ ਲੋੜ ਹੋਏਗੀ। ਕਠਮਾਂਡੂ ਪੋਸਟ ਅਖਬਾਰ ਦੀ ਖ਼ਬਰ ਦੇ ਮੁਤਾਬਕ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਦੇ ਵਿੱਚ ਸਾਨੂੰ ਇਹ ਸੱਚਾਈ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਦੇਸ਼ ਦੇ ਅੱਗੇ ਇੱਕ ਬਹੁਤ ਵੱਡੀ ਮੁਸੀਬਤ ਆਈ ਹੈ, ਪਰ ਇਸ ਦਾ ਹਿੰਮਤ ਤੇ ਭਰੋਸੇ ਦੇ ਨਾਲ ਸਾਹਮਣਾ ਹੋਣਾ ਚਾਹੀਦਾ, ਨਾ ਕਿ ਹੰਝੂਆਂ ਦੇ ਨਾਲ। ਇਹ ਸਹਾਫ਼ਤ ਨੇ ਨਾ ਸਿਰਫ 3 ਜ਼ਿਲ੍ਹਿਆਂ ਰਸੂਵਾ, ਨੁਵਾਕੋਟ ਤੇ ਦਾਦਿੰਗ ਨੂੰ ਤਬਾਹ ਕੀਤਾ, ਸਗੋਂ ਇਹ ਪੂਰੇ ਦੇਸ਼ ਦੇ ਲਈ ਇੱਕ ਵੱਡਾ ਸਦਮਾ ਵੀ ਹੈ। ਇਸ ਦਰਮਿਆਨ ਤਿੱਬਤ ਦੇ ਨਾਲ ਲੱਗਦੀ ਸਰਹੱਦ ਦੇ ਕੋਲ ਆਏ ਇਹਨਾਂ ਹੜ੍ਹਾਂ ਦੇ ਵਿੱਚ 8ਵੇਂ ਦਿਨ ਦੇ ਅੰਦਰ ਇੱਕੋ ਹੀ ਘਰ ਦੇ ਵਿੱਚੋਂ 24 ਲਾਸ਼ਾਂ ਬਰਾਮਦ ਹੋਈਆਂ ਨੇ। ਨੇਪਾਲ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਦੱਸਿਆ ਗਿਆ ਕਿ ਇਹਨਾਂ 24 ਲਾਸ਼ਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਤ੍ਰਿਸ਼ੂਲੀ ਲਿਜਾਇਆ ਗਿਆ। ਬੋਟੋਕਸ਼ ਨਦੀ ਦੇ ਵਿੱਚ ਆਏ ਇਹਨਾਂ ਹੜ੍ਹਾਂ ਦੇ ਚੱਲਦਿਆਂ ਹੁਣ ਤੱਕ 11,900 ਤੋਂ ਵਧੇਰੇ, ਲਗਭਗ 12,000 ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਖਬਰ ਹੈ, ਜਿੱਥੇ ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਦੇ ਵਿੱਚ ਇੱਕ ਇਤਿਹਾਸਕ ਤੇ ਕਰੀਬ 100 ਤੋਂ 125 ਸਾਲ ਪੁਰਾਣੇ ਹਿੰਦੂ ਮੰਦਿਰ ਨੂੰ ਢਾਏ ਜਾਣ ਦੀ ਖਬਰ ਦੇ ਉੱਤੇ ਭਾਰਤ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਘੱਟ ਗਿਣਤੀ ਭਾਈਚਾਰੇ ਦੀ ਇਸ ਸਦੀ ਪੁਰਾਣੀ ਪੂਜਾ ਸਥਾਨ ਦੀ ਹੋਈ ਭੰਨ ਤੋੜ ਦੀ ਨਿੰਦਣਯੋਗ ਕਾਰਵਾਈ ਦੀ ਸਪਸ਼ਟ ਰੂਪ ਦੇ ਵਿੱਚ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਵਿੱਚ ਲਗਾਤਾਰ ਅਸੁਰੱਖਿਆ ਬਣੀ ਹੋਈ ਹੈ। ਭਾਰਤ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਇਸ ਘਟਨਾ ਦੀ ਤੁਰੰਤ ਪਾਰਦਰਸ਼ੀ ਢੰਗ ਦੇ ਨਾਲ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਦਾਰ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਜਵਾਬਦੇਹ ਠਹਿਰਾਇਆ ਜਾਵੇ। ਇਸ ਦੇ ਨਾਲ ਹੀ ਭਾਰਤ ਨੇ ਨੁਕਸਾਨੇ ਗਏ ਮੰਦਿਰ ਨੂੰ ਮੁੜ ਬਹਾਲ ਕਰਨ ਦੇ ਲਈ ਪਾਕਿਸਤਾਨ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੇ ਲਈ ਵੀ ਅਪੀਲ ਕੀਤੀ ਹੈ। ਉੱਥੇ ਸੰਯੁਕਤ ਰਾਸ਼ਟਰ ਯਾਨੀ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਅੰਤੋਨੀਓ ਗੁਤਾਰੇਜ਼ ਇਸ ਮਹੀਨੇ ਦੇ ਅਖੀਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ। ਇਸ ਸਾਲ ਚੇਅਰ ਹੋਣ ਦੇ ਨਾਤੇ ਭਾਰਤ 12-13 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਦੇ ਵਿੱਚ 18ਵੇਂ ਬ੍ਰਿਕਸ ਸਮਿਟ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਸੰਮੇਲਨ ਦੇ ਵਿੱਚ ਬ੍ਰਿਕਸ ਦੇ ਮੈਂਬਰ ਤੇ ਭਾਈਵਾਲ ਦੇਸ਼ਾਂ ਦੇ ਆਗੂਆਂ ਦੇ ਨਾਲ ਨਾਲ ਕਈ ਆਲਮੀ ਸੰਸਥਾਵਾਂ ਦੇ ਆਗੂ ਵੀ ਇਕੱਠੇ ਹੋਣਗੇ। ਗੁਤਾਰੇਜ਼ ਦੇ ਬੁਲਾਰੇ ਸਟੀਫਨ ਦੁਜਾਜਿਕ ਨੇ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਤੋਂ ਇਹ ਜਾਣਕਾਰੀ ਦਿੱਤੀ ਕਿ ਇਸ ਕਤਰ ਜਨਰਲ ਲਗਭਗ 10 ਦਿਨਾਂ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਬ੍ਰਿਕਸ ਸਮਿਟ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ। ਉਹ 31 ਅਗਸਤ ਤੋਂ 1 ਸਤੰਬਰ ਤੱਕ ਕਿਰਗਿਸਤਾਨ ਦੇ ਵਿੱਚ ਹੋਏ ਐਸਸੀਓ ਸਮਿਟ ਦੇ ਦਰਮਿਆਨ ਗੁਤਾਰੇਜ਼ ਤੇ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਨੇਤਾ ਜ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਵਿਚਕਾਰ ਹੋਈ ਸੰਭਾਵੀ ਮੀਟਿੰਗਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸੀ। ਦੱਸ ਦਈਏ ਕਿ ਬ੍ਰਿਕਸ ਸਮਿਟ, ਜਿਸ ਦੇ ਵਿੱਚ ਹੁਣ ਇਸ ਨੂੰ ਬ੍ਰਿਕਸ ਪਲੱਸ ਵੀ ਕਹਿ ਲਿਆ ਜਾਂਦਾ ਹੈ ਕਿਉਂਕਿ BRICS ਯਾਨੀ ਬ੍ਰਾਜ਼ੀਲ, ਰੂਸ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਤੋਂ ਇਲਾਵਾ ਇਸ ਦੇ ਵਿੱਚ ਹੋਰਨਾਂ ਦੇਸ਼ ਵੀ ਸ਼ਾਮਲ ਹੋ ਚੁੱਕੇ ਨੇ। ਭਾਰਤ ਨੇ 1 ਜਨਵਰੀ 2026 ਨੂੰ ਆਪਣੀ ਚੌਥੀ ਵਾਰ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਹੈ। ਬ੍ਰਿਕਸ ਦੀ ਪ੍ਰਧਾਨਗੀ ਬਦਲ ਬਦਲ ਕੇ ਅਲੱਗ ਅਲੱਗ ਦੇਸ਼ਾਂ ਨੂੰ ਮਿਲਦੀ ਹੈ। ਭਾਰਤ ਭਰ ਦੇ ਜਿਹੜੇ 25 ਤੋਂ ਵੱਧ ਸ਼ਹਿਰਾਂ ਦੇ ਵਿੱਚ 350 ਤੋਂ ਵੱਧ ਮੀਟਿੰਗਾਂ ਤੇ ਉੱਚ ਪੱਧਰੀ ਸਮਾਗਮ ਜਿਹੜੇ ਨੇ ਇਸ ਸਮਿਟ ਦੇ ਨਾਲ ਜੁੜੇ ਹੋਏ ਕਰਵਾਏ ਜਾ ਰਹੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਇੱਕ ਖਬਰ ਜਿਹੜੀ ਉਹ ਪੰਜਾਬ ਦੇ ਨਾਲ ਜੁੜੀ ਹੋਈ ਵੀ ਹੈ, ਜਿੱਥੇ ਪੰਜਾਬ ਦੇ ਵਿੱਚ ਹੁਣ ਮੁੱਖ ਮੰਤਰੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਵੀ ਹੋਏ ਨੇ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਕੇਸ ਵੀ ਦਰਜ ਕਰ ਚੁੱਕੇ ਨੇ। ਇਸ ਵਕਤ ਪੰਜਾਬ ਸਰਕਾਰ ਦਾ ਰਵੱਈਆ ਕੀ ਹੈ DA ਦੇ ਮੁੱਦੇ ਨੂੰ ਲੈ ਕੇ, ਇਹ ਸਮਝ ਨਹੀਂ ਪੈ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੀ DA ਯਾਨੀ DNS ਅਲਾਉਂਸ ਯਾਨੀ ਕਿ ਮਹਿੰਗਾਈ ਭੱਤੇ ਦੇ ਮਾਮਲੇ ਦੇ ਵਿੱਚ ਸੂਬੇ ਦੀ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲਣੀ ਤੇ ਗੱਲਬਾਤ ਦੇ ਲਈ ਤਿਆਰੀ ਦੇ ਬਾਰੇ ਜਿਹੜੀ ਇੱਕ ਖਬਰ ਸਾਹਮਣੇ ਆਈ ਹੈ ਮੁੱਖ ਮੰਤਰੀ ਦੀ ਤਰਫ ਤੋਂ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪਟਿਆਲਾ ਵਿਖੇ ਜਿਹੜਾ ਸ਼੍ਰੀ ਕਾਲੀ ਦੇਵੀ ਦਾ ਮੰਦਿਰ ਹੈ ਉੱਥੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੌਰੇ ਦੇ ਦਰਮਿਆਨ ਇਹ ਗੱਲ ਪੱਤਰਕਾਰਾਂ ਨੂੰ ਦੱਸੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਮਹਿੰਗਾਈ ਰਾਹਤ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦਾ ਰੁੱਖ ਕੀਤਾ ਹੋਇਆ। ਯਾਨੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂੰ ਇਹ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਮੁਲਾਜ਼ਮਾਂ ਦੇ ਬਣਦੇ ਮਹਿੰਗਾਈ ਭੱਤੇ ਦਿੱਤੇ ਜਾਣ, ਪਰ ਪੰਜਾਬ ਸਰਕਾਰ ਇਸ ਗੱਲ ਦੇ ਲਈ ਰਾਜ਼ੀ ਨਹੀਂ ਹੈ। ਇਸੇ ਕਰਕੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਤਾਂ ਕਰਨਾ ਚਾਹੁੰਦੀ ਹੈ ਪਰ ਬਾਵਜੂਦ ਇਸ ਦੇ ਸੁਪਰੀਮ ਕੋਰਟ ਦਾ ਰੁੱਖ ਕਰ ਬੈਠੀ ਹੈ। ਇਸ ਪੱਖ ਦੇ ਮੁੱਦੇ ਦੇ ਉੱਤੇ 27 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਸਮੂਹਕ ਛੁੱਟੀ ਦੇ ਜ਼ਰੀਏ ਸਰਕਾਰ ਦੇ ਵਿਰੁੱਧ ਰੋਸ ਵੀ ਜ਼ਾਹਰ ਕੀਤਾ ਗਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਐਨ ਮੌਕੇ ਦੇ ਉੱਤੇ ਮੁਲਤਵੀ ਕਰ ਦਿੱਤੀ ਗਈ ਸੀ। ਬਾਅਦ ਦੇ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਦੀ ਤਰਫ ਤੋਂ ਇਹ ਬਿਆਨ ਦਿੱਤਾ ਗਿਆ ਕਿ ਹੜਤਾਲ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੇ। ਹਾਲਾਂਕਿ ਇਸ ਗੱਲਬਾਤ ਦਾ ਸੱਦਾ ਮੁਲਾਜ਼ਮ ਜਥੇਬੰਦੀਆਂ ਦੀ ਤਰਫ ਤੋਂ ਪਹਿਲਾਂ ਕਈ ਵਾਰ ਇਤਿਹਾਸ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਨੂੰ ਦਿੱਤਾ ਜਾ ਚੁੱਕਿਆ, ਜਦਕਿ ਮੁੱਖ ਮੰਤਰੀ ਦਾ ਦਫ਼ਤਰ ਜਾਂ ਮੁੱਖ ਮੰਤਰੀ ਖੁਦ ਹੀ ਗੱਲਬਾਤ ਦੇ ਲਈ ਅੱਗੇ ਨਹੀਂ ਆਏ ਨੇ। ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ਦੇ ਉੱਤੇ ਹੁਣ ਮੰਨਿਆ ਜਾ ਰਿਹਾ ਸੀ ਕਿ ਸੂਬਾ ਸਰਕਾਰ ਸੰਘਰਸ਼ੀ ਮੁਲਾਜ਼ਮ ਧਿਰਾਂ ਦੇ ਨਾਲ ਟਕਰਾਅ ਹੋਰ ਜ਼ਿਆਦਾ ਵਧਾ ਲਏਗੀ, ਪਰ ਬਲਤੇਜ ਪੰਨੂ ਦੇ ਬਿਆਨ ਦੇ ਨਾਲ ਹੱਲ ਨਿਕਲਦੀ ਇੱਕ ਥੋੜੀ ਜਿਹੀ ਸੰਭਾਵਨਾ ਬਣਦੀ ਜ਼ਰੂਰ ਆ ਰਹੀ ਹੈ। ਵੈਸੇ ਪੰਜਾਬ ਸਰਕਾਰ ਦੀ ਤਰਫ ਤੋਂ DA ਦਾ ਜਿਹੜਾ ਮੁਲਾਂਕਣ ਹੈ ਉਸਨੂੰ ਲੈ ਕੇ ਹੁਣ ਇੱਕ ਸਮੀਖਿਆ ਕਮੇਟੀ ਵੀ ਬਿਠਾਈ ਗਈ ਹੈ। ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਦੇ ਸੰਬੰਧ ਚ ਹਾਈਕੋਰਟ ਦੇ ਹੁਕਮਾਂ ਦੇ ਖਿਲਾਫ਼ ਸੁਪਰੀਮ ਕੋਰਟ ਦਾ ਰੁਖ ਕਰਦਿਆਂ ਇਹ ਵੀ ਕਿਹਾ ਹੈ ਕਿ ਕਈ ਅਹਿਮ ਵਰਗਾਂ ਦੇ ਵਿੱਚ ਉਹਨਾਂ ਦੇ ਮੁਲਾਜ਼ਮਾਂ ਦੀ ਕੁੱਲ ਤਨਖਾਹ ਪਹਿਲਾਂ ਦੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਨਾਲੋਂ ਕਿਤੇ ਵਧੇਰੇ ਹੈ। ਸੂਬਾ ਸਰਕਾਰ ਨੇ ਵੀ ਆਪਣੀ ਅਰਜ਼ੀ ਦੇ ਵਿੱਚ ਇਹ ਕਿਹਾ ਹੈ ਕਿ DA ਦਾ ਮੁਲਾਂਕਣ ਕੇਂਦਰ ਵੱਲੋਂ ਤੈਅ ਫੀਸਦ ਦੇ ਨਾਲ ਕਰਨ ਦੀ ਬਜਾਏ ਕੁੱਲ ਸੈਲਰੀ ਪੈਕੇਜ ਦੇ ਆਧਾਰ ਦੇ ਉੱਤੇ ਕੀਤਾ ਜਾਣਾ ਚਾਹੀਦਾ। ਅਰਜ਼ੀ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ DA ਤੇ ਮਹਿੰਗਾਈ ਰਾਹਤ ਦੇ ਉੱਤੇ 3 ਅਗਸਤ ਨੂੰ ਸੁਣਾਏ ਗਏ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਪੰਜਾਬ ਨੇ ਦਲੀਲ ਦਿੱਤੀ ਹੈ ਕਿ 7 ਦੇ ਵਿੱਚੋਂ 5 ਪ੍ਰਤੀਨਿਧ ਸ਼੍ਰੇਣੀਆਂ ਦੇ ਵਿੱਚ ਉਹਨਾਂ ਦੇ ਮੁਲਾਜ਼ਮਾਂ ਨੂੰ ਸੂਬੇ ਵੱਲੋਂ 42% DA ਦੇਣ ਦੇ ਬਾਵਜੂਦ ਆਪਣੇ ਕੇਂਦਰ ਦੇ ਹਮਰੁਤਬਾ ਮੁਲਾਜ਼ਮਾਂ ਦੇ ਨਾਲੋਂ ਪਹਿਲਾਂ ਵੀ ਵੱਧ ਤਨਖਾਹਾਂ ਮਿਲ ਹੀ ਰਹੀਆਂ ਨੇ। ਕਲਰਕ ਦੇ ਲਈ ਪੰਜਾਬ ਦੇ ਵਿੱਚ ਮੁੱਢਲੀ ਤਨਖਾਹ 38,600 ਰੁਪਏ ਹੈ ਤੇ 42% DA ਦੇ ਨਾਲ ਕੁੱਲ 54,812 ਰੁਪਏ ਇਹ ਤਨਖਾਹ ਬਣ ਜਾਂਦੀ ਹੈ। ਪੰਜਾਬ ਸਰਕਾਰ ਦਾ ਇਹ ਤਰਕ ਹੈ ਕਿ ਇਹ ਤਨਖਾਹ ਜਿਹੜੀ ਇਹ ਕੇਂਦਰ ਸਰਕਾਰ ਦੇ ਭੱਤਿਆਂ ਦੇ ਨਾਲੋਂ ਕਿਤੇ ਵਧੇਰੇ ਹੈ, ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੋਰ DA ਦੇਣ ਦੀ ਲੋੜ ਨਹੀਂ ਬਣਦੀ। ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਡਰਾਈਵਰਾਂ ਨੂੰ ਆਪਣੀ ਕੇਂਦਰੀ ਹਮਰੁਤਬਾ ਯਾਨੀ ਦੂਸਰੇ ਜਿਹੜੇ ਕੇਂਦਰ ਸਰਕਾਰ ਦੇ ਡਰਾਈਵਰ ਨੇ ਉਹਨਾਂ ਦੇ ਮੁਕਾਬਲੇ 36,960 ਰੁਪਏ ਦੀ ਤਨਖਾਹ 40,612 ਰੁਪਏ ਦੀ ਤਨਖਾਹ ਮਿਲਦੀ ਹੈ ਤੇ ਸਟੈਨੋਗ੍ਰਾਫਰ ਵੀ ਜਿਹੜੇ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ 47,360 ਰੁਪਏ ਦੀ ਬਜਾਏ 56,374 ਰੁਪਏ ਮਿਲਦੇ ਨੇ। ਅੰਕੜੇ ਵੀ ਦੱਸਾਂਦੇ ਨੇ ਕਿ ਪੰਜਾਬ ਦੇ ETT ਅਧਿਆਪਕਾਂ ਨੂੰ ਕੇਂਦਰੀ ਸ਼੍ਰੇਣੀ ਦੇ 65,760 ਰੁਪਏ ਦੀ ਮੁਕਾਬਲੇ 67,592 ਰੁਪਏ ਮਿਲ ਰਹੇ ਨੇ, ਜਦਕਿ ਕਾਂਸਟੇਬਲਸ ਨੂੰ 36,960 ਰੁਪਏ ਦੇ ਮੁਕਾਬਲੇ 54,812 ਰੁਪਏ ਪਹਿਲਾਂ ਹੀ ਮਿਲ ਰਹੇ ਨੇ। ਸੂਬੇ ਨੇ ਇਹ ਵੀ ਕਿਹਾ ਕਿ ਇਹਨਾਂ ਸ਼੍ਰੇਣੀਆਂ ਦੇ ਵਿੱਚ ਮਹੀਨਾਵਾਰ ਤਨਖਾਹਾਂ ਦਾ ਫਰਕ 1,800 ਤੋਂ ਲੈ ਕੇ 17,000 ਰੁਪਏ ਤੱਕ ਦਾ। ਸਰਕਾਰ ਨੇ ਕਿਹਾ ਹੈ ਕਿ ਉਹਨਾਂ ਦੇ ਨਿਯਮ ਸੂਬੇ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤੈਅ ਦਰ ਦੇ ਉੱਤੇ DA ਦੇਣਦੇ ਨੇ, ਨਾ ਕਿ DA ਨੂੰ ਰੋਕਣ ਦੇ। ਪਰ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਹਾਲੇ ਤੱਕ ਯਾਨੀ ਪਿਛਲੇ 3-4 ਸਾਲਾਂ ਦੇ ਵਿੱਚ ਇਹ ਬਣਦੇ DA ਜਿਹੜੇ ਨੇ ਦੇ ਕਿਉਂ ਨਹੀਂ ਰਹੀ, ਔਰ ਜਦੋਂ ਹੁਣ ਚੋਣਾਂ ਨੂੰ ਮਹਿਜ 6 ਮਹੀਨੇ ਦਾ ਸਮਾਂ ਬਾਕੀ ਬਚਦਾ, ਅਜੇ ਇਹਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਕੋਲ ਇਸ ਦਾ ਕੀ ਜਵਾਬ ਹੋਏਗਾ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਅਮਰੀਕਾ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਇਸ ਵਕਤ ਅਮਰੀਕਾ ਦੌਰੇ ਦੇ ਉੱਤੇ ਨੇ। ਇਸ ਦਰਮਿਆਨ ਉਹਨਾਂ ਨੇ ਅਮਰੀਕਾ ਦੇ ਡਿਫੈਂਸ ਸੈਕਟਰੀ ਯਾਨੀ ਉੱਥੋਂ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਦਰਮਿਆਨ ਰਿਚਰਡ ਮਾਲਸ ਨੇ ਕਿਹਾ ਕਿ ਆਸਟ੍ਰੇਲੀਆ ਇਸ ਪੂਰੇ ਖਿੱਤੇ ਦੇ ਵਿੱਚ ਅਮਰੀਕਾ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹੈ, ਪਰ ਉਹ ਹੈਗਸੇਥ ਦੇ ਦੁਆਰਾ ਜਿਹੜਾ ਆਸਟ੍ਰੇਲੀਆ ਨੂੰ ਭੰਡਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਰੱਖਿਆ ਬਜਟ ਨੂੰ ਵਧਾ ਨਹੀਂ ਰਿਹਾ, ਉਸ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਨਹੀਂ। ਰਿਚਰਡ ਮਾਲਸ ਨੇ ਆਸਟ੍ਰੇਲੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਗੱਲ ਦੱਸੀ ਕਿ ਅਸੀਂ ਇਹ ਸਮਝਦੇ ਹਾਂ ਕਿ ਆਸਟ੍ਰੇਲੀਆ ਦੀ ਜਿਹੜੀ ਡਿਫੈਂਸ ਬਜਟ ਦੇ ਵਿੱਚ ਸਪੈਂਡਿੰਗ ਹੈ ਯਾਨੀ ਕਿ ਖਰਚਾ ਹੈ, ਉਹ ਇੱਥੋਂ ਦੀ ਕੁੱਲ GDP ਦਾ 2.8% ਫੀਸਦ ਹੈ, ਯਾਨੀ ਕਿ ਨੈਟੋ ਦੇ ਜਿਹੜੇ ਮੈਜਰਸ ਨੇ ਉਹਨਾਂ ਦੇ ਬਿਲਕੁਲ ਮੁਤਾਬਕ ਹੈ, ਬਲਕਿ ਜਿੰਨੇ ਵੀ ਨੈਟੋ ਮੁਲਕ ਆਪਣੀ ਕੁੱਲ GDP ਦਾ ਖਰਚ ਜਿਹੜਾ ਡਿਫੈਂਸ ਬਜਟ ਦੇ ਉੱਤੇ ਕਰਦੇ ਨੇ ਉਸ ਦੇ ਵਿੱਚੋਂ ਆਸਟ੍ਰੇਲੀਆ ਸਭ ਤੋਂ ਵਧੇਰੇ ਆ, ਹਾਲਾਂਕਿ ਆਸਟ੍ਰੇਲੀਆ ਨੈਟੋ ਦਾ ਮੈਂਬਰ ਵੀ ਨਹੀਂ ਹੈ। ਪਰ ਅਸੀਂ ਅਮਰੀਕਾ ਦੀ ਸਥਿਤੀ ਵੀ ਸਮਝਦੇ ਹਾਂ, ਦੱਸ ਦਈਏ ਕਿ ਅਮਰੀਕਾ ਲਗਾਤਾਰ ਆਸਟ੍ਰੇਲੀਆ ਦੇ ਉੱਤੇ ਦਬਾਅ ਬਣਾ ਰਿਹਾ ਕਿ ਜੇਕਰ ਸਾਡੇ ਨਾਲ ਮਿਲ ਕੇ ਚੱਲਣਾ ਤਾਂ ਘੱਟੋ ਘੱਟ ਆਪਣੇ ਡਿਫੈਂਸ ਬਜਟ ਨੂੰ ਵਧਾਇਆ ਜਾਵੇ 3-3.5 ਤੋਂ 4% ਤੱਕ ਕੀਤਾ ਜਾਵੇ। ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਆਪਣੇ ਡਿਫੈਂਸ ਬਜਟ ਨੂੰ ਵਧਾ ਕੇ ਅਮਰੀਕਾ ਤੋਂ ਵਧੇਰੇ ਹਥਿਆਰ ਖਰੀਦੇ, ਔਰ ਅਮਰੀਕਾ ਇਸੇ ਗੱਲ ਦੇ ਲਈ ਆਸਟ੍ਰੇਲੀਆ ਨੂੰ ਮਜਬੂਰ ਕਰ ਰਿਹਾ। ਹਾਲਾਂਕਿ ਆਸਟ੍ਰੇਲੀਆ ਨੇ ਹਾਲੇ ਤੱਕ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕੇ ਨੇ, ਪਰ ਇਸ ਦਾ ਇੱਕ ਸਾਹਮਣਾ ਵੀ ਕਰਨਾ ਪੈ ਰਿਹਾ। ਇਸ ਦੀ ਵਜ੍ਹਾ ਇਹ ਹੈ ਕਿ ਆਸਟ੍ਰੇਲੀਆ ਆਪਣੇ ਡਿਫੈਂਸ ਬਜਟ ਨੂੰ ਨਹੀਂ ਵਧਾ ਰਿਹਾ ਤੇ ਅਮਰੀਕਾ ਆਸਟ੍ਰੇਲੀਆ ਦੇ ਬੜੇ ਹੀ ਮਹੱਤਵਕਾਂਸ਼ੀ ਬੜੇ ਹੀ ਮਹਿੰਗੇ ਪ੍ਰੋਜੈਕਟ ਔਕਸ ਸਮਝੌਤੇ ਨੂੰ ਕਿਵੇਂ ਜਿਵੇਂ ਤਿਵੇਂ ਟਾਲ ਰਿਹਾ ਹੈ। ਇਸ ਦਰਮਿਆਨ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੱਧ ਪੂਰਬ ਦੇ ਮਸਲੇ ਦੇ ਉੱਤੇ ਵੀ ਆਪਣੇ ਅਮਰੀਕੀ ਹਮਰੁਤਬਾ ਦੇ ਨਾਲ ਗੱਲਬਾਤ ਕਰਨਗੇ। ਉੱਥੇ ਦੂਸਰੇ ਪਾਸੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀਆਂ ਕਰ ਲਈਏ, ਜਿੱਥੇ ਨਿਊ ਸਾਊਥ ਵੇਲਸ ਦੇ ਨੇਤਾ ਜਿਹੜੇ ਕ੍ਰਿਸ ਮਿੰਸ ਨੇ, ਜਿਹੜੇ ਕਿ ਪ੍ਰੀਮੀਅਰ ਨੇ, ਉਹ ਇਸ ਵਕਤ ਹੁਣ ਭਾਰਤ ਦਾ ਦੌਰਾ ਤਾਜ਼ਾ ਤਾਜ਼ਾ ਮੁਕਾ ਕੇ ਆਏ ਨੇ, 5 ਦਿਨਾਂ ਦਾ ਦੌਰਾ। ਔਰ ਇਸ ਦਰਮਿਆਨ ਹੁਣ NSW ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਆਪਣਾ ਲੀਡਰ ਵੀ ਐਲਾਨ ਦਿੱਤਾ ਸੀ, ਮਾਈਕ ਨਿਊਮੈਨ। ਮਾਈਕ ਨਿਊਮੈਨ ਕਿਸੇ ਵੇਲੇ ਜਿਹੜੇ ਟ੍ਰੇਡ ਐਂਡ ਵਾਇ ਦੇ ਤੌਰ ਦੇ ਉੱਤੇ ਵੀ ਕੰਮ ਕਰ ਚੁੱਕੇ ਨੇ। ਉਹਨਾਂ ਕਿਹਾ ਕਿ NSW ਦੀ ਸਰਕਾਰ ਇਸ ਵਕਤ ਸੂਬੇ ਦੇ ਵਿੱਚ ਟ੍ਰੇਡ ਦਾ ਬੁਰਾ ਹਾਲ ਕਰ ਰਹੀ ਹੈ, ਯਾਨੀ ਕਿ ਵਪਾਰਕ ਅਦਾਰਿਆਂ ਦਾ ਗਲਾ ਘੁੱਟ ਰਹੀ ਹੈ, ਬਿਊਰੋਕਰੇਟਸ ਨੂੰ ਤਰਜੀਹ ਦੇ ਰਹੀ ਹੈ ਤੇ ਸੂਬੇ ਦੇ ਵਿੱਚ ਵੱਡੇ ਵੱਡੇ ਇਨਵੈਸਟਰਸ ਨੂੰ ਆਉਣ ਤੋਂ ਰੋਕ ਰਹੀ ਹੈ। ਉਹਨਾਂ ਕਿਹਾ ਕਿ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ NSW ਦੀ ਰੈਪੂਟੇਸ਼ਨ ਕੋਈ ਚੰਗੀ ਨਹੀਂ ਹੈ। NSW ਦੇ ਵਨ ਨੇਸ਼ਨ ਪਾਰਟੀ ਦੇ ਨੇਤਾ ਮਾਈਕ ਨਿਊਮੈਨ ਨੇ ਇਹ ਵੀ ਇਲਜ਼ਾਮ ਲਗਾਉਂਦਿਆਂ ਹੋਇਆਂ ਆਪਣੇ ਪ੍ਰੀਮੀਅਰ ਕ੍ਰਿਸ ਮਿੰਸ ਦੇ ਉੱਤੇ ਇਹ ਗੱਲ ਕਹੀ ਕਿ ਜੇਕਰ NSW ਦੇ ਵਿੱਚ ਵਨ ਨੇਸ਼ਨ ਪਾਰਟੀ ਜਿੱਤ ਕੇ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਐਨਰਜੀ ਡਿਪਾਰਟਮੈਂਟ ਦੇ ਉੱਤੇ ਬੇਲੋੜੀਆਂ ਜਿਹੜੀਆਂ ਨੀਤੀਆਂ ਜਾਂ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਐਬੋਲਿਸ਼ ਕਰ ਦੇਗੀ। ਹੋਰ ਤਾਂ ਹੋਰ ਇੱਥੇ ਸੂਬੇ ਦੇ ਵਿੱਚ ਯੂਰੇਨੀਅਮ, ਨਿਊਕਲੀਅਰ ਤੇ ਕੋਲੇ ਦੀ ਖਦਾਨਾਂ ਨੂੰ ਲੈ ਕੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਲੰਮੇ ਚਿਰ ਤੋਂ ਉਹਨੂੰ ਵੀ ਹਟਾ ਦੇਗੀ ਤੇ ਇਹਨਾਂ ਏਸ਼ੀਅਨ ਦੇਸ਼ਾਂ ਨੂੰ ਜਿਹੜੇ NSW ਦੇ ਖਣਿਜ ਨੇ ਉਹਨਾਂ ਤੱਕ ਅਪਰੋਚ ਕਰਨ ਦੇਗੀ। ਇਸ ਦਰਮਿਆਨ ਉਹਨਾਂ ਇਹ ਵੀ ਗੱਲ ਕੀਤੀ ਕਿ ਜਦੋਂ ਜਾਪਾਨ ਤੇ ਕੋਰੀਆ ਦੇ NSW ਦੇ ਲਈ ਟ੍ਰੇਡ ਐਂਡ ਵਾਇਸ ਦੇ ਤੌਰ ਤੇ ਕੰਮ ਕਰਦੇ ਸੀ ਤਾਂ ਇੱਕ CEO ਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਨਿਊ ਸਾਊਥ ਵੇਲਸ ਦੇ ਵਿੱਚ ਅੱਗੇ ਵਧਣ ਦੀ ਭੁੱਖ ਦੀ ਕਮੀ ਹੈ। ਹਾਲਾਂਕਿ ਇਸ ਦਾ ਜਵਾਬ ਦਿੰਦਿਆਂ ਹੋਇਆਂ ਜਦੋਂ ਤਾਜ਼ੇ ਤਾਜ਼ੇ ਭਾਰਤ ਤੋਂ ਪਰਤੇ ਪ੍ਰੀਮੀਅਰ ਕ੍ਰਿਸ ਮਿੰਸ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਨਿਊਮੈਨ ਉੱਥੇ ਮੂੰਹ ਮਾਰਦੇ ਨੇ ਜਿੱਥੇ ਪੈਸਾ ਹੈ, ਪਰ ਹੁਣ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਇੱਕ ਪੋਲੀਟੀਕਲ ਪਾਰਟੀ ਦੇ ਪੋਲੀਟੀਕਲ ਲੀਡਰ ਬਣ ਚੁੱਕੇ ਨੇ। ਉਹਨਾਂ ਦੇ ਬਿਆਨਾਂ ਦੇ ਵਿੱਚ ਏਦਾਂ ਕੈਦਾਂ ਜੱਦਾਂ ਕੈਦਾਂ ਨਹੀਂ ਹੋਣਾ ਚਾਹੀਦਾ ਕਿ ਜੇ ਏਦਾਂ ਹੁੰਦਾ ਜੇ ਉਦਾਂ ਹੁੰਦਾ, ਤੇ ਨਾ ਹੀ ਇਸ ਕਿਸਮ ਦੇ ਬਿਆਨ ਦੇਣੇ ਚਾਹੀਦੇ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਤੇ ਤੱਥ ਨਹੀਂ ਹੈ। ਕ੍ਰਿਸ ਮਿੰਸ ਨੇ ਇਹ ਵੀ ਗੱਲ ਕਹੀ ਕਿ ਇਸ ਵਕਤ ਉਹ ਆਪਣੇ ਵਿਦੇਸ਼ ਦੌਰੇ ਤੋਂ ਸੰਤੁਸ਼ਟ ਹੋ ਕੇ ਆਏ ਨੇ ਤੇ ਉਹਨਾਂ ਦੀ ਕਿਤਾਬ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਔਰ ਉਹ NSW ਨੂੰ ਉਹ ਵਾਪਸ ਦੇਣਾ ਚਾਹੁੰਦੇ ਨੇ ਜੋ ਉਹ ਭਾਰਤ ਤੋਂ ਲੈ ਕੇ ਆਏ ਨੇ, ਬਲਕਿ ਉਹ ਆਪਣੇ ਅਗਲੇ ਵਿਦੇਸ਼ ਦੌਰੇ ਦੇ ਲਈ ਵੀ ਹੋਰ ਜ਼ਿਆਦਾ ਉਤਸ਼ਾਹਿਤ ਨੇ। ਵਿਦੇਸ਼ਾਂ ਤੋਂ ਜਾ ਕੇ NSW ਦੇ ਲਈ ਵਧੇਰੇ ਨਿਵੇਸ਼ ਲੈ ਕੇ ਆਉਣਾ ਇਹੀ ਉਹਨਾਂ ਦਾ ਇੱਕ ਮਕਸਦ ਹੈ। ਇਸ ਦਰਮਿਆਨ ਪ੍ਰੀਮੀਅਰ ਕ੍ਰਿਸ ਮਿੰਸ ਦਾ ਇਹ ਦੌਰਾ ਫਰਵਰੀ ਮਹੀਨੇ ਦੇ ਵਿੱਚ ਹੋਣਾ ਸੀ, ਪਰ ਪਿਛਲੇ ਸਾਲ ਬੰਡਾਈ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੇ ਚੱਲਦਿਆਂ ਹੋਇਆਂ ਉਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਇਸ ਦੌਰੇ ਨੂੰ ਰੱਦ ਕਰ ਦਿੱਤਾ ਸੀ ਔਰ ਪੋਸਟਪੋਨ ਕਰ ਦਿੱਤਾ ਸੀ। ਆਪਣੇ ਤਾਜ਼ਾ ਦੌਰੇ ਦੇ ਦਰਮਿਆਨ ਪ੍ਰੀਮੀਅਰ ਕ੍ਰਿਸ ਮਿੰਸ ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਆਏ ਨੇ, ਉੱਥੋਂ ਦੇ ਮੁੱਖ ਮੰਤਰੀਆਂ ਦੇ ਨਾਲ ਟੈਕਨੋਲੋਜੀ, ਐਜੂਕੇਸ਼ਨ, ਕ੍ਰਿਟੀਕਲ ਮਿਨਰਲ ਤੇ ਵਪਾਰ ਨੂੰ ਹੋਰ ਅੱਗੇ ਵਧਾਉਣ ਦੇ ਲਈ ਕਈ ਦਵੱਲੇ ਸਮਝੌਤੇ ਵੀ ਕਰਕੇ ਆਏ ਨੇ। ਇਸ ਦਰਮਿਆਨ ਉਹਨਾਂ ਨੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਣਿਜ ਪਦਾਰਥਾਂ ਦੀ ਐਕਸਟ੍ਰੈਕਸ਼ਨ ਹੈ ਯਾਨੀ ਖੁਦਾਈ ਹੈ, ਖਦਾਨਾਂ ਦਾ ਜਿਹੜਾ ਕੰਮ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ, ਹਾਲਾਂਕਿ ਕੋਈ ਸਮਝੌਤਾ ਹੋਇਆ ਨਹੀਂ ਦੱਸਿਆ ਗਿਆ। ਉੱਥੇ ਜਦੋਂ ਨਿਊ ਸਾਊਥ ਵੇਲਸ ਦੀ ਗੱਲ ਹੁੰਦੀ ਹੋਏ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਵੀ ਇੱਕ ਐਸੀ ਰਣਨੀਤੀ ਅਪਣਾਈ ਜਾ ਰਹੀ ਹੈ ਜਿਸ ਦੇ ਤਹਿਤ ਚਾਹੇ ਵਨ ਨੇਸ਼ਨ ਪਾਰਟੀ ਦੀਆਂ ਰਣਨੀਤੀਆਂ ਹੋਣ ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀਆਂ ਲੰਮੇ ਚਿਰ ਤੋਂ ਚੱਲਦੀਆਂ ਆ ਰਹੀਆਂ ਰਣਨੀਤੀਆਂ, ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਆਸਟ੍ਰੇਲੀਆ ਦੇ ਵਿੱਚ ਫੈਡਰਲ ਚੋਣਾਂ ਜਿੱਤ ਕੇ ਲਿਬਰਲ ਨੈਸ਼ਨਲ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਉਹ ਟਬੈਕੋ ਟੈਕਸ ਨੂੰ ਖਤਮ ਕਰ ਦੇਣਗੇ। ਅਸਲ ਦੇ ਵਿੱਚ ਟਬੈਕੋ ਟੈਕਸ ਦਾ ਮਸਲਾ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੀ ਚੱਕਿਆ ਗਿਆ ਸੀ, ਪਰ ਇਸ ਮਸਲੇ ਨੂੰ ਹੁਣ ਇੰਨਾ ਜ਼ਿਆਦਾ ਇਸ ਕਰਕੇ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਿਗਰਟਾਂ ਸਸਤੀਆਂ ਹੋ ਜਾਣਗੀਆਂ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਕਾਲਾ ਬਾਜ਼ਾਰੀ ਦਾ ਜਿਹੜਾ ਬਾਜ਼ਾਰ ਹੈ ਉਹ ਖਤਮ ਹੋਏਗਾ, ਉਸ ਦੇ ਉੱਤੇ ਇੱਕ ਸੱਟ ਵੱਜੇਗੀ। ਐਂਗਸ ਟੇਲਰ ਦੀ ਤਰਫ ਤੋਂ ਗੱਲ ਕਹੀ ਗਈ ਹੈ ਕਿ ਇਸ ਦਰਮਿਆਨ ਉਹ ਇਹ ਚਾਹੁੰਦੇ ਨੇ ਕਿ ਜਿਹੜਾ ਐਕਸਾਈਜ਼ ਕੱਟ ਹੈ ਉਹ 80% ਤੱਕ ਉਹ ਘੱਟ ਕਰ ਦੇਣਗੇ ਜੇ ਉਹ ਫੈਡਰਲ ਸੱਤਾ ਦੇ ਉੱਤੇ ਕਾਬਜ਼ ਹੁੰਦੇ ਨੇ, ਯਾਨੀ ਕਿ ਇੱਕ 20 ਸਿਗਰਟਾਂ ਦੇ ਡੱਬੀ ਦੇ ਉੱਤੇ ਜਿਹੜਾ $30 ਦਾ ਐਕਸਾਈਜ਼ ਕੱਟ ਲੱਗਦਾ ਐਕਸਾਈਜ਼ ਲੱਗਦਾ ਸੀ ਉਹ ਘੱਟ ਕੇ $6 ਲੱਗ ਜਾਏਗਾ, ਯਾਨੀ ਕਿ 20 ਸਿਗਰਟਾਂ ਦੀ ਇੱਕ ਡੱਬੀ ਜਿਹੜੀ ਹੈ ਉਹ ਹੋਰ ਕਾਫੀ ਜ਼ਿਆਦਾ ਥੱਲੇ ਰੇਟ ਦੇ ਉੱਤੇ ਵਿਕੇਗੀ, ਯਾਨੀ ਉਸਦੀ ਅਸਲ ਕੀਮਤ ਦੇ ਉੱਤੇ ਮਹਿਜ਼ $6 ਵਾਧੂ ਐਕਸਾਈਜ਼ ਲੱਗੇਗਾ। ਹੁਣ ਇਸ ਦੇ ਨਾਲ ਐਂਗਸ ਟੇਲਰ ਦਾ ਕਹਿਣਾ ਹੈ ਕਿ ਸਾਲਾਨਾ $3 billion ਦੀ ਬਚਤ ਹੋ ਸਕੇਗੀ। ਇਹ ਕਿਵੇਂ ਹੋਏਗੀ ਬਚਤ? ਜਦੋਂ ਐਕਸਾਈਜ਼ ਘੱਟ ਹੋ ਜਾਏਗਾ ਤਾਂ ਐਂਗਸ ਟੇਲਰ ਦੀ ਯੋਜਨਾ ਇਹ ਹੈ ਕਿ ਇਸ ਦੇ ਨਾਲ ਕਾਲਾ ਬਾਜ਼ਾਰੀ ਨੂੰ ਸੱਟ ਵੱਜੇਗੀ, ਜਿਹੜੀਆਂ ਚੀਨ ਤੋਂ ਜਾਂ ਵਿਦੇਸ਼ਾਂ ਤੋਂ ਈ ਸਿਗਰਟ ਜਾਂ ਉਹ ਸਿਗਰਟਾਂ ਜਿਹੜੀਆਂ ਸਸਤੇ ਰੇਟ ਦੇ ਉੱਤੇ ਵਿਕਦੀਆਂ ਨੇ ਉਹ ਨਹੀਂ ਵਿਕਣਗੀਆਂ, ਉਹਨਾਂ ਦੇ ਬਾਜ਼ਾਰ ਨੂੰ ਠੱਲ ਪਏਗੀ। ਉਧਰ ਟ੍ਰੈਜਰ ਜਿਮ ਚਾਮਸ ਦੀ ਤਰਫ ਤੋਂ ਅੱਜ ਦੇ ਦਿਨ ਸਵੇਰ ਵੇਲੇ ABC ਰੇਡੀਓ ਦੇ ਉੱਤੇ ਗੱਲਬਾਤ ਕੀਤੀ ਗਈ, ਜਦੋਂ ਇਹ ਪੁੱਛਿਆ ਗਿਆ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ਆਸਟ੍ਰੇਲੀਆ ਦਾ ਅੰਕੜਾ ਵਿਭਾਗ ਆਪਣੇ ਤਾਜ਼ਾ ਅੰਕੜਿਆਂ ਦੇ ਵਿੱਚ ਇਹ ਕਹਿ ਚੁੱਕਿਆ ਕਿ ਆਸਟ੍ਰੇਲੀਆ ਦੀ ਆਰਥਿਕ ਦਰ ਜਿਹੜੀ ਹੈ ਉਹ ਔਸਤ ਦੇ ਨਾਲੋਂ ਜ਼ਿਆਦਾ ਜਾਂ ਕਿਆਸ ਦੇ ਨਾਲੋਂ ਵਧੇਰੇ ਤੇਜ਼ੀ ਦੇ ਨਾਲ ਵਧੀ ਹੈ। 30 June ਤੱਕ ਆਸਟ੍ਰੇਲੀਆ ਦੀ ਜਿਹੜੀ ਆਰਥਿਕ ਵਿਕਾਸ ਦਰ ਹੈ 2.1% ਦੇ ਹਿਸਾਬ ਦੇ ਨਾਲ ਵਧੀ ਹੈ, ਪਰ ਪ੍ਰੋਡਕਟੀਵਿਟੀ ਥੱਲੇ ਗਈ ਹੈ। ਕੇਸ ਦਾ ਮਤਲਬ ਇਹ ਹੈ ਕਿ RBA ਆਪਣੇ ਫੈਸਲੇ ਦੇ ਵਿੱਚ ਇਸ ਵਾਰ ਜਿਹੜੀ ਸਤੰਬਰ ਮਹੀਨੇ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਚ ਵਿਆਜ ਦਰਾਂ ਵਧਾ ਦੇਗਾ। ਟ੍ਰੈਜਰ ਜਿਮ ਚਾਮਸ ਦਾ ਕਹਿਣਾ ਸੀ ਕਿ ਮੈਨੂੰ ਲੱਗਦਾ ਹੈ ਕਿ ਨੈਸ਼ਨਲ ਅਕਾਊਂਟ ਨੂੰ ਲੈ ਕੇ ਇਹ ਪੂਰੀ ਸਟੋਰੀ ਨਹੀਂ ਹੈ। ਅਸਲ ਦੇ ਵਿੱਚ RBA ਦੀ ਜਿਹੜੀਆਂ ਵਿਆਜ ਦਰਾਂ ਦਾ ਫੈਸਲਾ ਉਹ ਤਾਂ ਖੈਰ RBA ਨੇ ਲੈਣਾ, ਪਰ ਪ੍ਰੋਡਕਟੀਵਿਟੀ ਇਸ ਵਕਤ ਆਸਟ੍ਰੇਲੀਆ ਦੀ ਇਕੋਨਮੀ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਉਸ ਨੂੰ ਵਧਾਉਣ ਦਾ ਹੀ ਇੱਕ ਟੀਚਾ ਜਿਹੜੀ ਫੈਡਰਲ ਸਰਕਾਰ ਮਿੱਥੀ ਬੈਠੀ ਹੈ ਗੱਲ ਕੁੱਲ ਮਿਲਾ ਕੇ ਇਹ ਹੈ ਕਿ ਟ੍ਰੈਜਰ ਨੇ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ, ਜਿੱਥੋਂ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਐਕਸਾਈਜ਼ ਡਿਊਟੀ ਵਧੇਗੀ, ਮਾਫ ਕਰਨਾ, ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਅੰਦਰ ਇੰਟਰਸਟ ਰੇਟਸ ਵਧਣਗੀਆਂ। ਉੱਥੇ ਆਸਟ੍ਰੇਲੀਆ ਨੇ $3 million ਦੀ ਇੱਕ ਹੋਰ ਮਦਦ ਜਿਹੜੀ ਉਹ ਨੇਪਾਲ ਤੇ ਤਿੱਬਤ ਦੇ ਹੜ੍ਹ ਪੀੜਤਾਂ ਨੂੰ ਦੇਣ ਦੇ ਲਈ ਐਲਾਨ ਕੀਤਾ, ਯਾਨੀ ਕਿ ਹੁਣ ਤੱਕ ਆਸਟ੍ਰੇਲੀਆ $11 million ਦੀ ਮਦਦ ਨੇਪਾਲ ਤੇ ਤਿੱਬਤ ਨੂੰ ਦੇਣਾ ਜਿਹੜਾ ਉਹ ਸਵੀਕਾਰ ਕਰ ਚੁੱਕਿਆ, ਬਲਕਿ ਇਸ ਦੇ ਵਿੱਚੋਂ ਕਾਫੀ ਹੱਦ ਤੱਕ ਮਦਦ ਜਿਹੜੀ ਉਹ ਦਿੱਤੀ ਵੀ ਜਾ ਚੁੱਕੀ ਹੈ। ਦੱਸ ਦਈਏ ਕਿ ਹੁਣ ਤੱਕ 38 ਆਸਟ੍ਰੇਲੀਅਨ ਜਿਹੜੇ ਨੇ ਉਹ ਨੇਪਾਲ ਤੇ ਤਿੱਬਤ ਦੇ ਨਾ ਹੜਾਂ ਦੇ ਵਿੱਚ ਲਾਪਤਾ ਦੱਸੇ ਜਾ ਰਹੇ ਨੇ। ਕੱਲ ਦੇ ਦਿਨ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਹਿਲਾਂ ਇਹ ਗਿਣਤੀ 43 ਆਸਟ੍ਰੇਲੀਅਨ ਦੀ ਸੀ, ਜਿਸ ਤੋਂ ਬਾਅਦ 5 ਆਸਟ੍ਰੇਲੀਅਨ ਨੂੰ ਭਾਲ ਲਿਆ ਗਿਆ। ਹਾਲਾਂਕਿ ਉਹ ਸੁਰੱਖਿਅਤ ਆਸਟ੍ਰੇਲੀਆ ਦੇ ਵਿੱਚ ਹਾਲੇ ਤੱਕ ਵਾਪਸ ਨਹੀਂ ਪਰਤੇ ਨੇ, ਔਰ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ ਜਿਹੜੇ ਨੇਪਾਲ ਦੇ ਵਿੱਚ ਇਹਨਾਂ ਹੜਾਂ ਦੇ ਅੰਦਰ ਲਾਪਤਾ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਵਕਤ ਕਾਫੀ ਜ਼ਿਆਦਾ 705 ਦੇ ਵਿੱਚ ਨੇ, ਔਰ ਆਸਟ੍ਰੇਲੀਆ ਸਰਕਾਰ ਦੇ ਵਿਦੇਸ਼ ਮਹਿਕਮੇ ਤੋਂ ਇਹ ਮੰਗ ਕਰ ਰਹੇ ਨੇ ਕਿ ਆਖਿਰਕਾਰ ਕਦੋਂ ਤੱਕ ਉਹਨਾਂ ਦਾ ਪਤਾ ਚੱਲ ਸਕੇਗਾ। ਪਰ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ RAF ਦਾ ਯਾਨੀ ਰਾਇਲ ਆਸਟ੍ਰੇਲੀਅਨ ਏਅਰਫੋਰਸ ਦਾ ਇੱਕ ਹੋਰ ਜਹਾਜ਼ ਮਨੁੱਖੀ ਮਦਦ ਲੈ ਕੇ ਨੇਪਾਲ ਪਹੁੰਚਦਾ। ਇਸ ਦਰਮਿਆਨ ਨੇਪਾਲ ਦੇ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਏਜੰਸੀ ਨੇ ਇਹ ਰਿਪੋਰਟ ਕੀਤਾ ਹੈ ਕਿ 1204 ਮੌਤਾਂ ਦੀ ਪੁਸ਼ਟੀ ਤੇ 4216 ਲੋਕਾਂ ਦੇ ਲਾਪਤਾ, ਜਿਸ ਦੇ ਵਿੱਚ 583 ਵਿਦੇਸ਼ੀ ਨਾਗਰਿਕ ਨੇ, ਉਹਨਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਸਕੂਲਾਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ NSW ਦੇ ਪ੍ਰਾਈਵੇਟ ਸਕੂਲਾਂ ਦੀ ਇੱਕ ਫੰਡਿੰਗ ਜਿਹੜੀ ਉਹ ਫੈਡਰਲ ਸਰਕਾਰ ਦੀ NSW ਨਹੀਂ ਬਲਕਿ ਆਸਟ੍ਰੇਲੀਆ ਭਰ ਦੇ ਪ੍ਰਾਈਵੇਟ ਸਕੂਲਾਂ ਦੀ ਫੰਡਿੰਗ ਰੋਕੀ ਜਾ ਰਹੀ ਹੈ। ਸਿਡਨੀ ਦੇ ਇੱਕ ਸਕੂਲ ਜਿਹੜਾ ਕਿ ਬਰਵੁੱਡ ਦੇ ਵਿੱਚ ਪੈਂਦਾ ਪ੍ਰਾਈਵੇਟ ਸਕੂਲ MLC ਸਕੂਲ, ਉਸਦੀ ਫੰਡਿੰਗ ਦੇ ਵਿੱਚ ਤਾਂ ਘੱਟੋ ਘੱਟ $7 million ਦਾ ਕੱਟ ਲੱਗ ਰਿਹਾ। ਸਾਲ 2029 ਤੱਕ ਜਿਹੜੀ ਫੈਡਰਲ ਫੰਡਿੰਗ ਉਹਨਾਂ ਨੂੰ ਮਿਲਣੀ ਹੈ ਇੰਨਾ ਘੱਟ ਪੈਸਾ ਮਿਲੇਗਾ। ਉੱਧਰ ਸੈਂਟ ਐਗੋਸਟੀਨ ਕਾਲਜ ਨੂੰ $5.7 million ਘੱਟ ਦਿੱਤਾ ਜਾਣਾ ਹੈ ਜਾਂ ਇਸ ਦੇ ਵਿੱਚ ਕਟੌਤੀ ਜਿਹੜੀ ਉਹਨਾਂ ਦੀ ਕੁੱਲ ਫੰਡਿੰਗ ਚ ਕਰ ਲਈ ਗਈ ਹੈ। ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਨੇ ਦੇਸ਼ ਭਰ ਦੇ 1000 ਦੇ ਕਰੀਬ ਪ੍ਰਾਈਵੇਟ ਸਕੂਲਾਂ ਦੀ $800 million ਦੀ ਫੰਡਿੰਗ ਜਿਹੜੀ ਉਹ ਘੱਟ ਕੀਤੀ ਹੈ, ਰੋਕੀ ਹੈ, ਔਰ ਇਸ ਦੇ ਅਲੱਗ ਅਲੱਗ ਤਰਕ ਦਿੱਤੇ ਗਏ ਨੇ। ਸਿਰਫ NSW ਦੇ ਹੀ ਕੁਝ ਐਂਜਲੀਕਨ ਸਕੂਲਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਨਾਲ ਜੁੜੀ ਐਂਜਲੀਕਨ ਸਕੂਲ ਕਾਰਪੋਰੇਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ 18 ਸਕੂਲਾਂ ਦੀ $14 million ਦੀ ਫੰਡਿੰਗ ਜਿਹੜੀ ਹੈ ਰੋਕ ਦਿੱਤੀ ਗਈ ਹੈ ਜਾਂ ਘੱਟ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਸੈਂਟ ਲਿਊਕਸ ਗ੍ਰਾਮਰ, ਰਾਉਜ਼ਿਲ ਐਂਜਲੀਕਨ ਸਕੂਲ ਆਦਿ ਸ਼ਾਮਲ ਨੇ। ਕੈਥੋਲਿਕ ਸਕੂਲ NSW ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਉਹ ਘੱਟੋ ਘੱਟ $120 million ਸਾਲ 2029 ਤੱਕ ਗਵਾ ਦੇਣਗੇ। ਇਸ ਦਾ ਮਤਲਬ ਇਹ ਵੀ ਹੈ ਕਿ ਇਹ ਜਿਹੜੇ ਪ੍ਰਾਈਵੇਟ ਸਕੂਲ ਨੇ ਇਹ ਫੀਸਾਂ ਦੇ ਵਿੱਚ ਵੀ ਇਜ਼ਾਫਾ ਕਰ ਰਹੇ ਨੇ, ਯਾਨੀ ਕਿ ਸਿੱਧਾ ਜਿਹੜਾ ਨੁਕਸਾਨ ਹੈ ਉਹ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਜੇਬ ਦੇ ਉੱਤੇ ਹੋਣ ਜਾ ਰਿਹਾ। ਮਾਪੇ ਪਹਿਲਾਂ ਹੀ ਜਿਹੜੇ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜਣ ਦਾ ਇੱਕ ਵੱਡਾ ਖਰਚ ਚੁੱਕ ਰਹੇ ਨੇ। ਕਿਹਾ ਜਾ ਰਿਹਾ ਹੈ ਕਿ 5 ਤੋਂ 7% ਐਵਰੇਜ ਫੀਸਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਜਾਣਗੀਆਂ ਇਨਫਲੇਸ਼ਨ ਰੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਸਾਲ 2026 ਦੇ ਹੀ ਅੰਕੜਿਆਂ ਦੇ ਉੱਤੇ ਨਿਗਾਹ ਮਾਰੀਏ ਤੇ ਪ੍ਰਾਈਵੇਟ ਸੈਕੰਡਰੀ ਸਕੂਲ ਦੇ ਵਿੱਚ ਭੇਜਣ ਲੱਗੇ ਇੱਕ ਮਾਂ ਪਿਓ ਨੂੰ ਜਾਂ ਆਸਟ੍ਰੇਲੀਅਨ ਪਰਿਵਾਰ ਨੂੰ ਔਸਤਨ $11,000 ਆਪਣੇ ਪੱਲਿਓਂ ਖਰਚਣੇ ਪੈਂਦੇ ਨੇ। ਹਾਲਾਂਕਿ ਇਹ ਮਤਲਬ ਨਹੀਂ ਹੈ ਕਿ ਪ੍ਰਾਈਵੇਟ ਸਕੂਲ ਕੈਥੋਲਿਕ ਐਂਜਲੀਕਨ ਸਕੂਲ ਜਿਹੜੇ ਨੇ ਉਹ ਇੰਨੀ ਕੁ ਫੀਸ ਲੈਂਦੇ ਨੇ। ਕਈ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਤਾਂ $50,000-55,000 ਤੋਂ ਵੀ ਉੱਤੇ ਚਲੀਆਂ ਜਾਂਦੀਆਂ ਨੇ। ਇਸ ਦਰਮਿਆਨ ਆਸਟ੍ਰੇਲੀਆ ਦੇ ਸੈਕੰਡਰੀ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਨੇ ਉਸ ਦੇ ਵਿੱਚ 40% ਬੱਚੇ ਜਿਹੜੇ ਨੇ ਕੁੱਲ ਪੜ੍ਹਦੇ ਨੇ, ਯਾਨੀ ਕਿ ਬਾਕੀ ਦੇ 60% ਇੰਡੀਪੈਂਡੈਂਟ ਤੇ ਜਿਹੜੇ ਪਬਲਿਕ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਾਈ ਹਾਸਲ ਕਰਦੇ ਨੇ। ਉਧਰ ਸ਼ੈਡੋ ਐਜੂਕੇਸ਼ਨ ਮਿਨਿਸਟਰ ਜੁਲੀਅਨ ਲੀਜ਼ਰ ਨੇ ਕਿਹਾ ਕਿ ਗੈਰ ਸਰਕਾਰੀ ਸਕੂਲਾਂ ਦੀ ਇੰਨੀ ਜ਼ਿਆਦਾ ਫੰਡਿੰਗ ਜਿਹੜੀ ਹੈ ਕੱਟ ਕਰਨ ਦੇ ਨਾਲ ਇਹਦਾ ਬਰਡਨ ਸਿੱਧੇ ਸਿੱਧੇ ਮਾਪਿਆਂ ਦੇ ਉੱਤੇ ਆਏਗਾ। ਜਦਕਿ ਦੂਸਰੇ ਪਾਸੇ ਗ੍ਰੀਨ ਪਾਰਟੀ ਦੇ ਸੈਨੇਟਰ ਪੈਨੀ ਆਲਮਨ ਪੇਨ ਨੇ ਕਿਹਾ ਕਿ ਇਹ ਜਾਇਜ਼ ਨਹੀਂ ਹੈ ਕਿਉਂਕਿ ਪ੍ਰਾਈਵੇਟ ਸਕੂਲ ਪਹਿਲਾਂ ਹੀ ਖੁੱਲੇ ਗੱਫੇ ਜਿਹੜੇ ਨੇ ਉਹ ਫੈਡਰਲ ਫੰਡਿੰਗ ਦਾ ਇੰਜੋਏ ਕਰ ਰਹੇ ਨੇ ਔਰ ਉਹਨਾਂ ਦੇ ਆਪਣੇ ਖਾਤਿਆਂ ਦੇ ਵਿੱਚ ਤਾਂ ਲੱਖਾਂ ਡਾਲਰ ਪਏ ਨੇ। ਹੁਣ ਉਹ ਕਿੱਥੇ ਖਰਚਦੇ ਨੇ, ਉਹ ਇਸ ਪੈਸੇ ਨੂੰ ਕਲਾਸਰੂਮ ਸਪਲਾਈਜ਼ ਦੇ ਉੱਤੇ ਖਰਚਦੇ ਨੇ ਜਾਂ ਆਪਣੀਆਂ ਜੇਬਾਂ ਭਰਨ ਦੇ ਲਈ, ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ। ਬਲਕਿ ਇਸ ਫੰਡਿੰਗ ਦੇ ਨਾਲ ਕੋਈ ਖਾਸ ਨੁਕਸਾਨ ਨਹੀਂ ਹੋਣ ਲੱਗਿਆ। ਸਕੂਲਾਂ ਦੇ ਨਾਲ ਹੀ ਜੁੜੀਆਂ ਹੋਈਆਂ ਅਗਲੀਆਂ ਕੁਝ ਖਬਰਾਂ ਨੇ। ਅਗਲੀ ਖਬਰ NSW ਦੇ ਨਾਲ ਹੀ ਨਹੀਂ ਜੁੜੀ ਬਲਕਿ ਪੂਰੇ ਦੇਸ਼ ਦੀ ਇੱਕ ਤਸਵੀਰ ਵੀ ਬਿਆਨ ਕਰਦੀ ਹੈ। ਕਿਹਾ ਜਾ ਰਿਹਾ ਹੈ ਕਿ ਅਧਿਆਪਕ ਜਿਹੜੇ ਨੇ ਉਹ ਇੱਕ ਤਿਹਾਈ ਲੈਸਨ ਜਿਹੜੇ ਨੇ ਸਕੂਲ ਦੇ ਵਿੱਚ ਪੜ੍ਹਾਈ ਨਹੀਂ ਪਾਉਂਦੇ ਔਰ ਉਸਦੀ ਵਜ੍ਹਾ ਕੀ ਹੈ, ਸਟੂਡੈਂਟ ਮਿਸਬਿਹੇਵੀਅਰ। ਕਲਾਸਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੀ ਤਰਫ ਤੋਂ ਬਦਤਮੀਜ਼ੀਆਂ ਕੀਤੀਆਂ ਜਾਂਦੀਆਂ ਨੇ, ਮਾੜਾ ਵਿਵਹਾਰ ਕੀਤਾ ਜਾਂਦਾ, ਉਸ ਦੇ ਚੱਲਦੇ ਅਧਿਆਪਕਾਂ ਨੂੰ ਪੜ੍ਹਾਈ ਰੋਕਣੀ ਪੈ ਜਾਂਦੀ ਹੈ। ਸੈਂਟਰ ਫਾਰ ਇੰਡੀਪੈਂਡੈਂਟ ਸਟੱਡੀਜ਼ ਯਾਨੀ CIS ਦੀ ਤਰਫ ਤੋਂ ਆਸਟ੍ਰੇਲੀਆ ਦੇ ਪ੍ਰਾਇਮਰੀ ਤੇ ਸੈਕੰਡਰੀ ਟੀਚਰਸ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇੱਕ ਸਰਵੇਖਣ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਹਰ 30 ਮਿੰਟ ਦੇ ਵਿੱਚੋਂ ਹਰ 9 ਮਿੰਟ ਅਧਿਆਪਕਾਂ ਦੇ ਸਿਰਫ ਇਸ ਚੀਜ਼ ਦੇ ਲਈ ਵੇਸਟ ਹੋ ਜਾਂਦੇ ਨੇ ਕਿ ਉਹ ਬੈਡ ਬਿਹੇਵੀਅਰ ਨੂੰ ਕਿਸ ਤਰੀਕੇ ਦੇ ਨਾਲ ਰੋਕਣ। ਯਾਨੀ ਕਿ ਜੇਕਰ ਸਾਲ ਦੀ ਔਸਤ ਕੱਢ ਲਈ ਜਾਵੇ ਤਾਂ ਕੁੱਲ ਲਰਨਿੰਗ ਪੀਰੀਅਡ ਦੇ ਵਿੱਚੋਂ 12 ਹਫ਼ਤੇ ਸਿਰਫ ਇਸ ਗੱਲ ਦੇ ਉੱਤੇ ਹੀ ਵੇਸਟ ਹੋ ਜਾਂਦੇ ਨੇ ਕਿ ਉਹ ਕਲਾਸ ਦੇ ਵਿੱਚ ਬੈਠੇ ਬੱਚਿਆਂ ਨੂੰ ਅਨੁਸ਼ਾਸਨ ਦੇ ਵਿੱਚ ਕਿਵੇਂ ਲੈ ਕੇ ਆਉਣ। ਇਸ ਦਰਮਿਆਨ ਸਰਵੇਖਣ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਸਭ ਤੋਂ ਜ਼ਿਆਦਾ 57% ਜਿਹੜੇ ਅਧਿਆਪਕ ਨੇ ਉਹ ਇਸ ਕਰਕੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਬੱਚੇ ਟਾਕਿੰਗ ਆਊਟ ਆਫ ਟਰਨ ਯਾਨੀ ਆਪਣੀ ਬਾਰੀ ਆਉਣ ਤੋਂ ਬਗੈਰ ਹੀ ਬੋਲਣ ਲੱਗ ਪੈਂਦੇ ਨੇ। 45% ਬੱਚੇ ਕਾਲਿੰਗ ਆਊਟ ਕਰਦੇ ਨੇ, ਇੱਕ ਦੂਜੇ ਨੂੰ ਛੇੜਨ ਲੱਗ ਜਾਂਦੇ ਨੇ ਜਾਂ ਉੱਚੀ ਉੱਚੀ ਬੋਲਣ ਲੱਗ ਪੈਂਦੇ ਨੇ ਤੇ 26% ਬੱਚੇ ਕਲਾਸ ਦੇ ਵਿੱਚ ਲੇਟ ਆਉਣ ਕਰਕੇ ਆਪਣੀ ਪੜ੍ਹਾਈ ਦਾ ਨੁਕਸਾਨ ਝੱਲਦੇ ਨੇ। ਰਿਸਰਚ ਦੇ ਵਿੱਚ ਇਹ ਵੀ ਗੱਲ ਪਤਾ ਚੱਲੀ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਪ੍ਰਾਇਮਰੀ ਸਕੂਲਾਂ ਤੋਂ ਹੀ ਐਸੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਡੇਲੀ ਟੈਲੀਗ੍ਰਾਫ ਦੀ ਖਬਰ ਦੇ ਵਿੱਚ ਆਸਟ੍ਰੇਲੀਅਨ ਕ੍ਰਿਸਚਨ ਕਾਲਜ ਮਾਸਟਰਨ ਪਾਰਕ ਜਿਹੜਾ NSW ਚ ਪੈਂਦਾ, ਉੱਥੋਂ ਦੇ ਇੱਕ ਪ੍ਰਿੰਸੀਪਲ ਨੇ ਇਹ ਵੀ ਗੱਲ ਦੱਸੀ ਹੈ ਕਿ ਬਿਹੇਵੀਅਰਲ ਇਸ਼ੂਜ਼ ਸਕੂਲਾਂ ਨੂੰ ਹੇਠਲੀਆਂ ਜਮਾਤਾਂ ਤੋਂ ਹੀ ਹੱਲ ਕਰ ਲੈਣੇ ਚਾਹੀਦੇ ਨੇ। ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਬੱਚਿਆਂ ਦੇ ਵਿੱਚ ਅਨੁਸ਼ਾਸਨ ਡਿਸਿਪਲਿਨ ਸ਼ੁਰੂ ਤੋਂ ਹੀ ਬਣਾ ਕੇ ਰੱਖਿਆ ਜਾਵੇ ਤਾਂ ਉਹ ਵੱਡੀਆਂ ਕਲਾਸਾਂ ਦੇ ਵਿੱਚ ਜਾ ਕੇ ਇੱਕ ਡਿਸਿਪਲਿਨ ਦੇ ਵਿੱਚ ਹੀ ਰਹਿੰਦੇ ਨੇ। ਵੈਸੇ ਅਗਲੀ ਖਬਰ ਵੀ ਜਿਹੜੀ ਸਕੂਲ ਦੇ ਨਾਲ ਹੀ ਜੁੜੀ ਹੋਈ ਪਰ ਇਹ ਮੈਲਬਰਨ ਤੋਂ ਹੈ। ਮੈਲਬਰਨ ਦੇ ਇੱਕ ਐਲੀਟ ਇੱਕ ਮਹਿੰਗੇ ਪ੍ਰਾਈਵੇਟ ਸਕੂਲ ਦੇ ਵਿੱਚ 2 ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚੋਂ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹ ਪੀ ਪਲੇਟਰ ਹੋਣ ਦੇ ਕਾਰ ਚੱਲਦਿਆਂ ਹੋਇਆ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਬਿਠਾ ਕੇ ਓਵਰ ਸਪੀਡ ਕਰ ਰਹੇ ਸੀ, ਯਾਨੀ ਕਿ ਤੈਅਸ਼ੁਦਾ ਗਤੀ ਦੇ ਨਾਲੋਂ ਤੇਜ਼ ਗਤੀ ਦੇ ਉੱਤੇ ਗੱਡੀਆਂ ਭਜਾ ਰਹੇ ਸੀ। ਐਸੋਸੀਏਟਿਡ ਪਬਲਿਕ ਸਕੂਲਸ ਦੀ ਰਿਪੋਰਟ ਦੇ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਇਹ ਕਾਨੂੰਨ ਨੇ ਕਿ ਜਿਹੜੇ P1 ਲਾਇਸੈਂਸ ਹੋਲਡਰਸ ਨੇ ਉਹ 1 ਤੋਂ ਵਧੇਰੇ ਪੈਸੇਂਜਰ ਆਪਣੀ ਗੱਡੀ ਦੇ ਵਿੱਚ ਨਹੀਂ ਬਿਠਾ ਸਕਦੇ ਜਿਨ੍ਹਾਂ ਦੀ ਉਮਰ 16 ਤੋਂ 22 ਸਾਲ ਹੋਵੇ। ਹਾਂ, ਬਸ਼ਰਤੇ ਉਹ ਉਹਨਾਂ ਦੇ ਸਪਾਊਸ ਹੋ ਸਕਦੇ ਨੇ, ਡੋਮੈਸਟਿਕ ਪਾਰਟਨਰ ਹੋ ਸਕਦੇ ਨੇ, ਸਿਬਲਿੰਗ ਹੋ ਸਕਦੇ ਨੇ, ਸਟੈਪ ਸਿਬਲਿੰਗ ਹੋ ਸਕਦੇ ਨੇ, ਫਿਰ ਇਹ ਗਿਣਤੀ ਹੋ ਸਕਦੀ ਹੈ। ਪਰ ਇਹ ਜਿਹੜਾ ਕੈਰੀ ਬੈਪਟਿਸਟ ਗ੍ਰਾਮਰ ਸਕੂਲ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 2 18 ਸਾਲ ਦੇ ਲੱਗੇ ਜਿਹੜੇ ਕਿ P1 ਪਲੇਟਰ ਹੋਲਡਰ ਸੀ ਉਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿਉਂਕਿ ਉਹ ਆਪਣੀ ਸਪੋਰਟਸ ਕਾਰ ਦੇ ਵਿੱਚ 1 ਨਹੀਂ 2 ਨਹੀਂ 4 ਨਹੀਂ ਬਲਕਿ 6 6 ਬੱਚੇ ਤੁੰਨ ਕੇ ਇਸ ਗੱਡੀ ਨੂੰ ਤੇਜ਼ ਗਤੀ ਦੇ ਨਾਲ ਭਜਾ ਰਹੇ ਸੀ। ਇਸ ਦੇ ਲਈ ਸਕੂਲ ਨੇ ਹੁਣ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿ ਜਿਹੜੇ ਐਲੀਟ ਸਕੂਲਾਂ ਦੇ ਵਿੱਚ ਪੜ੍ਹਦੇ ਅਮੀਰ ਜ਼ਾਦੇ ਨੇ ਉਹਨਾਂ ਦੇ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਿਸ ਤਰੀਕੇ ਦੇ ਨਾਲ ਲਾਇਸੈਂਸ ਹਾਸਲ ਕਰ ਲੈਂਦੇ ਨੇ। ਦੱਸ ਦਈਏ ਕਿ ਇਹ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਕਟੋਰੀਆ 'ਚ ਜਿਹੜੇ ਟੀਨੇਜਰ ਨੇ ਉਹ ਆਪਣੇ ਰੀਜਨਲ ਏਰੀਆਜ਼ ਦੇ ਵਿੱਚ ਰਹਿ ਰਹੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਤੋਂ ਲਾਇਸੈਂਸ ਜਿਹੜੇ ਉਹਨਾਂ ਦੇ ਐਡਰੈਸ ਦੇ ਉੱਤੇ ਹਾਸਲ ਕਰ ਲੈਂਦੇ ਨੇ ਤੇ ਇਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਹਾਈ ਸਪੀਡ ਗੱਡੀਆਂ ਜਿਹੜੀਆਂ ਉਹ ਭਜਾਈਆਂ ਜਾਂਦੀਆਂ ਨੇ। ਉੱਥੇ ਇੱਕ ਖਬਰ, ਸ਼ਾਇਦ ਇਸ ਨੂੰ ਸੁਣ ਕੇ ਤੁਹਾਨੂੰ ਹਾਸਾ ਵੀ ਆਵੇ, ਔਰ ਇਹ ਵੀ ਹੋ ਸਕਦਾ ਹੈ ਕਿ ਸਰਕਾਰਾਂ ਦੀ ਫਜ਼ੂਲ ਖਰਚੀ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਡੇ ਕੰਨੀ ਪੈ ਜਾਵੇ। NSW ਦੇ ਵਿੱਚ ਸਿਡਨੀ ਦੀ ਸਭ ਤੋਂ ਵਿਅਸਤ ਸੜਕਾਂ ਦੇ ਵਿੱਚੋਂ ਇੱਕ ਅੰਡਰਪਾਸ ਬਣਾਇਆ ਗਿਆ ਸੀ, ਔਰ ਕਿਹਾ ਗਿਆ ਸੀਗਾ ਕਿ NSW ਦਾ ਇਹ ਪਹਿਲਾ ਕੁਆਲਾ ਅੰਡਰਪਾਸ ਹੈ। ਕੁਆਲਾ ਉਹ ਜਾਨਵਰ ਜਿਹੜਾ ਕਿ ਡਰ ਕੇ ਇੱਕ ਦਰਖਤ ਦੇ ਨਾਲ ਚੁੰਬੜ ਕੇ ਰਹਿੰਦਾ ਤੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੀ ਵੱਧ ਹਿੱਸਾ ਦਰਖਤ ਦੇ ਉੱਤੇ ਸੁੱਤਿਆਂ ਪਿਆ ਪਿਆ ਜਾਂ ਕਿਸੇ ਟਹਿਣੇ ਦੇ ਨਾਲ ਜੁੜ ਕੇ ਕੱਢ ਦਿੰਦਾ ਹੈ। ਅਜਿਹੇ ਦੇ ਵਿੱਚ 52 ਮੀਟਰ ਲੰਮਾ ਇੱਕ ਸੜਕ ਦੇ ਥੱਲਿਓਂ ਅੰਡਰਪਾਸ ਜਿਹੜਾ ਬਣਾਇਆ ਗਿਆ ਉਸਦੇ ਉੱਤੇ $12 million ਖਰਚ ਕੀਤੇ ਗਏ। ਗਲੈਨ ਲੋਰੇਨ ਇਹਨੂੰ ਕ੍ਰੋਸਿੰਗ ਕਿਹਾ ਗਿਆ, ਔਰ ਕਿਹਾ ਗਿਆ ਕਿ NSW ਦੀ ਇਹ ਪਹਿਲੀ ਡਿਜ਼ੀਜ਼ ਫ੍ਰੀ ਕੁਆਲਾ ਪਾਪੂਲੇਸ਼ਨ ਜਿਹੜੀ ਹੈ ਉਸਨੂੰ ਬਚਾਉਣ ਦੇ ਲਈ ਇਹ ਪਹਿਲਾ ਇੱਕ ਅੰਡਰਪਾਸ ਹੈ ਤਾਂ ਕਿ ਇੱਥੋਂ ਕੁਆਲਾ ਥੱਲਿਓਂ ਗੁਜ਼ਰ ਸਕਣਗੇ। ਹੁਣ ਇਸ ਸੜਕ ਦੇ ਉੱਪਰੋਂ ਤਾਂ ਰੋਜ਼ਾਨਾ 10,000 ਵਾਹਨ ਗੁਜ਼ਰਦੇ ਨੇ, ਪਰ ਪਿਛਲੇ 5 ਮਹੀਨਿਆਂ ਚ ਇੱਕ ਵੀ ਕੁਆਲਾ ਨਹੀਂ ਗੁਜ਼ਰ ਸਕਿਆ। ਹੁਣ ਕੁਆਲਾ ਨੂੰ ਬੇਚਾਰਿਆਂ ਨੂੰ ਕੀ ਪਤਾ ਕਿ ਇੱਥੋਂ ਸਰਕਾਰ ਨੇ ਇੱਕ ਅੰਡਰਪਾਸ ਬਣਾਇਆ ਤੇ ਉਹਨਾਂ ਨੇ ਇੱਥੋਂ ਗੁਜ਼ਰਨਾ। ਇੱਥੇ ਆਲੇ ਦੁਆਲੇ ਲੱਗੇ ਕੈਮਰਿਆਂ ਦੇ ਵਿੱਚ ਮਹਿਕਮੇ ਨੇ ਪਾਇਆ ਹੈ ਕਿ ਇੱਕ ਵੀ ਕੁਆਲਾ ਨੇ ਇਸ ਅੰਡਰਪਾਸ ਨੂੰ ਕ੍ਰੋਸ ਨਹੀਂ ਕੀਤਾ, ਔਰ ਕੁਆਲਾਸ ਦੇ ਨਾਲ ਜੁੜੇ ਹੋਏ ਜਿਹੜੇ ਐਨਵਾਇਰਮੈਂਟਲ ਰਿਸਰਚਰਸ ਨੇ ਕੋਲਿਨਸ ਵਾਲਟਰ, ਉਹਨਾਂ ਨੇ ਅਦਾਰੇ ABC ਨੂੰ ਦੱਸਿਆ ਕਿ ਇਸ ਕਿਸਮ ਦੇ ਅੰਡਰਪਾਸ ਅਕਸਰ ਸਫਲ ਨਹੀਂ ਰਹਿੰਦੇ। ਉਦਾਹਰਣ ਦੇ ਤੌਰ ਦੇ ਉੱਤੇ ਕੁਇਨਜ਼ਲੈਂਡ ਦੀ ਹੀ ਗੱਲ ਕਰ ਲਈਏ, 2022 ਦੇ ਵਿੱਚ ਯੂਨੀਵਰਸਿਟੀ ਆਫ ਸਦਰਨ ਕੁਇਨਜ਼ਲੈਂਡ ਨੇ ਪਾਇਆ ਸੀ ਕਿ ਟਵੁੰਬਾ ਬਾਈਪਾਸ ਦੇ ਥੱਲਿਓਂ 12 ਮਹੀਨਿਆਂ ਦੀ ਸਟੱਡੀ ਦੇ ਵਿੱਚ ਮਹਿਜ਼ ਇੱਕ ਕੁਆਲਾ ਨੇ ਉਹ ਰਾਹ ਕ੍ਰੋਸ ਕੀਤਾ ਸੀ। ਅਜਿਹੇ ਦੇ ਵਿੱਚ ਜਿਹੜਾ ਨਿਊ ਸਾਊਥ ਵੇਲਜ਼ ਦੀ ਸਰਕਾਰ ਆ ਉਹ $12 million ਖਰਚ ਕੇ ਆਪਣੀ ਪਿੱਠ ਥਾਪੜ ਰਹੀ ਸੀ ਕਿ ਅਸੀਂ ਕੁਆਲਾ ਦੇ ਲੰਘਣ ਨੂੰ ਸੜਕ ਦੇ ਥੱਲਿਓਂ ਇੱਕ ਰਾਹਦਾਰੀ ਬਣਾ ਦਿੱਤੀ, ਪਰ ਕੁਆਲਾ ਨੂੰ ਦੱਸਿਆ ਕਿਸੇ ਨੇ ਨਹੀਂ। ਖੈਰ, ਉੱਥੇ ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ, ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਚੰਗੀ ਖਬਰ ਇਹ ਹੈ ਕਿ ਪੁਲਿਸ ਦੀ ਤਰਫ ਤੋਂ AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਕੈਮਰਿਆਂ ਦੇ ਜ਼ਰੀਏ ਜਿਹੜਾ ਸੀਟ ਬੈਲਟ ਨਾ ਲੱਗੇ ਹੋਣ ਦੇ ਚਲਾਨ ਕਈ ਲੋਕਾਂ ਨੂੰ ਭੇਜੇ ਗਏ ਸੀ, ਉਹ ਹੁਣ ਸਰਕਾਰ ਦੀ ਤਰਫ ਤੋਂ ਵਾਪਸ ਲਏ ਜਾ ਰਹੇ ਨੇ। ਰੋਡ ਸੇਫਟੀ ਕਮਿਸ਼ਨਰ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਇਹ ਕੈਮਰਾਜ਼ ਇੰਟਰੋਡਿਊਸ ਕੀਤੇ ਸੀ। ਦੱਸਿਆ ਗਿਆ ਸੀ ਕਿ 81,412 ਸੀਟ ਬੈਲਟ ਨਾ ਪਹਿਨੇ ਦੇ ਹੋਣ ਵਾਲੇ ਜਿਹੜੇ ਇਨਫਰਿੰਜਮੈਂਟ ਨੋਟਿਸ ਨੇ ਉਹ ਲੋਕਾਂ ਨੂੰ ਭੇਜੇ ਗਏ ਨੇ, ਔਰ $550 ਦਾ ਫਾਈਨ ਸੀ, 4 ਡਿਮੈਰਿਟ ਪੁਆਇੰਟ ਸੀ ਇਸ ਵਿੱਚ ਜੁੜੇ ਹੋਏ। ਪਰ ਹੁਣ ਜ਼ਿਆਦਾਤਰ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਵਿੱਚ ਇਸ ਕਿਸਮ ਦੇ ਕੈਮਰੇ ਕੰਮ ਕਰਦੇ ਨੇ, ਪਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਜਿਹੜੇ AI ਦੇ ਨਾਲ ਜੁੜੇ ਹੋਏ ਇਨਫਰਿੰਜਮੈਂਟ ਨੋਟਿਸ ਨੇ ਇਹਨਾਂ ਦੇ ਵਿੱਚ ਕਈਆਂ ਦੇ ਅੰਦਰ ਕੁਝ ਕਮੀ ਪਾਈ ਗਈ ਹੈ, ਯਾਨੀ ਕਿ ਉਹਨਾਂ ਦੀ AI ਸਹੀ ਢੰਗ ਦੇ ਨਾਲ ਕੰਮ ਨਹੀਂ ਕਰਦੀ ਸੀ। ਇਸ ਕਰਕੇ ਹੁਣ ਸਰਕਾਰ ਦੀ ਤਰਫ ਤੋਂ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਚਲਾਨਾਂ ਨੂੰ ਮਾਫ਼ ਕੀਤਾ ਜਾਵੇ। ਇਹ ਫਿਲਹਾਲ ਇੱਕ ਚੰਗੀ ਖਬਰ ਦੀ ਜਾਂ ਰਾਹਤ ਵਾਲੀ ਖਬਰ ਕਹਿ ਸਕਦੇ ਹਾਂ, ਪਰ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਇਸ ਕਿਸਮ ਦੇ ਲਈ ਕੋਈ ਗਰਾਊਂਡ ਨਹੀਂ ਪਾਇਆ ਕਿ ਇਹਨਾਂ ਚਲਾਨਾਂ ਨੂੰ ਵਾਜਬ ਨਾ ਮੰਨਿਆ ਜਾਵੇ। ਉਧਰ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਹੁਣ ਸੂਬੇ ਦੇ ਵਿੱਚ ਬਚੀਆਂ 2 ਪ੍ਰਾਈਵੇਟ ਕੰਪਨੀਆਂ, ਇੱਕ ਭਾਰਤੀ ਫਰਮ ਹੈ ਇੱਕ ਚਾਈਨੀਜ਼ ਫਰਮ ਹੈ, ਦੋਹਾਂ ਨੂੰ ਕਹਿ ਰਹੀ ਹੈ ਕਿ ਜੱਫੀ ਪਾ ਲਓ, ਹੱਥ ਮਿਲਾ ਲਓ, ਇਕੱਠੇ ਆ ਜਾਓ, ਕਿਉਂਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੋਲੇ ਦੀ ਖਦਾਨਾਂ ਦਾ ਕੰਮ ਤਾਂ ਹੁਣ ਲਗਭਗ ਮੁਕੰਮਲ ਹੋ ਹੀ ਜਾਣਾ। 2030 ਤੱਕ ਦੀ ਡੈਡਲਾਈਨ ਦਿੱਤੀ ਹੋਈ ਹੈ। ਸਟੇਟ ਓਨਡ ਜਿੰਨੀਆਂ ਵੀ ਕੋਲ ਮਾਈਨਿੰਗ ਕੰਪਨੀਜ਼ ਨੇ ਉਹ ਤਾਂ ਬੰਦ ਕਰ ਦਿੱਤੀਆਂ ਗਈਆਂ ਨੇ, ਬਲਕਿ ਕੋਲ ਪਾਵਰ ਸਟੇਸ਼ਨਸ ਵੀ ਹੁਣ ਨਾ ਦੇ ਬਰਾਬਰ ਹੀ ਬਚਣਗੇ। ਪਰ ਭਾਰਤੀ ਕੰਪਨੀ ਜਿਹੜੀ ਗ੍ਰਿਫਿਨ ਕੋਲ ਹੈ, ਚਾਈਨੀਜ਼ ਓਨਰ ਵਾਲੀ ਕੰਪਨੀ ਪ੍ਰੀਮੀਅਰ ਕੋਲ, ਦੋਹਾਂ ਨੂੰ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਇਹ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਇੱਕ ਸਮਝੌਤਾ ਕਰ ਲੈਣ, ਉਹ ਆਪਸ ਦੇ ਵਿੱਚ ਰਲ ਕੇ ਚੱਲ ਲੈਣ ਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵੀ ਉਹਨਾਂ ਨੂੰ ਇਜਾਜ਼ਤ ਦੇ ਦੇਵੇਗੀ। ਦੱਸ ਦਈਏ ਕਿ ਅਪ੍ਰੈਲ ਮਹੀਨੇ ਦੇ ਵਿੱਚ ਪ੍ਰੀਮੀਅਰ ਕੋਲ ਜਿਹੜੀ ਕਿ ਖਸਤਾ ਹਾਲਤ ਦੇ ਵਿੱਚੋਂ ਗੁਜ਼ਰ ਰਹੀ ਹੈ, ਉਹਨਾਂ ਨੇ ਆਪਣੇ ਪਾਵਰ ਸਟੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਲਗਭਗ 100 ਦੇ ਕਰੀਬ ਕਾਮਿਆਂ ਨੂੰ, ਚਾਹੇ ਖਦਾਨਾਂ ਚ ਕੰਮ ਕਰਨ ਵਾਲੇ ਸੀ ਚਾਹੇ ਪਾਵਰ ਸਟੇਸ਼ਨ ਤੇ, ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਹਵਾਲਾ ਦਿੱਤਾ ਸੀ ਕਿ ਉਹ ਇੰਨਾ ਖਰਚਾ ਨਹੀਂ ਚੱਲ ਪਾ ਰਹੇ। ਉਧਰ ਗ੍ਰਿਫਿਨ ਕੋਲ ਦੀ ਤਾਂ ਇੱਕ ਪੂਰੀ ਦੀ ਪੂਰੀ ਕਹਾਣੀ ਹੈ ਜਿਹੜੀ ਭਾਰਤੀ ਓਨਰਸ ਵਾਲੀ ਹੈ। ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪਿਛਲੇ ਸਾਲ $1.5 billion ਦੀਆਂ ਦੇਣਦਾਰੀਆਂ ਇਹਨਾਂ ਦੀਆਂ ਆਸਟ੍ਰੇਲੀਆ ਦੇ ਵਿੱਚ ਪਈਆਂ ਸੀ, ਔਰ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਇਹਨਾਂ ਨੂੰ ਮਦਦ ਦੇ ਕੇ ਆਪਣੇ ਪੱਲਿਓਂ ਪੈਸੇ ਦੇ ਕੇ ਚੱਲਦਾ ਕਰ ਰਹੀ ਹੈ। ਵੈਸੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਹੁਣ ਤੱਕ ਪ੍ਰਾਈਵੇਟ ਮਾਈਨਿੰਗ ਕੰਪਨੀਆਂ ਨੂੰ $240 million ਸਰਕਾਰੀ ਖਜ਼ਾਨੇ ਚੋਂ ਦੇ ਚੁੱਕੀ ਹੈ ਕਿ ਤੁਸੀਂ ਕੰਮ ਚੱਲਦਾ ਰੱਖੋ, ਕਾਮਿਆਂ ਨੂੰ ਬੁਲਾਈ ਚੱਲੋ, ਜਿਵੇਂ ਤਿਵੇਂ ਕੰਮ ਖਿੱਚੋ ਤੇ ਇਹ ਬੰਦ ਨਾ ਕਰੋ। ਪਰ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਬੇਲ ਆਊਟ ਪੈਕੇਜ ਦੇਣੇ ਜਾਂ ਇਸ ਕਿਸਮ ਦੇ ਰਾਹਤ ਪੈਕੇਜ ਦੇਣ ਦੇ ਨਾਲ ਕੰਪਨੀਆਂ ਨਹੀਂ ਚੱਲਦੀਆਂ। ਹੁਣ ਇਸੇ ਕਰਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਹੋ ਜਾਵੇ ਤਾਂ ਉਹੀ ਬਿਹਤਰ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਕੋਵਿਡ ਦੇ ਟੀਕੇ ਜਿਹੜੇ ਹੁਣ ਤੱਕ ਮੁਫ਼ਤ ਲੱਗਦੇ ਸੀ ਉਹ ਹੁਣ ਮੁਫ਼ਤ ਨਹੀਂ ਲੱਗਣਗੇ। ਪਿਛਲੇ ਦਿਨਾਂ 'ਚ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਕੋਵਿਡ ਇੰਜੈਕਸ਼ਨ ਹੁਣ NIP ਯਾਨੀ ਨੈਸ਼ਨਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਲੱਗਿਆ ਕਰਨਗੇ। ਸੋ ਇਸ ਦੇ ਵਿੱਚ ਜਿਹੜੇ ਕੋਵਿਡ-19 ਦੇ ਟੀਕੇ ਮੁਫ਼ਤ ਲੱਗਦੇ ਸੀ ਉਹ ਸਿਰਫ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਲੱਗਣਗੇ, ਜਿਵੇਂ ਕਿ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਪਰ ਹੈ ਜਾਂ 65 ਤੋਂ 70 ਸਾਲ ਦੇ ਦਰਮਿਆਨ ਉਹਨਾਂ ਨੂੰ ਸਾਲ 'ਚ ਇੱਕ ਵਾਰ, 70 ਸਾਲ ਤੋਂ ਉੱਪਰ 6 ਮਹੀਨਿਆਂ 'ਚ ਇੱਕ ਵਾਰ, ਜਾਂ ਜਿਹੜੇ ਐਬੋਰੀਜਨਲ ਟੋਰਸਟੇਟ ਆਈਲੈਂਡਰ ਦੇ ਲੋਕ ਨੇ 50 ਸਾਲ ਤੋਂ ਉੱਪਰ ਤੱਕ ਦੇ ਉਹਨਾਂ ਨੂੰ। ਪਰ ਜਿਹੜੇ ਕਰੋਨਿਕ ਡਿਜ਼ੀਜ਼ ਦੇ ਨਾਲ ਜੂਝ ਰਹੇ ਸੀ, ਕਰੋਨਿਕ ਲੰਗ ਡਿਜ਼ੀਜ਼, ਕਰੋਨਿਕ ਕੰਡੀਸ਼ਨ ਕਿਸੇ ਕਿਸਮ ਦੀ ਵੀ, ਉਹਨਾਂ ਨੂੰ ਹੁਣ ਇਹ ਟੀਕੇ ਮੁਫ਼ਤ ਨਹੀਂ ਮਿਲਣਗੇ। NIP ਦੇ ਵਿੱਚ ਆਉਣ ਦਾ ਮਤਲਬ ਇਹ ਵੀ ਹੈ ਕਿ ਇਹ ਹੁਣ ਪ੍ਰਾਈਵੇਟਲੀ ਵਿਕਿਆ ਕਰਨਗੇ। ਪਰ ਫਾਰਮੇਸੀ ਗਿਲਡ ਆਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹੀ ਨਹੀਂ ਪਤਾ, ਕਿਉਂਕਿ ਹੁਣ ਤੱਕ ਤਾਂ ਕੋਵਿਡ ਦਾ ਟੀਕਾ ਮੁਫ਼ਤ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਸੀ, ਇਹ ਟੀਕਾ ਪ੍ਰਾਈਵੇਟਲੀ ਕਿੰਨੇ ਦਾ ਵੇਚਿਆ ਜਾਵੇ। ਕੋਈ $50 ਦਾ ਵੇਚਣ ਨੂੰ ਤਿਆਰ ਹੈ ਤੇ ਕੋਈ $80 ਤੱਕ ਦਾ ਵੀ ਵੇਚੇਗਾ, ਯਾਨੀ ਕਿ ਆਪਣੀ ਜੇਬ ਦੇ ਵਿੱਚ ਉਹ ਕਿੰਨਾ ਖਰਚਣਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਤੁਹਾਨੂੰ ਪਤਾ ਚੱਲੇਗਾ। ਤੁਰੰਤ ਜੇਕਰ ਇਹ ਟੀਕੇ ਨਾ ਲੈਣੇ ਹੋਣ ਤਾਂ ਨਾ ਹੀ ਲਿਓ, ਕੋਈ ਚੱਕਰ ਨਹੀਂ, ਐਡਾ ਹਲੇ ਕੋਈ ਕਾਹਲੀ ਵਾਲੀ ਤਾਂ ਕੋਈ ਗੱਲ ਹੈ ਨਹੀਂ, ਕਿਉਂਕਿ ਸਰਕਾਰ ਹਾਲੇ ਤੱਕ ਇਸ ਦੀਆਂ ਕੀਮਤਾਂ ਤੈਅ ਨਹੀਂ ਕਰ ਪਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ, ਫਿਲਹਾਲ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.in

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਕਿਸੇ ਕਹਾਣੀ ਚੋਂ ਨਹੀਂ ਹੈ, ਇਹ ਫੇਸਬੁੱਕ ਤੇ ਆਈਆਂ ਕੁਝ ਸਤਰਾਂ ਉਹਨਾਂ ਦੇ ਵਿੱਚੋਂ ਆ, ਜੇ ਅਸੀਂ ਲੱਭਣਾ ਚਾਹੀਏ ਤਾਂ। ਇਹ ਵਿਚਾਰ ਆ, ਅਸੀਂ ਕੀ ਬਣਨ ਨੂੰ ਕੀ ਕੀਤਾ ਤੇ ਕੀ ਬਣ ਗਏ। ਥੋੜਾ ਵੱਖਰਾ ਜਿਹਾ ਲੱਗੂਗਾ ਪਰ ਅੱਗੇ ਸੁਣ ਕੇ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆ ਸਕੇ। ਸਮਾਂ ਉਹ ਜਿਹੜਾ ਲੰਘ ਗਿਆ ਪਰ ਉਹਦੀਆਂ ਯਾਦਾਂ ਹਾਲੇ ਵੀ ਤੁਹਾਡੇ ਕੋਲ ਨੇ, ਜਿਵੇਂ ਤੁਹਾਡਾ ਬਚਪਨ, ਤੁਹਾਡਾ ਪਿੰਡ, ਤੁਹਾਡਾ ਘਰ, ਪੰਜਵੀਂ ਤੱਕ ਜਿੱਥੇ ਸਲੇਟ ਨੂੰ ਜੀਵ ਨਾਲ ਚੱਬ ਕੇ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ, ਅਤੇ ਸਲੇਟੀਆਂ ਖਾਣਾ ਸ਼ਾਇਦ ਹਰ ਇੱਕ ਦੀ ਪੱਕੀ ਆਦਤ ਬਣੀ ਹੋਏਗੀ। ਪੜ੍ਹਾਈ ਦੀ ਜਿਹੜੀ ਚਿੰਤਾ, ਉਹ ਪੈਨਸਲ ਦਾ ਪਿਛਲਾ ਹਿੱਸਾ ਚੱਬ ਕੇ ਕਾਫੀ ਜਣਿਆਂ ਨੇ ਮਿਟਾਈ ਹੋਣੀ ਆ। ਲੱਗਦਾ ਤਾਂ ਇਹ ਵੀ ਸੀਗਾ ਕਿ ਕਿਤਾਬ ਦੇ ਵਿੱਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਊਗੀ, ਇਸ ਚੀਜ਼ ਦਾ ਤਾਂ ਪੱਕਾ ਵਿਸ਼ਵਾਸ ਹੁੰਦਾ ਸੀ। ਝੋਲੇ 'ਚ ਪਈਆਂ ਕਿਤਾਬਾਂ ਨੂੰ ਸੈੱਟ ਕਰਨ ਦੀ ਸੰਰਚਨਾ ਸਾਡਾ ਰਚਨਾਤਮਕ ਹੁਨਰ ਸੀਗਾ, ਵੀ ਹਰ ਕੋਈ ਕਾਪੀ ਕਿਤਾਬ ਪਈ ਸੋਹਣੀ ਲੱਗੇ। ਕਈ ਵਾਰੀ ਬਸਤੇ 'ਤੇ ਅੱਧਾ ਅੱਧਾ ਘੰਟਾ ਲਾ ਦੇਣਾ। ਹਰ ਸਾਲ ਜਦੋਂ ਨਵੀਂ ਕਲਾਸ 'ਚ ਹੁੰਦੇ ਤਾਂ ਕਾਪੀਆਂ ਕਿਤਾਬਾਂ ਉੱਤੇ ਜਿਲਦ ਚੜ੍ਹਾਉਣਾ, ਇੱਕ ਜੀਵਨ ਦਾ ਸਲਾਨਾ ਉਤਸਵ ਜਾਪਦਾ ਸੀ, ਸਾਲ 'ਚ ਆਉਣ ਵਾਲੀ ਇੱਕ ਵਾਰੀ ਸੈਲੀਬ੍ਰੇਸ਼ਨ। ਬੇਬੇ ਬਾਪੂ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ ਅਤੇ ਨਾ ਹੀ ਪੜ੍ਹਾਈ ਦਾ ਉਹਨਾਂ ਦੀ ਜੇਬ ਦੇ ਉੱਪਰ ਕੋਈ ਬੋਝ। ਸਾਲਾਂ ਦੇ ਸਾਲ ਲੰਘ ਜਾਣ 'ਤੇ ਵੀ ਸ਼ਾਇਦ ਹੀ ਕਈਆਂ ਦੇ ਬੇਬੇ ਬਾਪੂ ਸਕੂਲਾਂ 'ਚ ਪੈਰ ਪਾਏ ਹੋਣਗੇ ਜਾਂ ਗਏ ਹੋਣਗੇ ਮਗਰ ਉਹਨਾਂ ਦੇ। ਇੱਕ ਦੋਸਤ ਨੂੰ ਡੰਡੇ 'ਤੇ ਭਾਲਣਾ ਅਤੇ ਇੱਕ ਨੂੰ ਸਾਈਕਲ ਦੇ ਕੈਰੀਅਰ 'ਤੇ, ਅਤੇ ਇੱਦਾਂ ਪਤਾ ਨਹੀਂ ਕਿੰਨਿਆਂ ਨੇ ਕਿੰਨੇ ਰਿਸ਼ਤੇ ਨਾਪੇ ਹੋਣੇ, ਬਸ ਹੁਣ ਯਾਦ ਨਹੀਂ, ਕੁਝ ਧੁੰਦਲੀਆਂ ਜਿਹੀਆਂ ਯਾਦਾਂ ਨੇ। ਸਕੂਲ 'ਚ ਮਾਸਟਰਾਂ ਤੋਂ ਕੁੱਟ ਖਾਣੀ ਅਤੇ ਮੁਰਗਾ ਬਣਦੇ ਹੋਏ ਸਾਡੀ ਈਗੋ ਨੇ ਸਾਨੂੰ ਕਦੇ ਪਰੇਸ਼ਾਨ ਨਹੀਂ ਕਰਨਾ। ਈਗੋ ਪਰੇਸ਼ਾਨ ਵੀ ਕਿੱਦਾਂ ਕਰੇ, ਉਦੋਂ ਪਤਾ ਹੀ ਨਹੀਂ ਸੀ ਈਗੋ ਹੁੰਦੀ ਕੀ ਹੈ। ਮਾਰ ਕੁਟਾਈ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਸਹਿਜ ਹੀ ਇੱਕ ਅਜਿਹੀ ਪ੍ਰਕਿਰਿਆ ਸੀ। ਕੁੱਟਣ ਵਾਲਾ ਵੀ ਖੁਸ਼ ਸੀ ਅਤੇ ਕੁੱਟ ਖਾਣ ਵਾਲਾ ਵੀ ਖੁਸ਼ ਸੀ। ਕੁੱਟ ਖਾਣ ਵਾਲਾ ਇਸ ਲਈ ਸੀਗਾ ਕਿ ਕੁੱਟ ਘੱਟ ਪਈ, ਕੁੱਟਣ ਵਾਲਾ ਇਸ ਲਈ ਖੁਸ਼ ਸੀਗਾ ਕਿ ਹੱਥ ਸਾਫ਼ ਕਰ ਲਿਆ, ਖਾਸ ਕਰਕੇ ਫੱਟੀਆਂ ਨਾਲ ਲੜਾਈ। ਅਤੇ ਨਾ ਹੀ ਅਸੀਂ ਦੱਸ ਸਕੇ ਕਿ ਅਸੀਂ ਬੇਬੇ ਬਾਪੂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਬੇਬੇ ਬਾਪੂ ਨੂੰ ਆਈ ਲਵ ਯੂ ਨਹੀਂ ਨਾ ਕਹਿਣਾ ਆਉਂਦਾ। ਅਤੇ ਹੁਣ ਧਿਆਨ ਮਾਰਿਓ ਹਾਂ, ਕੋਈ ਲੈਂਡ ਲਾਰਡ ਹੈ, ਕੋਈ ਮਿਲੇਨੀਅਰ ਹੈ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ, ਕਿਸੇ ਦਾ ਆਪਣਾ ਬਿਜ਼ਨਸ ਹੈ, ਕਿਸੇ ਦੀਆਂ ਆਪਣੀਆਂ ਟੈਕਸੀਆਂ, ਕਿਸੇ ਦਾ ਆਪਣਾ ਕਾਰੋਬਾਰ। ਜੇ ਪਿੱਛੇ ਕਦੀ ਝਾਤ ਮਾਰੋ ਤਾਂ ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਦੁਨੀਆਂ ਦਾ ਹਿੱਸਾ ਬਣ ਚੁੱਕੇ ਤੁਸੀਂ। ਕੁਝ ਤੇ ਮੰਜ਼ਲਾਂ 'ਤੇ ਪਹੁੰਚ ਗਏ ਨੇ, ਕੁਝ ਹਾਲੇ ਰਸਤਿਆਂ ਦੇ ਸਾਥੀ ਨੇ, ਅਤੇ ਕੁਝ ਨਾ ਕੁਝ ਕਿਤੇ ਨਾ ਕਿਤੇ ਗਵਾਚ ਗਏ ਨੇ। ਅਸੀਂ ਦੁਨੀਆਂ 'ਚ ਹੁਣ ਕਿਤੇ ਵੀ ਹੋਈਏ, ਪਰ ਸੱਚ ਇਹ ਹੈ ਕਿ ਸਾਨੂੰ ਹਕੀਕਤਾਂ ਨੇ ਪਾਲਿਆ, ਅਸੀਂ ਸੱਚ ਦੀ ਦੁਨੀਆਂ 'ਚ ਜਿਉਂ ਰਹੇ ਸੀਗੇ। ਹੁਣ ਵੀ ਆਲੇ ਦੁਆਲੇ ਕਦੀ ਧਿਆਨ ਮਾਰਿਓ, ਅੱਖਾਂ ਬੰਦ ਕਰਿਓ,

ਸੱਚ ਦੀ ਦੁਨੀਆ ਕਹਿ ਸਕਦੇ ਹਾਂ। ਆਪੋ ਆਪਣੀ ਕਿਸਮਤ ਦੇ ਨਾਲ ਦੋ ਹੱਥ ਕਰਦੇ ਅੱਜ ਵੀ ਅਸੀਂ ਸੁਪਨਾ ਬੁਣ ਰਹੇ ਹਾਂ, ਤੇ ਸ਼ਾਇਦ ਇਹੋ ਹੀ ਸੁਪਨਾ ਬੁਣਨਾ ਸਾਨੂੰ ਜਿੰਦਾ ਵੀ ਰੱਖ ਰਿਹਾ। ਵਰਨਾ ਤੁਸੀਂ ਸੋਚ ਕੇ ਦੇਖੋ ਕਿ ਜੋ ਤੁਸੀਂ ਇਹ ਜ਼ਿੰਦਗੀ ਲਈ ਕਰ ਆਏ ਹੋ ਉਹਦੇ ਸਾਹਮਣੇ ਇਹ ਅੱਜ ਦਾ ਦਿਨ ਕੁਝ ਵੀ ਨਹੀਂ, ਇਹ ਵਰਤਮਾਨ ਕੁਝ ਵੀ ਨਹੀਂ। ਅਸੀਂ ਚੰਗੇ ਸੀ ਜਾਂ ਮਾੜੇ ਸੀ, ਪਰ ਹਰ ਕੋਈ ਇਹ ਜ਼ਰੂਰ ਚਾਹੁੰਦਾ ਹੋਊਗਾ ਕਿ ਉਹ ਸਮਾਂ ਫਿਰ ਤੋਂ ਪਰਤ ਆਵੇ। ਸਮਾਂ ਤਾਂ ਨਹੀਂ ਪਰਤ ਸਕਦਾ, ਪਰ ਬਚਪਨ ਦੇ ਪੰਨਿਆਂ ਨੂੰ ਜ਼ਰੂਰ ਫਰੋਲਿਆ ਜਾ ਸਕਦਾ। ਅਤੇ ਸੱਚ ਜਾਣਿਓ, ਜਿੰਨੀ ਵਾਰ ਵੀ ਤੁਸੀਂ ਬਹਿ ਕੇ ਇਹਨਾਂ ਬਚਪਨ ਦੇ ਪੰਨਿਆਂ ਨੂੰ ਫਰੋਲੋਗੇ, ਤੁਸੀਂ ਇੱਕ ਵਾਰੀ ਫਿਰ ਤੋਂ ਜੀ ਉੱਠੋਗੇ। ਤੁਸੀਂ ਜੋ ਵੀ ਹੋ, ਜਿੱਥੇ ਵੀ ਹੋ, ਜਿੱਦਾਂ ਵੀ ਹੋ, ਕਾਫੀ ਹਿੱਸੇਦਾਰੀ ਉਸ ਬਚਪਨ ਦੀ ਹੈ। ਅਤੇ ਹੁਣ ਵੀ ਚੱਕੋ ਨਾ, ਜਿੱਦਣ ਬੱਚੇ ਬਣਨ ਨੂੰ ਜੀ ਕਰੇ ਜ਼ਰੂਰ ਬਣ ਜਿਓ। ਇੱਕ ਚੰਗੇ ਇਨਸਾਨ ਤਾਂ ਪਤਾ ਨਹੀਂ ਹੈਗੇ ਬਣਨਾ ਜਾਂ ਨਹੀਂ, ਪਰ ਜਿਹੜੀ ਚੀਜ਼ ਹੰਢਾਲੀ ਉਹਨੂੰ ਮੁੜ ਚੇਤਿਆਂ ਜ਼ਰੂਰ ਕੀਤਾ ਜਾ ਸਕਦਾ। ਬਚਪਨ ਨੂੰ ਸਿਰਫ ਚੇਤਾ ਨਹੀਂ ਕਰਨਾ, ਕੋਰੇ ਵੀ ਹੋਣਾ, ਜਿੱਦਾਂ ਮਾਸਟਰਾਂ ਦੀ ਕੁੱਟ ਉਦੋਂ ਬਿਨਾਂ ਈਗੋ ਤੋਂ ਬਰਦਾਸ਼ਤ ਕੀਤੀ, ਹੁਣ ਇੱਦਾਂ ਕਈਆਂ ਦੇ ਸ਼ਬਦਾਂ ਦੇ ਵਾਰ ਬੰਦਾ ਈਗੋ ਵਾਲੀ ਕੰਧ ਨਾ ਵਿੱਚ ਲਿਆਏ, ਇਹਨੇ ਮੈਨੂੰ ਮਿਲਿਆ ਨਹੀਂ, ਇਹਨੇ ਮੈਨੂੰ ਫੋਨ ਨਹੀਂ ਕੀਤਾ, ਅਤੇ ਬਚਪਨ 'ਚ ਆਪ ਹੀ ਮੋਢੇ 'ਤੇ ਹੱਥ ਧਰ ਕੇ ਬੁਲਾ ਲੈਣਾ, ਹਾਂ ਭਾਈ ਕਿੱਦਾਂ ਖੇਡਣ ਚੱਲੇਗਾ। ਅਤੇ ਹੁਣ ਇੱਕ ਫੋਨ ਨਾ ਆਉਣ 'ਤੇ ਬੰਦਾ 6-6 ਮਹੀਨੇ ਮੈਸੇਜ ਤੱਕ ਨਹੀਂ ਕਰਦਾ। ਉਹੀ ਬਚਪਨ ਜਿਹੜਾ ਵੱਡਾ ਹੋ ਗਿਆ। ਕਦੀ ਕਦੀ ਬਚਪਨੇ 'ਚ ਜ਼ਰੂਰ ਜਾਓ, ਕਦੀ ਕਦੀ ਕੋਰੇ ਜ਼ਰੂਰ ਬਣੋ, ਸੱਚ ਦੀ ਦੁਨੀਆ 'ਚ ਜ਼ਰੂਰ ਜਾਓ। ਇਹ ਅੱਜ ਦਾ ਵਿਚਾਰ ਐਡਵੋਕੇਟ ਬੇਅੰਤਜੀਤ ਹੋਣਾ ਨੇ ਲਿਖ ਕੇ ਭੇਜਿਆ ਸੀ, ਸਾਡੇ ਨਾਲ ਸਾਂਝਾ ਕੀਤਾ ਸੁਖਦੀਪ ਸਿੰਘ ਘੁੰਮਣ ਹੋਣਾ ਨੇ। ਬਹੁਤ ਬਹੁਤ ਧੰਨਵਾਦ।

0: ਬਣ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਹੁਣ ਤੁਸੀਂ ਅਗਲੀ ਆਵਾਜ਼ ਸੁਣੋਗੇ ਪ੍ਰੀਤਮ ਰੁਪਾਲ ਜੀ ਦੀ। ਪ੍ਰੀਤਮ ਜੀ ਤੁਸੀਂ ਆਨ ਏਅਰ ਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਸਾਬਕਾ ਫੌਜੀ ਅਧਿਕਾਰੀ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਹੁਣ ਰਾਮ ਜਨਮ ਭੂਮੀ ਦਾ ਜਿਹੜਾ ਟਰੱਸਟ ਹੈ ਉਹਦਾ CEO ਲਾਇਆ ਗਿਆ। ਆਪਰੇਸ਼ਨ ਸੰਧੂਰ ਦੌਰਾਨ ਪੱਛਮੀ ਹਾਈ ਕਮਾਨ ਦੇ ਵਿੱਚ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਜਿਹੜੇ ਆ ਉਹ ਤਾਇਨਾਤ ਰਹੇ ਨੇ। ਦੂਜੀ ਖਬਰ, ਪੰਜਾਬ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਪੰਜਾਬ ਪੁਲਿਸ ਦੀ ਆਪਸ ਦੇ ਵਿੱਚ ਫੇਰ ਖੜਕੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ BJP ED ਰਾਹੀਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਨੇ ਕਿਹਾ ਕਿ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਲਈ ਤਿਆਰ ਨੇ। ਬਲਤੇਜ ਪੰਨੂ ਨੇ ਕਿਹਾ ਕਿ ਸੁਪਰੀਮ ਕੋਰਟ ਜਾਣਾ ਸਰਕਾਰ ਦਾ ਹੱਕ ਹੈ। ਤੇ ਚੰਡੀਗੜ੍ਹ ਮੋਰਚੇ ਚ ਕਿਸਾਨਾਂ ਦੇ ਕਾਫਲੇ ਆਉਣੇ ਜਾਰੀ ਨੇ ਤੇ ਕਿਸਾਨ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਕੱਲ ਧਰਨੇ ਨੂੰ ਸੰਬੋਧਨ ਕੀਤਾ ਤੇ ਇਹ ਧਰਨਾ ਜਿਹੜਾ ਹੈਗਾ 7 ਤਰੀਕ ਤੱਕ ਚੱਲਣਾ। ਉਧਰ ਬਿਸ਼ਕੇਕ ਦੇ ਵਿੱਚ ਜਿਹੜਾ ਹੈ SCO ਸੰਮੇਲਨ ਦੇ ਦੌਰਾਨ ਲਾਹੌਰ ਨੂੰ ਸੈਲਾਨੀ ਤੇ ਸੱਭਿਆਚਾਰਕ ਰਾਜਧਾਨੀ ਐਲਾਨਿਆ ਗਿਆ। 1 ਸਾਲ ਲਈ SCO ਦੀ ਪ੍ਰਧਾਨਗੀ ਹੁਣ ਪਾਕਿਸਤਾਨ ਕੋਲੇ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਆਪਾਂ ਪਹਿਲੀ ਖਬਰ ਤੋਂ ਜੇ ਸਾਂਝ ਪਾਈਏ, ਤੁਸੀਂ ਦੱਸਿਆ ਕਿ ਰਾਮ ਜਨਮ ਭੂਮੀ ਟਰੱਸਟ ਦੇ ਹੁਣ ਚੇਅਰਮੈਨ ਨੂੰ ਏਅਰ ਮਾਰਸ਼ਲ ਸਾਹਿਬ ਨੂੰ ਬਣਾ ਦਿੱਤਾ ਗਿਆ, ਅਤੇ ਇਹ ਕਿਸ ਤਰੀਕੇ ਨਾਲ ਡਿਸੀਜਨ ਪੂਰਾ ਹੋਇਆ ਅਤੇ ਇਹਦੇ ਅੱਗੇ ਇਹਨਾਂ ਦਾ ਕੀ ਅੱਗੋਂ ਚੱਲਣਾ ਜੀ ਸਿਸਟਮ?
1: ਅਸਲ ਦੇ ਵਿੱਚ ਜਦੋਂ ਇਹ ਸਾਰਾ ਮਸਲਾ ਆਇਆ ਪਹਿਲਾਂ ਜਿਹੜਾ ਰਾਮ ਜਨਮ ਭੂਮੀ ਤੀਰਥ ਸਥਾਨ ਟਰੱਸਟ ਜਿਹੜਾ ਹੈਗਾ ਉਦੋਂ ਹੀ ਬਣਾਇਆ ਗਿਆ ਸੀ ਜਦੋਂ ਉਸਾਰੀ ਦਾ ਜਿਹੜਾ ਸੀ ਇਹ ਕੰਮ ਹੋ ਰਿਹਾ ਸੀ, ਤੇ ਇਸੇ ਕਰਕੇ ਬਣਾਇਆ ਗਿਆ ਸੀ ਕਿ ਇਹ ਜਿਹੜਾ ਹੈ ਇੰਪ੍ਰੈਸ਼ਨ ਇਹ ਪ੍ਰਭਾਵ ਨਾ ਜਾਵੇ ਕੋਈ ਇਹਦੇ ਲਈ ਕੋਈ ਪਾਰਟੀ ਕੰਮ ਕਰ ਰਹੀ ਹੈ ਜਾਂ ਹੋਰ, ਕਿ ਇਹਦੇ ਚ ਹਰ ਤਰ੍ਹਾਂ ਦੇ ਜਿਹੜੇ ਸਾਧੂ ਸੰਤ ਸਮਾਜ ਹੋਰ ਸਾਰੇ ਲੋਕ ਸ਼ਾਮਿਲ ਕੀਤੇ ਜਾਣ, ਇਸ ਤਰੀਕੇ ਦਾ ਜਿਹੜਾ ਹੈਗਾ ਇਹ ਟਰੱਸਟ ਜਿਹੜਾ ਬਣਾਇਆ ਗਿਆ ਸੀ। ਪਰ ਪਿੱਛੇ ਟਰੱਸਟ ਬਹੁਤ ਜ਼ਿਆਦਾ ਖਬਰਾਂ ਚ ਇਸ ਕਰਕੇ ਰਿਹਾ ਕਿ ਇੱਥੋਂ ਨਕਦੀ ਚੋਰੀ ਦੇ ਮਾਮਲੇ ਸਾਹਮਣੇ ਆਏ, ਫਿਰ ਨਕਦੀ ਤੱਕ ਗੱਲ ਨੀ ਰੁਕੀ, ਫਿਰ ਅੱਗੇ ਚਾਂਦੀ ਇੰਨੀ ਨੀ ਲੱਭ ਰਹੀ, ਸੋਨਾ ਇੰਨਾ ਨੀ ਲੱਭ ਰਿਹਾ, ਤੇ ਚੜਾਵੇ ਦੀ ਜਿਹੜੀ ਚੋਰੀ ਦੇ ਮਾਮਲੇ ਦੇ ਵਿੱਚ ਹੁਣ ਤੱਕ ਜਿਹੜਾ ਹੈਗਾ ਉਹ ਸਿਰਫ ਇਸ ਟਰੱਸਟ ਦੀ ਬਦਨਾਮੀ ਨਹੀਂ, ਨਾਲ BJP ਦੀ ਵੀ ਜਿਹੜੀ ਹੈ ਉਹ ਵੀ ਬਦਖੋਈ ਹੋ ਰਹੀ ਹੈ ਕਿ BJP ਦਾ ਜਿਹੜਾ ਹੈਗਾ ਸਭ ਤੋਂ ਇੱਕ ਤਰੀਕੇ ਦਾ ਕਹਿੰਦੇ ਹਾਂ ਕਿ ਇਹ ਪ੍ਰੋਜੈਕਟ ਜਿਹੜਾ ਰਾਮ ਜਨਮ ਭੂਮੀ ਵਾਲਾ ਤੇ ਸਿਆਸੀ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਤੇ ਇੱਕ ਉਹਨਾਂ ਦਾ ਮੁੱਖ ਜਿਹੜਾ ਪ੍ਰੋਜੈਕਟ ਸੀਗਾ ਜਿਹਦੇ ਚ ਇੱਦਾਂ ਦੀ ਜਿਹੜੀ ਉਹ ਗੱਲ ਸਾਹਮਣੇ ਆਈ ਹੈ, ਤੇ ਵਿਰੋਧੀ ਪਾਰਟੀਆਂ ਹੁਣ ਵੀ ਜਿਹੜੀਆਂ ਕਹਿੰਦੀਆਂ ਨੇ ਕਿ ਜਿੱਥੇ ਰਾਮ ਦੇ ਨਾਂ ਤੇ ਭਗਵਾਨ ਰਾਮ ਦੇ ਨਾਂ ਤੇ ਹੁਣ ਤੱਕ ਵੋਟਾਂ ਲੈਂਦੇ ਆਏ ਆ ਤੇ ਮੰਦਰ ਦੀ ਉਸਾਰੀ ਵੀ ਕੀਤੀ ਗਈ ਹੈ, ਜੇ ਉੱਥੇ ਵੀ ਜਿਹੜਾ ਹੈਗਾ ਚੜਾਵਾ ਚੋਰੀ ਹੋ ਰਿਹਾ ਸੁਰੱਖਿਅਤ ਨਹੀਂ ਤਾਂ ਫਿਰ ਦੇਸ਼ ਦੇ ਵਿੱਚ ਕੀ ਸੁਰੱਖਿਅਤ ਹੈ। ਸੋ ਇਹ ਸਾਰੀਆਂ ਗੱਲਾਂ ਇਹ ਚੱਲ ਰਹੀਆਂ ਨੇ ਜਿਹਦੇ ਚ 8 ਬੰਦਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਉਹਨਾਂ ਤੇ ਕੇਸ ਮੁਕੱਦਮਾ ਵੀ ਚੱਲ ਰਿਹਾ, ਤੇ ਨਾਲ ਹੀ ਜਿਹੜੇ ਇਹਦੇ ਪਹਿਲਾਂ ਜਿਹੜੇ ਕਰਤਾ ਧਰਤਾ ਸੀਗੇ ਚੰਪਤ ਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਤੇ ਪਰ ਪਹਿਲਾਂ ਇਹਦਾ ਜਿਹੜਾ ਸੀਗਾ ਇਹ ਇਸ ਤਰ੍ਹਾਂ ਦਾ ਸਟਰਕਚਰ ਨਹੀਂ ਸੀ, ਇਹ ਸਟਰਕਚਰ ਪਹਿਲੀ ਵਾਰੀ ਬਣਾਇਆ ਗਿਆ ਕਿਉਂਕਿ ਪਹਿਲਾਂ ਇਹਦੇ ਚ ਸੈਕਟਰੀ ਸਕੱਤਰ ਜਿਹਨੂੰ ਮੰਤਰੀ ਕਹਿੰਦੇ ਆਮ ਤੌਰ ਤੇ ਤੇ ਚੇਅਰਮੈਨ ਇੱਦਾਂ ਦੇ ਇਸ ਤਰ੍ਹਾਂ ਦੇ ਅਹੁਦੇ ਜਿਹੜੇ ਸੀਗੇ, ਤੇ ਫਿਰ ਇਹ ਉਹਨਾਂ ਨੇ ਫੈਸਲਾ ਲਿਆ ਕਿ ਇਹਦੇ ਤੇ ਜਿਹੜਾ ਹੈਗਾ ਚੀਫ ਐਗਜ਼ੀਕਿਊਟਿਵ ਆਫਿਸਰ CEO ਦੀ ਜਿਹੜੀ ਹੈ ਉਹ ਪੋਸਟ ਕ੍ਰੀਏਟ ਕੀਤੀ ਗਈ, ਤੇ ਇਸ ਪੋਸਟ ਲਈ ਫਿਰ ਅੱਗੋਂ ਜਿਹੜਾ ਸੀ ਇਹ ਜਿਹੜੀਆਂ ਅਰਜ਼ੀਆਂ ਮੰਗੀਆਂ ਗਈਆਂ ਜਾਂ ਇਹ ਕਹਿ ਲਓ ਕਿ ਕਿਹਾ ਗਿਆ ਕਿ ਜਿਹੜੇ ਲੋਕ ਇਹਦੇ ਚ ਇੰਟਰਸਟਡ ਨੇ ਤੇ ਹਾਈ ਪ੍ਰੋਫਾਈਲ ਜਿਹੜੇ ਬੰਦੇ ਨੇ ਉਹ ਇਹਦੇ ਲਈ ਅੱਗੇ ਆ ਸਕਦੇ ਨੇ। ਤੇ ਹੁਣ ਜਿਹੜਾ ਇਹਦੇ ਤੇ ਕਿਹਾ ਜਾ ਰਿਹਾ ਕਿ ਬਹੁਤ ਜ਼ਿਆਦਾ 5000 ਤੋਂ ਵੱਧ ਇਹਦੇ ਤੇ ਜਿਹੜੀਆਂ ਸੀ ਐਪਲੀਕੇਸ਼ਨ ਤੇ ਉਹ ਆਈਆਂ ਸੀਗੀਆਂ, ਤੇ ਜਿਹਨਾਂ ਨੂੰ ਸ਼ਾਰਟ ਲਿਸਟ ਕਰਨ ਤੋਂ ਬਾਅਦ ਫਿਰ 3 ਐਪਲੀਕੇਸ਼ਨ ਸ਼ਾਰਟ ਲਿਸਟ ਕੀਤੀਆਂ ਗਈਆਂ, ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਏਅਰ ਮਾਰਸ਼ਲ ਜੋ ਮਿਸ਼ਰਾ ਨੇ ਤੇ ਜਤਿੰਦਰ ਮਿਸ਼ਰਾ ਇਹਨਾਂ ਦਾ ਨਾਂ ਜਿਹੜਾ ਹੈਗਾ ਉਹਨੂੰ ਫਾਈਨਲ ਦਿੱਤਾ ਗਿਆ, ਤੇ ਹੁਣ ਇਹਦੇ ਜਿਹੜੇ ਹੈਗੇ ਆ ਉਹ CEO ਇਹਦੇ ਬਣਨਗੇ। ਤੇ ਕਿਉਂਕਿ ਇਸ ਤੋਂ ਪਹਿਲਾਂ ਤਾਂ ਜਨ ਸਕੱਤਰ ਹੀ ਜਿਹੜਾ ਚੰਪ ਰਾਏ ਜਿਹਨਾਂ ਪਿਛੋਕੜ ਵੀ ਆਰ ਐਸ ਐਸ ਨਾਲ ਜਿਹੜਾ ਹੈਗਾ ਉਹ ਦੱਸਿਆ ਜਾਂਦਾ ਮਿਲਦਾ ਹੈਗਾ। ਤੇ ਹੁਣ ਇੱਕ ਸਾਬਕਾ ਫੌਜੀ ਅਧਿਕਾਰੀ ਨੂੰ ਜਿਹੜਾ ਹੈ ਇਹ ਜ਼ਿੰਮੇਵਾਰੀ ਆਪਾਂ ਕਹਿ ਸਕਦੇ ਹਾਂ ਕਿ ਮਿਲੀ ਹੈ। ਤੇ ਫਿਰ ਹੁਣ ਇਹ ਟਰੱਸਟ ਅੱਗੋਂ ਇਹ ਕਿੰਨਾ ਚੱਲਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਇਹ ਟਰੱਸਟ ਜਿਹੜਾ ਕੰਮ ਕਰਦਾ ਹੈ, ਤੇ ਉਹ ਤਾਂ ਫਿਰ ਇਹਦੀ ਟਰੱਸਟ ਦੀ ਜਿਹੜੀ ਹੈ ਉਹ ਇਸ ਤੋਂ ਪਤਾ ਲੱਗੇਗਾ ਕਿ ਟਰੱਸਟ ਜਿਹੜਾ ਹੈ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਅੱਗੋਂ ਉਹਦੀ ਵਰਕਿੰਗ ਤੋਂ। ਪਰ ਇੱਕ ਵਾਰੀ ਇਹ ਹੈ ਕਿ ਕਿਉਂਕਿ ਉਸ ਤੋਂ ਬਾਅਦ ਜਦੋਂ ਲਗਾਤਾਰ ਇਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਤੇ ਇਹੀ ਕਿਹਾ ਸੀ ਕਿ ਇਹ ਟਰੱਸਟ ਨੂੰ ਦੁਬਾਰਾ ਜਿਹੜਾ ਹੈਗਾ ਇਹਦੇ ਚ ਰੀਜਿਗ ਕੀਤਾ ਜਾਏਗਾ, ਇਹਨੂੰ ਦੁਬਾਰਾ ਤੋਂ ਇਹਨੂੰ ਬਣਾਇਆ ਜਾਏਗਾ, ਸਾਰੇ ਦਾ ਸਟਰਕਚਰ ਜਿਹੜਾ ਹੈ ਇਹਦਾ ਪੁਨਰਗਠਨ ਕੀਤਾ ਜਾਏਗਾ, ਜਿਹਦੇ ਚ ਹੁਣ ਸੀਓ ਦਾ ਜਿਹੜਾ ਹੈ ਉਹ ਅਹੁਦਾ ਹੋਏਗਾ। ਹੁਣ ਇਹਦੇ ਚ ਕੁਛ ਜਿਹੜੇ ਬਾਅਦ ਚ ਨਵੇਂ ਮੈਂਬਰ ਵੀ ਲਏ ਗਏ, ਟਰੱਸਟੀ ਲਏ ਗਏ, ਤੇ ਜਿਵੇਂ ਜਿਹੜਾ ਸੀ ਆਪਣਾ ਮਹੇਸ਼ ਬਾਗ ਚੰਦਰ, ਮਦਨ ਮੋਹਨ ਪਾਂਡੇ ਤੇ ਡਾਕਟਰ ਨਿਰਮਲਾ ਯਾਦਵ। ਤੇ ਹੁਣ ਇਹ ਜਿਹੜੀ ਹੈ ਇਹ ਚੋਣ ਇਹ ਜਿਹੜੀ ਹੈ ਟਰੱਸਟ ਦੇ ਜਾਂ ਇਹ ਕਹਿ ਲਈਏ ਕਿ ਬੋਰਡ ਨੇ ਇਹਨਾਂ ਦੀ ਚੋਣ ਕੀਤੀ ਹੈ ਮਿਸਟਰ ਮਿਸ਼ਰਾ ਦੀ। ਇੱਕ ਇਹਦੇ ਚ ਜਿਹੜੀ ਗੱਲ ਬਹੁਤ ਇੰਪੋਰਟੈਂਟ ਉਹ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਫੌਜੀ ਅਧਿਕਾਰੀ ਨੇ ਜਾਂ ਖਾਸ ਕਰਕੇ ਜਿਹੜੇ ਉੱਚ ਅਹੁਦਿਆਂ ਤੇ ਆਲਾ ਅਹੁਦਿਆਂ ਤੋਂ ਜਿਹੜੇ ਰਿਟਾਇਰ ਹੁੰਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਫਿਰ ਇੱਥੇ ਇਸ ਕਿਸਮ ਦੀਆਂ ਜਿਹੜੀਆਂ ਪੋਸਟਾਂ ਮਿਲ ਜਾਂਦੀਆਂ। ਮੇਰਾ ਖਿਆਲ ਇਹ ਵੀ ਉਹਦਾ ਇੱਕ ਹਿੱਸਾ ਹੀ ਹੈ ਕਿਉਂਕਿ ਪਹਿਲਾਂ ਵੀ ਕਈ ਵਾਰੀ ਫੌਜੀਆਂ ਨੂੰ ਰਾਜ ਸਭਾ ਦੇ ਵਿੱਚ ਲੈ ਲਿਆ ਜਾਂਦਾ ਹੈ, ਕਈ ਵਾਰੀ ਉਹਨਾਂ ਨੂੰ ਕਿਤੇ ਰਾਜਦੂਤ ਬਣਾ ਕੇ ਭੇਜ ਦਿੱਤਾ ਜਾਂਦਾ ਹੈ, ਤੇ ਜਾਂ ਕਿਤੇ ਨਾ ਕਿਤੇ ਕਿਸੇ ਸੰਸਥਾ ਦਾ ਕਿਸੇ ਬੋਰਡ ਦਾ ਕਿਸੇ ਉਹਦਾ ਚੇਅਰਮੈਨ ਲਾ ਦਿੱਤਾ ਜਾਂਦਾ ਹੈ। ਇਹ ਅਕਸਰ ਇੱਦਾਂ ਦਾ ਜਿਹੜਾ ਰਿਵਾਰਡ ਆ ਉਹਨਾਂ ਨੂੰ ਮਿਲਦਾ। ਤੇ ਹੁਣ ਇਹਦੇ ਨਾਲ ਜਿਹੜਾ ਜਦੋਂ ਆਪਰੇਸ਼ਨ ਸੰਧੂਰ ਨੂੰ ਆਪਾਂ ਜੋੜ ਕੇ ਦੇਖਦੇ ਹਾਂ ਤਾਂ ਇਹ ਗੱਲ ਥੋੜੀ ਜਿਹੀ ਸਾਹਮਣੇ ਸਪਸ਼ਟ ਤੌਰ ਤੇ ਆਉਂਦੀ ਹੈ ਕਿ ਇਹਦੇ ਚ ਜਿਹੜਾ ਇਹ ਟਰੱਸਟ ਵੀ ਹੈ ਤੇ ਜਿਹੜੀ ਕੇਂਦਰ ਦੀ ਸੱਤਾਧਾਰੀ ਬੀਜੇਪੀ ਸਰਕਾਰ ਵੀ ਹੈ ਉਹ ਵੀ ਥੋੜਾ ਜਿਹਾ ਇਸ ਪਾਸੇ ਨੂੰ ਇਹਦਾ ਇੱਕ ਲਾਹਾ ਲੈਣਾ ਚਾਹੁੰਦੀ ਹੈ ਕਿ ਦੇਖੋ ਜਿਹੜਾ ਇੱਕ ਨਾਇਕ ਹੀਰੋ ਸੀ ਜਿਹੜਾ ਉਸ ਆਪਰੇਸ਼ਨ ਸੰਧੂਰ ਦਾ ਜਿਹਨੇ ਜਾ ਕੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਬੰਬਾਰੀ ਕੀਤੀ ਜਿਨ੍ਹਾਂ ਦੀ ਕਮਾਨ ਦੇ ਹੇਠ ਕਿਉਂਕਿ ਉਦੋਂ ਪੱਛਮੀ ਕਮਾਨ ਦੇ ਵਿੱਚ ਸੀਗੇ ਤੇ ਹੁਣ ਇਹਨਾਂ ਨੂੰ ਇਹ ਜਿਹੜਾ ਇੱਕ ਮੌਕਾ ਮਿਲਿਆ। ਬਾਕੀ ਇਹ ਕਿ ਤੁਹਾਡੀ ਜਿਹੜੀ ਦਿਲਚਸਪੀ ਦੀ ਗੱਲ ਹੈ ਤੇ ਕਿਉਂਕਿ ਇਹਨੂੰ ਕਹਿ ਕੇ ਤਾਂ ਨਹੀਂ ਲਿਆਂਦਾ ਗਿਆ ਹੋਣਾ ਇਹਨਾਂ ਨੂੰ ਮਿਸਟਰ ਮਿਸ਼ਰਾ ਨੂੰ, ਤੇ ਇਹਨਾਂ ਨੇ ਖੁਦ ਦਿਲਚਸਪੀ ਲਈ ਹੋਣੀ ਹੈ ਕਿ ਉਹ ਇੱਦਾਂ ਦੇ ਧਾਰਮਿਕ ਮਾਮਲਿਆਂ ਨੂੰ ਜਿਹੜਾ ਚਲਾਉਂਦਾ ਤੇ ਉਹ ਉਹਦੇ ਤੇ ਜਿਹੜਾ ਹੈਗਾ ਉਹਦੀ ਅਗਵਾਈ ਕਰ ਸਕਦੇ ਨੇ ਜਾਂ ਉਹਦੇ ਤੇ ਸਹੀ ਸੇਧ ਦੇ ਸਕਦੇ ਨੇ, ਡਾਇਰੈਕਸ਼ਨ ਦੇ ਸਕਦੇ ਨੇ, ਕਿਉਂਕਿ ਸੀਈਓ ਦੀ ਜ਼ਿੰਮੇਵਾਰੀ ਜਿਹੜੀ ਉਹ ਕਾਫੀ ਹੁੰਦੀ ਹੈ ਤੇ ਉਹ ਕਿਉਂਕਿ ਉਹਨੇ ਐਡਮਿਨਿਸਟ੍ਰੇਸ਼ਨ ਤੇ ਪ੍ਰਬੰਧ ਸਾਰਾ ਦੇਖਣਾ ਹੁੰਦਾ ਜਿਹਦੇ ਚ ਹੁਣ ਚੜਾਵੇ ਵਾਲਾ ਮਸਲਾ ਵੀ ਸ਼ਾਮਿਲ ਹੈ, ਤੇ ਉਹ ਫਿਰ ਹੁਣ ਇੱਥੇ ਕਿੰਨਾ ਕਾਮਯਾਬ ਹੁੰਦੇ ਨੇ ਕਿਉਂਕਿ ਇੱਕ ਧਾਰਮਿਕ ਸੰਸਥਾ ਹੈ, ਧਾਰਮਿਕ ਟਰੱਸਟ ਹੈ, ਤੇ ਇਹਦੇ ਤੇ ਜਿਹੜਾ ਹੈਗਾ ਉਹ ਨਿਰਭਰ ਕਰੇਗਾ ਕਿਉਂਕਿ ਇਹ ਵੀ ਲਗਾਤਾਰ ਮੰਗ ਉੱਠ ਰਹੀ ਸੀ ਖਾਸ ਕਰਕੇ ਸੰਤ ਸਮਾਜ ਜਿਹੜੀਆਂ ਸਾਧੂਆਂ ਦੀਆਂ ਸੰਪਰਦਾਵਾਂ ਨੇ ਉਹਨਾਂ ਵੱਲੋਂ ਵੀ ਤੇ ਕੁਛ ਹੋਰ ਵੀ ਜਿਹੜੇ ਜਿਵੇਂ ਵਿਸ਼ਵ ਹਿੰਦੂ ਪਰਿਸ਼ਦ ਹੈ ਜਾਂ ਉਹਨਾਂ ਵੱਲੋਂ ਕਿ ਜਿਹੜਾ ਬੰਦਾ ਇਹਦਾ ਸੀਓ ਲਾਇਆ ਜਾਵੇ ਉਹ ਘੱਟੋ ਘੱਟ ਜਿਹੜੇ ਹਿੰਦੂ ਟੈਨੈਂਟਸ ਨੇ ਸਨਾਤਨੀ ਜਿਹੜੀ ਵਿਚਾਰਧਾਰਾ ਤੇ ਉਹ ਮਰਿਆਦਾ ਉਹਨੂੰ ਸਮਝਦਾ ਹੋਵੇ, ਉਹਨੂੰ ਪਾਲਣ ਕਰਦਾ ਹੋਵੇ, ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਗੱਲਾਂ ਉਹਦੇ ਚ ਸ਼ਰਤਾਂ ਸੀਗੀਆਂ। ਤੇ ਹੁਣ ਇਹ ਤਾਂ ਚਲੋ ਅੱਗੇ ਪਤਾ ਲੱਗੇਗਾ ਕਿ ਉਹ ਇਹਨਾਂ ਸ਼ਰਤਾਂ ਤੇ ਕਿੰਨੇ ਪੂਰੇ ਉਤਰਦੇ ਆ ਜਾਂ ਸ਼ਰਤਾਂ ਪੂਰੀਆਂ ਕਰਦੇ ਆ ਜਾਂ ਨਹੀਂ ਕਰਦੇ। ਪਰ ਇੱਕ ਵਾਰੀ ਇਹ ਅੱਜ ਵੱਡੀ ਖਬਰ ਜਿਹੜੀ ਆ ਭਾਰਤ ਦੇ ਵਿੱਚ ਬਣੀ ਹੈ ਕਿ ਜਿਹੜੇ ਮੰਦਿਰ ਦੇ ਵਿੱਚ ਚੋਰੀ ਦਾ ਐਡਾ ਮਾਮਲਾ ਉੱਭਰ ਕੇ ਆਇਆ ਤੇ ਉਹਦੀ ਹੁਣ ਦੁਬਾਰਾ ਜਿਹੜੀ ਦੁਬਾਰਾ ਤੋਂ ਸਾਰਾ ਕੁਛ ਰਿਸ਼ਫਲ ਕੀਤਾ ਗਿਆ ਤੇ ਹੁਣ ਉਹਦੇ ਚ ਜਿਹੜਾ ਹੈਗਾ ਇਹਨਾਂ ਨੂੰ ਏਅਰ ਕਮਾਂਡਰ ਜਿਹੜੇ ਹੈਗੇ ਆ ਮਿਸਟਰ ਜਤਿੰਦਰ ਮਿਸ਼ਰਾ ਉਹਨਾਂ ਨੂੰ ਸੀਓ ਲਾਇਆ ਗਿਆ।
0: ਜੀ ਜੀ ਪ੍ਰੀਤਮ ਜੀ, ਤੇ ਹੁਣ ਜੇ ਆਪਾਂ ਰੁੱਖ ਕਰੀਏ ਪੰਜਾਬ ਦੀ ਸਿਆਸਤ ਵੱਲ ਤੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਕਹਿੰਦੇ ਨੇ ਕਿ ਈਡੀ ਵੱਲੋਂ ਜੋ ਭੇਜੇ ਜਾ ਰਹੇ ਪੱਤਰ ਨੇ ਉਹ ਭਾਜਪਾ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ, ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੇ ਕੌਣ ਸੱਚਾ ਕੌਣ ਝੂਠਾ ਇਸ ਬਾਰੇ ਦੱਸਿਓ ਜੀ।
1: ਨਹੀਂ ਇਹ ਤਾਂ ਖੈਰ ਨਤਾਰਾ ਜਿਹੜਾ ਹੈ ਕ੍ਰਿਸ਼ਨਾ ਜੀ ਇੱਕੋ ਦਮ ਨਹੀਂ ਹੋ ਸਕਦਾ, ਸੱਚ ਝੂਠ ਦਾ ਨਤਾਰਾ ਤਾਂ ਬਹੁਤ ਔਖਾ ਹੁੰਦਾ ਰਾਜਨੀਤੀ ਦੇ ਵਿੱਚ ਕਰਨਾ। ਤੇ ਪਰ ਇੱਕ ਗੱਲ ਇਹ ਆਪਾਂ ਦੇਖਣੀ ਪਏਗੀ ਕਿ ਜਿਹੜਾ ਸਟਾਈਲ ਹੈ ਬੀਜੇਪੀ ਦਾ ਇੱਥੇ ਪਿਛਲੇ ਸਮੇਂ ਤੋਂ ਪਿਛਲੇ 10 ਸਾਲਾਂ ਤੋਂ ਲਗਭਗ ਆਪਾਂ ਦੇਖਦੇ ਆ ਰਹੇ, ਵੈਸੇ ਤਾਂ ਹੁਣ 12 ਸਾਲ ਤੋਂ ਉੱਪਰ ਹੋ ਗਏ ਬੀਜੇਪੀ ਨੂੰ ਸੱਤਾ ਚ ਆਇਆ, ਤੇ ਇਹ ਦੇਖਦੇ ਆ ਰਹੇ ਹਾਂ ਕਿ ਇਹ ਜਿੱਥੇ ਵੀ ਕਿਤੇ ਕੋਈ ਇਲੈਕਸ਼ਨ ਨੇੜੇ ਆ ਗਈ, ਚੋਣ ਨੇੜੇ ਹੋ ਗਈ, ਉੱਥੇ ਜਿਹੜਾ ਹੈਗਾ ਐਨਫੋਰਸਮੈਂਟ ਡਾਇਰੈਕਟੋਰੇਟ, CBI, ਇਨਕਮ ਟੈਕਸ, ਇਹਨਾਂ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ, ਇਹ ਸਰਗਰਮ ਹੋ ਜਾਂਦੇ, ਇਹਨਾਂ ਦੀਆਂ ਛਾਪੇ ਸ਼ੁਰੂ ਹੋ ਜਾਂਦੇ ਆ, ਰੇਡਾਂ ਸ਼ੁਰੂ ਹੋ ਜਾਂਦੀਆਂ ਨੇ। ਤੇ ਪਰ ਜਿਹੜਾ ਹੈ ਇਹ ਪੰਜਾਬ ਵਾਲਾ ਮਸਲਾ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ, ਖਾਸ ਕਰਕੇ ਜਿਹੜਾ ED ਹੈ, ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਤੇ ਉਹ ਕਹਿ ਰਹੇ ਨੇ ਕਿ ਆਹਾ ਜਿਹੜਾ ਹੈਗਾ ਇਹਨਾਂ ਮਾਮਲਿਆਂ ਤੇ ਤੁਸੀਂ FIR ਲਾਂਚ ਕਰੋ, ਤੇ ਕਿਉਂਕਿ ਤੁਹਾਡੀ ਸਟੇਟ ਦੇ ਵਿੱਚ ਇਹ ਸਾਰਾ ਕੁਛ ਆਇਆ, ਆਹ ਮਨੀ ਲਾਂਡਰਿੰਗ ਦੇ ਮਾਮਲੇ ਨੇ ਤੇ ਇੱਦਾਂ ਦੀਆਂ ਹੋਰ ਜਿਹੜੀਆਂ ਗੱਲਾਂ ਨੇ। ਤੇ ਪਰ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਕਹਿੰਦੇ ਵੀ ਤੁਸੀਂ ਸਾਨੂੰ ਸਬੂਤ ਦਿਓ, ਤੇ ਅਸੀਂ FIR ਦਰਜ ਜਿਹੜਾ ਹੈਗਾ ਪੰਜਾਬ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਹੀ ਕਰਾਂਗੇ ਨਾ ਜੇ ਸਾਡੇ ਕੋਲ ਕੋਈ ਡਾਕੂਮੈਂਟ ਹੋਣਗੇ ਜਿਹਦੇ ਆਧਾਰ ਤੇ। ਤੇ ਉਹ ਹੁਣ ਇਹਦੇ ਤੇ ਲਗਾਤਾਰ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੈ ਇਹ ਚੱਲ ਰਹੀ ਹੈ, ਕਿਉਂਕਿ ਇਹ ਮਾਮਲਾ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਵੀ ਹੈ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਤੇ ਇਸ ਕਰਕੇ ED ਕਹਿੰਦਾ ਕਿ ਤੁਸੀਂ ਇਹਨਾਂ ਇਹਨਾਂ ਇਸ਼ੂ ਦੇ ਉੱਤੇ ਆਹ ਅਧਿਕਾਰੀਆਂ ਦੇ ਖਿਲਾਫ ਇਹਨਾਂ ਦੇ ਜਿਹੜੇ, ਕਿਉਂਕਿ ਇਹਦੇ ਚ ਕੋਈ ਬਿਲਡਰ ਕੋਈ ਹੋਰ ਇਸ ਤਰ੍ਹਾਂ ਦੇ ਇਸ਼ੂ ਨੇਗੇ ਕਿ ਇਹਨਾਂ ਤੇ ਜਿਹੜੇ ਕਾਰਵਾਈ ਕੀਤੀ ਜਾਵੇ। ਤੇ ਪਿੱਛੇ ਇਹ ਵੀ ਚਰਚਾ ਚ ਰਹੀ ਹੈ ਕਿ ਜਿਹੜੇ ਕੁਛ ਬਿਲਡਰਾਂ ਦਾ ਇੱਦਾਂ ਨਾਮ ਬੋਲਦਾ ਰਿਹਾ ਕਿ ਉਹ CM ਦੇ ਵੀ ਨੇੜੇ ਨੇ, ਜਾਂ CM ਦੇ ਜਿਹੜੇ ਕੋਈ ਪਰਸਨਲ ਜਿਹੜੇ ਹੈਗੇ PA ਵਗੈਰਾ ਜਾਂ ਪਰਸਨਲ ਜਿਹੜੇ ਸੈਕਰੇਟਰੀ ਵਗੈਰਾ ਨੇ ਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਨੇੜੇ ਨੇ, ਇੱਦਾਂ ਦੀ ਗੱਲ ਨੂੰ ਉਸ ਤਰੀਕੇ ਨਾਲ ਜੋੜ ਕੇ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ। ਤੇ ਹੁਣ ਜਿਹੜਾ ਹੈਗਾ ED ਦਾ ਇਹ ਕਹਿ ਰਹੇ ਆ ਐਨਫੋਰਸਮੈਂਟ ਡਾਇਰੈਕਟੋਰੇਟ ਕਿ ਜਿਹੜੀ ਪੁਲਿਸ ਹੈ ਉਹਨਾਂ ਤੋਂ ਡਾਕੂਮੈਂਟ ਲੈ ਨਹੀਂ ਰਹੀ, ਉਹਨਾਂ ਨੂੰ ਲਟਕਾਇਆ ਜਾ ਰਿਹਾ ਕਿ। ਤੇ ਪਰ ਦੂਜੇ ਪਾਸੇ ਪੁਲਿਸ ਇਹ ਕਹਿੰਦੀ ਹੈ ਕਿ ਜਿਹੜਾ ਹੈਗਾ ਸਾਨੂੰ ਪੂਰੇ ਡਾਕੂਮੈਂਟ ਦਿਓ ਜਿਹਦੇ ਤੇ ਅਸੀਂ ਕਾਰਵਾਈ ਕਰ ਸਕੀਏ, ਸਾਨੂੰ ਤੁਸੀਂ ਅੱਧੇ ਅਧੂਰੇ ਡਾਕੂਮੈਂਟ ਜਿਹੜੇ ਉਹ ਦਿਖਾ ਰਹੇ ਹੋ, ਦਸਤਾਵੇਜ਼ ਆ ਜਿਹੜੇ। ਤੇ ਅੱਜ ਫੇਰ ਜਿਹੜਾ ਹੈਗਾ ਪੁਲਿਸ ਨੇ ਕਹਿ ਕੇ ਜਿਹੜੇ ਅਧਿਕਾਰੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਤੇ ਉਹ ਅੱਜ ਪੇਸ਼ ਹੋ ਕੇ ਆਪਣੇ ਜਿਹੜਾ ਸਾਰਾ ਉਹ ਦੇਣ, ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਇਨਵੈਸਟੀਗੇਸ਼ਨ ਬਿਊਰੋ ਹੈ ਤੇ ਉਹਨੇ ਜਿਹੜੀ ਇਹ ਸਾਰੀ ਗੱਲ ਉਹ ਬਾਤ ਮੰਗੀ ਹੈ। ਤੇ ਅਸਲੀ ਗੱਲ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਰਾ ਗੱਲ ਸਿਆਸੀ ਭੇੜ ਹੈ, ਸਿਆਸੀ ਜਿਹੜੀ ਹੈਗੀ ਆਪਸ ਦੇ ਵਿੱਚ ਖਿੱਚੋਤਾਣ ਹੈ, ਇਸੇ ਕਰਕੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹੈ ਅਮਨ ਅਰੋੜਾ, ਉਹਨਾਂ ਨੇ ਵੀ ਇਸੇ ਕਰਕੇ ਇਲਜ਼ਾਮ ਲਾਇਆ ਕਿ ਜਿਹੜਾ ਹੈਗਾ ED ਦੇ ਰਾਹੀਂ ਜਿਹੜਾ ਹੈਗਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ, ਜਾਂ ਇਹ ਕਹਿ ਲਓ ਕਿ ਪੰਜਾਬ ਨੂੰ, ਪੰਜਾਬ ਸਰਕਾਰ ਨੂੰ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਦੇਸ਼ ਦੇ ਵਿੱਚ ਕੋਈ ਨਵਾਂ ਮਾਮਲਾ ਨਹੀਂ ਹੈ, ਪੱਛਮੀ ਬੰਗਾਲ ਚ ਮਮਤਾ ਬੈਨਰਜੀ ਦੇ ਖਿਲਾਫ਼ ਵੀ ਹੋਇਆ, ਦਿੱਲੀ ਦੇ ਵਿੱਚ ਕੇਜਰੀਵਾਲ ਦੇ ਸਿਸੋਦੀਆ ਦੇ ਜਿੰਨੇ ਉੱਥੇ ਲੀਡਰਸ਼ਿਪ ਸੀ ਉਹਨਾਂ ਦੇ ਖਿਲਾਫ਼ ਵੀ ਜਿਹੜਾ ਹੋਇਆ, ਹਾਲਾਂਕਿ ਹੁਣ ਉਹ ਕੇਸ ਲਗਾਤਾਰ ਹੌਲੀ ਹੌਲੀ ਜਿਹੜੇ ਅਦਾਲਤਾਂ ਚੋਂ ਨਿਬੜ ਰਹੇ ਨੇ, ਉਹਨਾਂ ਚੋਂ ਬਰੀ ਹੋ ਰਹੇ ਨੇ। ਤੇ ਪਰ ਉਹਦੇ ਬਾਵਜੂਦ ਵੀ, ਕਿਉਂਕਿ ਉਹ ਸਿੱਧਾ ਸਿੱਧਾ ਜਿਹੜਾ ਹੈਗਾ ਸੈਂਟਰ ਗੌਰਮੈਂਟ ਦੇ ਜਿਹੜਾ ਹੈਗਾ ਮੁਤਾਹਿਤ ਹੈ, ਤੇ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਹੁਣ ਜਿਉਂ ਜਿਉਂ ਚੋਣ ਨੇੜੇ ਆਏਗੀ ਹੋਰ ਜਿਹੜੀ ਹੈਗੀ ਤੇਜ਼ ਹੋਏਗੀ, ਇੱਥੇ CBI ਦਾ ਵੀ ਦਖਲ ਹੋਏਗਾ, ਫਿਰ ਐਨਫੋਰਸਮੈਂਟ ਡਾਇਰੈਕਟੋਰੇਟ ਤਾਂ ਜਿਹੜਾ ਇਹਦੇ ਚ ਕਰ ਹੀ ਰਿਹਾ, ਤੇ ਹੋਰ ਡਿਪਾਰਟਮੈਂਟ ਵੀ ਇਹਦੇ ਚ ਆ ਸਕਦੇ ਆ। ਸੋ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਦਾਂ ਦੀ ਜਿਹੜੀ ਇਹਨੂੰ ਜਿਹਨੂੰ ਵਿੱਚ ਹੰਟਿੰਗ ਕਹਿੰਦੇ ਆ ਨਾ ਕਿ ਬਦਲਾਖੋਰੀ, ਸਿਆਸੀ ਬਦਲਾਖੋਰੀ, ਇਹ ਹੋਣੀ ਨਹੀਂ ਚਾਹੀਦੀ। ਤੇ ਪਰ ਹੁਣੇ ਬਹੁਤ ਤੇਜ਼ ਹੋ ਗਈ, ਹਾਲਾਂਕਿ ਚਲੋ ਕਾਂਗਰਸ ਵੇਲੇ ਵੀ ਇੱਦਾਂ ਹੁੰਦਾ ਰਿਹਾ ਜਦੋਂ ਸੱਤਾ ਚ ਕਾਂਗਰਸ ਰਹੀ ਹੈ, ਤੇ ਪਰ ਉਹਨਾਂ ਦੇ ਜਿਹੜੇ ਤੌਰ ਤਰੀਕੇ ਕੁਛ ਹੋਰ ਸੀ। ਤੇ ਇਹ ਹੁਣ BJP ਨੇ ਬਿਲਕੁਲ ਹੀ ਹਰ ਥਾਂ ਤੇ ਜਿਹੜੀਆਂ ਨੇ ਆਪਣੀਆਂ ਏਜੰਸੀਆਂ ਨੇ ਜਿਹੜੀਆਂ ਸੈਂਟਰ ਦੀਆਂ, ਭਾਵੇਂ ਉਹ ED ਹੈ, ਭਾਵੇਂ CBI ਹੈ, ਭਾਵੇਂ ਚੋਣ ਕਮਿਸ਼ਨ ਹੈ, ਤੇ ਭਾਵੇਂ ਦੂਜੇ ਕਮਿਸ਼ਨ ਨੇ, ਤੇ ਉਹਨਾਂ ਨੂੰ ਜਿਹੜਾ ਹੈ ਉਹ ਵਰਤਣਾ ਸ਼ੁਰੂ ਕਰਤਾ ਕਿ ਤੁਸੀਂ ਆਹ ਕੰਮ ਕਰੋ, ਤੁਸੀਂ ਆਹ ਇਸ ਸਟੇਟ ਦੇ ਵਿੱਚ। ਤੇ ਹੁਣ ਇਹ ਵੀ ਹੁਣ ਤੱਕ ਵੀ ਤਾਂ ਉਹੀ ਸਾਰਾ ਕੁਝ ਉਵੇਂ ਚੱਲਦਾ ਸੀ ਪਹਿਲਾਂ ED ਦੇ ਨਜ਼ਰ ਚ, ਜਾਂ ਉਹ ਬੰਦੇ ਕਿਉਂ ਨੀ ਪਏ, ਹੁਣ ਕਿਸ ਤਰ੍ਹਾਂ ਆ ਗਏ। ਸੋ ਇਹ ਕਾਫੀ ਗੁੰਝਲਦਾਰ ਮਸਲਾ ਹੈ ਜਿਹੜਾ ਇੱਦਾਂ ਇੱਕ ਦਿਨ ਚ ਜਾਂ ਚਾਰ ਦਿਨਾਂ ਚ ਹੱਲ ਹੋਣ ਵਾਲਾ ਨਹੀਂ ਹੈ, ਇਹ ਤਾਂ ਹੁਣ ਇਲੈਕਸ਼ਨ ਤੱਕ ਇਸ ਤਰੀਕੇ ਨਾਲ ਹੀ ਚੱਲਣਾ।
0: ਜੀ ਜੀ, ਤੇ ਇਸੇ ਤਰੀਕੇ ਨਾਲ ਜੇ ਆਪਾਂ ਅਗਲੀ ਖਬਰ ਵੱਲ ਰੁੱਖ ਕਰੀਏ ਕਿ ਕਪਿਲ ਸਿੱਬਲ ਸਾਹਿਬ ਵੀ SIR ਨੂੰ ਲੈ ਕੇ ਇੱਕ ਬਿਆਨ ਦਿੰਦੇ ਨੇ, ਉਸ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਦੱਸਣਾ, ਤੇ ਇਹ ਵੀ ਦੱਸਣਾ ਕਿ ਇਹਦੇ ਅੱਗੋਂ ਰਿਪਰਕਸ਼ਨ ਕੀ ਨੇ।
1: ਨਹੀਂ ਦੇਖੋ, SIR ਦੇ ਉੱਪਰ ਲਗਾਤਾਰ ਜਿਹੜੀ ਹੈ ਇਹ ਗੱਲ ਆ ਰਹੀ ਹੈ ਕਪਿਲ ਸਿੱਬਲ ਹੋਰਾਂ ਦੀ, ਹੋਰ ਆਗੂਆਂ ਦੀ ਵੀ, ਜਿਹੜੇ SIR ਦੇ ਇਸ਼ੂ ਨੂੰ ਲੈ ਕੇ। ਤੇ ਹੁਣ ਕਿੰਨੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਹੈਗਾ ਉਹ ਵੱਡੇ ਵੱਡੇ ਜਿਹੜੇ ਵੀ ਆਈ ਪੀ ਨੇ ਜਿਹੜੇ ਉਹ ਇਹਦੇ ਚੋਂ ਉਹ ਵੀ ਜਿਹੜੇ ਬਾਹਰ ਹੋ ਰਹੇ ਨੇ। ਹੁਣ ਜਿਹੜੀ ਲੇਟੈਸਟ ਜਿਹੜੀ ਗੱਲ ਆ ਹੁਣ ਪੰਜਾਬ ਦੇ ਵਿੱਚੋਂ ਜਿਹੜੇ ਮਿਸਟਰ ਚੱਡਾ ਨੇ ਰਾਘਵ ਚੱਡਾ ਤੇ ਉਹਨਾਂ ਦੀ ਐਸ ਆਈ ਆਰ ਦੇ ਵਿੱਚ ਪੰਜਾਬ ਦੇ ਵਿੱਚ ਮਿਲਾਨ ਨਹੀਂ ਹੋਇਆ ਕਿਉਂਕਿ ਉਹ ਹੁਣ ਇਹਦੇ ਤੇ ਲਾ ਰਹੇ ਇਲਜ਼ਾਮ ਕਿ ਸੂਬਾ ਸਰਕਾਰ ਨੇ ਹਾਲਾਂਕਿ ਐਸ ਆਈ ਆਰ ਦਾ ਜਿਹੜੀ ਉਹ ਸੀ ਓ ਉਹ ਜਿਹੜਾ ਹੈਗਾ ਚੀਫ ਜਿਹੜਾ ਹੈਗਾ ਉਹ ਸਿੱਧਾ ਸਿੱਧਾ ਚੋਣ ਕਮਿਸ਼ਨ ਦੇ ਅੰਡਰ ਹੈ ਜਿਹੜਾ ਸੀ ਓ ਕਰਵਾਉਂਦਾ ਹੈਗਾ ਚੀਫ ਇਲੈਕਟਰਲ ਜਿਹੜਾ ਆਫਿਸਰ ਹੈ ਤੇ ਇਹ ਐਸ ਆਈ ਆਰ ਜਿਹੜੀ ਇਸ ਵੱਲੋਂ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਪਰ ਹੁਣ ਇਹਦੇ ਤੇ ਕਿਉਂਕਿ ਪਹਿਲਾਂ ਜਿਹੜੇ ਸੀਨੀਅਰ ਲੀਡਰ ਨੇ ਜਾਂ ਸੀਨੀਅਰ ਆਗੂ ਨੇ ਜਿਵੇਂ ਕਪਿਲ ਸਿੱਬਲ ਤਾਂ ਖੈਰ ਸੀਨੀਅਰ ਵਕੀਲ ਵੀ ਨੇ ਤੇ ਕਾਂਗਰਸ ਦੇ ਆਗੂ ਰਹੇ ਨੇ ਸੀਨੀਅਰ ਤੇ ਹੁਣ ਜਿਹੜਾ ਹੈਗਾ ਇਹ ਐਸ ਆਈ ਆਰ ਦਾ ਜਿਹੜਾ ਇੱਦਾਂ ਦਾ ਕਿਉਂਕਿ ਇਹਦੇ ਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰੀਕਾਕਾਰ ਜਿਹੜਾ ਵਰਤਿਆ ਗਿਆ ਉਹਦੇ ਚ ਸਾਰੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਜੇ ਉਹ ਡਾਕੂਮੈਂਟ ਪੂਰੇ ਨਹੀਂ ਹੁੰਦੇ ਤਾਂ ਫਿਰ ਤੁਸੀਂ ਜਿਹੜਾ ਹੈਗਾ ਇਹਨੂੰ ਇਸ ਤਰੀਕੇ ਦੇ ਨਾਲ ਤੇ ਫਿਰ ਹੋਰ ਕੋਈ ਚਾਰਾ ਨਹੀਂ ਹੈ ਜਾਂ ਤੁਹਾਨੂੰ ਫਿਰ ਕੁਛ ਨਵਾਂ ਲਿਆ ਕੇ ਜਾਂ ਜਿਹੜੇ ਉਹ 12 ਹੋਰ ਪਰੂਫ ਮੰਗਦੇ ਆ ਉਹਨਾਂ ਚੋਂ ਦੇਣਾ ਪਊ ਜਾਂ ਇਸ ਤਰੀਕੇ ਦੀ ਜਿਹੜੀ ਉਹ ਗੱਲ ਹੈ ਤੇ ਪਰ ਜਿਹੜੀ ਗੱਲ ਸੋਚਣ ਵਾਲੀ ਕ੍ਰਿਸ਼ਨਾ ਜੀ ਉਹ ਤਾਂ ਇਹ ਹੈ ਕਿ ਜਿਹੜਾ ਹੈਗਾ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋਣ ਵਾਲਾ ਹੈ ਜਾਂ ਫਿਰ ਤਾਂ ਫਾਇਦਾ ਪਰ ਜੇ ਇਹ ਵੀ ਤੁਸੀਂ ਦੇਸ਼ ਦੇ ਨਾਗਰਿਕਾਂ ਨੂੰ ਪਰੇਸ਼ਾਨ ਕਰਨਾ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਫਿਰ ਜਿਹੜੀ ਹੋਰ ਅਲੱਗ ਗੱਲ ਹੈ। ਜਿਹੜਾ ਹੁਣ ਝਾਰਖੰਡ ਦਾ ਮਸਲਾ ਹੁਣੇ ਲੇਟੈਸਟ ਆਇਆ ਉੱਥੇ ਬਕਾਇਦਾ ਬੀਜੇਪੀ ਦੇ ਜਿਹੜੇ ਬੂਥ ਲੈਵਲ ਏਜੰਟ ਨੇ ਉਹਨਾਂ ਨੇ ਅਬਜੈਕਸ਼ਨ ਫਾਰਮ 7 ਭਰ ਕੇ ਦਿੱਤੇ ਕਿ ਆਹ ਆਹ ਵੋਟਾਂ ਕੱਟੀਆਂ ਜਾਣ ਕਿਉਂਕਿ ਵੋਟਾਂ ਜੈਨੂਨ ਨੇ। ਉਹ ਬੰਦੇ ਆ ਗਏ ਉਹ ਕਹਿੰਦੇ ਅਸੀਂ ਇੱਥੇ ਹੈਗੇ ਹਾਂ ਤੇ ਪਿਓ ਦਾਦੇ ਸਾਡੇ ਇੱਥੋਂ ਦੇ ਸੀ ਤੇ ਸਾਨੂੰ ਤੁਸੀਂ ਜੈਨੂਨ ਜਿਹੜੇ ਹੈਗੇ ਕਿਵੇਂ ਕਹਿ ਸਕਦੇ ਹੋ ਕਿ ਵੋਟਾਂ ਇਹ ਜੈਨੂਨ ਨਹੀਂ ਹੈ ਤੇ ਉਹ ਹੁਣ ਮਾਮਲਾ ਵੀ ਚੱਲ ਰਿਹਾ ਹੈ ਕਿਉਂਕਿ ਉਹ ਜਿਹੜੇ ਉਹਨਾਂ ਨੇ ਫਾਰਮ ਭਰ ਕੇ ਦਿੱਤੇ ਉਹ ਸਾਰੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ। ਫਿਰ ਜੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਰਨਾ ਐਸ ਆਈ ਆਰ ਦੇ ਵਿੱਚ ਫਿਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਹੈ ਸਾਰਾ ਹੀ ਇਹਦੇ ਨਾਲ ਜਿਹੜੀ ਇੱਕ ਤਰੀਕੇ ਦੀ ਬਦਨਾਮੀ ਹੈ ਤੇ ਉਹ ਦੇਸ਼ ਦੀ ਹੋਏਗੀ ਕਿਉਂਕਿ ਸਾਰੀਆਂ ਗੱਲਾਂ ਬਾਹਰ ਤਾਂ ਜਾਂਦੀਆਂ ਹੀ ਨੇ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਸਟੈਪ ਲੈਣੇ ਤੇ ਜਾਂ ਫਿਰ ਇਹਦੇ ਤੇ ਕੋਈ ਆਪਣਾ ਕੋਈ ਰੈਸ਼ਨਲ ਜਿਹੜੀ ਗੱਲ ਹੈ ਉਹਦੇ ਪਿੱਛੇ ਉਹ ਦੱਸਣ। ਹੁਣ ਉਹ ਕਹਿੰਦੇ ਵੀ 2003 ਦਾ ਜਿਹੜਾ ਹੈਗਾ ਜਦੋਂ ਐਸ ਆਈ ਆਰ ਹੋਈ ਸੀ ਉਦੋਂ ਦਾ ਰਿਕਾਰਡ ਸਾਨੂੰ ਚਾਹੀਦਾ ਜੇ ਉਹਦੇ ਤੇ ਕਿਤੇ ਮਿਲਦਾ ਹੈ ਤੁਹਾਡੇ ਪਿਓ ਦਾਦੇ ਦਾ ਜਾਂ ਉਹ ਫਿਰ ਤਾਂ ਠੀਕ ਹੈ ਤੇ ਅਦਰਵਾਈਜ਼ ਤੁਹਾਡੀ ਜਿਹੜੀ ਵੋਟ ਹੁਣ ਨਹੀਂ ਬਣ ਸਕਦੀ ਐਸ ਆਈ ਆਰ ਦੇ ਵਿੱਚ ਤੁਹਾਡੀ ਵੋਟ ਜਿਹੜੀ ਆ ਉਹ ਕੱਟੀ ਜਾਏਗੀ। ਤੇ ਹੁਣ ਇਹਦੇ ਚ ਪੰਜਾਬ ਦੇ ਵਿੱਚ ਤਾਂ 2-3 ਮਸਲੇ ਇਹੋ ਜਿਹੇ ਵੀ ਸਾਹਮਣੇ ਆਏ ਨੇ ਜਿੱਥੇ ਬੰਦੇ ਕੋਈ ਡਿਪਲੋਮੈਟ ਹੈ ਕੋਈ ਬਾਹਰ ਹੋ ਜਦੋਂ ਉਹ ਕਹਿੰਦਾ ਕਿ ਸਾਡੀ ਪਿਛਲੇ ਪਲਾਨ ਦੇ ਵਿੱਚ ਵੋਟ ਸੀ ਅਸੀਂ ਵੋਟ ਪਾਈ ਹੈ ਤੇ ਹੁਣ ਸਾਡੀ ਵੋਟ ਕਿਵੇਂ ਕੱਟੀ ਗਈ ਤੇ ਫਿਰ ਲੋਕ ਕੋਰਟ ਚਲੇ ਜਾਂਦੇ ਆ ਕੋਰਟ ਕਹਿੰਦੇ ਆ ਕਿ ਨਹੀਂ ਤੁਹਾਨੂੰ ਜਿਹੜੀ ਆ ਤੁਹਾਡੀ ਵੋਟ ਦਾ ਹੱਕ ਦਿੱਤਾ ਜਾਊਗਾ ਤੇ ਸੀਓ ਜਿਹੜਾ ਹੈਗਾ ਚੋਣ ਕਮਿਸ਼ਨ ਹੈ ਜਿਹੜਾ ਜਿਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦੇ ਆ ECI ਤੇ ਉਹ ਵੀ ਫਿਰ ਯਕੀਨ ਦਹਾਨੀ ਦਿੰਦਾ ਕਿ ਹਾਂ ਨਹੀਂ ਨਹੀਂ ਤੁਹਾਡੀ ਤਾਂ ਵੋਟ ਬਣੂਗੀ ਕਿਉਂਕਿ ਤੁਸੀਂ ਤਾਂ ਐਡੇ ਵੱਡੇ ਤੁਸੀਂ ਅਹੁਦੇਦਾਰ ਰਹੇ ਹੋ ਡਿਪਲੋਮੇਟ ਰਹੇ ਹੋ ਰਾਜਦੂਤ ਰਹੇ ਹੋ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਇਹ ਚੱਲ ਰਿਹਾ ਕਿਉਂਕਿ ਗੱਲ ਤਾਂ ਸਾਰੀ ਕਲੈਰੀਕਲ ਲੈਵਲ ਤੇ ਹੈ ਉਹਨਾਂ ਨੂੰ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਨੇ ਤੇ ਉਹਨਾਂ ਨੇ ਉਹਨਾਂ ਦੇ ਮੁਤਾਬਕ ਹੀ ਕੰਮ ਕਰਨਾ। ਹੁਣ ਦਿੱਲੀ ਦੇ ਵਿੱਚੋਂ 1/3 ਵੋਟਾਂ ਕੱਟੀਆਂ ਜਾਣੀਆਂ ਬਹੁਤ ਵੱਡੀ ਗੱਲ ਹੈ ਦਿੱਲੀ ਵਰਗੀ ਸਟੇਟ ਤੇ ਭਾਵੇਂ ਉਹ ਉਹਨੂੰ ਅਜੇ ਪੂਰੇ ਰਾਜ ਦਾ ਦਰਜਾ ਨਹੀਂ ਹੈ ਤੇ ਪਰ ਜਿੱਥੇ ਜਿਵੇਂ ਉੱਥੇ ਡੈਂਸਿਟੀ ਹੈ ਜਿਹੜੀ ਇਹਦੀ ਆਪਾਂ ਕਹਿੰਦੇ ਹਾਂ ਪਾਪੂਲੇਸ਼ਨ ਦੀ ਤੇ ਉੱਥੇ ਦੀ ਜਿਹੜੀ ਡੈਮੋਗ੍ਰਾਫੀ ਹੈ ਇਹ ਕਿਵੇਂ ਚੇਂਜ ਹੋ ਗਈ ਜਾਂ ਕਿਉਂ ਨਹੀਂ ਉਹਨਾਂ ਲੋਕਾਂ ਦੇ ਜਿਹੜੇ ਮਿਲਾਨ ਨਹੀਂ ਹੋ ਸਕਿਆ ਤੇ ਜਿਹਨਾਂ ਦੀਆਂ ਉਹਨਾਂ ਨੇ ਹੁਣ 33% ਕਹਿਣੀਆਂ ਸੌਖੀਆਂ ਨੇ 30-33% ਬਹੁਤ ਜ਼ਿਆਦਾ ਜਿਹੜਾ ਹੈਗਾ ਵੋਟ ਉਹ ਕੱਟੀ ਜਾਂਦੀ ਹੈ ਤੇ ਸੋ ਇਹ ਜਿਹੜਾ ਹੈਗਾ ਇਸ ਪਾਸੇ ਨੂੰ ਪਾਰਟੀ ਤੁਰੀ ਹੋਈ ਹੈ ਕਿ ਇੱਕ ਪਾਰਟੀਕੁਲਰ ਭਾਈਚਾਰੇ ਦੀਆਂ ਦੀ ਡਿਲੀਸ਼ਨ ਹੋਵੇ ਉਹਦੇ ਜੇ ਉਹਨਾਂ ਜਿਹੜੇ ਕਾਨੂੰਨਾਂ ਦੇ ਤਹਿਤ ਜਾਂ ਜਿਹੜਾ ਐਕਟ ਬਣਾਇਆ ਉਹਦੇ ਤਹਿਤ ਜੇ ਦੂਜਿਆਂ ਦੀ ਵੀ ਕੱਟੀ ਜਾਂਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਰਜ਼ ਕੀਤਾ ਜੇ ਮੁਸਲਿਮ ਭਾਈਚਾਰੇ ਦੀਆਂ ਵੱਧ ਕੱਟੀਆਂ ਜਾਂਦੀਆਂ ਵਿੱਚੋਂ 10 ਵੋਟਾਂ ਸਿੱਖ ਭਾਈਚਾਰੇ ਦੀਆਂ ਵੀ ਕੱਟੀਆਂ ਜਾਂਦੀਆਂ 15 ਵੋਟਾਂ ਹਿੰਦੂ ਭਾਈਚਾਰੇ ਦੀਆਂ ਵੀ ਕੱਟੀਆਂ ਜਾਂਦੀਆਂ ਤਾਂ ਉਹਨਾਂ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਇਹ ਵੀ ਚਲੋ ਇਹ ਕਾਨੂੰਨ ਦੇ ਮੁਤਾਬਕ ਜਿਹੜਾ ਵੱਡਾ ਬਲਕ ਜਿਹੜਾ ਹੈਗਾ ਉਹ ਇਹਦੇ ਚੋਂ ਨਿਕਲ ਬਾਹਰ ਹੋ ਰਿਹਾ ਵੋਟਰ ਲਿਸਟਾਂ ਚੋਂ। ਸੋ ਇਹ ਬਹੁਤ ਖਤਰਨਾਕ ਪਾਸੇ ਵੱਲ ਜਿਹੜੀ ਗੱਲ ਇਹ ਸਾਰੀ ਇਹ ਜਾ ਰਹੀ ਹੈ ਕਿਉਂਕਿ ਹੁਣ 2-3 ਸਟੇਟਾਂ ਦੇ ਵਿੱਚ ਤਾਂ ਇਹ ਸਾਰੇ ਦੇ ਜਿਹੜਾ ਹੈਗਾ ਦੌਰਾਨੀ ਚੋਣ ਹੋਈ ਆ, ਖਾਸ ਕਰਕੇ ਜਦੋਂ ਆਪਾਂ ਪੱਛਮੀ ਬੰਗਾਲ ਵਿੱਚ ਦੇਖਦੇ ਹਾਂ ਤੇ ਜਿੱਥੇ 80 ਲੱਖ ਤੋਂ ਵੱਧ ਪਹਿਲਾਂ ਵੋਟਰਾਂ ਦੀ ਗੱਲ ਆਈ, 78 ਲੱਖ ਦੀ ਆਈ, ਤੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਸੁਪਰੀਮ ਕੋਰਟ ਚ ਗਏ, ਸੁਪਰੀਮ ਕੋਰਟ ਨੇ ਵੀ ਇੱਥੋਂ ਤੱਕ ਕਹਿਤਾ ਕਿ ਨਹੀਂ ਜੇ ਕੋਈ ਗੱਲ ਨੀ, ਜੇ ਇਸ ਵਾਰੀ ਨੀ ਤੁਸੀਂ ਵੋਟ ਪਾ ਸਕਦੇ ਤਾਂ ਅਗਲੀ ਵਾਰੀ ਪਾ ਲਓ। ਮਤਲਬ ਕਿ ਇਸ ਲੈਵਲ ਤੱਕ ਜਿਹੜੇ ਜਿਸ ਤੋਂ ਤੁਸੀਂ ਬਹੁਤ ਵੱਡੀ ਉਮੀਦ ਰੱਖਦੇ ਹੋ ਇਨਸਾਫ਼ ਦੀ, ਉੱਥੋਂ ਵੀ ਤੁਹਾਨੂੰ ਏਦਾਂ ਦੇ ਰਿਮਾਰਕ ਮਿਲਦੇ ਆ ਕਿ ਕੋਈ ਗੱਲ ਨੀ 5 ਸਾਲ ਬਾਅਦ ਪਾ ਲਿਓ ਜੇ ਖਾਸ ਗੱਲ ਹੈ। ਤੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡੀ ਬੜੀ ਜਿਹੜੀ ਪਾਰਲੀਮੈਂਟਰੀ ਡੈਮੋਕਰੇਸੀ ਹੈ, ਹਰੇਕ ਕੋਲ ਇੱਥੇ ਬੰਦੇ ਆਪਣੇ ਲੀਡਰ ਚੁਣਨ ਦਾ ਅਧਿਕਾਰ ਹੈ, ਜੇ ਤੁਸੀਂ ਅਧਿਕਾਰ ਹੀ ਨੀ ਦਿਓਗੇ ਤੇ ਆਗੂ ਚੁਣਨ ਦਾ, ਤੇ ਫਿਰ ਤੁਸੀਂ ਡੈਮੋਕਰੇਸੀ ਕਿੱਦਾਂ ਕਹਿ ਸਕਦੇ ਹੋ। ਸੋ ਇਹ ਜਿਹੜਾ ਹੈਗਾ ਇਹਦੇ ਬਾਅਦ ਦੇ ਵਿੱਚ ਪਤਾ ਲੱਗਣਗੇ ਜਿਹੜੇ ਇਹਦੇ ਰਿਜ਼ਲਟ ਨੇ।
0: ਜੀ ਥੈਂਕ ਯੂ ਪ੍ਰੀਤਮ ਜੀ, ਅੱਜ ਸਾਡੇ ਨਾਲ ਸਾਰੀਆਂ ਇਹ ਖਬਰਾਂ ਦੀ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ।
1: ਹਾਂਜੀ ਤੁਹਾਡਾ ਵੀ ਧੰਨਵਾਦ।
0: ਥੈਂਕ ਯੂ। ਤੇ ਜੀ ਦੋਸਤੋ, ਇਹ ਸੀਗੀਆਂ ਅੱਜ ਦੀਆਂ ਕੁਛ ਮੁੱਖ ਖਬਰਾਂ। ਹੁਣ ਸਮਾਂ ਹੋ ਚੁੱਕਾ ਤੁਹਾਡੇ ਤੋਂ ਵਿਦਾ ਲੈਣ ਦਾ, ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਉਮੀਦ ਕਰਦੇ ਹਾਂ ਅੱਜ ਦਾ ਤੁਹਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਏਗਾ। ਆਪਣੇ ਫੀਡਬੈਕ ਸਾਡੇ ਨਾਲ ਸਾਂਝੇ ਕਰਦੇ ਰਹੋ ਅਤੇ ਸੁਣਦੇ ਰਹੋ ਅਤੇ ਐਸ਼ਾ ਮਾਣਦੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।
2: Roads Honors Campaign sirf seemit samay layi hun nava BYD kar le aao shandar drive away offers de naal BYD C-Lion 7 Premium sirf $54,990 BYD C-Lion 8 Dynamic FWD sirf $56,990 te BYD Shark 6 Premium sirf $57,900 ek khaas offer 31 to 30 September 2026 tak order karan walyan layi hai delivery 31 October 2026 tak ho jankari layi aaj hi BYD Caroline Springs naal sampark karo and mention Radio Hanji BYD on Roads Honors conditions apply
3: kitchen ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।
8: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
9: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908665 ਔਰ ਵਿਜ਼ਿਟ tireforce.com.au

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਇੰਡੀਆ ਵੱਲ ਦੀਆਂ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਸਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਨ ਲਈ ਸਾਡੇ ਨਾਲ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ। ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਹਾਂਜੀ 1674 AM।

0: 3 सितंबर 2026 दिन वीरवार भारत ऑस्ट्रेलिया दुनिया जहान दियां खबरां लेके आए हैं। सब तो पहला इंटरनेशनल न्यूज़ दे नाल शुरुआत करते हैं। नेपाल हड़ां दे नाल जुड़ी खबर, वैसे अगे चल के आस्ट्रेलिया की खबर भी सांझी करांगे, पर नेपाल दी सरकारी एजेंसी दे मुताबक भुटकशी ते त्रिशुली नदियां दे विच 26 अगस्त दे दिन आए भयानक हड़ां तो बाद हुण 8 दिनां बाद बुधवार शाम तक 11,993 लोगों को बचाया जा चुका है। हालांकि बुधवार शाम तक दे आंकड़ों के मुताबिक 4,216 लोगों के नाल हाले भी कोई संपर्क नहीं हो सकया, यानी कि इन्हों लापता दसिया जा सकता है। अधिकारियों का कहना है कि लापता लोगों की तलाश को तरजीह दी जा रही है। नैशनल डिजास्टर रिस्क रिडक्शन एंड मैनेजमेंट अथॉरिटी की तरफ तो यह भी दसिया गया है कि नेपाल दे विच इन्हां हड़ प्रभावित इलाकों के अंदर नेपाल की फौज, नेपाल की पुलिस और होरना फौजी टुकड़ियां दे घटो घट 21,314 कर्मचारियों नू तैनात करके रखा है। खोज ते बचाव कामां दे विच नेपाल पुलिस दे 7,912 और जिहड़ा पुलिस बल जिन्हों के एक किस्म दे नाल हथियारां दा पुलिस बल कहा जा सकदा, उन्हां दे कोल 4203 जवान उन्हां दे तैनात किए गए हैं। ते नेपाल दी फौज दे 9,99 लगभग 9,200 सुरक्षा कर्मी तैनात किए गए हैं। सुरक्षा कर्मी नदियां दे किनारे हड़ प्रभावित बस्तियां, सड़कां ते जमीन खिसकन तो बाद प्रभावित इलाकों दे विच तलाशी मुहिम चला रहे ने। कौमी आपदा एजेंसी ANE दे मुताबक हड़ तो बाद नेपाल दी फौज ने 45 ते नेपाल पुलिस ने 25 ते सशस्त्र पुलिस बल ने 13 लापता लोगों नू भाल भी लिया है। उथे ईरान दे सेहत मंत्रालय दे तरफ तो बुलारे हुसैन करमानपुर ने मंगलवार दे दिन हुए अमरीकी हवाई हमलों दे विच हुई मौतां ते जख्मियों की गिणती दे अंकड़े जारी किए ने। खबर के मुताबिक करमानपुर ने दसिया है कि इन्हां हमलों दे विच मारे गए लोगों की गिणती 18 हो चुकी है ते जख्मियों की गिणती भी 142 तो पार हो चुकी है। मृतकों दे विच एक बच्चा, 2 महिलावां शामिल ने। जख्मियों दे विच 61 महिलावां 18 साल तो उम्र दे घटो घट 44 हो लोग शामिल ने। अमरीका ने ईरान दे विच कई हफ्तियां दे बाद दोबारा हमले शुरू किए ने और इस दी खबर कल दे दिन भी तुहाडे नाल असीं सांझी कीती सी कि अमरीका दे राष्ट्रपति इह पहले ही कह चुके ने कि ईरान दे उत्ते उह योजनाबद्ध तरीके दे नाल थोड़े थोड़े हमले कदे कदे करिया करनगे। बुधवार दे दिन ईरान दे सिरिक दे विच एक व्याह समागम दे उत्ते होए इस हमले दे विच 4 लोगों दे मारे जाण दी खबर भी सामने आई सी। ईरानी रेड क्रिसेंट ने दस्या कि सिरिक दे विच एक व्याह समागम दे दरमियान अमरीकी मिजाइल दे टुकड़े आके डिगन दे नाल इन्हां 4 लोगों दी मौत हो गई सी। जवाब दे विच ईरान ने भी कार्रवाई की। ईरान ने भी जॉर्डन, कुवैत, इराक ते बहरीन दे विच अमरीकी टिकाणियां दे उत्ते मिजाइलां ते ड्रोन दागे। उत्थे साउदी अरब ने सोमवार रात अपने एक बड़े तेल टैंकर दे उत्ते ईरान दी तरफ तो किए गए कथित हमले की निंदा की है। इस हमले दे विच फिलीपींस दे 2 मलाहां दी मौत हो गई है। साउदी अरब दी कौमी शिपिंग कंपनी बाहरीन ने बुधवार के दिन पुष्टि की कि उसके सिद्र नाम के एक जहाज के नाल यह घटना वापरी। समुद्री सुरक्षा दे नाल जुड़ी हुई कंपनी के मुताबिक ओमान के मुसंदम टापू के उत्तर उत्तर दे विच सिद्र दे उत्ते कुछ प्रोजेक्टाइल्स दे नाल हमले किए गए सी। इस दरमियान साउथ कोरिया के एक बड़े तेल टैंकर सैनेगल प्रोस्पैरिटी नू भी मुसंदम दे विच निशाना बनाए जाने की खबर सामने आई सी। साउदी अरब के इन्हां दोषां दे उत्ते ईरान की तरफ तो हाले तक तां कोई टिप्पणी सामने नहीं आई। हालांकि इस तो पहला ईरान ने यह जरूर कहा सी कि हॉर्मुज़ स्ट्रेट दे विचों गुजरते समय दो टैंकरां दे विच बारूदी सुरंगां दे नाल टकराण दे चलदियां अग फड़ ली सी। ईरान के मुताबिक यह टैंकर अजिहे रस्ते तो जा रहे थे जिसका इस्तेमाल की इजाजत नहीं दी जाती। मलाहां की मौत की खबर अजिहे समय च सामने आई है जदों अमरीकी फौज ने ईरान के उत्ते हवाई हमले शुरू कर दिते ने। इस दे जवाब दे विच ईरान की फौज ने गुआंढी अरब देशों दे विच मौजूद अमरीकी टिकाणियां दे उत्ते मिजाइल ते ड्रोन हमले शुरू कर दिते ने। जुलाई महीने तो बाद दोहां देशों दे दरमियान वड्डा फौजी टकराव, वैसे फरवरी महीने च जंग की शुरुआत इजराइल ने की सी जिस दे विच साथ अमरीका ने दिता सी। उत्थे नेटो ते यूरोपी कमीशन दे प्रमुखां ने चेतावनी दिती है कि रूस लगातार गैर जिम्मेदाराना ते ऐसे कदम चुक रहा है जिन्हां दी निंदा की जानी चाहिए। उन्होंने यह भी कहा है कि हुण तक अजिहियां घटनावां नूं रोकण दे लई नवें नवें तरीकियां दे जवाब देने की तैयारी करनी होएगी। ਪਿਛਲੇ ਮਹੀਨੇ ਜਰਮਨੀ ਦੇ ਲਿਪਜ਼ਿਗ ਏਅਰਪੋਰਟ ਦੇ ਉੱਤੇ ਹੋਏ ਇੱਕ ਡਰੋਨ ਹਮਲੇ ਦੀ ਕੋਸ਼ਿਸ਼ ਦੇ ਲਈ ਜਰਮਨੀ ਨੇ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ। ਯੂਰਪੀ ਕਮਿਸ਼ਨ ਦੇ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਲਿਪਜ਼ਿਗ ਦੀ ਘਟਨਾ ਯੂਰਪੀ ਯੂਨੀਅਨ ਦੀ ਜ਼ਮੀਨ ਦੇ ਉੱਤੇ ਵੱਧ ਰਹੇ ਤਣਾਅ ਦਾ ਇੱਕ ਨਵਾਂ ਲੈਵਲ ਹੈ ਜਿਸਦਾ ਸਿੱਧਾ ਸੰਬੰਧ ਰੂਸ ਦੇ ਨਾਲ ਹੈ। ਵਾਨ ਡੇਰ ਲੇਅਨ ਨੇ ਕਿਹਾ ਕਿ ਅਸੀਂ ਆਪਣੀ ਕਾਰਵਾਈ ਤੇਜ਼ ਹੋਰ ਕਰਾਂਗੇ ਔਰ ਇਸਦਾ ਮਤਲਬ ਇਹ ਹੈ ਕਿ ਰੂਸ ਦੇ ਇਸ ਗੈਰ ਜ਼ਿੰਮੇਦਾਰ ਰਵੱਈਏ ਦਾ ਪਹਿਲਾਂ ਤੋਂ ਵੀ ਕਿਤੇ ਵਧੇਰੇ ਤੇ ਸਖ਼ਤ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਨੇਟੋ ਦੇ ਮਹਾਂਸਕੱਤਰ ਮਾਰਕ ਰੂਟੇ ਨੇ ਕਿਹਾ ਕਿ ਅਮਰੀਕਾ ਸਣੇ ਪੂਰਾ ਨੇਟੋ ਗੱਠਜੋੜ ਜਰਮਨੀ ਦੇ ਨਾਲ ਪੂਰੀ ਇਕਜੁੱਟਤਾ ਦੇ ਨਾਲ ਖੜ੍ਹਾ। ਰੂਸ ਨੇ ਜਰਮਨੀ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ 4 ਅਗਸਤ ਨੂੰ ਵਿਸਫੋਟਾਂ ਦੇ ਨਾਲ ਲੈਸ ਇੱਕ ਡਰੋਨ ਨੇ ਜਾਣ ਬੁੱਝ ਕੇ ਯੂਕਰੇਨੀ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਲਿਪਜ਼ਿਗ ਹਾਲੇ ਏਅਰਪੋਰਟ ਦੇ ਉੱਤੇ ਇਸ ਡਰੋਨ ਨੂੰ ਇੱਕ ਰੋਬੋਟ ਦੀ ਮਦਦ ਦੇ ਨਾਲ ਖਤਮ ਵੀ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਕਿ ਦੂਸਰਾ ਡਰੋਨ ਇੱਕ ਹੋਰ ਦੂਸਰੇ ਮਾਲਵਾਹਕ ਜਹਾਜ਼ ਦੇ ਨਾਲ ਟਕਰਾ ਗਿਆ। ਰਿਪੋਰਟਾਂ ਦੇ ਮੁਤਾਬਕ 10 ਦਿਨ ਬਾਅਦ ਏਅਰਪੋਰਟ ਦੇ ਉੱਤੇ ਇੱਕ ਤੀਜਾ ਡਰੋਨ ਵੀ ਮਿਲਿਆ। ਉੱਥੇ ਏਅਰਪੋਰਟ ਨੇਟੋ ਦੇ ਲਈ ਇੱਕ ਅਹਿਮ ਕੇਂਦਰ ਵੀ ਹੈ ਜਿੱਥੋਂ ਯੂਕਰੇਨ ਦੇ ਐਂਟੋਨੋਵ ਜਹਾਜ਼ ਜਿਹੜੇ ਨੇ ਉਹਨਾਂ ਨੂੰ ਚਲਾਇਆ ਜਾਂਦਾ ਐਂਟੋਨੋਵ ਦੇ ਲਈ, ਔਰ ਇਹ ਯੂਰਪ ਦੇ ਲਈ ਵੀ ਇੱਕ ਸਟ੍ਰੈਟੇਜੀਕਲੀ ਕਾਫੀ ਇੰਪੋਰਟੈਂਟ ਏਅਰਪੋਰਟ ਨੇ। ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਪੱਛਮ ਬੰਗਾਲ ਤੋਂ ਖਬਰ, ਜਿੱਥੇ ਵੈਸਟ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦੋਸ਼ ਮੜਿਆ ਕਿ ਹਥਿਆਰਬੰਦ ਭਾਰਤੀ ਜਨਤਾ ਪਾਰਟੀ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਵੀਰਵਾਰ ਸਵੇਰੇ ਪਾਰਟੀ ਦੇ ਕੈਮਿਕ ਸਟਰੀਟ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਇਮਾਰਤ ਦੇ ਅੰਦਰ ਭੰਨ ਤੋੜ ਕੀਤੀ। ਬੈਨਰਜੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ, ਇਲੈਕਟ੍ਰੋਨਿਕ ਉਪਕਰਣਾਂ ਨੂੰ ਤਬਾਹ ਕਰ ਦਿੱਤਾ ਔਰ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਇੱਕ ਸ਼ਰਮਨਾਕ ਹਮਲਾ ਅਭਿਸ਼ੇਕ ਬੈਨਰਜੀ ਨੇ ਕਰਾਰ ਦਿੱਤਾ। ਇਸ ਦਰਮਿਆਨ ਉਹਨਾਂ ਨੇ ਦੋਸ਼ ਮੜਿਆ ਕਿ ਪਾਰਟੀ ਵਰਕਰਾਂ ਅਤੇ ਵਕੀਲਾਂ ਦੇ ਵਾਰ ਵਾਰ ਕਾਲਾਂ ਅਤੇ ਈਮੇਲ ਭੇਜਣ ਦੇ ਬਾਵਜੂਦ ਕੋਲਕਾਤਾ ਪੁਲਿਸ ਨੇ ਲਗਭਗ 2 ਘੰਟਿਆਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਾਰਵਾਈ ਦੇ ਵਿੱਚ ਹੋ ਰਹੀ ਦੇਰੀ ਨੂੰ ਬਹੁਤ ਨਿੰਦਣਯੋਗ ਅਸਵੀਕਾਰਯੋਗ ਦੱਸਿਆ। ਬੈਨਰਜੀ ਨੇ ਘਟਨਾ ਦੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਪੰਜਾਬ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰੀਏ, ਜਿੱਥੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ ਨੇ ਪੰਜਾਬ ਦੀ ਜਾਂ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਨ ਦਾ ਦੋਸ਼ ਮੜਿਆ। ਰਾਘਵ ਚੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਵੋਟਰ ਲਿਸਟ ਤੱਕ ਪਹੁੰਚਾ ਦਿੱਤਾ। ਉਹਨਾਂ ਲਿਖਿਆ ਕਿ ਮੈਂ ਪੰਜਾਬ ਦੇ ਵਿੱਚ ਰਾਜ ਸਭਾ ਦਾ ਮੌਜੂਦਾ ਸੰਸਦ ਮੈਂਬਰ ਹੈ ਅਤੇ ਮੇਰਾ ਵੋਟ ਪੰਜਾਬ ਦੀ ID ਦੇ ਉੱਤੇ ਹੀ ਮੋਹਾਲੀ ਦੇ ਵਿੱਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡਰਾਫਟ ਵੋਟਰ ਲਿਸਟ ਦੇ ਵਿੱਚ ਵੋਟਰ ਸੂਚੀ ਦੇ ਅੰਦਰ ਮੇਰਾ ਨਾਮ ਸ਼ਿਫਟਡ ਕਰਕੇ ਲਿਖਿਆ ਗਿਆ ਔਰ ਚੰਗੀ ਗੱਲ ਇਹ ਹੈ ਕਿ ਇਹ ਡਰਾਫਟ ਸਿਰਫ ਵੋਟਰ ਲਿਸਟ ਨਹੀਂ, ਆਖਰੀ ਵੋਟਰ ਲਿਸਟ ਨਹੀਂ ਹੈ, ਸਿਰਫ ਡਰਾਫਟ ਹੈ ਔਰ ਦਾਅਵੇ ਅਤੇ ਇਤਰਾਜ਼ਾਂ ਨੂੰ ਖਾਰਜ ਕਰਨ ਦੀ ਪ੍ਰਕਿਰਿਆ ਦੇ ਦਰਮਿਆਨ ਨਾਵਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਹਾਲੇ ਜਾਰੀ ਹੈ। ਅੰਤਿਮ ਵੋਟਰ ਲਿਸਟ ਅਕਤੂਬਰ 2026 ਦੇ ਵਿੱਚ ਪ੍ਰਕਾਸ਼ਿਤ ਹੋਏਗੀ। ਰਾਘਵ ਚੱਡਾ ਨੇ ਲਿਖਿਆ ਕਿ ਮੈਂ SIR ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸ ਪ੍ਰਕਿਰਿਆ ਦਾ ਸਵਾਗਤ ਕਰਦਾ ਜਿਹੜੀ ਇੱਥੇ ਇਸ ਵਕਤ ਨਿਭਾਈ ਜਾ ਰਹੀ ਹੈ, ਪਰ ਇਹ ਕਿਸੇ ਕਰਮਚਾਰੀ ਦੀ ਗਲਤੀ ਨਹੀਂ ਹੈ, ਇਹ ਸਿਆਸੀ ਬਦਲਾਖੋਰੀ ਦੀ ਕਹਾਣੀ ਹੈ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਵਕਤ ਸਾਥ ਦੇਣ ਵਾਲੇ ਰਾਘਵ ਚੱਡਾ ਹੁਣ BJP ਦੇ ਵਿੱਚ ਨੇ ਔਰ ਇਸੇ ਦੇ ਖਾਤਰ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਦੋਸ਼ ਮੜੇ ਕਿ ਨਾਮ ਜਿਹੜੇ ਬਦਲਣ ਦੀ ਜਾਂ ਨਾਮ ਕੱਟਣ ਦੀ ਜਿਹੜੀ ਕਵਾਇਦ ਹੈ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ। ਵੈਸੇ ਕੁਝ ਕੱਟਣ ਦੀ ਗੱਲ ਆਉਂਦੀ ਹੋਇਆ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਸਾਂਝ ਪਾ ਲੈਂਦੇ ਹਾਂ, ਜਿੱਥੇ ਕੋਐਲੇਸ਼ਨ ਯਾਨੀ ਕਿ ਗੱਠਜੋੜ ਦੀ ਯੋਜਨਾ ਇਹ ਹੈ ਕਿ 80% ਟਬੈਕੋ ਟੈਕਸ ਉਹ ਕੱਟ ਕਰ ਦੇਣ। ਬੁੱਧਵਾਰ ਦੇ ਦਿਨ ਇਸ ਕਿਸਮ ਦਾ ਐਲਾਨ ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਕੀਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਸਿਗਰਟਾਂ ਅਤੇ ਤੰਬਾਕੂ ਦੀ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਔਰ ਇਸ ਗੈਰ ਕਾਨੂੰਨੀ ਸੇਲ ਨੂੰ ਘੱਟ ਕਰਨ ਦੇ ਲਈ ਕਾਨੂੰਨ ਜਿਹੜੀ ਸੇਲ ਹੁੰਦੀ ਹੈ ਇਹਨਾਂ ਪ੍ਰੋਡਕਟ ਦੀ ਉਸ ਦੇ ਵਿੱਚ ਕਮੀਆਂ ਕਰਨੀਆਂ ਹੋਣਗੀਆਂ, ਕਿਉਂਕਿ ਮਹਿੰਗੇ ਹੁੰਦੇ ਵੇਪਸ ਸਿਗਰਟਾਂ ਤੰਬਾਕੂ ਪ੍ਰੋਡਕਟਸ ਦੇ ਚੱਲਦਿਆਂ ਲੋਕ ਸਸਤੀ ਅਤੇ ਕਾਲੇ ਬਾਜ਼ਾਰੀ ਵਾਲੇ ਪਦਾਰਥਾਂ ਦੇ ਵੱਲ ਜਾਂਦੇ ਨੇ। ਅਜਾ ਇਹਦੇ ਵਿੱਚ ਉਹਨਾਂ ਦੀ ਯੋਜਨਾ ਇਹ ਹੈ ਕਿ 80% ਐਕਸਾਈਜ਼ ਘੱਟ ਕਰ ਦਿੱਤਾ ਜਾਵੇ ਔਰ ਇਸ ਦੇ ਨਾਲ ਰੈਵਨਿਊ ਦੇ ਵਿੱਚ $2 billion ਦਾ ਫਾਇਦਾ ਹੋਏਗਾ। ਅਸਲ 'ਚ ਸਿਗਰਟਾਂ ਦੀ ਕੀਮਤ ਘੱਟ ਕਰਕੇ ਵੀ ਸਰਕਾਰ ਫਾਇਦਾ ਕਿਵੇਂ ਘਟੇਗੀ, ਇਸ ਦੇ ਬਾਰੇ ਐਂਗਸ ਟੇਲਰ ਨੇ ਦੱਸਿਆ ਕਿ ਜਦੋਂ ਬਲੈਕ ਮਾਰਕੀਟ ਦੇ ਉੱਤੇ ਸੱਟ ਭੱਜੇਗੀ ਤਾਂ ਲੋਕ ਲੀਗਲ ਮਾਰਕੀਟ ਦੇ ਵੱਲ ਜ਼ਿਆਦਾ ਭੱਜਣਗੇ। ਉਹਨਾਂ ਦੋਸ਼ ਮੜਿਆ ਕਿ ਲੇਬਰ ਪਾਰਟੀ ਇਸ ਵਕਤ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ ਔਰ ਉਹਨਾਂ ਨੂੰ ਇਹ ਯੋਜਨਾ ਕਦੋਂ ਦੀ ਲਾਗੂ ਕਰ ਦੇਣੀ ਚਾਹੀਦੀ ਸੀ, ਜਦਕਿ ਗੱਠਜੋੜ ਦਾ ਇਹ ਵਿਚਾਰ ਹੈ ਕਿ 80% ਰਿਡਕਸ਼ਨ ਆਉਣ ਦੇ ਚੱਲਦਿਆਂ $200 million ਦਾ ਝਟਕਾ ਵੀ ਜਿਹੜਾ ਉਹ ਸਰਕਾਰੀ ਖਜ਼ਾਨੇ ਨੂੰ ਲੱਗੇਗਾ। ਉੱਥੇ ਆਸਟ੍ਰੇਲੀਆ ਦੀ ਨੇਪਾਲ ਨੂੰ ਦਿੱਤੀ ਜਾ ਰਹੀ ਮਦਦ ਦੇ ਨਾਲ ਜੁੜੀ ਖਬਰ, ਜਿੱਥੇ ਸਵੇਰ ਵੇਲੇ ਤੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਸਰਕਾਰ ਨੇਪਾਲ ਨੂੰ ਹੁਣ ਤੱਕ ਦੁਨੀਆ ਦੇ ਵਿੱਚੋਂ ਸਭ ਤੋਂ ਵੱਡੀ ਵਿੱਤੀ ਮਦਦ ਦੇ ਚੁੱਕੀ ਹੈ। ਲਗਭਗ $11 million ਜਿਹੜੇ ਨੇ ਉਹ ਨੇਪਾਲ ਨੂੰ ਦਿੱਤੇ ਜਾਣੇ ਨੇ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ, ਬਾਵਜੂਦ ਇਸ ਦੇ ਇਹ ਉਸ $4 million ਤੋਂ ਅਲੱਗ ਰਕਮ ਹੈ ਜਿਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੇ ਆਪਣਾ ਪੈਸਾ ਇਕੱਠਾ ਕਰਕੇ ਨੇਪਾਲ ਭੇਜਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ EAA ਐਮਰਜੈਂਸੀ ਐਕਸ਼ਨ ਅਲਾਇੰਸ ਦੀ ਤਰਫ ਤੋਂ ਹੁਣ ਤੱਕ ਆਸਟ੍ਰੇਲੀਆ ਦੇ ਅਲੱਗ ਅਲੱਗ ਜਿਹੜੇ ਚੈਰਿਟੀ ਗਰੁੱਪਸ ਨੇ, ਚਾਹੇ ਚਿਲਡਰਨ ਆਸਟ੍ਰੇਲੀਆ, ਚਾਹੇ ਪਲੈਨ ਇੰਟਰਨੈਸ਼ਨਲ ਆਸਟ੍ਰੇਲੀਆ, ਆਕਸਫੈਮ ਆਸਟ੍ਰੇਲੀਆ, ਇਹਨਾਂ ਦੇ ਨਾਲ ਰਲ ਕੇ ਡੋਨੇਸ਼ਨ ਇਕੱਠੀ ਕੀਤੀ ਗਈ ਹੈ ਔਰ ਇਹ ਡੋਨੇਸ਼ਨ ਦੀ ਰਕਮ ਲਗਭਗ $4 million ਪਹਿਲਾਂ ਹੀ ਬਣ ਚੁੱਕੀ ਹੈ ਜਿਸ ਨੂੰ ਨੇਪਾਲ ਦੀ ਸਰਕਾਰ ਤੱਕ ਪੁੱਜਦਾ ਕੀਤਾ ਜਾਏਗਾ। ਉੱਥੇ ਹੀ H5 ਬਰਡ ਫਲੂ ਦੇ ਨਾਲ ਜੁੜੀ ਖਬਰ ਅਗਲੀ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਇੱਕ ਸੀਲ ਅਤੇ ਇੱਕ ਡੋਲਫਿਨ ਦੋਹਾਂ ਨੂੰ ਹੁਣ ਇਸ ਏਵੀਅਨ ਫਲੂ ਦੇ ਨਾਲ ਗ੍ਰਸਤ ਪਾਇਆ ਗਿਆ। ਦੱਸ ਦਈਏ ਕਿ ਲਾਈਮਸਟੋਨ ਕੋਸਟ ਦੇ ਵਿੱਚ ਬੀਚ ਪੋਰਟ ਦੇ ਉੱਤੇ ਇਹ ਖਬਰ ਸਾਹਮਣੇ ਆਉਂਦੀ ਹੈ। ਬਹਰਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਬੀਚ ਨੂੰ ਬੰਦ ਕੀਤੇ ਜਾਣ ਦੀ ਹਾਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਪਤਾ ਚੱਲਿਆ ਹੈ ਕਿ ਬਰਡ ਫਲੂ ਦੇ ਲਗਾਤਾਰ ਵੱਧ ਰਹੇ ਕੇਸ ਹੁਣ ਸਿਰਫ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਏ ਨੇ, ਮੈਮਲਜ਼ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਇਨਵਾਇਰਮੈਂਟ ਪ੍ਰੋਟੈਕਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਜਾਂਦੇ ਨੇ, ਪਰ ਗੁਆਂਢੀ ਟਾਪੂ ਮੁਲਕਾਂ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਨਿੰਦਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਬਣਦੇ ਦਾ ਹਿੱਸੇ ਦਾ ਓਨਾ ਕਾਰਜ ਨਹੀਂ ਕਰ ਰਿਹਾ ਜਿਸ ਦੇ ਤਹਿਤ ਵਾਤਾਵਰਨ ਤਬਦੀਲੀ ਦੇ ਵਿੱਚ ਜਾਂ ਚੌਗਿਰਦੇ ਦੇ ਅੰਦਰ ਜਿਹੜੇ ਵਿਗਾੜ ਨੇ ਉਸ ਨੂੰ ਰੋਕਣ ਦੇ ਲਈ ਕੁਝ ਕੀਤਾ ਜਾ ਸਕੇ। ਇਸ ਦੀ ਇੱਕ ਤਾਜ਼ਾ ਉਦਾਹਰਣ ਇਹ ਵੀ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੋਲੇ ਦੀ ਇੱਕ ਖਦਾਨ ਨੂੰ ਹੁਣ ਸਾਲ 2055 ਤੱਕ ਕਾਰੋਬਾਰ ਕਰਨ ਦੇ ਲਈ ਨਵੇਂ ਸਿਰੇ ਤੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦਈਏ ਆਸਟ੍ਰੇਲੀਆ ਸਰਕਾਰ ਹੁਣ ਤੱਕ ਇਹ ਕਹਿੰਦੀ ਰਹੀ ਹੈ ਕਿ ਨਵੇਂ ਕੋਲ ਪ੍ਰੋਜੈਕਟ ਨੂੰ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਐਲਾਨ ਨਹੀਂ ਹੋਣ ਦਿੱਤਾ ਜਾਏਗਾ, ਪਰ ਇਹ ਸਾਰਾ ਜੀ ਮਾਈਨ ਜਿਹੜੀ ਹੈ ਇਸ ਦੀ ਐਕਸਟੈਂਸ਼ਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਫ਼ਤਰ ਦੀ ਤਰਫ ਤੋਂ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮਾਈਨਸ BHP ਮਿਤਸੂਬਿਸ਼ੀ ਅਲਾਇੰਸ ਯਾਨੀ BMA ਦੇ BMA ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਗੇ ਤੋਰਿਆ ਜਾ ਰਿਹਾ ਔਰ ਇਹ ਪ੍ਰੋਜੈਕਟ ਸਾਲ 2055 ਦੇ ਅਖੀਰ ਤੱਕ ਚੱਲਣਾ ਹੈ। ਇਸ ਕਰਕੇ ਇੱਥੋਂ ਵੱਡੀ ਮਾਤਰਾ ਦੇ ਵਿੱਚ, ਵੱਡੀ ਮਿਕਦਾਰ ਦੇ ਵਿੱਚ ਕੋਲੇ ਦੀ ਖਦਾਨ ਨੇ ਉਹਨਾਂ ਦੇ ਵਿੱਚ ਕੋਲੇ ਦੀ ਮਾਈਨਿੰਗ ਕੀਤੀ ਜਾਣੀ ਹੈ ਔਰ ਇਸ ਦੇ ਚੱਲਦੇ ਆਸਟ੍ਰੇਲੀਆ ਦੇ ਇਨਵਾਇਰਮੈਂਟ ਪ੍ਰੋਟੈਕਸ਼ਨ ਐਡਵੋਕੇਟ ਗਰੁੱਪਸ ਜਿਹੜੇ ਉਹ ਖਾਸੇ ਸਰਕਾਰ ਤੋਂ ਨਜ਼ਰ ਆ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਲੋਕ ਵਿਦੇਸ਼ਾਂ ਦੇ ਵਿੱਚ ਗੇੜੇ ਕੱਢਣ ਦੀ ਬਜਾਏ ਆਸਟ੍ਰੇਲੀਆ ਦੇ ਅੰਦਰ ਹੀ ਆਪੋ ਆਪਣੇ ਐਸੈਟਸ ਦੇ ਉੱਤੇ ਇਨਵੈਸਟ ਕਰਨਾ ਪਸੰਦ ਕਰ ਰਹੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਸਾਲ ਦੇ ਵਿੱਚ ਇੱਕ ਵਾਰ ਜਾਰੀ ਕੀਤੀ ਜਾਂਦੀ ਨੈਸ਼ਨਲ ਅਕਾਊਂਟ ਦੀ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ ਦੇ ਵਿੱਚ ਜਿਹੜੀ 2.5% ਸੀ ਉਸ ਤੋਂ ਬਾਅਦ ਘੱਟ ਕੇ 2.1% ਜ਼ਰੂਰ ਰਹਿ ਗਈ। ਜੂਨ ਮਹੀਨੇ ਦੇ ਵਿੱਚ ਇਸ ਦੇ ਅੰਦਰ ਮਾਮੂਲੀ ਗਿਰਾਵਟ ਹੋਈ ਜ਼ਰੂਰ ਦੱਸੀ ਗਈ ਹੈ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਗਰੋਥ ਸਲੋ ਹੋਈ ਹੈ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਦੁਨੀਆ ਭਰ ਦੇ ਵਿੱਚ ਗਰੋਥ ਰੇਟ ਦੇ ਉੱਤੇ ਅਸਰ ਪਾਏ ਨੇ, ਪਰ ਇਹ ਕਿਹਾ ਗਿਆ ਕਿ ਆਸਟ੍ਰੇਲੀਅਨ ਇਕਾਨਮੀ ਦੇ ਮਜ਼ਬੂਤ ਬਣੇ ਰਹਿਣ ਦੇ ਬਹੁਤ ਸਾਰੇ ਕਾਰਨ ਨੇ। ਇੱਥੋਂ ਦੇ ਮਹਿੰਗਾਈ, ਪ੍ਰੋਡਕਟੀਵਿਟੀ ਅਤੇ ਗਲੋਬਲ ਵੋਲਟੈਲਿਟੀ ਇਹ ਤਿੰਨੇ ਬਹੁਤ ਵੱਡੇ ਫੈਕਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਫੈਕਟਰਸ ਦੇ ਅੰਦਰ ਆਸਟ੍ਰੇਲੀਆ ਜਿਹੜਾ ਉਹ ਕਾਫ਼ੀ ਮਜ਼ਬੂਤ ਨਜ਼ਰ ਆਉਂਦਾ। ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀ ਆਰਥਿਕ ਵਿਕਾਸ ਦਰ 1.3 ਤੋਂ ਲੈ ਕੇ 1.5% ਹੋਰ ਵਾਧੀ ਦੇਖ ਸਕਦਾ ਆਉਂਦੇ ਇਸ ਸਰਦੀਆਂ ਦੇ ਮੌਸਮ ਦੇ ਦਰਮਿਆਨ, ਪਰ ਇਸ ਦਰਮਿਆਨ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ, ਇਸ ਕਰਕੇ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਾਇਆ ਮਿਡਲ ਈਸਟ ਹੋ ਕੇ ਯੂਰਪ ਜਾਣਾ ਜਾਂ ਇਕੱਲੇ ਮਿਡਲ ਈਸਟ ਤੱਕ ਜਾਣਾ ਉਹ ਪਸੰਦ ਨਹੀਂ ਕਰ ਰਹੇ। ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਚੱਲਦਿਆਂ ਜਿਹੜੀ ਇਨਫਲੇਸ਼ਨ ਹੈ ਉਹ 0.6% ਵੀ ਵਧੀ ਹੈ, ਜੋ ਕਿ ਲੋਕਾਂ ਦੇ ਵਿਦੇਸ਼ੀ ਦੌਰੇ ਨਾ ਕਰਨ ਦਾ ਇੱਕ ਹੋਰ ਕਾਰਨ ਬਣਿਆ ਹੋਵੇ। ਪਰ CBA ਦੀ ਤਰਫ ਤੋਂ ਇੱਕ ਕਿਆਸ ਇਹ ਲਗਾਏ ਗਏ ਨੇ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਤੋਂ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨਾ ਜਾ ਕੇ ਉਸੇ ਰਕਮ ਦੇ ਵਿੱਚੋਂ ਕਾਫੀ ਹਿੱਸਾ EV ਅਤੇ ਹਾਈਬ੍ਰਿਡ ਗੱਡੀਆਂ ਦੇ ਉੱਤੇ ਖਰਚ ਰਹੇ ਨੇ। ABS ਨੇ ਦੱਸਿਆ ਹੈ ਕਿ ਪਿਛਲੇ 3 ਕੁਆਟਰਸ ਦੇ ਵਿੱਚ ਜਿਹੜੀ EVs ਦੀ ਗਰੋਥ ਹੈ ਉਹ 0.4% ਵਧੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਕੈਨਬਰਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨਬਰਾ ਦੇ ਵਿੱਚ ਫੈਡਰਲ ਪਾਰਲੀਮੈਂਟ ਦੇ ਅੰਦਰ ਬਹੁਤ ਸਾਰੀਆਂ ਕਮੇਟੀਆਂ ਬੈਠਦੀਆਂ ਨੇ, ਪਰ ਕਿਸੇ ਇੱਕ ਕਮੇਟੀ ਦਾ ਨਾਂ ਲਏ ਬਗੈਰ ਦੀ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜ਼ਿਆਦਾਤਰ ਕਮੇਟੀਆਂ ਦੇ ਵਿੱਚ AI ਜਨਰੇਟਿਡ ਮਟੀਰੀਅਲ ਵਰਤਿਆ ਜਾਂਦਾ, ਯਾਨੀ ਕਿ ਜਿਹੜੀਆਂ ਫੈਕਟ ਸ਼ੀਟਸ ਨੇ ਉਹਨਾਂ ਨੂੰ ਤਿਆਰ ਕਰਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਲਈ ਜਾਂਦੀ ਹੈ। ਔਰ ਇਹ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ AI ਦੇ ਨਾਲ ਤਿਆਰ ਕੀਤੀਆਂ ਗਈਆਂ ਜਿਹੜੀਆਂ ਇਨਕੁਆਇਰੀਜ਼ ਨੇ ਉਹਨਾਂ ਦੀ ਭਰਮਾਰ ਲਗਾਤਾਰ ਹੋ ਰਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਲਾਰਜ ਲੈਂਗੁਏਜ ਮਾਡਲਸ ਜਿਹੜੇ LLMs ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਲਿਬਰਲ ਪਾਰਟੀ ਦੇ ਸੈਨੇਟਰ ਪਾਲ ਸਕਾਰ ਨੇ ਕਿਹਾ ਕਿ ਇਹ ਬੇਹੱਦ ਇੱਕ ਖਤਰਨਾਕ ਟਰੈਂਡ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਰਕਾਰ ਦੀਆਂ ਐਕਸ਼ਨ ਪਲਾਨ ਦੇ ਤਰੀਕੇ ਹੁੰਦੇ ਨੇ ਉਹ ਮਹਿਜ਼ ਇਹਨਾਂ ਜਿਹੜੀਆਂ ਫੈਡਰਲ ਕਮੇਟੀਆਂ ਨੇ ਇਹਨਾਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਨਿਰਭਰ ਕਰਦੇ ਨੇ। ਅਜਿਹੇ ਦੇ ਵਿੱਚ ਜਦੋਂ MPs ਨੂੰ ਦੱਸੇ ਬਗੈਰ ਜਾਂ MPs ਦੇ ਨੋਟਿਸ ਦੇ ਵਿੱਚ ਹੋਣ ਦੇ ਬਾਵਜੂਦ ਇਸ ਕਿਸਮ ਦੇ ਨਾਲ AI ਦੇ ਨਾਲ ਤਿਆਰ ਹੋਈਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਵੈਸੇ ਗੰਭੀਰ ਚਿੰਤਾ ਦਾ ਵਿਸ਼ਾ ਅਗਲਾ ਕੁਇਨਜ਼ਲੈਂਡ ਤੋਂ ਵੀ ਹੈ, ਜਿੱਥੇ ਇੱਕ 6 ਸਾਲ ਦੇ ਬੱਚੇ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਮਾਂ ਪਿਓ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਸਲ 'ਚ ਇਹ ਬੱਚਾ ਸਕਰਵੀ ਯਾਨੀ ਕਿ ਸੇਲਰਸ ਡਿਜ਼ੀਜ਼ ਵੀ ਕਹਿ ਲਿਆ ਜਾਂਦਾ ਉਸਦੇ ਨਾਲ ਪੀੜਤ ਸੀ। ਇਸ ਨੂੰ ਵਿਟਾਮਿਨ ਸੀ ਦੀ ਕਮੀ ਵੀ ਕਹਿ ਲਿਆ ਜਾਂਦਾ। ਆਸਟ੍ਰੇਲੀਆ 'ਚ ਲੰਮਾ ਚਿਰ ਹੋ ਗਿਆ ਕਿ ਸਕਰਵੀ ਦੇ ਨਾਲ ਕਦੇ ਕਿਸੇ ਬੱਚੇ ਦੀ ਮੌਤ ਨਹੀਂ ਹੋਈ, ਪਰ ਕੁਇਨਜ਼ਲੈਂਡ ਦੇ ਚਿਲਡਰਨ ਹਸਪਤਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਸਾਲ 2024 ਦੇ ਵਿੱਚ ਹੋਈ ਇਸ ਬੱਚੇ ਦੀ ਮੌਤ ਦੇ ਮਾਮਲੇ 'ਚ ਕਾਰਡੀਅਕ ਅਰੈਸਟ ਉਸਨੂੰ ਆਇਆ ਹੋ ਸਕਦਾ। ਹਾਲਾਂਕਿ ਬੱਚੇ ਦੀ ਜਿਹੜੀ ਮਾਨਸਿਕ ਸਿਹਤ ਸੀ ਉਹ ਬਚਪਨ ਤੋਂ ਹੀ ਉਸਦੇ ਬਰਥ ਵੇਲੇ ਤੋਂ ਹੀ ਉਸਦੇ ਵਿੱਚ ਫਰਕ ਸੀ, ਪਰ ਫਿਰ ਵੀ ਇਸ ਬੱਚੇ ਦੀ ਮੌਤ ਦੇ ਹੋਰ ਕੀ ਕਾਰਨ ਨੇ ਇਸਦੇ ਬਾਰੇ ਪੜਤਾਲ ਕੁਇਨਜ਼ਲੈਂਡ ਚਿਲਡਰਨ ਹੌਸਪੀਟਲ ਦੇ ਵਿੱਚੋਂ ਕੀਤੀ ਜਾ ਰਹੀ ਹੈ। ਉੱਥੇ ਕੁਇਨਜ਼ਲੈਂਡ ਦੇ ਵਿੱਚ ਜਦੋਂ ਪਿਛਲੀ ਵਾਰ ਫੈਡਰਲ ਸੂਬਾਈ ਚੋਣਾਂ ਹੋਈਆਂ ਸੀ ਤਾਂ ਸਰਕਾਰ ਨੇ LNP ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਸੂਬੇ 'ਚ ਸਰਕਾਰ ਬਣਾਉਂਦਿਆਂ ਹੀ ਅਪਰਾਧਾਂ ਨੂੰ ਘੱਟ ਕਰਨਗੇ। ਹੁਣ 2024 ਤੋਂ 2025 ਦੇ ਦਰਮਿਆਨ 4% ਅਪਰਾਧ ਘੱਟ ਹੋਏ ਨੇ, ਇਹ LNP ਦੀ ਤਰਫ ਤੋਂ ਜਿਹੜੇ ਅਟਾਰਨੀ ਜਨਰਲ ਨੇ ਡੈਪ ਫ੍ਰੈਕਲਿੰਗਟਨ ਉਹਨਾਂ ਨੇ ਦਾਅਵਾ ਕੀਤਾ ਹੈ। ਮੈਂ ਕਿਹਾ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਵੀ ਤਾਜ਼ਾ ਅੰਕੜੇ ਜਾਰੀ ਹੋਏ ਨੇ। ਕੁਇਨਜ਼ਲੈਂਡ ਦੇ ਵਿੱਚ ਪ੍ਰੀਮੀਅਰ ਡੇਵਿਡ ਕ੍ਰਿਸਾਫੋਲੀ ਇਸ ਪਾਸੇ ਖਾਸ ਧਿਆਨ ਦੇ ਰਹੇ ਨੇ ਕਿ ਕ੍ਰਾਈਮ ਨੂੰ ਲੈ ਕੇ ਸੂਬੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ। ਦੱਸ ਦਈਏ ਕਿ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ 2,77,411 ਵਿਕਟਮਸ ਜਿਹੜੇ ਨੇ ਉਹ ਕੁਇਨਜ਼ਲੈਂਡ ਦੇ ਵਿੱਚ ਸਾਲ 2025 ਦੇ ਅੰਦਰ ਰਿਕਾਰਡ ਕਰਕੇ ਗਏ ਨੇ ਕਿ ਉਹਨਾਂ ਦੇ ਨਾਲ ਕੋਈ ਨਾ ਕੋਈ ਅਪਰਾਧਕ ਘਟਨਾ ਵਾਪਰੀ ਹੈ, ਜਦਕਿ ਇਸ ਸਾਲ ਪਿਛਲੇ ਸਾਲ ਦੇ ਨਾਲੋਂ 12,000 ਗਿਣਤੀ ਦੇ ਵਿੱਚ ਫਰਕ ਆਇਆ, ਯਾਨੀ 2,89,000 ਤੋਂ ਇਹ ਵਿਕਟਮਸ ਦੀ ਗਿਣਤੀ ਜਿਹੜੀ ਘੱਟ ਕੇ ਥੱਲੇ ਆਈ ਹੈ। ਇਸ ਦਾ ਮਤਲਬ ਇਹ ਹੈ ਕਿ ਅਪਰਾਧ ਵੀ ਘੱਟ ਹੋ ਰਹੇ ਨੇ ਕੁਇਨਜ਼ਲੈਂਡ ਦੇ ਵਿੱਚ, ਔਰ ਜੋ ਵਾਅਦਾ LNP ਦੀ ਪਾਰਟੀ ਜਿਹੜੀ ਉਹ ਲੈ ਕੇ ਆਈ ਸੀ ਉਹ ਵਾਅਦਾ ਪੂਰਾ ਨਿਭਾਇਆ ਜਾ ਰਿਹਾ। ਉੱਧਰ ਮਹਿਲਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਜਿਹੜੇ ਮੁਕਾਬਲੇ ਨੇ ਉਹ ਕਦੋਂ ਕਿਹਦੇ ਨਾਲ ਹੋਣੇ ਨੇ ਉਹਦੀ ਵੀ ਸਾਂਝ ਤੁਹਾਡੇ ਨਾਲ ਪਾ ਲਈਏ। ਪਰ ਇਸ ਮਹਿਲਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ ਸ਼੍ਰੀਲੰਕਾ ਨੇ ਇੰਡੋਨੇਸ਼ੀਆ ਨੂੰ 25 ਦੌੜਾਂ ਦੇ ਫਰਕ ਦੇ ਨਾਲ ਮਾਤ ਦਿੱਤੀ। ਦੱਸ ਦਈਏ ਕਿ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਭਾਰਤ ਅੱਗੇ ਚੱਲ ਰਿਹਾ ਸੀ, ਇਸ ਟੂਰਨਾਮੈਂਟ ਦੇ ਵਿੱਚ ਮੋਰੀ ਨੰਬਰਾਂ ਦੇ ਉੱਤੇ ਚੱਲ ਰਿਹਾ ਸੀ, ਪਰ ਦੂਸਰੇ ਪਾਸੇ ਦੂਜੇ ਗਰੁੱਪ ਦੀ ਜੇ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ ਜਿਹੜੀ ਹੈ ਉਹ ਵੀ ਇੱਕ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਇਸ ਟੂਰਨਾਮੈਂਟ ਦੇ ਵਿੱਚ ਆਪਣੀ ਸਾਖ ਮਨਵਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸਭ ਤੋਂ ਸੋਹਣੀ ਥਾਂ ਕਿਹੜੀ ਹੈ?

ਹੈ ਜੀ ਕਿ ਫਿਲਮ ਚੰਗੀ ਹੋਵੇ ਤੇ ਤੁਸੀਂ ਦੇਖ ਕੇ ਆਓ ਤੇ ਤੁਹਾਡੀ ਫੀਡਬੈਕ ਵੀ ਚੰਗੀ ਨਿਕਲੇ ਕਿਉਂਕਿ ਹੁਣ ਤਾਂ ਮੈਂ ਆਪਣੀਆਂ ਵਰਡਿਕਟ ਦੇ ਛੱਡੀਆਂ ਨੇ ਕਿ ਫਿਲਮ ਵਧੀਆ ਹੋਊਗੀ ਜਿੰਨਾ ਕੁ ਅੰਦਾਜ਼ਾ ਲੱਗ ਰਿਹਾ ਹੈਗਾ ਗਾਣੇ ਦੇਖ ਕੇ ਟ੍ਰੇਲਰ ਟੀਜ਼ਰ ਦੇਖ ਕੇ ਅੰਦਾਜ਼ੇ ਦੇ ਨਾਲ ਹੀ ਕਹਿ ਪਾ ਰਿਹਾ ਹੈਗਾ ਕਿ ਵਧੀਆ ਫਿਲਮ ਬੋਲ ਭਾਵੇਂ ਨਾ ਬੋਲ ਸਿਨੇਮਾ ਘਰਾਂ ਦੇ ਵਿੱਚ ਕੱਲ੍ਹ ਨੂੰ ਯਾਨੀ ਕਿ 4 ਸਪਤੰਬਰ ਨੂੰ ਇਹ ਲੱਗ ਜਾਣੀ ਹੈ ਵੀਰਵਾਰ ਦਾ ਦਿਨ ਰੇਡੀਓ ਹਾਂਜੀ 1674 AM ਤੇ ਡਰਾਈਵ ਬੈਕ ਸ਼ੋਅ ਲੈ ਕੇ ਆਏ ਹੈਗੇ ਤੁਹਾਡੇ ਲਈ ਅਤੇ ਜਿਵੇਂ ਵਾਅਦਾ ਕੀਤਾ ਸੀਗਾ ਕਿ ਅੱਜ ਇੱਕ ਦੁੱਲੇ ਦਾ ਹੋਰ ਗਾਣਾ ਸੁਣਾਉਣਾ ਪਰ ਪਹਿਲਾਂ ਦੁਆ ਸੁਣ ਲਓ ਅਮਰਿੰਦਰ ਗਿੱਲ ਦਾ ਫਿਲਮ ਬੋਲ ਭਾਵੇਂ ਨਾ ਬੋਲ 4 ਸਪਤੰਬਰ ਨੂੰ ਤੁਹਾਡੇ ਨੇੜਲੇ ਅਤੇ

ਤੂੰ ਲੈ ਦੇ ਇਸ ਗੀਤ ਦੇ ਵਿੱਚ, ਪਰ ਬਾਕੀ ਗਾਣੇ ਵੀ ਇੱਕ ਇੱਕ ਕਰਕੇ ਸੁਣਾਂਗੇ। ਇਹ ਠੀਕ ਹੈ, ਪਰ ਉਹ ਐਕਸਪੈਕਟੇਸ਼ਨ ਇਹ ਕਿਸੇ ਹੋਰ ਨੇ ਗਾਇਆ ਹੁੰਦਾ ਤਾਂ ਕਹਿਣਾ ਸੀਗਾ ਵੀ ਵਾਹ ਕਿਆ ਬਾਤ ਹੈ ਸੋਹਣਾ ਗਾਣਾ, ਪਰ ਦੁੱਲੇ ਦਾ ਲੈਵਲ ਕੁਛ ਹੋਰ ਹੋ ਚੁੱਕਿਆ, ਸੋ ਇਸ ਕਰਕੇ ਨਹੀਂ ਕਹਿਣਾ ਪੈਂਦਾ। ਕਿਉਂਕਿ ਇਸ ਤੋਂ ਪਹਿਲਾ ਗਾਣਾ ਜਿਹੜਾ ਉਸ ਦਿਨ ਸੁਣਾਇਆ ਸੀਗਾ ਤੁਹਾਨੂੰ, ਟਾਈਟਲ ਸੌਂਗ ਅਪੋਲੋ, ਉਹ ਇਹਦੇ ਤੋਂ ਵੀ ਜ਼ਿਆਦਾ ਵਧੀਆ ਸੀ।

ਚਾਰ ਮੁਹੱਬਤ ਦੀਆਂ ਗੱਲਾਂ ਤੁਰੀਆਂ ਹੀ ਨੇ। ਇੱਕ ਹੋਰ ਮੁਹੱਬਤ ਦਾ ਗੀਤ ਸੁਣ ਲਓ, ਇਹ ਵੀ ਮੈਨੂੰ ਲੱਗਦਾ ਸ਼ਾਇਦ ਸੋਫਟ ਜਿਹਾ ਰੋਮਾਂਟਿਕ ਜਿਹਾ ਗਾਣਾ ਹੈਗਾ, ਸਤਕਾਰ ਸੰਧੂ ਮੁੰਡਾ ਹੈਗਾ। ਸੋਚ

ਕੋਈ ਐਡੀ ਗੱਲ ਨਹੀਂ ਹੈਗੀ। ਚਲੋ ਐਨੀਵੇਜ਼, ਅੱਜ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਲੈ ਕੇ ਆਵਾਂਗੇ ਜੀ। ਜਦੋਂ ਹੁਣ ਗੀਤਕਾਰੀ ਦੀ ਗੱਲ ਆਉਂਦੀ ਹੈ ਤਾਂ ਇੱਕ ਨਾਯਾਬ ਗੀਤਕਾਰ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਕਰਨੀਆਂ ਹੈਗੀਆਂ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਜਾਏ। ਸ਼ਾਮ ਨੂੰ 5 ਵਜੇ ਸਿਡਨੀ ਮੈਲਬਨ ਸਵਿੱਚ ਹੋ ਜਾਣੇ ਨੇ, ਸੋ ਇੱਧਰ ਆ ਜਿਓ, ਉੱਧਰ ਆ ਲਿਓ, ਇੱਧਰ ਆ।

ਬੰਟੀ ਬੈਂਸ ਨੇ ਪੂਰਾ ਜੋੜ ਲਗਾਇਆ ਵੀ ਪਰੀ ਪੰਧੇੜ ਨੂੰ ਉੱਤੇ ਚੱਕ ਕੇ ਲੈ ਕੇ ਜਾਵੇ, ਪਰ ਮੈਨੂੰ ਲੱਗਦਾ ਮੈਂ ਫੇਰ ਵੀ ਵਾਰ ਵਾਰ ਹਰ ਵਾਰ ਵੋਟ ਨੂਰਚਾਲ ਦੇ ਨਾਂ ਦੇ ਉੱਤੇ ਕਰਾਂਗਾ। ਭਾਈ ਯਾਰ ਕਮਾਲ ਕਰ ਰਹੀ ਹੈ ਉਹ ਕੁੜੀ। ਖੈਰ ਕੱਲ ਇੱਕ ਦੇ ਦੇਣ, ਕੱਲ ਦੇ ਦੇਣ ਤੁਹਾਨੂੰ ਹਿੰਦੀ ਗਾਣਾ ਸੁਣਾ ਤਾ ਉਹਦਾ, ਅੱਜ ਨਹੀਂ ਹੈਗਾ। ਤੇ ਅੱਜ ਹੋਰ ਹੋਰ ਗਾਣੇ ਸੁਣ ਲੈਂਦੇ ਕਿਉਂਕਿ ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਇੱਕ ਗਾਣੇ ਹੀ ਰਿਪੀਟ ਚੱਲਦੇ ਨੇ ਆਪਣੇ, ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਹੈਗਾ ਕਿਹੜੇ ਰਿਪੀਟ ਚੱਲਦੇ ਨੇ, ਪਰ ਕੁਛ ਗਾਣੇ ਨਵੇਂ ਨਵੇਂ ਹੀ ਜਿਹੜੇ ਅੱਜ ਕੱਲ੍ਹ ਪਰਸੋਂ ਰਿਲੀਜ਼ ਹੋਏ ਨੇ, ਜਿਵੇਂ ਆਹ ਹੈਗਾ ਗਾਣਾ ਬਾਜਾ।

ਜਿਹੜਾ ਮੁੰਡਾ ਮਨਪ੍ਰੀਤ ਸਿੰਘ ਇਸ ਗੀਤ ਨੂੰ ਗਾ ਰਿਹਾ ਇਹਨੇ ਹੀ ਮਿਊਜ਼ਿਕ ਦਿੱਤਾ, ਪਰ ਮਿਊਜ਼ਿਕ ਦਿੱਤਾ ਨਹੀਂ, ਮੈਨੂੰ ਲੱਗਦਾ ਮਿਊਜ਼ਿਕ ਦੇ ਦੇਣਾ ਚਾਹੀਦਾ ਸੀ ਥੋੜ੍ਹਾ ਜਿਹਾ। ਐਨੀਵੇਜ਼ ਬੈਕ ਟੂ ਬੈਕ ਗਾਣੇ ਸੁਣੋ ਜੀ ਤੁਸੀਂ, ਕਿਉਂਕਿ ਡਰਾਈਵ ਬੈਕ ਸ਼ੋਅ ਚੱਲ ਰਿਹਾ ਹੈਗਾ ਅਤੇ ਫਿਰ ਇਹ ਮਾਹੌਲ ਕਿੱਥੇ ਹੋਰ ਬਣਨਾ ਹੀ ਨਹੀਂ ਬਣਨਾ ਹੀ। ਵੀਰਵਾਰ ਦਾ ਦਿਨ ਹੈ, ਡਰਾਈਵ ਬੈਕ ਸ਼ੋਅ ਦਾ ਟਾਈਮ ਹੈ ਅਤੇ ਤੁਸੀਂ ਬੈਕ ਟੂ ਬੈਕ ਗਾਣੇ ਰੇਡੀਓ ਹਾਂਜੀ 1674 ਸਿਡਨੀ

ਸਰਵਾਈਵ ਕਰਨਾ ਕਰਾ ਲਿਓ ਕਿਤੇ ਵੀਰੇ। ਠੀਕ ਠੀਕ ਜੇ ਗਾਣੇ ਹੈਗੇ ਨੇ ਯਾਰ, ਆਈ ਨਹੀਂ ਰਹੇ ਹੈਗੇ, ਇੱਕ ਮੈਨੂੰ ਨਹੀਂ ਧਿਆ ਰਹੇ ਹੈਗੇ। ਵੈਸੇ ਇੱਕ ਦੋ ਪੰਜਾਬੀ ਗਾਣੇ ਵੀ ਹੈਗੇ ਨੇ, ਪੰਜਾਬੀ ਕਹਿ ਤਾ ਸੱਚ, ਸਾਰੇ ਹੀ ਪੰਜਾਬੀ ਨੇ। ਪਾਕਿਸਤਾਨੀ ਗਾਣੇ ਵੀ ਆਏ ਹੈਗੇ ਨੇ, ਉਹ ਵੀ ਸੁਣ ਕੇ ਦੇਖ ਲੈਂਦੇ ਹਾਂ। ਅਬਰਾਰੁਲ ਹੱਕ ਦਾ ਬੜੇ ਚਿਰ ਬਾਅਦ ਗਾਣਾ ਆਇਆ ਹੈਗਾ, ਤੇ ਇੱਕ ਹੋਰ ਹੈ ਮੁੰਡਾ ਅਰਾਹਮ, ਉਹਦਾ ਵੀ ਗਾਣਾ ਸੁਣ ਕੇ ਦੇਖਣਾ ਅੱਜ। ਅੱਛਾ, ਇਹ 'ਚ ਮਿਊਜ਼ਿਕ ਡਾਇਰੈਕਟਰ ਜੀ

ਸੌਰੀ ਪਰ ਉਹ ਐਕਸਪੈਕਟੇਸ਼ਨ ਜੋ ਸੀਗੀ ਉਹ ਗੱਲ ਨਹੀਂ ਬਣੀ ਹੈਗੀ ਸਰ ਮੈਨੂੰ ਬਾਏ ਚਾਂਸ ਕਰਦੇ ਕਰਦੇ ਕਿਤੇ ਆਰਾਮ ਦਾ ਇੱਕ ਹੋਰ ਗੀਤ ਮਿਲ ਗਿਆ ਅਜਨਬੀ ਮਤ ਹੋਣਾ ਹੋਪ ਕੇ ਇਹਦੇ ਚ ਵੀ ਉਦਾਂ ਹੀ ਐਕੁਸਟਿਕਸ ਦਾ ਇਸਤੇਮਾਲ ਕੀਤਾ ਹੋਵੇ ਹੈਗਾ ਹੈਗਾ ਹੈਗਾ ਹੈਗਾ ਹੈਗਾ

ਦੇਖੋ ਇਹ ਫਰਕ ਪਤਾ ਲੱਗਦਾ ਜਦੋਂ ਉਹ ਸੋਫਟਵੇਅਰ ਮਿਊਜ਼ਿਕ ਵਜਾਉਂਦੇ ਨੇ ਤੇ ਕਿੱਥੇ ਇਹ ਅਸਲ ਦੇ ਵਿੱਚ ਜਿਹੜੇ ਸਾਜ ਹੈਗੇ ਨੇ ਉਹ ਜਦੋਂ ਆਪਸ ਦੇ ਵਿੱਚ ਜਦੋਂ ਅਮੈਲਗਮੇਸ਼ਨ ਹੁੰਦੀ ਹੈ ਕਿੱਥੇ ਚਲਾ ਗਿਆ ਸੀ ਉਹ ਮਿਊਜ਼ਿਕ ਹਾਰਮੋਨੀਅਮ ਤਬਲਾ ਢੋਲਕ ਰਬਾਬ ਸਰੰਗੀ ਬਾਂਸੁਰੀ ਗਿਟਾਰ ਸਾਰੇ ਓਰੀਜਨਲੀ ਜੈਨੂਨਲੀ

ਐਡ ਹੋ ਗਿਆ ਵੀ ਗੱਡੀ ਚਲਾਉਂਦੇ ਹੋਏ ਆਹ ਗਾਣੇ ਤਾਂ ਚੱਲਣਗੇ ਹੁਣ ਆਰਾਮ ਤੇ ਤਾਂ ਘੈਂਟ ਹੋ ਗਿਆ ਕੰਮ ਦੇਖਿਆ ਅੱਜ ਦੇ ਦਿਨ ਦੀ ਖੋਜ ਇਹ ਹੋਗੀ ਡਰਾਈਵ ਬੈਕ ਸ਼ੋਅ ਕਰਦੇ ਕਰਦੇ ਕਰਦੇ ਪਤਾ ਨਹੀਂ ਕਿ ਤੁਹਾਨੂੰ ਐਕੋਸਟਿਕਸ ਕਿੰਨਾ ਕੁ ਅਟਰੈਕਟ ਕਰਦੇ ਹੈਗੇ ਨੇ ਪਰ ਮਿਊਜ਼ਿਕ ਮੈਟਰਸ ਅਲੋਟ ਮਾਈ ਅਲੋਟ ਮਿਊਜ਼ਿਕ ਮੈਟਰਸ ਅਲੋਟ ਚਲੋ ਦਿਓ ਜੀ ਹੁਣ ਇਸ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਹੁਣ ਬੈਕ ਟੂ ਬੈਕ ਕੁਛ ਸੁਣ ਲਓ ਬਸ ਹੁਣ ਜੈ

0: ਮਾਣਕ ਸਾਹਿਬ ਯਾਦ ਕਰਾਤੇ ਨੇ। ਦਿਓ ਜੀ ਇਜਾਜ਼ਤਾਂ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਡਰਾਈਵਬੈਕ ਸ਼ੋਅ ਦੇ ਵਿੱਚੋਂ, ਤੇ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਕਰਦੇ ਹਾਂ ਮੁਲਾਕਾਤਾਂ। ਪ੍ਰੋਗਰਾਮ ਲੈ ਕੇ ਕਿਹੜਾ ਭਲਾ, ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਅਗਲੇ ਸੈਗਮੈਂਟ ਦੇ ਵਿੱਚ। ਧੰਨਵਾਦ।
1: ਰੇਡੀਓ ਹਾਂਜੀ 1674 AM। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ।
3: ਫਰੰਟੀਅਰ ਨਾ ਸਹੀ ਟ੍ਰਿਬਿਊਨ ਪੜ੍ਹੋ, ਕਲਕੱਤਾ ਨਹੀਂ ਢਾਕੇ ਦੀ ਗੱਲ ਕਰੋ, ਆਰਗਨਾਈਜ਼ਰ ਤੇ ਪੰਜਾਬ ਕੇਸਰੀ ਦੇ ਕਾਤਲ ਲਿਆਓ ਤੇ ਮੈਨੂੰ ਦੱਸੋ ਕਿ ਇੱਲਾਂ ਕਿੱਧਰ ਜਾ ਰਹੀਆਂ ਨੇ, ਕੌਣ ਮਰਿਆ। ਸਮਾਂ ਕੋਈ ਕੁੱਤਾ ਨਹੀਂ ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂ ਲਓ। ਤੁਸੀਂ ਕਹਿੰਦੇ ਹੋ ਮਾਓ ਇਹ ਕਹਿੰਦਾ ਮਾਓ ਉਹ ਕਹਿੰਦਾ, ਮੈਂ ਪੁੱਛਦਾ ਮਾਓ ਕਹਿਣ ਵਾਲਾ ਕੌਣ। ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ, ਪਲ ਗੂੰਗੇ ਨਹੀਂ। ਤੁਸੀਂ ਰੈਂਬਲ 'ਚ ਬੈਠੋ ਜਾਂ ਪਿਆਲਾ ਚਾਹ ਦੀ ਰੇੜੀ ਤੋਂ ਪੀਓ, ਸੱਚ ਬੋਲੋ ਜਾਂ ਝੂਠ ਕੋਈ ਫਰਕ ਨਹੀਂ ਪੈਂਦਾ, ਭਾਵੇਂ ਚੁੱਪ ਦੀ ਲਾਸ਼ ਦੀ ਛੱਲ ਕੇ ਵੀ ਲੰਘ ਜਾਵੋ। ਅਤੇ ਇਹ ਹਕੂਮਤ, ਇਹ ਹਕੂਮਤ ਆਪਣੀ ਪੁਲਿਸ ਨੂੰ ਪੁੱਛ ਕੇ ਇਹ ਦੱਸ ਕਿ ਸਿੱਖਾਂ ਅੰਦਰ ਮੈਂ ਕੈਦ ਹਾਂ ਜਾਂ ਸਿੱਖਾਂ ਤੋਂ ਬਾਹਰ ਇਹ ਸਿਪਾਹੀ। ਸੱਚ AIR ਦੀ ਰਖੇਲ ਨਹੀਂ, ਸਮਾਂ ਕੋਈ ਕੁੱਤਾ ਨਹੀਂ। ਇਹ ਲਿਖਤ ਅਵਤਾਰ ਸਿੰਘ ਪਾਸ਼ ਹੋਰਾਂ ਦੀ ਲਿਖੀ ਹੋਈ ਹੈ। ਵੈਸੇ ਉਹ ਅਵਤਾਰ ਸਿੰਘ ਪਾਸ਼ ਜਿਨ੍ਹਾਂ ਨੂੰ ਤੁਸੀਂ ਬੜੇ ਮਸ਼ਹੂਰ ਕਾਵ ਟੋਟੇ ਅਸੀਂ ਲੜਾਂਗੇ ਸਾਥੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਆਦਿ ਆਦਿ ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਲਈ ਸੁਣਿਆ ਜਾਣਿਆ ਹੋਏਗਾ। ਅੱਜ ਗੱਲ ਕਿਉਂ ਕਰਨ ਲੱਗੇ ਹਾਂ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤਾਂ ਉਹੀ ਦੱਸਣਗੇ ਇਸ ਦਾ ਬਿਰਤਾਂਤ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਹਾਂ,
4: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
3: ਹਾਂਜੀ ਜੀ, ਅਵਤਾਰ ਸਿੰਘ ਪਾਸ਼ ਭਾਜੀ, ਹੁਣ ਇੱਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਾਗੀ ਕਵੀ ਕਹਿ ਲਓ, ਕਹਿੰਦੇ ਹੁੰਦੇ ਨੇ ਕਿ ਬਗਾਵਤ ਦੀ ਕਵਿਤਾ ਅਮਰ ਹੋ ਜਾਂਦੀ ਹੈ ਪਰ ਬਗਾਵਤ ਕਰਨ ਵਾਲਾ ਕਵੀ ਅਮਰ ਨਹੀਂ ਰਹਿ ਸਕਦਾ। ਖੈਰ ਉਹਦੇ ਵੀ ਇੱਕ ਵੱਖਰੇ ਕਾਰਨ ਸੀਗੇ, ਔਰ ਜਿਸ ਕਿਸਮ ਦੇ ਨਾਲ ਅਵਤਾਰ ਸਿੰਘ ਪਾਸ਼ ਦੀ ਕਲਮ ਲਿਖ ਰਹੀ ਸੀ, ਲੱਗਦਾ ਹੀ ਰਿਹਾ ਸੀਗਾ ਕਿ ਬਹੁਤਾ ਚਿਰ ਕੱਢਣ ਨਹੀਂ ਲੱਗੇ। ਪਰ ਕੀ ਬਣੀ ਸੀ ਉਹ ਕਹਾਣੀ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਕਤਲ ਤੱਕ ਦੀ ਪੂਰੀ, ਜੇ ਗੱਲ ਤੁਸੀਂ ਸਾਡੇ ਨਾਲ ਕਰੋ। ਅਤੇ ਨਾਲ ਹੀ ਅਵਤਾਰ ਸਿੰਘ ਪਾਸ਼ ਦਾ ਜਨਮ 9 ਸਪਤੰਬਰ ਨੂੰ ਹੈ, ਸੋ ਉਸੇ ਸੰਦਰਭ ਦੇ ਵਿੱਚ ਅਸੀਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਗੱਲ ਕਰਨ ਲੱਗੇ ਹਾਂ। ਅਤੇ ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਊਂਡ ਦੇ ਵਿੱਚੋਂ ਹੈਗੇ ਆ ਜਰਨਲਿਜ਼ਮ ਦੇ ਵਿੱਚੋਂ, ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ, ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦੇ, ਸਰਕਾਰ ਦਾ ਡੈਮੇਜ ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ। ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ ਨਹੀਂ, ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ। ਹਾਂ, ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਉੱਥੇ ਤਾਂ ਵੱਖਰੀ ਉਹ ਕਹਾਣੀ ਹੈ। ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ, ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ, ਲਿਟਰੇਚਰ ਦੀ ਗੱਲ ਆਉਂਦੀ ਹੈ, ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ, ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ।
4: ਬਿਲਕੁਲ, ਜਿਹੜੀ ਤੁਹਾਡੀ ਇਹ ਗੱਲ ਹੈ, ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ, ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ, ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ, ਇੱਕ ਖੇਮੇ ਦਾ, ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆਂ ਦਾ ਕਵੀ ਕਿਵੇਂ ਬਣਦਾ, ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟ੍ਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ, ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ, ਪੜ੍ਹਿਆ ਜਾ ਰਿਹਾ। ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਦੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦੇਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਹੈ ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਇੱਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ, ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਇਦਾਂ ਦਾ ਉੱਥੇ ਆਈ ਗੱਲ, ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ, ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ, ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਉਂ ਜਿਉਂ ਕਵਿਤਾ ਦਾ ਵਿਕਾਸ ਹੁੰਦਾ, ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰ ਜਾਣਾ, ਤੇ ਹੁਣ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚ ਗਈ ਹੈ, ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨਹੀਂ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ, ਇਸ ਤੱਕ ਕਿ ਸ਼ਿਵ ਕੁਮਾਰ ਬਟਾਲਵੀ ਵੀ ਉਹਨਾਂ ਦੇ ਨਾਂ ਚ ਸੀਗੇ ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ, ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ ਉਹਨਾਂ ਤੇ ਕਰਦੇ ਸੀ, ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ, ਤੇ ਠੀਕ ਹੈ ਉਹਦੇ ਚ ਜਿਹੜੇ ਉਤਰਾਅ ਚੜਾਅ ਉਹ ਸਾਰਾ ਕੁਛ ਆਉਂਦਾ, ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਆ ਖੜਕੂਵਾਦ ਦੀ ਲਹਿਰ ਕਹਿ ਲਓ ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ ਕੋਈ ਉਹਨੂੰ ਮਿਲੀਟੈਂਸੀ ਕਹਿੰਦਾ ਚਲੋ ਉਹ ਅਲੱਗ ਅਲੱਗ ਸ਼ਬਦ ਹੈ ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ ਉਸ ਵੇਲੇ ਜਿਹੜੇ ਇਹ ਸੀਪੀਆਈ ਐਮਐਲ ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼ ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਲੜਾਂਗੇ ਸਾਥੀ ਇਹੋ ਜਿਹੀਆਂ ਤੇ ਆਹ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਘਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ ਸੀ ਕੋਈ ਉਹਨਾਂ ਦੇ ਖਿਲਾਫ ਹਥਿਆਰ ਤਾਂ ਚੱਕ ਨਹੀਂ ਸੀ ਫਿਰਦਾ ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦਿਨਾਂ ਚ ਉਹਨਾਂ ਦੇ ਸਮਕਾਲੀ ਪੱਤਰਕਾਰ ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ ਏਦਾਂ ਦੀ ਗੱਲ ਤੁਸੀਂ ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਆ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਆ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਆ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਤੇ ਉਹ ਹੁਣ ਰਹੇਗਾ ਸਾਰਾ ਕੁਛ ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਕਤਲ ਕਰਤਾ ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ ਰਿਸਰਚ ਹੋਵੇ ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ ਤੇ ਸਾਹਿਤ ਅਕਾਦਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ ਤੇ ਫਿਰ ਕਿੰਨੇ ਹੀ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟ੍ਰਾਂਸਲੇਟ ਕੀਤਾ ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟ੍ਰਾਂਸਲੇਟ ਹੋਏ ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀ ਅੰਤਰ ਕੀਤਾ ਗਿਆ ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ ਤੇ ਉਹਦੇ ਵਿੱਚ ਕੀਤਾ ਗਿਆ ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ਼ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ, ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ, ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋ ਐਡੀਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ। ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ, ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਜੇ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨਾਂ ਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ, ਤੇ ਫਿਰ ਸਾਡੇ ਸਮੇਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਫੁਆਇਜ਼ ਦਾ ਕਤਲ ਹੁੰਦਾ, ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਛ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਹੋਏ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ, ਮਨੁੱਖੀ ਹੈ। ਉਹਦੀ ਕਈ ਤਾਂ ਕਵਿਤਾਵਾਂ ਬਹੁਤ ਕਮਾਲ ਦੀਆਂ ਨੇਗੀਆਂ, ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਉਵੇਂ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ। ਇਹਦੇ ਚ ਉਹ ਕਹਿੰਦਾ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ, ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੜਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਏਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਏਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਏਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਉਜੀ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ, ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਤੋਂ, ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ, ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ, ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ, ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ, ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ, ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ, ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ, ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾ, ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ, ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ, ਜਿਹੜੇ ਹੈ ਰਿਸ਼ਤਿਆਂ ਦੇ ਵਿੱਚ, ਆਪਣੇ ਭਰਾਵਾਂ ਦੇ ਵਿੱਚ, ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ। ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ। ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨੀ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ ਜਿਹੜਾ ਹੈ ਵਿਅਕਤੀ ਵੱਡਾ ਉਹਦੇ ਹੁੰਦਾ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ ਇਹ ਉਹਦੇ ਚੋਂ ਇਹ ਨੀ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨੀ ਸੀ ਜਾਂ ਇਹ ਰੈਲੀਵੈਂਟ ਨਹੀਂ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ, ਉਹ ਰਹਿਣੀ ਹੈ ਰੈਲੀਵੈਂਟ ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ, ਭਾਵੇਂ ਪੂੰਜੀ ਦਾ ਭਾਵੇਂ ਜਗੀਰਦਾਰੀ ਦਾ ਭਾਵੇਂ ਵਿਚਾਰਾਂ ਦਾ ਗੱਲਬਾਤ ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ। ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਹੈਗਾ ਉਹ ਬਣਦਾ ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ ਤੇ ਪਰ ਫਿਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ ਜਿਹਤੋਂ ਹੋਰ ਕਾਫੀ ਉਮੀਦ ਸੀ। ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾ ਵਿੱਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
3: ਜੀ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ, ਸਾਹਿਤੀ ਇਸ ਕਿਸਮ ਦਾ ਲਿਖਣਾ, ਕਲਮ ਹੀ ਇਸ ਕਿਸਮ ਦੇ ਨਾਲ ਆ ਗੂਗਲ ਨਹੀਂ ਕਿ ਜੇਲ੍ਹ ਲੈ ਜਾਂਦੇ ਸੀ। ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ, ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ। ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ, ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਜੇਲ੍ਹ ਫੜ ਕੇ ਲੈ ਗਏ। ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ, ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ ਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ ਉਹਨਾਂ ਨੂੰ ਬਿਠਾ ਕੇ ਕਹਿੰਦਾ ਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ ਤੇ ਉਹਨੇ ਸੁਣਾਈ ਏਦਾਂ ਦੀ ਵੀ ਹਾਏ ਨੀ ਸੱਜਣੀ ਤੇਰੀ ਯਾਦ ਆਉਂਦੀ ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ ਦਾਦ ਦੇਈ ਜਾਣ ਉਹ ਕਹਿੰਦੇ ਦਾਦ ਨਾ ਦਿਓ ਤੁਸੀਂ ਵੀ ਏਦਾਂ ਦੀਆਂ ਲਿਖਿਆ ਕਰੋ ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ ਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ, ਚਾਹੇ ਐਮਰਜੈਂਸੀ ਦੇ ਖਿਲਾਫ, ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਬੀ ਹੋਈ ਯੋਗ ਵਾਂਗ ਹਨਾ। ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤੇ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ, ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਆ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ,
4: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਵੀ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ। ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋ ਕਹਿੰਦਾ ਮੈਂ ਘਾਹ ਹਾਂ ਤੇ ਉਹ ਉੱਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ, ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ, ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚੋਂ ਜਿਹੜੀ ਉਹ ਸਾਰੀ ਗੱਲ, ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ, ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਦੀਆਂ ਲਿਖੀਆਂ, ਸ਼ੁਰੂ ਚ ਰਾਸ਼ੀ ਫਲ ਦੇ ਉੱਪਰ ਇੱਕ ਕਿਤਾਬ ਲਿਖੀ, ਮੈਨੂੰ ਯਾਦ ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ, ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ, ਇੱਕ ਵਿਗਿਆਨਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ, ਤੇ ਇਹ ਸਾਰਾ ਕੁਛ। ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ, ਕਿਉਂਕਿ ਲਿਖਤ ਆਮ ਵਰਗੀ ਸੀਗੀ, ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਹੈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ, ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ, ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ, ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ, ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ, ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਦਾ ਜਿਹੜਾ ਸਿਰ ਹੈ ਮੇਮਣੇ ਵਾਂਗੂ ਬੀਹਾਂ ਚ ਮਿਆਂਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਇਹ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ, ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ ਸੀਪੀਆਈ ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ, ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ।
3: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
4: ਹਾਂਜੀ ਸ਼ੁਕਰੀਆ ਜੀ।
3: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ, ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ, ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜੁਮਾ ਜ਼ਰੂਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਜੀ ਵੀ ਦੱਸ ਗਏ ਆ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਤੇ ਸਭ ਕੁਝ ਰੁਕ ਜਾਂਦਾ ਹੈ, ਖੜ ਜਾਂਦਾ ਹੈ, ਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਤੇ ਕਵਿਤਾ ਥੋੜ੍ਹੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਤੇ ਕੱਚੀਆਂ ਕੰਧਾਂ ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸੀ ਹੋਈ ਸੀਤਾ ਨਹੀਂ ਬਸ ਤੇਲ ਦੇ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬੰਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖਵਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ ਮੇਰੇ ਯਾਰੋ। ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ। ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ ਅੱਜ ਤੈਨੂੰ ਕਲੰਕਿਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ, ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ ਵੀਅਤਨਾਮ ਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ ਵਾਸ਼ਿੰਗਟਨ। ਇਹਨਾਂ ਨੂੰ ਗਊਆਂ ਮਣਸਾ ਕੇ ਭੇਜ ਵਾਸ਼ਿੰਗਟਨ। ਦਿਓ ਜਾਸਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਤੀ, ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਜਾਸਾਂ।

0: Hi, man. I'm Saikou Mirbai from Manipur. Commonwealth champion, gold medalist. Sunte rahiye radio Hanji.
1: Bale bale bale.
0: Bale bale bale.
2: ਅਸੀਂ ਲਾਹੌਰੀਏ ਹੁੰਦੇ ਹਾਂ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ।

0: Sunshine Bright Radio. हाँ जी 1674 AM ते थोड़ा स्वागत है. समा हो चुका लाफ्टर थेरेपी दा, मतलब कि बच्चियां दे चुटकलियां, बोली, बुझारतां, सब कुछ सुनन दा. ते ए सब कुछ चीजां सुनन वास्ते मेरे नाल आज बहुत स्पेशल गेस्ट ने, बहुत ज्यादा मन्ने पर मन्ने लाफ्टर स्पेशलिस्ट ने, बहुत बढ़िया चलो आप इस तरह करते हैं औजला साहब, आप फिर शुरुआत करिए आज दे सफर दी.
1: हाँ जी बिल्कुल बिल्कुल,
0: डन हो गया,
1: करनी पैनी.
0: चलो डन हो गया जी. तो साढ़े आज दा पहला कॉलर ना पता कौन है? आज दा अपना पहला कॉलर होएगा जी तेग. तो उस तो बाद मन्नत फतेह तुसी रेडी रहो
1: तेग.
0: हेलो
1: हेलो,
2: सत श्री अंकल जी.
1: मैनू पता अज तेने जान के क्या सानू अंकल.
0: अच्छा हाँ, मसला ही नहीं हल हो रहा है.
1: पक्का पता मैनू इन्हें जान के ए ना हनु टीज करदा तानू पता.
0: हां माड़ी गल है, टीज करदा सानू.
2: हां जी मेरे को टीज लगे ने.
0: वाह वाह वाह वाह, क्या बात है, वेरी गुड.
1: बच्चे मन के सच्चे हमें थोड़ा
0: सही गल है, टीथ है वेरी गुड.
1: नहीं
2: टीथ पर कई है जे उगदे ने निकले, मेरे टीथ कई निकले हुए सी ते हुन नवे उगदे ने. चूहा आ गया सी,
0: चूहा आ गया यार. चूहे आंदा कुछ करना है पैना,
1: तुम ही रख लियो, मैं ला जूंगा तुम्हारे को. तुम्हारे को हैगी मनी बैंक हैगा तुम्हारे को?
2: ओ रखया सी
1: किन्ने पैसे होगे तुम्हारे को? ते
2: छोटे
0: होंदे इदा करदा मैं भी, ठिप्पे कठे करी जाने कि नहीं यार नोट च नहीं
1: हार्ड होंगे ना फड़न चेक. नैक्सट वारी जो हम दंद टुटूगा ना तो तुम एक साम के रख लियो, मैं $100 दे के लै जाऊंगा. ठीक है
0: रोज उची उची ना क्या करना अपने ना लिविंग रूम च घर दे की टूथफेरी हूं ना न्यू टीथ का रेट $50 हो गया पर पर टूथ है ना. फिर जो अगला जान लो क्या है ना $100 हो गया, फिर देखियो तुसी किस तरह माया कठी करोगे. सही हो गया,
1: बल्कि 200 हो जाने.
0: हाँ फिर तो बंद हो जाने. की सुनाओगे सानू आज?
2: आज मैं सुनाऊंगी एक बजारत.
0: लियाओ जी लियाओ,
1: पाओ बजारत.
2: एक टोटरू दे दो बच्चे, ना ओ कांदे ना ओ पींदे, बस देख देख जींदे.
1: समझाया
0: करो, खाया पिया करो, ऐसा ग्रो नहीं होंगे. ग्रो कर दे नहीं चेरी.
2: अच्छा
0: नहीं
2: ਚੈਰੀ ਸਪਾਰ ਖਾ ਸਕਦੇ ਨੇ, ਚੈਰੀ ਜਿਹੜੇ ਟ੍ਰੀ ਹੁੰਦੇ ਨੇ ਉਹ ਆਪ ਫੂਡ ਬਣਾਉਂਦੇ ਆ ਤੇ ਉਹ ਪਾਣੀ ਪੀਂਦੇ ਨੇ, ਜਿਹੜੇ ਆਪਾਂ ਪਾਣੀ ਬੋਲਦੇ
1: ਆ ਪਾਣੀ ਵੀ ਨੀ ਪੀਂਦੇ।
0: ਮੈਂ ਸਮਝ ਗਿਆ, ਪਰ ਤੇਗ ਸੁਣੋ, ਜੇ ਮੈਨੂੰ ਜਵਾਬ ਮੈਂ ਤੁਹਾਨੂੰ ਸਹੀ ਦੇ ਦਿੱਤਾ, ਫਿਰ ਤੁਸੀਂ ਜਿਹੜਾ ਤੁਹਾਡਾ ਨੈਕਸਟ ਅਮਾਊਂਟ ਆਣੀ ਹੈ ਨਾ ਹੁਣ ਟੁੱਥ ਫੇਰੀ ਵਾਲੀ, ਉਹ ਤੁਸੀਂ ਮੇਰੇ ਤੇ ਵੀਰੇ ਨਾਲ ਹਾਫ ਹਾਫ ਕਰੋਗੇ ਫਿਰ?
1: ਕੰਪਿਊਟਰ
0: ਜੀ ਨੇ ਹਮਾਰੀ ਹੈਲਪ ਕੀ ਹੈ, ਥੈਂਕ ਯੂ ਕੰਪਿਊਟਰ ਜੀ, ਥੈਂਕ ਯੂ ਸੋ ਮਚ, ਪਰ ਵੈਰੀ ਨਾਈਸ ਤੇਗ,
1: ਵੈਰੀ ਗੁੱਡ,
0: ਵੈਰੀ ਗੁੱਡ। ਅੰਬਰ ਨਾਲ ਗੱਲ ਕਰਾਉਂਗੇ?
1: ਸਾਡੇ ਲਈ ਤੇ ਕੋਈ ਵੀ ਪਦੋ ਹਾਰਡ ਹੀ ਆ।
2: ਅੰਬਰ ਅੰਬਰ ਸੁੱਤੀ ਪਈ ਆ।
0: ਓਕੇ, ਓ ਮਾਈ ਕਾਈਂਡ ਆਫ ਗਰਲ ਹੈ।
1: ਉਹਨੂੰ ਦੱਸੋ ਕਿ ਬਾਹਰ ਸਨ ਆ ਗਿਆ ਵਾ ਤੇ ਬ੍ਰਾਈਟ ਵੀ ਬੜਾ ਵਾ ਅੱਜ।
0: ਹਾਂ, ਅੱਜ ਤਾਂ ਸਨ ਬ੍ਰਾਈਟ ਹੈ ਹਨਾ। ਚਲੋ ਥੈਂਕ ਯੂ।
1: ਓਕੇ ਬਾਏ ਟੇਕ, ਹੈਵ ਅ ਗੁੱਡ ਡੇ।
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ। ਯੂ ਟੂ,
1: ਬਾਏ ਬਾਏ
0: ਬਾਏ ਬਾਏ ਬਾਏ ਬਾਏ। ਯਾਰ ਇਦਾਂ ਦੱਸੀ ਤਾਂ ਥੋੜਾ ਹੁੰਦਾ, ਪਤਾ ਨਹੀਂ ਸਾਡੀ ਤਾਂ ਪੇਮੈਂਟ ਖਰਾਬ ਕਰਤੀ। ਇਹ ਤਾਂ ਗੱਲ ਨਾ ਹੋਈ ਸੱਜਣਾ, ਹੈਂ, ਇਹ ਕੋਈ ਗੱਲ ਹੋਈ ਮੈਨੂੰ ਦੱਸੋ, ਨਹੀਂ ਨਾ,
1: ਗੱਲਾਂ ਚੋਂ ਗੱਲ ਹੀ ਨਿਕਲਦੀ ਫੇਰ ਹੀ ਹੱਲ ਹੁੰਦਾ।
0: ਓਏ ਹੋਏ ਹੋਏ, ਕਿਆ ਬਾਤ ਹੈ। ਅਗਲਾ ਕਾਲਰ ਜੀ ਮੰਨਤ ਫਤਿਹ, ਤੇ ਉਸ ਤੋਂ ਬਾਅਦ ਅਸੀਸ, ਤੁਸੀਂ ਰੈਡੀ ਰਹੋ।
1: ਫਤਿਹ ਆ ਗਿਆ ਵਾ,
0: ਫਤਿਹ ਸਿੰਘ
1: ਪਿਛਲੀ ਵਾਰੀ ਆਪਾਂ ਇਹਨਾਂ ਨੂੰ ਕਿਹਾ ਸੀ ਨਾ ਵੀ ਨਾ ਦੁਬਾਰਾ ਕਹੋ ਸਨ, ਇਹ ਜਾਣ ਕੇ ਸਾਰੇ ਤਾਂ ਕਰਕੇ ਕਹਿਣ ਡੇ ਆ ਵੀ ਅਸੀਂ ਅੰਕਲ ਹੀ ਕਹਿਣਾ ਵਾ।
0: ਮਾੜੀ ਗੱਲ,
1: ਮੰਨ ਲਓ ਫਿਰ ਹੁਣ ਕੀ ਜਾਂਦਾ।
0: ਚਲ ਠੀਕ
2: ਹੈ।
1: ਅੱਛਾ ਵੀਰੇ ਕਿਹਾ ਸੀ,
0: ਵੀਰੇ
1: ਅੰਕਲ ਸੁਣਦੀ ਆ,
0: ਸਾਨੂੰ ਇੰਨੀ ਆਦਤ ਪੈ ਗਈ ਆ, ਅਸੀਂ ਵੀ ਟਰਸਟਿੰਗ ਲੋਕ ਨਹੀਂ ਰਹੇ ਹੁਣ, ਪ੍ਰੋਬਲਮ ਇਹ ਹੈ। ਅਸੀਂ ਕਹਿੰਦੇ ਪੈਂਦੇ ਸੱਟੇ ਪਹਿਲੇ ਬੰਦੇ ਨੂੰ ਸੁਣਾ ਦਈਏ ਕਿ ਤੂੰ ਬੋਲਿਆ ਗਲਤ ਹੈ,
1: ਕਿਉਂਕਿ ਸਾਨੂੰ ਪਤਾ ਨਹੀਂ ਤੇ ਉਹਨੇ ਸਾਨੂੰ ਸੁਣਾ ਦੇਣੀ। ਓਕੇ ਮੰਨਤ,
0: ਹੋਰ ਮੰਨਤ ਤਿਆਰੀ ਹੋ ਗਈ ਸਕੂਲ ਦੀ? ਹੈ ਤਾਂ ਵਾਧੂ ਟਾਈਮ ਪਿਆ।
2: ਹਾਂਜੀ, ਇਸ ਤਾਂ ਗੁਰਦੁਆਰਾ ਸਾਹਿਬ ਜੀ ਤਾਂ ਪਹੁੰਚ ਵੀ ਗਏ।
1: ਓਏ ਹੋਏ, ਵਾਹਿਗੁਰੂ ਜੀ ਕੀ ਬਾਤ, ਵੈਰੀ ਗੁੱਡ, ਵੈਰੀ ਗੁੱਡ,
0: ਵੈਰੀ ਗੁੱਡ,
1: ਗੁੱਡ ਯਾਰ, ਗੁੱਡ ਬੱਚੇ ਆ,
0: ਵੈਰੀ ਗੁੱਡ।
1: ਸਵੇਰੇ ਸਵੇਰੇ ਗਰਮ ਗਰਮ ਕੜਾਹ ਪ੍ਰਸ਼ਾਦ ਵੀ ਲਉਂਗੇ। ਹੈ
0: ਹਾਂ, ਗੁੱਡ
1: ਹੈ,
0: ਨਾਈਸ।
1: ਰੋਜ਼ ਜਾਂਦੇ ਹੋ ਮੰਨਤ ਸਕੂਲ ਤੋਂ ਪਹਿਲਾਂ?
2: ਹਾਂਜੀ।
0: ਓਏ ਵਾਹ,
1: ਗੁੱਡ,
0: ਆ ਹੋਈ ਨਾ ਕਰ, ਵੈਰੀ ਗੁੱਡ। ਫੇ ਕੀ ਸੁਣਾਉਂਗੇ ਸਾਨੂੰ? ਸੁਚੱਜੇ ਸੁਚੱਜੇ
2: ਨਾਲੇ ਸਾਨੂੰ ਗਰਮ ਗਰਮ ਦੇਗ ਵੀ ਮਿਲਦੀ ਆ।
0: ਹਾਏ,
1: ਉਹੀ ਮੈਨੂੰ ਲੱਗਦਾ,
0: ਮੈਨੂੰ ਲੱਗਦਾ ਮੇਨ ਪੁਆਇੰਟ ਹੀ ਇਹ ਹੈ। ਹੈ ਇਦਾਂ ਹੀ ਆ। ਚਲੋ ਵਧੀਆ, ਵੈਰੀ ਗੁੱਡ।
2: ਉਦੋਂ ਬਾਅਦ ਉਹਦੀ ਚੀਜ਼ ਇਹ ਆ ਕਿ ਮੇਰੀ 100% ਅਟੈਂਡੈਂਸ ਹੈ, ਤਾਂ ਮਤਲਬ ਕਿ ਸਾਰੇ ਸਾਲ ਹੀ ਅਸੀਂ ਗੁਰਦੁਆਰਾ ਸਾਹਿਬ ਬਿਨਾਂ ਨਾ ਗਏ ਜਾਂਦੇ।
0: ਓਏ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹੁਣ ਹੁਣ 100% ਸਤੰਬਰ ਤੱਕ, ਮਤਲਬ ਕਿੰਨਾ ਕੁ ਟਾਈਮ ਰਹਿ ਗਿਆ ਹੋਰ 100% ਕਾਇਮ ਕਰਕੇ ਰੱਖਣ ਲਈ? 3 ਕੁ ਮਹੀਨੇ ਹਨਾ, ਦਸੰਬਰ 'ਚ ਖਤਮ ਹੋ ਜਾਣਾ।
2: ਹਾਂਜੀ,
1: ਫਿਰ ਬਾਬਾ ਜੀ ਇਹਨੂੰ ਗਿਫਟ ਦੇਣਗੇ ਨਾ ਇੱਕ।
0: ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੇ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂ ਲਿਆ ਜੀ, ਲਿਆ।
2: ਇੱਕ ਵਾਰੀ ਇੱਕ ਬਾਪੂ ਜੀ ਬੱਸ ਦੇ ਵਿੱਚ ਬੈਂਦੇ ਆ ਤੇ ਉਹਨਾਂ ਦੇ ਨਾਲ ਆ ਕੇ ਬੇਬੇ ਜੀ ਬਹਿ ਜਾਂਦੇ ਆ ਤੇ ਫਿਰ ਬੇਬੇ ਜੀ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਜਾ ਰਹੇ ਹੋ? ਤੇ ਬਾਪੂ ਜੀ ਚੁੱਪ ਰਹਿੰਦੇ ਆ ਤੇ ਫਿਰ ਬੇਬੇ ਜੀ ਦੁਆਰ ਤੋਂ ਕਹਿੰਦੇ, ਅੰਕਲ ਜੀ ਤੁਸੀਂ ਕਿੱਥੇ ਚੱਲੇ ਹੋ? ਤੇ ਅੰਕਲ ਜੀ ਬਾਪੂ ਜੀ ਨੂੰ ਚਿੜ ਚੜ ਜਾਂਦੀ ਆ ਤੇ ਫਿਰ ਉਹ ਗੁੱਸੇ ਚ ਕਹਿੰਦੇ, ਧੀਏ ਤੇਰੀ ਤੂੰ ਜਵਾਨ ਕਿੰਨੀ ਹੋ ਗਈ ਆ, ਮੈਂ ਤੇਰੇ ਵਾਸਤੇ ਮੁੰਡਾ ਲੱਭਣ ਚੱਲਿਆ ਵਾ। ਸਵਾਰੀਆਂ
0: ਅੰਕਲ ਬਹੁਤ ਹੀ ਅੱਕੇ ਪਏ ਅੰਕਲ, ਅੰਕਲ ਨਾਲ ਦੇਖ ਲੋ, ਲੱਗਦਾ ਲਾਈਫ ਚ ਬਹੁਤ ਟ੍ਰੈਜਡੀਆਂ ਚੱਲ ਰਹੀਆਂ। ਥੈਂਕ ਯੂ ਮੰਨਤ, ਥੈਂਕ ਯੂ ਸੋ ਮਚ,
2: ਥੈਂਕ ਯੂ। ਫਤਿਹ ਨਾਲ ਵੀ ਗੱਲ
0: ਕਰੋ, ਫਤਿਹ ਸਿੰਘ ਨਾਲ ਗੱਲ।
2: ਸਾਸ਼ੀਕਾਲ ਦੋਨੋ ਵੀਰੇ ਜੀ।
0: ਸਾਸ਼ੀਕਾਲ ਫਤਿਹ ਸਿੰਘ, ਕਿਵੇਂ ਹੋ?
2: ਮੈਂ ਵਧੀਆ, ਤੇ ਕਿਵੇਂ ਹੋ?
0: ਬੈਸਟ ਯਾਰ, ਓਕੇ ਰਿਪੋਰਟ। ਮੈਂ ਤੁਹਾਡੀ ਪੇਂਟਿੰਗ ਵੇਖੀ, ਬੜੀ ਘੈਂਟ ਪੇਂਟਿੰਗ ਬਣਾਈ ਸੀ ਤੁਸੀਂ ਉਸ ਦਿਨ। अपनी प्रकोरमेंट टीम जी रेडियो हांजी वाली उन्होंने कहवा की अगली बारी बी वधिया जे रिसोर्सेस ले
1: पेंसिल चाहिदी ही पहला भी रफ बना के फिर ओहदे उत्ते कलरिंग करदा
2: तुसी यूं होर कौन आ
0: मैं बहुत कुछ है मेज है कंप्यूटर है हैं माइक ने
1: मेला फते उस दिन आप आए नहीं है आपे गलत मलत जी बनाई जाएंगे समान आप गलत लिया के देगे
0: मैं भुलेखा खा गया मैं ना भुलेखा खा गया तरीका
2: आज थोड़ा लकी डे है बल्कि रे धीरे आज मैं गड्डियां और इधर सुनाए ते आज मैं मशीन
0: आ
2: दुनिया दी पहली पेट्रोल नाल चलन वाली मोटर कार बनाई आ साल दी बेटी सी लोगो मशहूर 10 स्टार कंपनी दी लैंड सी एंड एयर यूट वर्ल्ड वाइड डोमैनिक Demanis, दी उच्ची रिप्रेजेंट कर दी सी सेफ्टी मर्सिडीज बेंज ने एंटी लॉक ब्रेक्स एबीएस एयरबैग्स वॉर्गन सेफ्टी टेक्नोलॉजी विच वी इम्पोर्टेंट इन्वॉल्वेशन कितिया एएमजी परफॉर्मेंस डिवीजन Mercedes Benz the high performance cars le mashhoora
0: gaddi yaar Fateh Singh mere mainu aap na AMG line wali hi badhiya lagdi
1: hai ajj te to meri favorite gaddi di yaar dasdi
0: ਤੁਹਾਡੀ ਵੈਸੇ ਫੇਵਰੇਟ ਗੱਡੀ ਕਿਹੜੀ ਹੈ ਮਰਸੀਡੀਜ਼ ਵਾਲਿਆਂ ਦੀ ਸਭ ਤੋਂ ਬੈਸਟ ਜਿਹੜੀ ਲੱਗਦੀ ਕਿ ਬਸ ਵੱਡੇ ਹੋਏ ਹੁੰਦੇ ਹੀ ਨਾ ਸਦੇ ਚੈੱਕ ਕੱਟ ਕੇ ਦੇਣਾ ਡੀਲਰ ਨੂੰ ਕਿ ਲਿਆ ਬਈ ਦੇ ਤੇ ਕਰੀਏ ਸਵਾਰੀ ਫਿਰ
2: ਮਰਸੀਡੀਜ਼ AMG
0: ਹੈ ਵੈਰੀ ਗੁੱਡ ਕੀ ਬਾਤ ਹੈ ਵਾਧੂ ਆ ਗਏ ਹੋਣੇ ਮੇਰੇ ਹਿਸਾਬ ਨਾਲ ਟਰੱਕ ਟਰੁੱਕ ਇਹਨਾਂ ਦੇ
2: ਪਾਪਾ ਕਹਿੰਦੇ ਜਿੰਨੇ ਦਾ ਹੋਣਾ ਉਨਾ ਕੀ ਸ਼ਿਪਿੰਗ ਦਾ ਲੱਗਣਾ ਮੈਂ ਕਿਹਾ ਇੰਨੇ ਚ ਕੀ ਆ
1: ਹੋਰ ਜੇ ਕਰਕੇ ਓਕੇ ਬਾਈ
0: ਸਾਨੂੰ ਸੁਪਨੇ ਵਿਖਾ ਕੇ
1: ਸਾਨੂੰ ਲੱਗਣ ਲੱਗ ਪੈਂਦਾ ਵੀ ਅਸੀਂ ਢਿੱਲੇ
0: ਗੱਲ ਸਹੀ ਹੈ ਨਾ ਚਲੋ ਠੀਕ ਹੈ ਬਹੁਤ ਹੋ ਗਿਆ ਤੁਹਾਡਾ ਮੈਂ ਚੱਲਣਾ ਬਾਈ
1: ਤਾਂ ਵਧੀਆ ਯਾਰ
0: ਦੇਖਣਾ ਠੰਡੀ ਹੋ ਜੇ ਹੈ ਹਾਂਜੀ ਹੁਣ ਜੀ ਵਾਰੀ ਆ ਅਸੀਸ ਕੌਰ ਦੀ
1: ਓਕੇ
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵਿਜੀ ਤੇ ਬਲਕੀਰਤ ਵਿਜੀ
0: ਸਤਿ ਸ਼੍ਰੀ ਅਕਾਲ
1: ਅਸੀਸ ਕੌਰ ਜੀ
0: ਕਿਵੇਂ ਹੋ
2: ਅਸੀਂ
0: ਵਧੀਆ ਆਵਾਜ਼ ਬੜੀ ਬੈਠੀ ਬੈਠੀ ਲੱਗਦੀ ਕੀ ਚੱਕਰ ਆਲ ਗੁੱਡ
2: ਕੁਛ ਖਾ ਰਹੀ ਸੀ ਮੈਂ
0: ਬੜੀ ਗਲਤ ਗੱਲ ਪਤਾ ਨੀ ਮੈਨੂੰ ਸ਼ਰਮ ਨੀ
2: ਆਉਂਦੀ ਬੁਰਕੀ ਫਿਨਿਸ਼ ਕਰ ਲਈ ਬਸ
1: ਬੁਰਕੀ ਮਤਲਬ ਰੋਟੀ ਖਾਣ ਦੀ
2: ਚਾਰ
0: ਪਰੌਂਠੇ ਰਹਿ ਗਏ ਹੋਰ ਹੈ
1: ਪਰੌਂਠੇ
0: ਚਾਰ ਪਰੌਂਠੇ ਰਹਿ ਗਏ ਹੋਰ ਚਲੋ ਫੇਰ ਤੇ ਸਕੂਲ ਟਾਈਮ ਤੱਕ ਮੁਕਾ ਹੀ ਲਉਂਗੇ
2: ਓ ਨਹੀਂ ਚਾਰ ਬਾਈਟ ਮੇਰੇ ਬ੍ਰੈਡ ਦੇ
0: ਅੱਛਾ ਬ੍ਰੈਡ ਦੇ
2: ਚਾਰ ਬਾਈਟ ਬ੍ਰੈਡ ਦੇ
0: ਪਰੌਂਠਾ ਮੈਂ ਤੇ
1: ਚਾਰ ਬ੍ਰੈਡ ਦੇ ਪੀਸ ਰਹਿ
0: ਗਏ ਮੇਰੇ ਪਤਾ ਨਹੀਂ ਕੰਨਾਂ ਚ ਨਾ ਕੋਈ ਫਰਕ ਆਇਆ ਹੈ
1: ਹੈਨਾ
0: ਡਾਕਟਰ ਦੇ ਜਾਣਾ ਪੈਣਾ
1: ਪੜਦਾ ਬਾੜੀਆ
2: ਦੇ ਨਹੀਂ ਨਹੀਂ ਨਹੀਂ ਨਹੀਂ ਨਹੀਂ
0: ਅਸੀਸ ਕੀ ਚੱਕਰ ਹੋ ਸਕਦਾ? ਤੁਸੀਂ ਚਾਰ ਚਾਰ ਬ੍ਰੈਡ ਦੇ ਪੀਸ, ਚਾਰ ਬ੍ਰੈਡ, ਅੱਛਾ ਚਾਰ ਸੈਂਡਵਿਚ ਪਏ ਹਜੇ ਖਾਣ ਵਾਲੇ? ਚਲੋ ਫੇਰ ਠੀਕ ਹੈ,
2: ਚਾਰ ਸੈਂਡਵਿਚ ਲਈ ਚਾਰ ਪੀਸਿਸ,
1: ਬਾਈਟ ਬਾਈਟ,
2: ਚਾਰ ਛੋਟੇ ਛੋਟੇ ਬਾਈਟਾਂ।
0: ਅੱਛਾ ਬਾਈਟਾਂ, ਓਹੋ ਨਹੀਂ ਨਹੀਂ, ਫਿਰ ਮੁਕਾ ਲਈਆਂ ਕਿ ਨਹੀਂ? ਹੁਣ ਈਜ਼ੀ ਹੋ ਗਏ ਹੋ ਨਾ ਹੁਣ ਲਾਈਫ ਚ? ਇਹੀ ਅਸੀਂ ਪੁੱਛੀ ਜਾਂਦੇ ਆ ਕਿ ਇੰਨਾ ਕੀ ਕੰਮ?
1: ਤੁਸੀਂ ਆਪੇ ਪੁੱਛੋ ਉਹਨਾਂ ਨੂੰ ਤੇ ਸਾਨੂੰ ਵੀ ਦੱਸਿਓ।
0: ਜਦੋਂ ਸੋਮਵਾਰ ਆਇਆ ਨਾ, ਉਹਦੇ ਘਰੇ ਅੱਜ ਫੰਕਸ਼ਨ ਸੀਗਾ ਤੇ ਉਹ ਕਹਿੰਦਾ ਸੀ ਕਿ ਆ ਕੇ ਮੇਰੀ ਹੈਲਪ ਹੁਲਪ ਕਰਾ ਦੋ, ਤੇ ਉੱਥੇ ਗਏ ਹੋਏ ਆ ਹੈਲਪ ਹੁਲਪ ਕਰਾਉਣ ਲਈ। ਕੇਟਰਿੰਗ ਕੂਟਰਿੰਗ ਵਾਲਾ ਕਰਾ ਕੇ ਦਿੱਤਾ ਨਾ ਉਹਨੂੰ, ਤੇ ਕਹਿੰਦੇ ਤੁਹਾਨੂੰ ਪਤਾ ਨੀ ਇੰਡੀਅਨ ਕੁਜ਼ੀਨ ਦਾ, ਤੇ ਮੈਂ ਆਪੇ ਕਰਵਾ ਦੂੰਗਾ ਵਧੀਆ ਤਰੀਕੇ ਨਾਲ ਸਾਰੀ ਸੈਟਿੰਗ ਸੁਟਿੰਗ। ਅੱਜ ਉੱਥੇ ਗਏ ਹੋਏ ਆ, ਫੰਕਸ਼ਨ ਅੱਜ ਉਹਦੇ ਵੱਲ।
2: ਅੰਕਲ ਜੀ ਨੂੰ ਵੈਸੇ ਵੀ ਰੈਸਟ ਚਾਹੀਦੀ ਆ, ਉਹ ਤਾਂ ਕਹਿੰਦੇ ਮੈਂ ਛੁੱਟੀ ਲਊਂ, ਬਟ ਫੇਰ ਵੀ ਉਹ ਡਿਫਰੈਂਟ ਕੰਮ ਕਰ ਰਹੇ।
0: ਪਤਾ ਨੀ, ਪਤਾ ਨੀ, ਆਪੇ ਗੱਲ ਕਰ ਰਹੇ ਆ, ਮੇਰਾ ਤਾਂ ਰੋਣ ਨਿਕਲ ਆਉਂਦਾ ਕਈ ਵਾਰੀ।
1: ਆਪੇ ਗੱਲ ਕਰੋ
0: ਤੁਸੀਂ ਨਾ, ਕੀ ਕਰਨਾ ਪਤਾ ਸੀਸ, ਤੁਸੀਂ ਨਾ ਸੋਮਵਾਰ ਨਾ ਅੰਕਲ ਜੀ ਨੂੰ ਚੰਗੇ ਤਰੀਕੇ ਨਾਲ ਨਾ ਮੱਤ ਦੇਣੀ ਹੈ ਕਿ ਛੁੱਟੀ ਜਦੋਂ ਹੁੰਦੀ ਹੈ ਨਾ ਛੁੱਟੀ ਕਰਿਆ ਕਰੋ। ਐਵੇਂ ਕਦੀ ਪ੍ਰਾਈਮ ਮਿਨਿਸਟਰ ਬੁਲਾ ਲੈਂਦਾ, ਕਦੀ ਕਿੰਗ ਬੁਲਾ ਲੈਂਦਾ, ਤੁਸੀਂ ਚੱਲ ਜਾਂਦੇ, ਫੋਨ ਆਫ ਰੱਖਿਆ ਕਰੋ। ਤੇ ਤੁਸੀਂ ਇਹ ਟਿਊਜ਼ਡੇ ਵੀ ਇਹੀ ਸਮਝਾਉਣਾ, ਬੁੱਧਵਾਰ ਵੀ ਇਹੀ ਸਮਝਾਉਣਾ, ਤੇ ਜਦੋਂ ਆਪਾਂ ਵੀਰਵਾਰ ਦੁਬਾਰਾ ਮਿਲਾਂਗੇ ਨਾ, ਤੁਸੀਂ ਫਿਰ ਦੱਸਣਾ ਸਾਨੂੰ ਕਿ ਤੁਸੀਂ ਸਮਝਾਇਆ ਹੀ ਕਿ ਨਹੀਂ, ਡੀਲ ਹੋ ਗਈ ਆਪਣੀ?
2: ਹਾਂ,
0: ਬੈਸਟ ਹੋ ਗਿਆ। ਤੇ ਅੱਜ ਕੀ ਸੁਣਾਓਗੇ ਸਾਨੂੰ?
2: ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਜੀ ਇੱਕੋ ਤਬੀਤ
0: ਨੇ ਉਹਦੇ ਘਰ ਦਾਨੀ, ਜਦੋਂ ਲੜਦਾ ਤੇ ਲਾ ਦੇ ਘਰ ਦਾਨੀ, ਜਦੋਂ ਲੜਦਾ
1: ਕੋਈ ਹੋਰ ਕਰੀਏ।
0: ਅੱਛਾ, ਨੱਚਦੀਆਂ ਅਲੜਾ ਕੁਆਰੀਆਂ, ਟੰਗ ਟਣਿੰਗ ਟਿੰਗ ਟਣਿੰਗ ਟਿੰਗ ਟਿੰਗ ਟਿੰਗ ਟਿੰਗ, ਨੱਚਦੀਆਂ ਅਲੜਾ ਕੁਆਰੀਆਂ, ਅੱਗੇ ਦੇ ਮੈਨੂੰ ਲਿਰਿਕਸ ਨਹੀਂ ਆਉਂਦੇ,
1: ਸੱਪ ਕਾਲੀਆਂ ਗੁੱਟਾਂ ਦੇ ਹਵਾ ਵਿੱਚ ਉੱਡਦੇ, ਨੱਚਦੀਆਂ
2: ਅਲੜਾ ਕੁਆਰੀਆਂ।
0: ਕੀ ਬਾਤ ਹੈ ਭਾਈ,
2: ਬੱਲੇ
0: ਬੱਲੇ ਬੱਲੇ ਬੱਲੇ, ਥੈਂਕ ਯੂ ਯਾਰ, ਐਨਰਜੀ ਲਿਆਤੀ ਅੱਜ ਅਸੀਸ ਕੌਰ।
1: ਹਾਂ ਛੇਤੀ ਛੇਤੀ,
0: ਹਾਂਜੀ ਹਾਂਜੀ, ਬੱਲੇ ਬੱਲੇ, ਸ਼ਾਬਾ ਸ਼ਾਬਾ,
1: ਲੈ ਲਓ ਕਾਣਾ ਖਾ ਜਾਏਗੀ।
0: ਤੁਸੀਂ ਖਾਓ ਆਪਣੀਆਂ ਬਾਈਟਾਂ, ਤੇ ਅਸੀਂ ਬਾਕੀਆਂ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਂ।
1: ਓਕੇ, ਬਾਏ ਬਾਏ
0: ਬਾਏ ਬਾਏ ਬਾਏ ਬਾਏ ਬਾਏ, ਕੀ ਬਾਤ
1: ਹੈ, ਸੀ ਯੂ ਮਾਈਟ,
0: ਸੀ ਯੂ ਮਾਈਟ, ਸੀ ਯੂ ਸੂਨ। ਯੇ ਹੁਣ ਆਪਣਾ ਅਗਲਾ ਕਾਲਰ ਹੈ ਜੀ, ਡਿਗ ਡਿਗ ਡਿਗ ਡਿਗ ਡਿਗ, ਆਪਣਾ ਅਗਲਾ ਕਾਲਰ ਹੈ ਜੀ ਯੁਵਰਾਜ, ਤੇ ਉਸ ਤੋਂ ਬਾਅਦ ਅਰਨਵ, ਤੁਹਾਡੀ ਵਾਰੀ ਹੈ, ਤਿਆਰ ਰਹੋ।
1: ਤਿਆਰ ਨੂੰ ਕੀ, ਕੋਟ ਪੈਂਟ ਪਾ ਲਈ?
0: ਹੈਲੋ ਯੁਵਰਾਜ ਜੀ,
2: ਮੈਨੂੰ ਅੱਜ ਨਵੇਂ ਸ਼ੂਜ਼ ਲੈ ਕੇ
0: ਦਿੱਤੇ,
1: ਪਾਰਟੀ ਬਣ ਗਈ ਆ
0: ਅੱਜ ਤੇ, ਟੌਰ ਟੱਪਾ ਪੂਰਾ ਹੈ
1: ਅੱਜ ਦੇ, ਪੂਰਾ ਹੈ, ਸਾਫ ਕਰ ਕਰਕੇ ਰੱਖੇ ਗਏ ਸਕੂਲ,
0: ਅੱਜ ਤਾਂ ਸਕੂਲ ਸਾਰਿਆਂ ਦੀ ਨਜ਼ਰ ਆ ਰਹੀ
1: ਐਵੇਂ ਗਾਂ ਗਾਂ ਕਰੀ ਜਾਣੇ ਇਹਨੇ।
0: ਅੱਛਾ, ਟਾਕ ਟੂ ਮਾਈ ਫੀਟ,
2: ਤੇ ਆਪ ਜੀ ਮੰਮਾ ਨੇ ਮੈਨੂੰ ਮੈਂ ਇੱਕ ਕੱਲ ਇੱਕ ਫੇਅਰ ਤੇ ਗਿਆ ਸੀ ਫਾਈਨ ਫੂਡ ਫੇਅਰ ਉੱਥੇ ਮੈਨੂੰ ਮੈਂ ਤੇ ਮੇਰੀ ਦੀਦੀ ਬਹੁਤ ਆਏ ਬਾਲਾ ਘੁੰਮਦੇ ਰਹੇ ਤੇ ਫਿਰ ਜਿਹੜੀਆਂ ਉੱਥੇ ਆਮ ਵਧੀਆ ਚੀਜ਼ਾਂ ਸੀਗੀਆਂ ਉਹ ਉੱਥੇ ਫ੍ਰੀ ਦੇ ਦਿੰਦੇ ਸੀ ਤੇ ਫਿਰ ਮੈਂ ਤੇ ਮੇਰੀ ਦੀਦੀ ਲੈ ਕੇ ਚੱਲ ਜਾਂਦੇ ਸੀਗੇ ਤੇ ਫਿਰ ਮੇਰੇ ਕੋਲ ਹੁਣ ਇੱਥੇ ਇੰਨਾ ਕੁਛ ਆ
0: ਉਹ ਗੁੱਡੀ ਯਾਰ
1: ਯਾਰ ਸਾਨੂੰ ਵੀ ਦੱਸ ਦਿੰਦੇ
0: ਤੁਹਾਨੂੰ ਸਾਡੇ ਹਾਲਾਤ ਨੀ ਪਤਾ ਸਾਨੂੰ ਤਾਂ ਜ਼ਰੂਰ ਦੱਸਦੇ ਹੀ ਆ ਅਸੀਂ ਪਹੁੰਚਦੇ
1: ਯਾਰ ਐਵੇਂ ਇੱਧਰ ਉੱਧਰ ਤੁਰੇ
0: ਯੁਵਰਾਜ ਯੁਵਰਾਜ ਅਗਲੀ ਵਾਰੀ ਨਾ ਤੁਸੀਂ ਫੋਨ ਕਰ ਦੇਣਾ ਜਦੋਂ ਇੱਦਾਂ ਦੀ ਕੋਈ ਫੇਅਰ ਹੋਵੇ ਨਾ ਤੁਸੀਂ ਫੋਨ ਕਰ ਦੇਣਾ ਜੇ ਅੰਕਲ ਜੀ ਹੋਏ ਨਾ ਇੱਥੇ ਉਹਨਾਂ ਨੂੰ ਕਹਿ ਦਿਓ ਕਿ ਆ ਦੋਨੋਂ ਵੀਰਿਆਂ ਨੂੰ ਨਾ ਤੁਸੀਂ ਮੈਸੇਜ ਦੇ ਦਿਓ ਸਾਡਾ ਨਾ
1: ਵੱਡੇ ਵੱਡੇ ਝੋਲੇ ਲੈ ਕੇ ਭੇਜ ਥੱਪੜ ਲੈ ਕੇ
0: ਡਨ ਹੋ ਗਿਆ ਕਿ ਨਹੀਂ
2: ਹਾਂਜੀ
0: ਡਨ ਹੋ ਗਿਆ ਹੁਣ ਅਗਲੀ ਵਾਰੀ ਫੋਨ ਕਰੋਗੇ ਨਾ ਜਦੋਂ ਫੇਰ ਤੇ ਗਏ ਇਸ ਤਰ੍ਹਾਂ ਦੀ ਦੁਬਾਰਾ ਤੁਸੀਂ
2: ਦੋਸਤਾਂ ਨਾਲ ਖੇਡ ਕੇ ਆਂਦਾ ਕਰੇ ਤੇ ਫਿਰ ਅੱਧੇ ਘੰਟੇ ਤੋਂ ਡੋਰ ਨੋਕ ਕਰੀ ਜਾਂਦਾ ਉਹਦੀ ਮੰਮੀ ਖੋਲਦੀ ਨੀ ਤੇ ਫਿਰ ਉਹਨੂੰ ਲੱਗਦਾ ਮੰਮੀ ਬੈਠ ਕੇ ਰੀਲ ਦੇਖਦੀ ਹੋਣੀ ਆ ਤੇ ਫਿਰ ਥੋੜੀ ਦੇਰ ਬਾਅਦ ਚ ਉਹਦਾ ਦੋਸਤ ਉੱਥੋਂ ਆਉਂਦਾ ਲੰਘ ਜਾ ਤੇ ਫਿਰ ਉਹ ਪੱਪੂ ਨੂੰ ਪੁੱਛਦਾ ਕੀ ਹੋਇਆ ਪੱਪੂ ਤੂੰ ਹਜੇ ਬਾਹਰ ਹੀ ਆ ਤੇ ਫਿਰ ਪੱਪੂ ਕਹਿੰਦਾ ਵੀ ਮੈਂ ਅੱਧੇ ਘੰਟੇ ਤੋਂ ਆਮ ਡੋਰ ਨੋਕ ਕਰ ਰਿਹਾ ਮੇਰੀ ਮੰਮਾ ਖੋਲਦੀ ਨੀ ਪੱਕਾ ਰੀਲ ਦੇਖ ਰਹੀ ਹੋਣੀ ਆ ਤੇ ਫਿਰ ਉਹਦਾ ਦੋਸਤ ਕਹਿੰਦਾ ਵੀ ਠੀਕ ਆ ਮੈਂ ਤੇਰੀ ਮੰਮੀ ਨੂੰ ਡੋਰ ਖਵਾਨਾ ਫਿਰ ਉਹ ਆਏ ਕਹਿੰਦਾ 500 ਰੁਪਏ ਦੇ ਸੂਟ 500 ਰੁਪਏ ਦੇ ਸੂਟ 500 ਰੁਪਏ ਦੇ ਕਾਟਨ ਦੇ ਸੂਟ ਫਿਰ ਉਹਦੀ ਮੰਮੀ ਮੈਂ ਠੀਕ ਆ ਤੁਹਾਡਾ ਕੀ ਹਾਲ ਆ
0: ਬਸ ਵਧੀਆ ਵਧੀਆ ਸੁਣਿਆ ਕੱਲ ਫੇਰ ਤੇ ਤਾਂ ਪੂਰੀਆਂ ਮੌਜਾਂ ਹੋਈਆਂ
2: ਬਹੁਤ ਸੀ ਇੰਨਾ ਜੰਕ ਫੂਡ ਖਾਧਾ ਨਾ ਮੈਨੂੰ ਤਾਂ ਪੂਰੇ ਮਹੀਨੇ ਦਾ ਖਾ ਲਿਆ ਹੋਣਾ ਇੱਕ ਵਾਰ
0: ਹਾਏ ਨੋ ਨੈਵਰ ਸੇ ਨੈਵਰ ਅੱਜ ਤਾਂ 3 ਸਤੰਬਰ ਹੀ ਹੈ ਕੋਈ ਨਹੀਂ ਸਹੀ ਕਿ ਨਹੀਂ ਵੈਰੀ ਗੁੱਡ
1: ਨਾਲੇ ਲੱਗਦਾ ਹੀ ਹੁੰਦਾ ਜੰਕ ਫੂਡ ਜ਼ਿਆਦਾ ਖਾ ਲਿਆ ਅਗਲੇ ਦਿਨ ਫੇਰ ਜੀ
0: ਫੇਰ ਬੰਦਾ ਹੈਗੇ ਬੰਦੇ ਸਾਡੇ ਸਹੀ ਗੱਲ ਹੈ ਅਸੀਂ ਨਹੀਂ ਟਲੇ ਤੁਸੀਂ ਤੁਹਾਨੂੰ ਵੀ ਨਹੀਂ ਟਲਣ ਦੇਣਾ ਆਪਾਂ ਅੱਜ ਸਿਆਣੇ ਸਿਆਣੇ ਨੇ ਕਿੱਥੇ ਨਾ ਬੰਦੇ
2: ਜਿੰਨਾ
0: ਖਾ ਲੋ ਓਨਾ ਹੋਰ ਮਨ ਕਰਦਾ ਨਾ ਖਾਣ
1: ਪੀਜ਼ਾ ਦੀ ਨੀ ਵੀਰ
0: ਸਾਡੀ ਪ੍ਰੋਬਲਮ ਤੁਹਾਡਾ ਫੇਵਰੇਟ ਫਲੇਵਰ ਕਿਹੜਾ ਪੀਜ਼ਾ ਦਾ
2: ਪੀਜ਼ਾ ਤਾਂ ਡਿਪੈਂਡ ਕਰਦਾ ਕਿੱਥੋਂ ਲੈ ਰਹੇ ਆ ਉਸ ਹਿਸਾਬ ਨਾਲ ਫਿਰ ਪੀਜ਼ੇ ਦਾ ਫਲੇਵਰ
0: ਇਸ ਤੋਂ ਪਤਾ ਲੱਗਦਾ ਇਹ ਇਹਨੂੰ ਪੀਜ਼ਾ ਖਾਣਾ ਪਸੰਦ ਹੈ ਨਾ ਇਹ ਇਹੀ ਜਵਾਬ ਹੁੰਦਾ ਸਹੀ ਪੀਜ਼ਾ ਲਵਰ ਦਾ
1: ਵੁੱਡ ਫਾਇਰ ਵਾਲਾ ਖਾਦਾ ਤੁਸੀਂ ਕਦੀ
0: ਹਾਂ ਮੈਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੁਹਾਨੂੰ ਵਧੀਆ ਲੱਗਦਾ ਵੁੱਡ ਫਾਇਰ
2: ਠੀਕ ਹੁੰਦਾ ਲੇਕਿਨ ਇੰਨਾ ਨਹੀਂ
0: ਠੀਕ ਓਕੇ ਓਕੇ ਓਕੇ ਹੈ
2: ਹਾਂਜੀ
0: ਪਾਈਨਐਪਲ ਪਸੰਦ ਹੈ ਤੁਹਾਨੂੰ ਪੀਜ਼ਾ ਦੇ ਕਿ ਨਹੀਂ ਇਹ ਦੱਸੋ
2: ਬਹੁਤ ਪਸੰਦ ਹੈ
0: ਮੈਨੂੰ ਵੀ ਆਈ ਲਵ ਇਟ ਪਤਾ ਨਹੀਂ ਲੋਕੀ ਐਵੇਂ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਬਹੁਤ ਵਧੀਆ
1: ਵੱਖਰਾ ਟੇਸਟ ਹੁੰਦਾ ਨਾ
2: ਬਹੁਤ ਵਧੀਆ ਲੱਗਦਾ
0: ਕੌਨਸ ਹੋ ਜਾਣ ਤੇ ਪਾਈਨਐਪਲ ਹੋ ਜਾਣ
1: ਸਵੇਰੇ ਹੀ ਆ ਜਿਹੜਾ ਚੰਗਾ ਖਾਂਦੇ ਆ ਤੂੰ ਉਹ ਵੀ ਸਵੇਰੇ ਬਾਅਦ ਚ ਵੀ ਪੀਜ਼ਾ ਲੈ ਆਉਣਾ
0: ਨਹੀਂ ਮੈਂ ਤਾਂ ਜਸਟ ਓਦਾਂ ਹੀ ਚਲੋ ਨਹੀਂ ਠੀਕ ਹੋ ਗਿਆ ਤੇ ਕੀ ਸੁਣਾਓਗੇ ਸਾਨੂੰ ਅੱਜ
2: ਇੱਕ ਚੁਟਕਲਾ
0: ਲਿਆਓ ਜੀ ਲਿਆਓ
2: ਪਤਨੀ ਸਵੇਰੇ ਬਹੁਤ ਕੰਮ ਚ ਬਿਜ਼ੀ ਸੀਗੀ ਤੇ ਪਤੀ ਸੋਚਦਾ ਅੱਜ ਨਾ ਮੈਂ ਆਪੇ ਆਪਦਾ ਬ੍ਰੈਕਫਾਸਟ ਬਣਾ ਕੇ ਖਾਣਾ ਤੇ ਪਤੀ ਨੇ ਫ੍ਰਿਜ ਖੋਲੀ ਚਾਰ ਬ੍ਰੈਡ ਦੇ ਟੁਕੜੇ ਲਿੱਤੇ ਬਟਰ ਨਾਈਫ ਲਿੱਤਾ ਤੇ ਕੌਲੀ ਚਟਨੀ ਸੀ ਤੇ ਉਹਨੇ ਉਹ ਲਾ ਕੇ ਖਾ ਲਈ ਤੇ ਉਹਦੀ ਪਤਨੀ ਪੁੱਛਦੀ ਆ ਵੀ ਨਹੀਂ ਪਤੀ ਨੇ ਖਾ ਲਈ ਤੇ ਫਿਰ ਪਤਨੀ 2 ਘੰਟੇ ਬਾਅਦ ਆਉਂਦੀ ਆ ਤੇ ਪੁੱਛਦੀ ਆ ਇਹ ਕੌਲੀ ਚ ਨਾ ਮੈਂ ਮਹਿੰਦੀ ਭਿਉਂਦੀ ਸੀ ਪਤਾ ਨੀ ਕਿੱਥੇ ਗਈ ਤੇ ਪਤੀ ਚੁੱਪ ਚਾਪ ਕਰਕੇ ਉੱਥੇ ਬੈਠਾ ਰਹਿੰਦਾ
0: ਪਤਾ ਆਹੀ ਗੱਲਾਂ ਕਰਕੇ ਮੈਂ ਕਿਚਨ ਚ ਨਹੀਂ ਵੜਦਾ ਮੇਰੇ ਨਾਲ ਸੱਚ ਹੋ ਸਕਦਾ
1: ਇੰਟ ਸੋ ਸਮਝ ਕੇ ਗਾ
0: ਗਏ ਪੁਦੀਨੇ ਦਾ ਟੇਸਟ ਜਿਹਾ ਨਹੀਂ ਸਹੀ ਆ ਰਿਹਾ
1: ਵੈਰੀ ਟੇਸਟ ਆਉਂਦੇ ਆ
0: ਵਾਹ ਥੈਂਕ ਯੂ ਥੈਂਕ ਯੂ
1: ਪਰ ਕ੍ਰਿਸ਼ਨਾ ਜੀ ਵੇਖੋ ਚੁਟਕਲੇ ਵੇਖੋ ਕਿੱਥੋਂ ਤੱਕ ਆ ਗਏ ਮੰਮੀ ਅੰਦਰ ਰੀਲ ਵੇਖ ਰਹੀ ਹੋਣੀ ਆ ਬਾਹਰ ਮਤਲਬ ਨਿਆਣਿਆਂ ਨੂੰ ਵੀ ਪਤਾ ਲੱਗ ਗਿਆ ਵਾ ਮੰਮੀ ਨੇ ਬਾਹਰ ਕਿੱਦਾਂ ਆਉਣਾ ਵਾ ਜਮਾਨਾ ਬਦਲ ਗਿਆ
0: ਜਮਾਨਾ ਬਦਲ ਗਿਆ ਪਰ ਆਪਾਂ ਆਪਣਾ ਜਮਾਨਾ ਅੱਗੇ ਤੋਰਦੇ ਰਹਿੰਦੇ ਤੇ ਗੱਲ ਕਰਦੇ ਹਾਂ ਅਰਨਵ ਦੇ ਨਾਲ ਹੈਲੋ ਅੰਕਲ ਹੀ ਹੋ ਗਏ ਆਪਾਂ ਅੰਕਲ ਹੀ ਆ ਚਲੋ ਹਾਂ ਕਹਿੰਦਾ ਦਿੱਲੀ ਰੱਖ ਲੈਣਾ ਸੀ ਭਰਾਵਾਂ ਦਾ ਆਪ ਗੱਲ ਨਾ ਸੱਜਣਾ ਹੋਰ ਸੁਣਾਓ ਕਿੱਦਾਂ ਠੀਕ ਠਾਕ
2: ਹਾਂਜੀ
0: ਲੱਗਦਾ ਹੁਣੇ ਹੁਣੇ ਉੱਠੇ ਹੋ ਪੂਰੇ ਪੂਰੇ 3 ਸਕਿੰਟ ਪਹਿਲਾਂ ਉੱਠੇ ਹੋ ਇਦਾਂ ਲੱਗਦਾ ਪਿਆ ਮੈਨੂੰ
2: ਨਹੀਂ
0: ਅੱਛਾ
1: 1 ਆਵਰ ਹੋ ਗਿਆ
0: 1 ਆਵਰ ਹੋ ਗਿਆ ਉੱਠੇ ਨੂੰ ਅੱਛਾ ਢਿੱਲੇ ਢਿੱਲੇ ਲੱਗਦੇ ਪਏ ਨਾ ਤਾਂ ਕਰਕੇ ਯਾਰ ਮੂਡ ਕਰੀ ਠੀਕ ਹੈ ਕੋਈ ਚੱਕਰ ਵਾਲੀ ਗੱਲ ਹੀ ਨੀ ਕੀ ਸੁਣਾਓਗੇ ਸਾਨੂੰ ਫਿਰ ਅੱਜ ਬਈ
2: ਅੱਜ ਸੁਣਾਓਗੇ ਇੱਕ ਬਜ਼ਾਰਤ
0: ਓਹ ਲਿਆਓ ਜੀ ਲਿਆਓ ਹੁਣ ਅਸੀਂ ਢਿੱਲੇ ਹੋ ਜਾਵਾਂਗੇ ਲਿਆਓ ਜੀ ਲਿਆਓ
2: ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ
0: ਹੈਂ
2: ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ
1: ਅੱਛਾ ਬਾਹਰੋਂ ਆਇਆ ਬਾਬਾ ਲੋਧੀ ਸ਼ੇਰ ਤੜੰਗਾ ਇੱਕ ਬੋਧੀ
2: ਹਾਂਜੀ
0: ਮੋਮਬੱਤੀ
1: ਉਹ ਭਰਾਵਾ
2: ਨਹੀਂ
1: ਉਹਦੀਆਂ ਕਿਤੋਂ ਸ਼ੇਰ ਤੜੰਗਾ ਕੋਈ ਚੀਜ਼ ਲੱਭੋ ਜਿੰਨੀਆਂ ਸ਼ੇਰ ਤੜੰਗਾ ਆ
0: ਅੱਛਾ ਮੈਂ ਬਾਹਰੋਂ ਆਇਆ ਬਾਬਾ ਸੋਚੀ ਜਾਂਦਾ ਸੀ ਮੈਂ ਰਾਂਝਾ ਕਹਿਣ ਲੱਗਾ ਸੀ ਨਹੀਂ ਨਹੀਂ ਬੇਬੀ ਨਹੀਂ ਬਣੇਗਾ ਕੰਗਾਰੂ ਤਾਂ ਨਹੀਂ ਫਿਰ ਮਤਲਬ
1: ਹੈਗਾ ਐਨੀਮਲ ਹੀ ਆ ਕੋਈ
0: ਐਨੀਮਲ ਹੀ ਆ ਹੈ ਕੁਛ ਤਾਂ ਹਿੰਟ ਦੋ ਯਾਰ ਅੱਛਾ ਅੱਛਾ ਲੈ ਫੇਰ ਤਾਂ ਸੋਰੀ ਆ ਮੈਂ ਦੇਖਾਂ ਮਾੜੇ ਆਪਣੇ ਕੰਪਿਊਟਰ ਜੀ ਕਿਧਰ ਮੈਂ ਦੇਖਦਾ ਹਾਂ
1: ਇਹ ਵੀ ਲੱਗਦੀ ਕ੍ਰਿਸ਼ਨਾ ਜੀ ਸ਼ੇਰ ਤੰਗਾ ਇਹਦੀਆਂ ਹੋ ਸਕਦੀਆਂ 1 2 3 4
0: ਕੀ ਹੋ ਸਕਦਾ ਬਈ ਆਨਸਰ
1: ਇੱਕ ਬੋਤੀ
0: ਅੱਜ ਅੱਜ ਅੱਜ ਬੰਦੇ ਵੀ ਨਹੀਂ ਦਿਸ ਰਹੇ ਸਾਡੇ ਜਾਗੋ
1: ਇਹਨਾਂ ਨੂੰ ਵੀ ਨਹੀਂ ਮਿਲਦਾ
0: ਕੰਪਿਊਟਰ ਵਾਲੇ ਜਾਗੋ
1: ਇੱਕ ਮਿੰਟ ਰੁਕੋ ਮੈਨੂੰ ਆਪਸ਼ਨਸ ਲੈ ਲੈਣ ਤੋਂ ਵਰਨਾ ਥੋੜਾ ਹਿੰਟ ਲੈ ਲੈਣ ਤੋਂ ਥੋੜਾ ਹਿੰਟ ਦਿਓ ਅਰਨਵ
0: ਕੀ ਹੋ ਸਕਦਾ
1: ਥੋੜੀ ਹੈਲਪ ਕਰ ਦਿਓ ਯਾਰ ਹਟੀ
0: ਇੰਡੀਆ ਦੁਕਾਨ ਤੇ ਵਰਤਦੇ ਆ ਕੀ ਹੋ ਸਕਦਾ ਯਾਰ
1: ਉਹ ਜਿਹੜਾ ਕੰਡਾ ਹੁੰਦਾ ਜਿੱਥੇ ਤੋਲਦੇ ਆ
2: ਹਾਂਜੀ ਤੰਗੜੀ
0: ਵੈਰੀ ਗੁੱਡ ਬਲਕੀਰਤ ਜੀ
1: ਉਹ ਜਿਹੜਾ ਪੁਰਾਣਾ ਨੀ
0: ਤੱਕੜੀ
1: ਜਿਹਦੇ ਦੋਵੇਂ ਪਾਸੇ ਭਾਰ ਰੱਖੀ ਦੇ
0: ਵਾਹ ਵਾਹ ਵਾਹ ਯਾਰ ਬਹੁਤ ਘੈਂਟ ਬੁਝਾਰਤ ਸੀ
1: ਵੈਰੀ ਵੈਰੀ ਨਾਈਸ ਇੰਪ੍ਰੈਸਿਵ
2: ਇੰਪ੍ਰੈਸਿਵ ਇਨਫਿਨਿਟੀ
0: ਨਾ ਯਾਰ ਆ ਕੀ ਗੱਲ ਹੋਈ ਅੱਛਾ ਕਸਮੀ ਗੱਲ ਆ ਕਸਮੀ ਗੱਲ ਆ ਬੱਤੀ ਜਗਦੀ ਪਈ ਆ ਮੈਂ ਸੱਚ ਬੋਲ ਰਿਹਾ ਅਸੀਂ ਚੀਟਿੰਗ ਨਹੀਂ ਉਹ ਕੀਤੀ ਬਲਕੀਰਤ ਵੀਰੇ ਨੇ ਆਪ ਹੀ ਸੋਚ ਕੇ ਦੱਸਿਆ ਮੇਰੇ ਕੋਲ ਆਨਸਰ ਆਉਣੇ ਸ਼ੁਰੂ ਹੋ ਗਏ ਸੀਗੇ ਕਾਸ਼ ਐਸਾ ਮੰਜ਼ਰ ਹੁੰਦਾ ਵੈਰੀ ਗੁੱਡ
1: ਤੂੰ ਕਹਿਤਾ ਮੈਨੂੰ ਫੀਲ ਨਹੀਂ ਹੋਣ ਲੱਪੀ ਡਿਸਕਾਊਂਟਡ ਜੀ ਫੀਲ
0: ਉਦਾਂ ਹੀ ਮਨ ਜਾ ਖੁਸ਼ ਹੋ ਗਿਆ
1: ਥੈਂਕ ਯੂ ਅਰਨਵ ਯਾਰ ਤੂੰ ਪਹਿਲਾਂ ਆ ਜਿਹਨੇ ਸਾਨੂੰ ਡਿਸਕਾਊਂਟ ਦਿੱਤਾ
0: ਸਹੀ ਗੱਲ
1: ਥੈਂਕ ਯੂ ਬਾਏ ਬਾਏ ਕ੍ਰਿਸ਼ਨਾ ਜੀ ਤੁਸੀਂ ਵੀ ਨਾ ਚੰਗੀ ਚੀਜ਼ ਨਾ ਲਿਆ
0: ਹੈਵ ਅ ਨਾਈਸ ਡੇ
1: ਓਕੇ ਸੀ ਯੂ ਬਾਬਾ
0: ਕੀ ਬਾਤ ਹੈ ਯਾਰ ਵੈਰੀ ਗੁੱਡ ਡਿਸਕਾਊਂਟ ਕਿਤੇ ਤੋਂ ਆਇਆ ਲਾਈਫ ਦੇ ਅੰਦਰ
1: ਹਾਂ ਡਿਸਕਾਊਂਟ ਵੀ ਹੈ
0: ਕੀ ਬਾਤ ਹੈ ਹੁਣ ਆਪਾਂ ਪਤਾ ਕਿੰਨਾ ਗੱਲ ਕਰਨੀ ਹੈ ਹੁਣ ਆਪਾਂ ਗੱਲ ਕਰਨੀ ਮਾਣੂ ਬਿੱਲੀ ਨਾਲ
1: ਅੱਛਾ ਜੀ
0: ਹੈ
1: ਓਕੇ
0: ਹੋ ਸਕਦਾ ਸ਼੍ਰੇਆ ਹੋਵੇ ਹੈਲੋ ਤੁਸੀਂ ਠੀਕ ਹੈ ਤੁਸੀਂ ਠੀਕ ਹੋ
2: हां जी।
0: अच्छा की करी जाने हो? नाश्ता कर लिया?
2: स्कूल जाना।
0: स्कूल जाना? ओहो यार एक तरह निक्किया ने जिंदा जिम्मेवारियां ने भारी। माय गॉड माय गॉड। तुसी कुछ खा खू लिया कि नहीं?
2: हां जी।
0: की किता जब ब्रेकफास्ट फिर?
2: दूध पीता।
0: ओए क्या बात है।
1: चा?
2: हां जी।
1: हां ते नाल की खादा चा दे?
0: बिस्कुट। अच्छा मैं कहा वीट बिक्स।
2: हां जी।
0: अच्छा वेरी गुड यार वेरी गुड। हुन छेती छेती सी ग्रो अप हो जाना मानो बिल्ली।
2: चा चू पी के आए?
0: हां जी चा चू पी के आए।
1: कॉफी पी के आए?
0: आज वैसे कॉफी पीती आपा। कॉफी काफी पी के आए।
2: गुड
1: फिर दसो तुम।
0: कैरेट खा लिया करिए है कॉफी नाल।
2: दीदी
0: जी वीरा ही कहिंदा बस आही आ तीन चार छे ही सुनदियां होर नहीं कोई सुनदा। डड्डू सुनदा ते होर कौन? बतक सुनदी है ते होर केड़ा सीगा स्टार्टिंग
2: वीर जी
0: सुनदा। वीर जी किद्दां सुनदा? तुसी मेरे वर्गे हो मैं भी इदां सुना। की सुनाओगे सानू?
2: डड्डू
0: तू टलदा नी हरफ ते अख मार जाना किसे ना किसे नू है वेरी गुड श्रेया वेरी गुड थैंक यू
2: Bye bye.
0: Bye bye.
1: Bye bye.
0: Have a nice day.
1: See you and the seas. Bye bye. Sonjo
0: the bye bye. Hun sonjo tusi.
2: Have a good day.
0: Have a good day. Have a parle ji day. Have a apna hide and seek wala day sare.
1: ਬਿਸਕੁਟ ਤੇ ਬਿਸਕੁਟ ਪਰ ਉਹ ਮਸ਼ਹੂਰ ਹੀ ਕੁੱਤਿਆਂ ਵਾਲੇ ਬਿਸਕੁਟ ਆ ਰੇਤ ਵੀ ਖਾਣ ਲਾ ਉਹ ਕੋਈ ਹੈ ਨਹੀਂ ਘਰੇ ਤੇ ਮੈਂ ਚੱਲ ਮੈਂ ਤੇ ਆਪਣੀ ਵੱਲੋਂ ਸਿਆਣਾ ਬਣਦੇ ਆ ਮੈਂ ਬਿਸਕੁਟ ਬਿਸਕੁਟ ਤੇ ਸਾਡੇ ਘਰ ਵਾਲੇ ਨੇ ਨਾ ਦੋ ਵੱਖਰੇ ਵੱਖਰੇ ਬਿਸ
3: ਮਤਲਬ ਆ ਵੀ ਸਾਨੂੰ ਟਾਈਗਰ ਬਿਸਕਿਟ ਖਵਾਏ
0: ਓਹੀ ਯਾਰ। ਅੱਛਾ ਵੈਸੇ ਦੇਖੋ ਵੈਸੇ ਸਵਾਦ ਦੀ ਗੱਲ ਹੈ, ਟਾਈਗਰ ਇੱਦਾਂ ਦਾ ਇਕੱਲਾ ਬਿਸਕੁਟ ਹੈ ਜੇ ਤੁਸੀਂ ਮਤਲਬ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਸੀਂ ਪੈਕਟ ਖੋਲਿਆ ਤੇ ਉਹ ਪੈਕਟ ਉਧਰ ਉਧਰ ਰਹਿ ਜੇ, ਹਨਾ ਉਹ ਮੁਕਾਇਆ ਹੀ ਜਾਣਾ
3: ਇੱਦਾਂ ਹੀ
0: ਹੈ। ਮਾੜਾ ਨਹੀਂ ਮੰਨਣਾ ਚਾਹੀਦਾ,
3: ਟਾਈਗਰ ਲਿਖਿਆ ਹੁੰਦਾ ਸੀ ਨਾ ਉੱਤੇ, ਉਹਦੇ ਲਿਖਿਆ ਹੁੰਦਾ ਸੀ ਟਾਈਗਰ।
0: ਹਾਂ
3: ਦੈਸ਼ ਤੇ ਚੈੱਕ ਕਰੋ
0: ਦੂਧ ਕੀ ਸ਼ਕਤੀ। ਅੱਛਾ ਵੈਸੇ ਪਾਰਲੇ ਜੀ ਤੇ ਟਾਈਗਰ ਨਾ ਬੜੇ ਸਿਮਿਲਰ ਜਿਹੇ ਟੇਸਟਿੰਗ ਨੇ, ਹਨਾ ਹਾਂ ਲੱਗਦਾ ਕਿ ਨਹੀਂ
3: ਇੱਦਾਂ ਹੀ ਆ ਥੋੜਾ ਜਿਹਾ ਮਤਲਬ ਉਹ ਸੇਮ ਆ ਨਾ ਪੈਸੇ ਪੂਏ ਵੀ ਸੇਮ ਜੀ।
0: ਇੱਕ ਹੋਰ ਬਹੁਤ ਵਧੀਆ ਲੱਗਦਾ ਫਿਰ ਆਪਾਂ ਅਗਲਾ ਕਾਲਰ ਲਵਾਂਗੇ। ਇੱਕ ਹੋਰ ਬਹੁਤ ਵਧੀਆ ਲੱਗਦਾ ਸੀ ਮੈਨੂੰ 50-50 ਤੇ ਕ੍ਰੈਕ ਜੈਕ।
3: ਹਾਂ 50-50 ਤੇ ਆਲ ਟਾਈਮ
0: ਉਹ ਵੀ
3: ਜਿਹੜਾ ਉਹਦੇ ਉੱਤੇ ਉਹ ਪਿਆ ਹੁੰਦਾ ਨਾ
0: ਹਾਏ ਯੈਸ ਹਾਂ ਸਪ੍ਰਿੰਕਲ ਉਹਨਾਂ ਨੇ ਮਸ਼ਹੂਰ ਨਹੀਂ ਹੋਏ ਸੀਗੇ ਵੈਸੇ ਘੈਂਟ। ਹਾਂ ਉਹ ਵਾਲਾ ਵਰਜਨ ਨਹੀਂ ਮਸ਼ਹੂਰ ਹੋਇਆ ਪਰ ਬਈ ਆਪਾਂ ਬਿਸਕੁਟਾਂ ਦੀ ਗੱਲਾਂ ਬਾਅਦ ਚੋਂ ਵੀ ਕਰਾਂਗੇ, ਆਪਾਂ ਐਕਚੁਅਲੀ ਕਾਫੀ ਕੂਫੀ ਪੀਣੀ ਨਾ ਬਾਅਦ ਚੋਂ ਗਏ ਤਾਂ ਕਰਕੇ, ਪਰ ਫਿਲਹਾਲ ਆਪਾਂ ਬੱਚਿਆਂ ਨੂੰ ਵਿਹਲਿਆਂ ਕਰ ਦਈਏ ਤੇ ਅਗਲਾ ਕਾਲਰ ਹੈ ਜੀ ਸਾਡੇ ਨਾਲ ਜੀ ਤਵਨੀਤ ਐਂਡ ਸਿਬਲਿੰਗਸ।
3: ਹੈਲੋ ਤਵਨੀਤ।
0: ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਦਨਵੀਰ ਜੀ।
0: ਵਾਹ
3: ਸਤਿ ਸ਼੍ਰੀ ਅਕਾਲ ਤਵਨੀਤ ਜੀ। ਸਤਿ ਸ਼੍ਰੀ
0: ਅਕਾਲ ਤਵਨੀਤ ਜੀ, ਕਿਵੇਂ ਹੋ ਤੁਸੀਂ? ਸਾਡੇ ਸਟੂਡੀਓ 'ਚ ਤਿੰਨ ਬੰਦੇ ਬਣਾਤੇ, ਅੰਕਲ ਜੀ ਤਾਂ ਹੈਗੇ ਨਹੀਂ, ਦੋਨੋਂ ਵੀਰ ਜੀ ਆ।
3: ਚਲੋ ਸੁਣਦੇ ਹੋਣਗੇ ਕੋਈ ਅੰਕਲ ਜੀ,
0: ਕੋਈ ਨਾ ਕੋਈ ਅੰਕਲ, ਜਿੰਨੇ ਵੀ ਅੰਕਲ ਬੈਠੇ ਨੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਤੀ ਹੈ ਜੀ ਤਵਨੀਤ ਨੇ। ਵੈਰੀ ਗੁੱਡ, ਬੜੀ ਸੁਚੱਜੀ, ਬੜੀ ਸਿਆਣੀ ਕੁੜੀ ਹੈ ਯਾਰ, ਵੈਰੀ ਗੁੱਡ।
2: ਮੈਂ ਤਵਨੀਤ ਨਹੀਂ ਹੈਗੇ।
0: ਅੱਛਾ ਓਹ ਸੌਰੀ, ਤੁਸੀਂ ਵੀਰ ਜੀ ਹੈਗੇ?
2: ਨਹੀਂ
0: ਓ ਯਾਰ, ਮੈਨੂੰ ਟ੍ਰਿਕ ਕਰੀ ਜਾਂਦੇ ਹੋ ਤੁਸੀਂ। ਐਸ਼ਲੀਨ ਤੁਸੀਂ ਹੋ?
2: ਹੋਮਵਰਕ
0: ਕੀਤਾ ਨੀ ਕਦੀ ਪੂਰਾ ਹੋਇਆ, ਕੁੜੀਏ ਕੀ ਕਰੀਏ,
3: ਇੱਦਾਂ ਹੀ ਆ,
0: ਹੋਮਵਰਕ ਹੀ ਨੀ ਆਇਆ,
3: ਮੂੰਹ ਚੁੱਕਿਆ
0: ਤੁਸੀਂ। ਤੁਸੀਂ ਟ੍ਰਿਕ ਬਹੁਤ ਵਧੀਆ ਕਰ ਦੋ ਮੈਨੂੰ ਲੱਗਾ ਤਵਨੀਤ ਦੀ ਆਵਾਜ਼, ਤੁਸੀਂ ਵਾਜਾਂ ਬਹੁਤ ਸੋਹਣੀਆਂ ਕੱਢਦੇ ਜੇ। ਹੋਰ ਸੁਣਾਓ ਕੀ ਚੱਲੀ ਜਾਂਦਾ, ਤਿਆਰੀ ਸਕੂਲ ਦੀ? ਅੱਜ ਬੇਟਾ ਪ੍ਰਾਈਮ ਮਿਨਿਸਟਰ ਦੇ ਘਰੇ ਨਾ ਫੰਕਸ਼ਨ ਸੀਗਾ ਤੇ ਉੱਥੇ
2: ਨਹੀਂ।
0: ਸੱਚੀ ਗੱਲ ਹੈ?
3: ਤੁਹਾਨੂੰ ਨੀ ਦੱਸਿਆ ਉਹਨਾਂ ਨੇ?
0: ਇੱਕ ਤਾਂ ਦੱਸ ਕੇ ਨੀ ਜਾਂਦਾ ਨਾ, ਨਹੀਂ ਉੱਥੇ ਹੀ ਗਏ, ਮੈਂ ਸਗੋਂ ਉਹਨਾਂ ਨੂੰ ਕਿਹਾ
3: ਨਹੀਂ ਉੱਥੇ ਗਏ, ਤੁਹਾਨੂੰ ਦੱਸਿਆ ਹੀ ਨਹੀਂ
0: ਉੱਥੇ ਗਏ, ਮੈਂ ਸਗੋਂ ਉਹਨਾਂ ਨੂੰ ਕਿਹਾ ਵੀ ਸੀ ਕਿ ਬਈ ਕੱਲ ਬੱਚਿਆਂ ਨੂੰ ਦੱਸ ਦਿਓ ਕਿ ਤੁਸੀਂ ਆਉਣਾ ਨਹੀਂ, ਕਿ ਤੁਸੀਂ ਫੇਰ ਤੋਂ ਫੰਕਸ਼ਨ ਤੇ ਚੱਲੇ ਜੇ। ਕਹਿੰਦੇ ਮੈਂ ਦੱਸ ਦੂੰਗਾ, ਭੁੱਲ ਗਏ ਉਹ ਭੁੱਲ ਜਾਂਦੇ ਨਾ ਬੇਟਾ, ਉਹ ਇੰਨੇ ਸਾਰੀ ਕਾਲਸ ਹੁੰਦੀਆਂ ਨਾ ਉਹਨਾਂ ਦੇ ਮਾਈਂਡ ਚੋਂ
2: ਸਕਿਪ ਹੋ ਜਾਂਦੇ।
0: ਨਹੀਂ ਹੁਣ ਨੈਕਸਟ ਵੀਕ ਤੋਂ ਮੈਂ ਕਰਿਆ
3: ਦੁਬਾਰਾ, ਫੇਰ ਕਿਉਂ ਉਹਨਾਂ ਨੂੰ?
0: ਹੁਣ ਮੈਂ ਪੱਕਾ, ਹੁਣ ਜੇ ਨੈਕਸਟ ਵੀਕ ਉਹਨਾਂ ਨੇ ਜੇ ਨਹੀਂ ਆਉਣਾ ਹੋਇਆ ਨਾ ਤੇ ਉਹ ਕੀ ਕਾਰਨ ਹੋਊਗਾ ਉਹ ਫਿਰ ਆਪੇ ਦੱਸ ਕੇ।
3: ਤੁਸੀਂ ਫੋਟੋ ਕਰਾਉਣੀ ਪ੍ਰਾਈਮ ਮਿਨਿਸਟਰ ਨਾਲ?
2: ਚਾਰ
0: ਛੁੱਟੀਆਂ ਬਿਲਕੁਲ ਬਿਲਕੁਲ ਦੇਖੋ ਸੋਮਵਾਰ ਪੁੱਛੋ ਉਹਨਾਂ ਨੂੰ, ਅਸੀਂ ਵੀ ਤੁਹਾਡੀ ਤਰ੍ਹਾਂ ਹੀ ਗਿਣਦੇ ਪਏ
3: ਯਾਰ, ਤੁਸੀਂ ਵੀ ਸਾਨੂੰ ਹੀ ਪੁੱਛਦੇ ਹੋ, ਉਹਨਾਂ ਨੂੰ ਪੁੱਛੋ,
0: ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਅੰਕਲ ਨੂੰ
2: ਪੁੱਛੋ।
0: ਉਹਦੇ ਘਰ ਅੱਜ ਫੰਕਸ਼ਨ ਸੀਗਾ ਤੇ ਉਹ ਫਿਰ ਕਹਿੰਦਾ ਕਿ ਆਜੋ, ਹਾਂ ਪਾਰਟੀ ਆ ਤੇ ਉਹ ਕਹਿੰਦਾ ਸੀ ਕਿ ਤੁਸੀਂ ਆਇਓ ਤੇ ਹਨਾ ਪਹਿਲੇ ਆ ਕੇ ਥੋੜੀ ਮੇਰੇ ਨਾਲ ਹੈਲਪ ਵੀ ਕਰਾ ਦਿਓ ਕਿ ਉਹਨੂੰ ਬਹੁਤੀ ਨੌਲੇਜ ਨਹੀਂ ਨਾ ਇਵੈਂਟ ਉਵੈਂਟ ਕਰਾਉਣ ਦੀ। ਤੇ ਫਿਰ ਉਹਨੇ ਅੰਕਲ ਜੀ ਨੂੰ ਕਿਹਾ
3: ਮਟਰ ਪਨੀਰ ਬਣਾਉਣਾ ਉਹਨੇ,
0: ਉਹ ਕਹਿੰਦਾ ਮੈਨੂੰ ਰੈਸਪੀ ਨਹੀਂ ਪਤਾ ਮਟਰ ਪਨੀਰ ਦੀ। ਹਾਂ ਤਾਂ ਕਰਕੇ ਦੇਖ ਲਓ ਅੰਕਲ ਬੜੇ ਹੈਲਪਫੁਲ ਨੇ। ਫਿਰ ਉਹ ਮਟਰ ਤੇ ਪਨੀਰ ਦੋਨੋਂ ਘਰੋਂ ਲੈ ਗਏ ਆ ਤੇ ਕਹਿੰਦਾ ਮੈਂ ਤੇਰੀ ਹੈਲਪ ਕਰਾਉਣਾ ਬਈ ਐਂਥਨੀ, ਕੋਈ ਨੀ
3: ਉਹਨੂੰ ਪਤਾ ਨਹੀਂ ਮਟਰਾਂ ਬਾਰੇ।
0: ਇਕੱਠੇ ਪੜ੍ਹਦੇ ਰਹੇ ਨਾ ਉਹਨਾਂ ਨਾਲ ਕਾਲਜ ਇੱਥੇ ਪੜ੍ਹੇ ਹੋਏ ਐਂਥਨੀ ਤੇ ਅੰਕਲ, ਤਾਂ ਕਰਕੇ। ਕੀ ਸੁਣਾਓਗੇ ਸਾਨੂੰ?
2: ਅੰਮ੍ਰਿਤਸਰ ਦਾ ਸੀ।
3: ਹਾਂਜੀ
2: ਪ੍ਰਾਈਮ ਮਿਨਿਸਟਰ।
0: ਹਾਂਜੀ ਹਾਂਜੀ ਅੰਮ੍ਰਿਤਸਰ ਦਾ ਹੀ ਸੀਗਾ
3: ਜੇਠੂਵਾਲ।
0: ਨਹੀਂ ਨਹੀਂ ਅੰਮ੍ਰਿਤਸਰ ਦਾ ਨਹੀਂ ਸੀਗਾ, ਥੋੜਾ ਅੱਗੇ ਨਾ ਦੁਆਬੇ ਵਾਲੇ ਪਾਸੇ ਰਈਏ ਦਾ ਸੀਗਾ। ਅੱਛਾ ਮਜੀਠੀ ਵਾਲੇ ਦਾ ਸੀ। ਹਾਂਜੀ ਹਾਂਜੀ ਬਿਲਕੁਲ ਠੀਕ। ਬਹੁਤ ਘਰ ਬਦਲੇ, ਪਹਿਲੇ ਰਈਏ ਤੋਂ ਸ਼ੁਰੂ ਹੋਏ, ਫਿਰ ਮਜੀਠੇ ਰਹਿਣਾ ਸ਼ੁਰੂ ਹੋ ਗਿਆ, ਹੁਣ ਉਹਨੇ ਸੁਭਾਨਪੁਰ ਲੱਗ ਕੇ ਘਰ ਪਾਇਆ। ਹੁਣ ਕਹਿੰਦਾ ਕਹਿੰਦਾ ਮੈਂ ਹੁਣ 2 ਸਾਲ ਰਹਿਣਾ ਇੱਥੇ ਆਹ ਪ੍ਰਾਈਮ ਮਿਨਿਸਟਰ, ਤੇ ਕਹਿੰਦਾ ਮੈਂ ਸੁਭਾਨਪੁਰ ਹੋ ਜਾਣਾ।
2: ਕਬੂਤਰੀਆ?
0: ਕਬੂਤਰਾ? ਕਬੂਤਰ ਨੀ ਹੈ ਮੈਨੂੰ,
3: ਡਰਪੋਕ ਆ।
0: ਅੱਛਾ ਕਪੂਰਥਲਾ, ਕਪੂਰਥਲੇ ਆਹੋ ਕਪੂਰਥਲੇ ਮੈਨੂੰ ਕਹਿੰਦਾ ਸੀ ਦੁਕਾਨ ਦਵਾ ਦੋ, ਤੇ ਉਹਨੂੰ ਹੁਣ ਨਾ ਮੈਂ
3: ਆਫਿਸ ਉੱਥੇ,
0: ਹਾਂ ਉੱਥੇ ਮੈਂ 400 ਸਕੁਆਇਰ ਮੀਟਰ ਦੀ ਨਾ ਉਹਨੂੰ ਦੁਕਾਨ ਲੈਤੀ ਹੈ 3 ਮੰਜ਼ਿਲਾ, ਤੇ ਉੱਥੇ ਕਹਿੰਦਾ ਕਿ ਵਧੀਆ ਚਾਦਰਾਂ ਚੁਦਰਾਂ ਵੇਚਾਂਗੇ, ਗੱਦੇ ਵੇਚਾਂਗੇ ਡਨਲੋਪ ਕੰਪਨੀ ਦੇ।
2: ਹਾਂਜੀ
0: ਸੁਣਾਓ ਜੀ ਸੁਣਾਓ।
2: ਲਾਲ ਸੂਈ ਪੋਟਲੀ ਮੈਂ ਵੇਖ ਵੇਖ ਕੁਛ ਹੋਵਾ, ਹੱਥ ਲਾਵਾ ਮੈਂ ਪਿੱਟਣ ਲੱਗੀ,
3: ਦੁਬਾਰਾ ਪਾਓਗੇ
2: ਪਲੀਜ਼? ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅੰਮਾ ਮੈਂ ਮੋਈ,
0: ਹਾਏ ਅੰਮਾ ਮੈਂ ਮੋਈ। ਕੀ ਹੋ ਸਕਦਾ?
2: ਸਬਜ਼ੀ ਚ ਪਾਈ ਦੀ
3: ਲਾਲ ਮਿਰਚ,
0: ਲਾਲ ਮਿਰਚ।
2: ਹਾਂਜੀ
0: ਹੁਣ ਅਗਲੀ ਵਾਰੀ ਕਿਹਦੀ ਹੈ?
2: ਦੀਦੀ
3: ਦੀ ਬਰਜਾਲਤ ਕਰਾ ਦਿਓ ਨਾ ਜੇ ਸਾਨੂੰ ਨਾ ਆਊਗੀ ਤੇ।
0: ਐਸ਼ਲੀਨ ਦੀ ਗਲਤੀ ਆ,
3: ਉਹਨੇ ਕਿਹਾ ਕਿ ਮੈਂ ਬ੍ਰਦਰ ਨਾਲ ਗੱਲ ਕਰਾਂ।
0: ਬ੍ਰਦਰ ਦੇਖ ਲਓ ਆ ਗਲਤ, ਤੁਸੀਂ ਬਾਅਦ ਚੋਂ ਨਾ ਹਿਸਾਬ ਪੂਰਾ ਕਰਿਓ। ਹੋਰ ਸੁਣਾਓ ਤਵਨੀਤ ਕਿਵੇਂ ਹੋ? ਠੀਕ ਠਾਕ?
2: ਹਾਂਜੀ ਮੈਂ ਠੀਕ,
0: ਅਗਲੀ ਵਾਰ ਤੋਂ
3: ਕੋਸਟਲੀ ਤੇ ਨਹੀਂ ਹੋ?
0: ਹਾਂਜੀ
3: ਕੋਸਟਲੀ ਤੇ ਨਹੀਂ, ਮਹਿੰਗਾ ਤੇ ਨਹੀਂ ਹੋ ਜਾਂਦਾ?
2: ਨਹੀਂ ਕੋਈ ਨਾ, ਬਲਕੀਰ ਵੀ ਜੀ ਦੇ ਪੈਸੇ ਲੈ ਲੋ।
0: ਹਾਂ ਨਹੀਂ ਨਹੀਂ ਬਲਕੀਰ ਦੇ ਵੀਰੇ ਕੋਲ ਤਾਂ ਬਹੁਤ ਪੈਸਾ, ਬਹੁਤ ਪੈਸਾ, ਅੰਨਾ ਪੈਸਾ।
3: ਕੋਈ ਨਹੀਂ ਲੈ ਲਿਓ,
0: ਅੰਨੇ ਹੋਏ ਤੇ ਗਿਣਿਆ ਜਾਂਦਾ ਨਾ ਪੈਸਾ।
2: ਕਿਸ਼ਾ ਵੀਰ ਜੀ,
0: ਹਾਂਜੀ ਹਾਂਜੀ
2: ਮੇਰੀ ਤੇ ਕਦੀ ਆਪਸ ਚ ਗੱਲ, ਓਕੇ? ਬਲਕੀਰ ਵੀ ਜੀ ਨੂੰ ਦੱਸਣਾ ਨਹੀਂ?
0: ਨਹੀਂ ਨਹੀਂ ਨਹੀਂ ਮੈਨੂੰ ਪਰੇ ਕਰਤਾ, ਮੈਂ ਪਰੇ ਕਰਤਾ, ਦੱਸੋ।
2: ਓਕੇ ਸੋ ਜੋਟ ਅੰਕਲ, ਤੁਸੀਂ ਧਿਆਨ ਰੱਖਿਆ ਕਰੋ, ਉਹਨਾਂ ਨੂੰ ਫੋਲੋ ਕਰਿਆ ਕਰੋ। ਜੇ ਜੇ ਬਲਕੀਰ ਵੀ ਜੀ ਨੇ ਦੱਸਤਾ, ਉਹ ਰਜੋਤ ਅੰਕਲ ਕੀਰਤ ਵੀ ਜੀ ਦੇ ਰਿਸ਼ਤੇਦਾਰ ਨੇ, ਫਿਰ ਦੱਸ ਦੋਗੇ?
0: ਆਏ ਇਹ ਤਾਂ ਮੈਨੂੰ ਹੁਣ ਧਿਆਨ ਚ ਆਇਆ ਕੁੜੀਏ, ਤੂੰ ਸਹੀ ਸੀ ਆਈ ਡੀ ਚਲਾਨੀ ਮੇਰੇ ACP ਪ੍ਰੋਦਿਓਮਨ, ਵੈਰੀ ਗੁੱਡ।
3: ਕੀ ਗੱਲ ਹੋ ਗਈ? ਕੀ ਕੀ
0: ਉਹ ਕੁਛ ਨਹੀਂ, ਸਾਡੀ ਆਪਸ ਦੀ ਗੱਲ ਹੈ ਯਾਰ।
3: ਕੀ ਹੋਇਆ ਦੱਸੋ ਮੈਨੂੰ? ਅਸੀਂ
2: ਕਹਿ ਰਹੇ ਸੀ 6-7 6-7
3: ਇੰਨਾ ਟਾਈਮ ਲਾਤਾ ਯਾਰ, ਨਿੱਗੀ ਜੀ ਗੱਲ ਕਰ ਲਈ,
0: ਇੱਕ ਤੋਂ ਲੈ ਕੇ 5 ਤੱਕ ਗਿਣਤੀ ਨਹੀਂ ਆਦ ਆ ਰਹੀ।
2: ਰਵੀ ਜੀ,
0: ਹਾਂਜੀ ਹਾਂਜੀ ਹਾਂਜੀ, ਵੈਰੀ ਗੁੱਡ। ਕੀ ਸੁਣਾਉਂਗੇ ਫਿਰ ਅੱਜ? ਅੱਖ ਫੋੜ ਕੇ ਚਲ ਗਿਆ ਜਿਹੜੀ ਸਾਡੀ ਆਪਸ ਚ ਗੱਲ ਹੋਈ ਹੈ ਨਾ, ਤੁਸੀਂ ਇੰਨੀ ਸੌਖੀ ਬੁਝਾਰਤ ਪਈ ਨਾ ਮੈਨੂੰ,
3: ਗੱਲ ਕਿਹੜੀ ਹੋਈ
0: ਉਹ ਮੈਂ ਬਾਅਦ ਚ ਦੱਸੂਗਾ ਤੁਹਾਨੂੰ, ਤੁਸੀਂ ਛੋਟੇ ਦੱਸ ਦਿਓਗੇ ਨਾ, ਆਪਾਂ ਦੱਸਾਂਗੇ ਕੋਈ,
3: ਓਕੇ ਓਕੇ,
0: ਤਵਨੀ ਤੁਸੀਂ ਨਾ ਦੱਸ ਦਿਓ ਠੀਕ ਹੈ, ਹਾਂ ਕਰਾਓ ਛੇਤੀ ਛੇਤੀ ਵੀਰੇ, ਮੈਂ ਕਿਹਾ ਗੱਲ ਨਾ ਦੱਸਿਓ ਤੁਸੀਂ ਬਲਕੀਰ ਦੇ ਵੀਰੇ ਨੂੰ ਅੱਗੋਂ, ਠੀਕ ਹੈ ਮੈਂ ਵੀ ਨੀ ਦੱਸਾਂਗਾ, ਠੀਕ ਹੈ
2: ਸੀਕ੍ਰੇਟ
0: ਸੀਕ੍ਰੇਟ ਸ਼ ਤੇ ਹੁਣ ਵੀਰੇ ਨਾਲ ਗੱਲ ਕਰਾਓ ਛੇਤੀ ਛੇਤੀ ਛੇਤੀ ਛੇਤੀ, ਸਾਡਾ ਵੀ ਸਕੂਲ ਦਾ ਟਾਈਮ ਹੋ ਚੁੱਕਾ,
2: ਵੀਰੇ ਨਾਲ ਗੱਲ ਕਰ ਲਓ,
0: ਕਰਾਓ ਕਰਾਓ ਸਤਿ
2: ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ ਅਕਾਲ ਵੀਰ ਜੀ, ਕਿਵੇਂ ਹੋ, ਠੀਕ ਠਾਕ,
2: ਸਾਡਾ ਕੀ ਹਾਲ ਹੈ,
3: ਸਾਡਾ ਵਧੀਆ, ਤੁਹਾਡਾ ਕੀ ਹਾਲ ਆ,
0: ਓਕੇ ਰਿਪੋਰਟ
2: ਮੇਰਾ ਵੀ ਠੀਕ ਹੈ,
0: ਵੈਰੀ ਗੁੱਡ ਵੈਰੀ ਗੁੱਡ, ਕੀ ਚੱਲੀ ਜਾਂਦਾ,
3: ਉਹ ਸਕੂਲ ਚੱਲੇ ਆ ਗੱਡੀ ਚ ਬੈਠੇ ਆ,
0: ਓਏ ਓਏ ਫੋਨ ਨਹੀਂ ਕਰਦਾ ਮੁੰਡੇ, ਕੀ ਬਾਤ ਹੈ, ਇੱਦਾਂ ਵੀ ਚੱਲੀ ਜਾਂਦਾ, ਹੈ
3: ਦੱਸਣ ਲੱਗਾ ਸੀ ਕੀ ਚੱਲਦਾ,
0: ਬੜਾ ਸਸਪੈਂਸ ਚ ਪਾ ਦਿੱਤਾ ਯਾਰ, ਹੈ ਇਹ ਤਾਂ ਗੱਲ ਨਾ ਹੀ ਸੱਜਣਾ, ਜੋ ਹੈ ਸੋ ਹੈ ਬਈ, ਹੈ
3: ਨਾ, ਇਹ ਤੇ ਆ ਪ੍ਰਾਈਮ ਮਿਨਿਸਟਰ ਲੱਗਣ ਦੇ,
0: ਸਹੀ ਗੱਲ, ਇਹ ਵੀ ਤਾਂ ਨਹੀਂ ਕਿਤੇ ਚੱਲੋ ਉਹ ਵਾਲੀ ਪਾਰਟੀ ਤੇ, ਹੈ
3: ਕੋਈ ਪਤਾ ਨੀ ਵਿੱਚ ਫੋਨ ਆ ਗਿਆ ਹੋਵੇ ਮੰਤਰੀ ਦਾ,
0: ਹੈ ਨਾ, ਹੋ ਸਕਦਾ ਯਾਰ, ਹੋ ਸਕਦਾ
3: ਕੁਛ ਵੀ ਹੋ ਸਕਦਾ, ਇਨਵਾਈਟਿਡ ਆ ਕੀਤਾ ਇਹ ਵੀ ਅੱਜ,
0: ਪੁੱਛ ਲੈਣਾ ਦੁਬਾਰਾ ਆ ਗਿਆ ਬਈ, ਵੀਰ ਜੀ ਕੀ ਕਰੀ ਜਾਂਦੇ ਹੋ,
2: ਮੈਂ ਗੱਡੀ ਚ ਬੈਠਾ ਤੇ ਵੱਡੀ ਦੀ ਛੋਟੀ ਦੀ ਅਮ ਸਕੂਲ ਜਾ ਲੱਗੀ ਹੈ,
0: ਅੱਛਾ ਅੱਛਾ ਚਲੋ
3: ਤੁਸੀਂ ਨਾਲ ਛੱਡਣ ਚੱਲੇ ਹੋ,
2: ਨਹੀਂ ਮੈਂ
0: ਬਾਰਾਂ ਭਾਈ ਇੱਕ ਰਜਾਈ, ਇਹ ਤਾਂ ਸੌਖਾ ਜਿਹਾ ਹੀ ਹੈ ਮੈਨੂੰ ਲੱਗਦਾ, ਬਾਰਾਂ ਹੋ
2: ਗਿਆ, ਔਰੇਂਜ ਕਲਰ ਹੈਗਾ,
0: ਇਹ ਤੇ ਯਾਰ ਫਿਰ ਇਹ ਨੀ ਸੌਖਾ, ਫਿਰ ਕਲਰ ਦਾ ਤਾਂ ਕੰਮ ਨੀ ਸੀ ਜੋ ਮੇਰੇ ਕੋਲ ਜਵਾਬ ਸੀ ਇਹਦਾ,
3: ਅੱਛਾ ਨਹੀਂ ਨਹੀਂ ਮੈਂ ਲਾ ਗਿਆ ਸਮਝ,
0: ਅੱਛਾ ਦੱਸੋ ਫਿਰ,
3: ਬਾਰਾਂ ਭਾਈ ਇੱਕ ਰਜਾਈ ਕਿਹਾ ਨਾ ਤੁਸੀਂ,
0: ਹਾਂ ਹਾਂ ਹਾਂ,
3: ਤੇ ਔਰੇਂਜ ਕਲਰ ਹੈ ਨਾ ਉਹਦਾ,
0: ਹਾਂ
2: ਹਾਂਜੀ,
3: ਮੈਨੂੰ ਲੱਗਦਾ ਉਹ ਔਰੇਂਜ ਹੀ ਆ,
2: ਹਾਂਜੀ
0: ਹਮਾਰੇ ਸਰਦਾਰ ਜੀ ਜ਼ਿੰਦਾਬਾਦ ਹੈ, ਵੈਰੀ ਗੁੱਡ, ਬਹੁਤ ਬੜੀਆ
2: ਜੀ, ਤੇ ਅਮ ਕੈਨੇਡਾ ਦੇ ਦੋ ਰੋਡ ਬਲਾਕ ਹੈਗੇ,
0: ਕਿੱਥੇ ਦੇ, ਕੈਨੇਡਾ ਦੇ,
2: ਹਾਂਜੀ,
0: ਉਹਨਾਂ ਲੋਕਾਂ ਨੂੰ ਗੱਡੀ ਨਹੀਂ ਚਲਾਣੀ ਆਉਂਦੀ ਤਾਂ ਹੀ ਤਾਂ ਆਸਟ੍ਰੇਲੀਆ ਰਹੀ ਜਾਂਦੇ ਯਾਰ,
3: ਕਿਹੜੇ ਰੋਡ ਬਲਾਕ,
2: ਹਾਂਜੀ
0: ਹਾਂ ਕੈਨੇਡਾ ਦੇ
2: ਮਿਲਟਨ ਚ ਵੀ ਅਮ ਗੱਡੀ ਕ੍ਰੈਸ਼ ਹੋਈ, ਸਾਡੇ ਰੋਡ,
0: ਬੜਾ ਤਗੜਾ ਉੱਥੇ ਮਕੈਨਿਕ ਹੈ, ਗੱਡੀ ਦਾ ਟਾਇਰ ਸੀਗਾ ਫੁੱਸ, ਹੁਣ ਫਿਰ ਹੁਣ ਹਵਾ ਭਰਤੀ ਤੇ ਹੁਣ ਓਕੇ ਹੋ ਗਿਆ ਕੰਮ, ਮੈਲਟਨ ਰੋਡ ਤੇ ਮੌਜ ਨਾਲ ਗੱਡੀ ਚਲਾਓ,
3: ਹੁਣ ਬਸ ਤੁਹਾਡੀ ਇਕੱਲੀ ਗੱਡੀ ਜਾਣੀ ਮੈਲਟਨ ਰੋਡ
0: ਤੇ, ਲੈ ਬਸ
2: ਕਿਤੇ ਕਿਸੇ ਦਿਨ ਮੈਂ ਅਮ ਜੋ ਸੀ ਅਮ ਕਿਤੇ ਲਾਈਕ
3: ਐਮਰਜੈਂਸੀ ਅਮ
2: ਜਰਾ ਸੀ ਅਮ ਗ੍ਰੋਸਰੀ ਜਾਣਾ ਸੀ ਕਿਸੇ ਦਿਨ ਉਦੋਂ ਮੈਂ ਦੋ ਗੱਡੀ ਦੇਖੀ ਕ੍ਰੈਸ਼ ਸੀ,
0: ਓ ਯਾਰ ਤੁਸੀਂ ਅੱਖਾਂ ਮੀਚ ਲਿਆ ਕਰੋ ਭਰਾਵਾ, ਇਹ ਕਿਤੇ ਨਾ ਬੜਾ
2: ਸਾਈਡ ਤੇ ਸੀ,
0: ਓਹੋ ਕੋਈ ਨਹੀਂ, ਸਭ ਠੀਕ ਹੋ ਗਿਆ। ਉਹ ਐਕਟਿੰਗ ਉਕਟਿੰਗ ਵੀ ਕਰਦੇ ਨਾ
2: ਕਾਫੀ ਲੋਕ। ਬਿਕਾਜ਼ ਉਹ ਫੋਨ ਦੇਖ ਕੇ ਸੀ ਕ੍ਰੈਸ਼ ਹੋ ਗਿਆ।
0: ਹਾਂ, ਫੋਨ ਨਹੀਂ ਵੇਖਣਾ ਚਾਹੀਦਾ।
2: ਫਿਰ ਐਂਬੂਲੈਂਸ ਕਿਉਂ ਨਹੀਂ ਆ ਸਕਦੀ?
0: ਨਹੀਂ, ਐਂਬੂਲੈਂਸ ਵੀ ਆ ਜਾਂਦੀ ਹੈ ਨਾ,
3: ਐਂਬੂਲੈਂਸ ਵਾਲੇ ਅੱਜ ਸਵੇਰ ਹੋਈ ਜਾਂਦੇ ਤੋਂ ਹਲੇ ਵਕਤ ਮਾਰਨੀ ਹੈ ਨਾ, ਹਲੇ ਮਾਰਨੀ ਹੈ।
0: ਮੈਂ ਨਾ ਤੁਹਾਡੇ ਸਾਰੇ ਸਵਾਲ ਨਾ,
2: ਇੱਕ ਗੱਡੀ ਸਾਡੀ ਕ੍ਰੈਸ਼ ਹੋ ਲੱਗਿਆ ਸੀ, ਫਿਰ ਮੰਮਾ ਨੇ ਕਿਹਾ ਸੀ ਜੁੰਡੀ ਪੱਤੇ ਦੇ ਦੇ।
0: ਯਾਰ ਮੈਂ ਨਹੀਂ ਟ੍ਰੈਫਿਕ ਅਪਡੇਟ ਦਿਆ ਕਰਦੀ, ਮੈਨੂੰ ਲੱਗਦਾ ਮੈਂ ਰਹਿ ਨਹੀਂ ਦਿਆ ਕਰਾਂ।
3: ਇੰਨੇ ਵੱਡੇ ਹੋ ਗਏ ਨਾ ਟ੍ਰੈਫਿਕ ਆਫਿਸਰ ਬਣਨਾ।
0: ਸਹੀ ਗੱਲ ਆ, ਤੁਸੀਂ ਕੰਟਰੋਲ ਕਰਨਾ ਸਾਰਾ,
3: ਰੋਡ ਐਨਾਲਿਸਿਸ ਕਰਿਆ ਕਰਦੀ ਇੰਨੇ।
2: ਜੀ ਬੱਲੇ
0: ਉਹ ਦੱਸਿਆ ਨਾ ਤੁਹਾਨੂੰ, ਅੱਜ ਉਹਨਾਂ ਦੇ ਪਾਰਟੀ ਹੈਗੀ ਆ।
2: ਲਿਖ
0: ਲਿਆ ਮੈਂ ਨੋਟ,
3: ਦਿਲ ਤੇ ਲਿਖ ਲਿਆ, ਡਨ ਹੋ ਗਿਆ,
0: ਡਨ ਹੋ ਗਿਆ।
2: ਓਕੇ, ਸਤਿ ਸ਼੍ਰੀ ਅਕਾਲ,
0: ਬਾਏ ਬਾਏ ਬਾਏ, ਹੈਵ ਅ ਨਾਈਸ ਡੇ ਬਾਈ, ਹੈਵ ਅ ਨਾਈਸ ਡੇ। ਅਸੀਂ ਤੁਹਾਡੇ ਚੱਕਰ ਚ ਨਵਜੋਤ ਜੀ ਬਿਨਾਂ ਗੱਲੋਂ ਮਟਰ ਪਨੀਰ ਬਣਾਉਣ ਨੂੰ ਬਿਠਾਤੇ ਆ, ਕਿਆ ਬਾਤ ਹੈ।
3: ਵੇਖ ਲਓ ਕ੍ਰਿਸ਼ਨ ਜੀ, ਤੁਸੀਂ ਅਜੇ ਤੱਕ ਹੀ ਸੜਕਾਂ ਤੇ ਧਿਆਨ ਦਿੰਦੇ।
0: ਸਹੀ ਗੱਲ ਹੈ, ਮੈਂ ਅੱਛਾ ਕਸਮੀ ਗੱਲ ਹੈ, ਮੈਂ ਜਦੋਂ ਨਾ ਟ੍ਰੈਫਿਕ ਪੜਦਾ ਪਿਆ,
3: ਫਿਊਚਰ ਕਿੱਦਾਂ ਦਾ ਹੋਊਗਾ ਆਪਣਾ ਵਾਲਾ ਹਨਾ,
0: ਮੈਨੂੰ ਇਹ ਨਹੀਂ ਪਤਾ। ਮੈਂ ਜਦੋਂ ਟ੍ਰੈਫਿਕ ਪੜਦਾ ਪਿਆ ਨਾ, ਮੈਨੂੰ ਟੈਨਸ਼ਨ ਸੀ, ਮੈਂ ਕਿਹਾ ਸਰਦਾਰ ਜੀ ਨੇ ਨਾ ਅੱਜ, ਮੈਂ ਤਿੰਨ ਦੱਸਦੇ ਤੇ ਇਹਨਾਂ ਨੇ ਆ ਕੇ ਪੁੱਛਣਾ ਕਿ ਬਈ ਕਿਉਂ ਹੀ ਆ ਕੋਲੇਜ ਨਾ, ਇੱਦਾਂ ਕਰਦੇ ਸਰ ਮੈਂ ਕਰਕੇ ਆਇਆ ਹੁੰਦਾ। ਤੇ ਆਪਾਂ ਛੇਤੀ ਜੀ ਮੈਸੇਜ ਲਈਏ, ਫਿਰ ਆਪਾਂ ਅੱਗੇ ਵੱਧਦੇ ਹਾਂ
3: ਜੀ, ਪਲੀਜ਼।
0: ਸਹੀ ਕਿ ਨਹੀਂ? ਤੇ ਜੀ ਸਾਨੂੰ ਕਰਮਜੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜੀ। ਤੇ ਆਈਜ਼ ਭੇਜਦੇ ਨੇ, ਹਾਂਜੀ ਸਹੀ ਆਂਸਰ ਸੀਗਾ ਜੀ, ਕੁਲਬੀਰ ਜੈਰਿਕਾ ਮਦਰ ਦਾ ਵੀ ਆਂਸਰ ਠੀਕ ਸੀ, ਤੇ 439 ਨੇ ਵੀ ਸਾਨੂੰ ਆਂਸਰ ਭੇਜਤਾ ਸੀਗਾ ਜੀ, ਆਈ ਉਹ ਵੀ ਠੀਕ
3: ਸੀ।
0: ਕਬਲਜੀਤ ਜੀ ਥੈਂਕ ਯੂ ਜੀ, ਥੈਂਕ ਯੂ, ਕਿਆ ਬਾਤ ਹੈ, ਠੀਕ ਹੈ ਜੀ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ,
3: ਇੰਨੇ ਆਂਸਰ ਆਏ ਪਏ।
0: ਹਾਂ ਹਰਪਾਲ ਜੀ, ਹਰਪਾਲ ਜੀ ਕਹਿੰਦੇ ਕਿ ਮੇਰੇ ਘਰ ਦੇ ਮੈਨੂੰ ਕਹਿੰਦੇ ਤੂੰ ਮੋਟਾ ਹੁੰਦਾ ਜਾਂਦਾ, ਕੋਈ ਭੱਜ ਭੁੱਜ ਲਿਆ ਕਰ, ਮੈਂ ਵੀ ਸੁਣ ਕੇ ਪੰਪ ਚ ਆ ਗਿਆ।
3: ਹਾਂਜੀ,
0: ਫੇਰ ਕੀ, ਮੈਂ ਅਗਲੇ ਦਿਨ ਭੱਜਣ ਲੱਗ ਗਿਆ, ਅਜੇ 10 ਮਿੰਟ ਹੀ ਭੱਜਿਆ ਸੀ ਕਿ ਮੇਰੇ ਸਾਹ ਮੈਨੂੰ ਕਹਿੰਦੇ ਭਾਊ ਤੂੰ ਰੁਕਣਾ ਕਿ ਅਸੀਂ ਰੁਕ ਜਾਈਏ। ਨਹੀਂ ਨਹੀਂ, ਸਿਡਨੀ ਵਾਲੇ ਹਰਪਾਲ ਜੀ ਬਹੁਤ ਬਹੁਤ ਥੈਂਕ ਯੂ, ਤੁਸੀਂ ਤੁਸੀਂ ਤੁਸੀਂ ਆਰਾਮ ਨਾਲ ਚਿਲ ਕਰੋ,
3: ਬਹਿਜੋ ਬਹਿਜੋ।
0: ਮਨਦੀਪ ਜੀ ਸਾਨੂੰ ਕਹਿੰਦੇ ਅੱਜ ਕੋਈ ਡਾਂਟ ਨਹੀਂ ਪੈਣੀ ਤੁਹਾਨੂੰ ਬਾਈ, ਸਤਿ ਸ਼੍ਰੀ ਅਕਾਲ ਭੇਜੀ ਹੈ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਕਿਆ ਬਾਤ ਹੈ। ਤੇ 677 ਉਹ ਵੀ ਆਂਸਰ ਦੇ ਗਏ ਸੀਗੇ ਜੀ, ਤਕੜੀ
3: ਆਏ,
0: ਵਾਹ ਥੈਂਕ ਯੂ ਜੀ, ਥੈਂਕ ਯੂ। 190 ਵਾਲੇ ਵੀ ਕਹਿੰਦੇ ਜੀ ਤਕੜੀ ਸੀਗਾ ਆਂਸਰ, ਕਿਆ ਬਾਤ ਹੈ, ਕਾਫੀ ਲੋਕਾਂ ਨੇ ਬੁੱਝ ਲਿਆ ਸੀ ਯਾਰ, ਹਨਾ, ਸਾਡਾ ਹੀ ਬੁਰਾ ਹਾਲ ਆ। ਤੇ ਜੀ
3: ਅਕਾਲੀ
0: ਦਲ ਲੈ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵੀ ਆਈ ਹੈ ਜੀ ਸਾਨੂੰ, 074 ਜੀ ਵੱਲੋਂ, ਅਰਵਿੰਦਰ ਸਿੰਘ ਜੀ ਵੱਲੋਂ, ਥੈਂਕ ਯੂ ਜੀ, ਥੈਂਕ ਯੂ। ਤੇ ਇੱਧਰੋਂ ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ ਜੋਸ਼ੀ ਸਾਹਿਬ,
3: ਧੰਨਵਾਦ
0: ਪਰਥ ਤੋਂ ਵੀ, ਕਿਆ ਬਾਤ ਹੈ, ਕਿਆ ਬਾਤ ਹੈ। ਤੇ ਗਾਬਾ ਸਾਹਿਬ ਟਕਲੀ ਟਕਲੀ ਨਹੀਂ ਸਰ, ਤਕੜੀ ਹੋਣਾ ਚਾਹੀਦਾ ਸੀ, ਟਕਲੀ ਵੀ ਹੁੰਦਾ ਹੋਏਗਾ, ਹੋ ਜਾਂਦਾ ਕਈ ਵਾਰੀ, ਉੱਪਰ ਨੀਚੇ ਹੋ ਜਾਂਦਾ, ਇਟਸ ਆਲ ਗੁੱਡ ਬ੍ਰੋ, ਇਟਸ ਆਲ ਗੁੱਡ। ਤੇ ਜੀ ਇੱਧਰੋਂ ਜਿੰਮੀ ਸਿੰਘ ਮੁਲਤਾਨੀ ਜੀ ਵੀ ਭੇਜਦੇ ਨੇ, ਹੈਵ ਅ ਸਵੀਟ ਡੇ, ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ ਜੀ। ਗੁਰਸੇਵਕ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਿਨੀਪੈਗ ਤੋਂ, ਤੇ ਕਹਿੰਦੇ ਨੇ ਕਿ ਅੱਜ ਸਾਰਿਆਂ ਦਾ ਦਿਨ ਵਧੀਆ ਵਧੀਆ ਨਿਕਲੇ। ਤੇ ਇੱਧਰ ਰੁਪਿੰਦਰ ਜੀ, ਸੈਮੀ ਸਾਹਿਬ ਤੇ ਸੁਖਵਿੰਦਰ ਭੈਣ ਜੀ ਤੇ ਗੁਰਜੀਤ ਕੌਰ ਜੀ ਵੀ, ਵਾਹ ਕਿਆ ਬਾਤ ਹੈ, ਚਾਰਾਂ ਨੇ ਜਿੰਨੀਆਂ ਵੀ ਬੁਝਾਰਤਾਂ ਸੀਗੀਆਂ ਸਾਰੀਆਂ ਬੁਝੀਆਂ ਸੀ, ਥੈਂਕ ਯੂ ਜੀ, ਥੈਂਕ ਯੂ, ਕਿਆ ਬਾਤ ਹੈ।
3: ਮਾਫੀ ਇਹਦੇ ਵੱਲੋਂ ਮੈਂ ਮੰਗ ਲੈਣਾ ਤੁਹਾਡੇ ਕੋਲ, ਕੋਈ ਵੀ ਤੁਹਾਡੇ ਕੇ
0: ਨਹੀਂ ਨਹੀਂ, ਮੈਂ ਸੋਚਿਆ ਜਵਾਬ ਨਹੀਂ ਦਿੱਤਾ ਐਂਡ ਚ, ਐਂਡ ਚ ਉਹ ਫਿਰ ਪਹਿਲੇ ਤਾਂ ਇਹ ਦੱਸਣਾ ਹੁੰਦਾ ਕਿ ਅਸੀਂ ਕਰੀ ਜਾਂਦੇ। ਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਵੀਰਵਾਰ ਦਾ ਦਿਨ ਸਭ ਦਾ ਵਧੀਆ ਵਧੀਆ ਨਿਕਲੇ ਤੇ ਸਾਰਿਆਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਕਰਦੇ ਨੇ ਵਿਸ਼। ਤੇ ਲਵਜੋਤ ਧੁਨਾ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤੇ ਕਹਿੰਦੇ ਨੇ ਕਿ ਬਈ ਅਸੀਂ ਹਾਂ ਜੀ ਧੁਨਾ ਜੁੱਲਰ ਮੋਗੇ ਵਾਲੇ, ਕਿਆ ਬਾਤ ਹੈ, ਵੈਰੀ ਗੁੱਡ ਜੀ। ਇੱਧਰ ਅਸ਼ਵਿੰਦਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਜੀ, ਤੁਹਾਨੂੰ ਕਿਹਾ ਹੋਣਾ ਮੇਰੇ ਹਿਸਾਬ ਨਾਲ,
3: ਹਾਂਜੀ ਕੀ ਕਿਹਾ ਜੀ।
0: ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਤੁਹਾਡਾ ਦਿਨ ਬਹੁਤ ਬਹੁਤ ਬਹੁਤ ਵਧੀਆ ਲੰਘੇ, ਓਬਰਾਏ ਸਿਸਟਰਸ ਅਨਾਹਤ ਤੇ ਹਰਗੁਣ ਵੱਲੋਂ ਜੀ, ਥੈਂਕ ਯੂ, ਥੈਂਕ ਯੂ ਸੋ ਮਚ।
3: ਉਹਨਾਂ ਨੇ ਕਿਹਾ ਫੇਰ ਨਹੀਂ,
0: ਫੇਰ ਠੀਕ ਹੈ, ਫੇਰ ਦੇਖੋ, ਇਟਸ ਆਲ ਗੁੱਡ। ਗੁੱਡ ਇਟਸ ਆਲ ਗੁੱਡ ਇਟਸ ਆਲ ਗੁੱਡ ਤੇ ਜਾਂਦੇ ਜਾਂਦੇ ਦੱਸ ਦਈਏ ਕਿ ਜੀ ਦਿੱਲੀ ਜੁਲਰ ਵਾਲੇ ਕਹਿੰਦੇ ਨੇ ਨਵਪ੍ਰੀਤ ਜੀ ਸਾਨੂੰ ਦੱਸਦੇ ਨੇ ਕਿ ਜੀ ਅੱਜ ਦਾ ਰੇਟ ਹੈ 22 ਕੈਰੇਟ ਗੋਲਡ ਦਾ 188 ਪਰ ਗ੍ਰਾਮ $188 ਪਰ ਗ੍ਰਾਮ ਹੈ ਜੀ ਸੋ ਬਈ ਤੁਸੀਂ ਖਰੀਦੋ ਸੋਨਾ ਸੋਨਾ ਤੇ ਅਸੀਂ ਜਾਂਦੇ ਹਾਂ ਛੇਤੀ ਛੇਤੀ ਬ੍ਰੇਕ ਲੈਂਦੇ ਹਾਂ ਤੇ ਵਾਪਸ ਤੁਹਾਡੇ ਕੋਲ ਆਉਂਦੇ ਹਾਂ ਜੀ ਮੇਰਾ ਨਾਮ
3: ਕੁਕਲੀ ਪਾਜ ਕੇ ਨਾਲ ਜੀ
0: ਬਲਕਿ ਤੁਸੀਂ ਸੁਣੋ ਰੇਡੀਓ ਹਾਂਜੀ 1674 AM Hey kids step up to the mic tell us what you've got or something really hot is it enough ਉਹ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ

0: किनारे हड़ प्रभावित बस्तियां सड़कां ते जमीन खिसकन तो बाद प्रभावित इलाकियां दे विच तलाशी मुहिम चला रहे ने। कौमी आपदा एजेंसी ANE दे मुताबक हड़ तो बाद नेपाल दी फौज ने 45 ते नेपाल पुलिस ने 25 ते सशस्त्र पुलिस बल ने 13 लापता लोकां नूं भाल भी लिया है। उथे ईरान दे सेहत मंत्रालय दे तरफ तो बुलारे हुसैन करमानपुर ने मंगलवार दे दिन होए अमरीकी हवाई हमलों दे विच हुईयां मौतां ते जख्मियां दी गिणती दे अंकड़े जारी किते ने। खबर दे मुताबक करमानपुर ने दस्या है कि इन्हां हमलों दे विच मारे गए लोकां दी गिणती 18 हो चुकी है ते जख्मियां दी गिणती भी 142 तो पार हो चुकी है। मृतकां दे विच एक बच्चा, 2 महिलावां शामिल ने। जख्मियां दे विच 61 महिलावां, 18 साल तो उम्र दे घट्टो घट 44 हो लोग शामिल ने। अमरीका ने ईरान दे विच कई हफ्तियां दे बाद दोबारा हमले शुरू किते ने और इस दी खबर कल दे दिन वी तुहाडे नाल असीं सांझी कीती सी कि अमरीका दे राष्ट्रपति ये पहले ही कह चुके ने कि ईरान दे उत्ते ओह योजनाबद्ध तरीके दे नाल थोड़े थोड़े हमले कदे कदे करिया करनगे। बुधवार दे दिन ईरान दे सिरिक दे विच एक व्याह समागम दे उत्ते होए इस हमले दे विच 4 लोगों के मारे जाने की खबर भी सामने आई सी। ईरानी रेड क्रिसेंट ने दसिया कि सिरिक दे विच एक व्याह समागम के दरम्यान अमरीकी मिजाइल के टुकड़े आके डिगन के नाल इन्हां 4 लोगों की मौत हो गई सी। जवाब दे विच ईरान ने भी कार्रवाई की। ईरान ने भी जॉर्डन, कुवैत, इराक ते बहरीन दे विच अमरीकी टिकाणियां दे उत्ते मिजाइलों ते ड्रोन दागे। उत्थे साउदी अरब ने सोमवार रात अपने एक बड़े तेल टैंकर दे उत्ते ईरान की तरफ तो किए गए कथित हमले की निंदा की है। इस हमले दे विच फिलीपींस दे 2 मलाहां दी मौत हो गई है। साउदी अरब दी कौमी शिपिंग कंपनी बाहरीन ने बुधवार दे दिन पुष्टि कीती कि उस दे सिद्र नाम दे एक जहाज दे नाल इह घटना वापरी। समुद्री सुरक्षा दे नाल जुड़ी हुई कंपनी दे मुताबक ओमान दे मुसंदम टापू दे उत्तर उत्तर दे विच सिद्र दे उत्ते कुछ प्रोजेक्टाइल्स दे नाल हमले किए गए सी। इस दरम्यान साउथ कोरिया दे एक बड़े तेल टैंकर सैनेगल प्रोस्पैरिटी नूं भी मुसंदम दे विच निशाना बनाए जाण दी खबर सामने आई सी। साउदी अरब दे इन्हां दोषां दे उत्ते ईरान दी तरफ तो हाले तक तां कोई टिप्पणी सामने नहीं आई। हालांकि इस तो पहलां ईरान ने यह जरूर कहा सी कि हॉर्मुज़ स्ट्रेट दे विचों गुजरदे समय दो टैंकरां दे विच बारूदी सुरंगां दे नाल टकराण दे चलदियां अग फड़ लई सी। ईरान दे मुताबक यह टैंकर अजिहे रस्ते तो जा रहे सी जिसका इस्तेमाल की इजाजत नहीं दिती जांदी। मलाहां दी मौत दी खबर अजिहे समय च सामने आई है जदों अमरीकी फौज ने ईरान दे उत्ते हवाई हमले शुरू कर दिते ने। इस दे जवाब दे विच ईरान दी फौज ने गुआंढी अरब देशां दे विच मौजूद अमरीकी टिकाणियां दे उत्ते मिजाइल ते ड्रोन हमले शुरू कर दिते ने। जुलाई महीने तो बाद दोहां देशां दे दरमियाने वड्डा फौजी टकराव। वैसे फरवरी महीने च जंग दी शुरुआत इजराइल ने कीती सी जिस दे विच साथ अमरीका ने दिता सी। उत्थे नेटो ते यूरोपी कमीशन दे प्रमुखां ने चेतावनी दिती है कि रूस लगातार गैर जिम्मेदाराना ते ऐसे कदम चुक रहा है जिन्हां दी निंदा की जानी चाहिए। उन्होंने यह भी कहा है कि हुण तक अजिहियां घटनावां नूं रोकण दे लई नवें नवें तरीकियां दे जवाब देण दी तैयारी करनी होएगी। पिछले महीने जर्मनी दे लिप्जिग एयरपोर्ट दे उत्ते होए एक ड्रोन हमले दी कोशिश दे लई जर्मनी ने रूस नूं जिम्मेदार ठहराया। यूरोपी कमीशन दे प्रमुख उर्सुला वान डेर लेयन ने कहा कि लिप्जिग दी घटना यूरोपी यूनियन दी जमीन के उत्ते बढ़ रहे तनाव का एक नवा लैवल है जिसका सीधा संबंध रूस के नाल है। वान डेर लेयन ने कहा कि असी अपनी कार्रवाई तेज होर करांगे और इसका मतलब यह है कि रूस दे इस गैर जिम्मेदार रवैये का पहला तो भी कितने वधेरे ते सख्त तरीके दे नाल जवाब देने दे लई तैयार रहना होएगा। नेटो दे महासकत्तर मार्क रूटे ने कहा कि अमरीका सने पूरा नेटो गठजोड़ जर्मनी दे नाल पूरी एकजुटता दे नाल खड़ा है। रूस ने जर्मनी दे इन्हां दोषां नूं खारिज किया ते कहा कि 4 अगस्त नूं विस्फोटां दे नाल लैस एक ड्रोन ने जानबुझ के यूक्रेनी मालवाहक जहाज नूं निशाना बनाया सी। लिप्जिग हाले एयरपोर्ट दे उत्ते इस ड्रोन नूं एक रोबोट दी मदद दे नाल खत्म भी कर दिता गया सी। मन्निया जा रहा है कि दूसरा ड्रोन एक होर दूसरे मालवाहक जहाज दे नाल टकरा गया। रिपोर्टां दे मुताबक 10 दिन बाद एयरपोर्ट दे उत्ते एक तीजा ड्रोन भी मिलिया। उत्थे एयरपोर्ट नेटो दे लई इक अहम केंद्र भी है जिथों यूक्रेन दे एंटोनोव जहाज जिहड़े ने उहनां नूं चलाया जांदा एंटोनोव दे लई और यह यूरोप दे लई भी एक स्ट्रैटेजिकली काफ़ी इंपोर्टेंट एयरपोर्ट ने। कौमांतरी खबरां तों बाद भारत दीआं खबरां दी वी सांझ पांदे चलीए जिथे सब तो पहला पश्चिम बंगाल तो खबर ਜਿੱਥੇ ਵੈਸਟ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦੋਸ਼ ਮੜਿਆ ਕਿ ਹਥਿਆਰਬੰਦ ਭਾਰਤੀ ਜਨਤਾ ਪਾਰਟੀ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਵੀਰਵਾਰ ਸਵੇਰੇ ਪਾਰਟੀ ਦੇ ਕੈਮਿਕ ਸਟਰੀਟ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਇਮਾਰਤ ਦੇ ਅੰਦਰ ਭੰਨ ਤੋੜ ਕੀਤੀ। ਬੈਨਰਜੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਨ੍ਹਾਂ ਨੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ, ਇਲੈਕਟ੍ਰਾਨਿਕ ਉਪਕਰਣਾਂ ਨੂੰ ਤਬਾਹ ਕਰ ਦਿੱਤਾ ਔਰ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਇੱਕ ਸ਼ਰਮਨਾਕ ਹਮਲਾ ਅਭਿਸ਼ੇਕ ਬੈਨਰਜੀ ਨੇ ਕਰਾਰ ਦਿੱਤਾ। ਇਸ ਦਰਮਿਆਨ ਉਨ੍ਹਾਂ ਨੇ ਦੋਸ਼ ਮੜਿਆ ਕਿ ਪਾਰਟੀ ਵਰਕਰਾਂ ਅਤੇ ਵਕੀਲਾਂ ਦੇ ਵਾਰ ਵਾਰ ਕਾਲਾਂ ਅਤੇ ਈਮੇਲ ਭੇਜਣ ਦੇ ਬਾਵਜੂਦ ਕੋਲਕਾਤਾ ਪੁਲਿਸ ਨੇ ਲਗਭਗ 2 ਘੰਟਿਆਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਾਰਵਾਈ ਦੇ ਵਿੱਚ ਹੋ ਰਹੀ ਦੇਰੀ ਨੂੰ ਬਹੁਤ ਨਿੰਦਣਯੋਗ ਅਸਵੀਕਾਰਯੋਗ ਦੱਸਿਆ। ਬੈਨਰਜੀ ਨੇ ਘਟਨਾ ਦੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਪੰਜਾਬ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰੀਏ, ਜਿੱਥੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ ਨੇ ਪੰਜਾਬ ਦੀ ਜਾਂ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਨ ਦਾ ਦੋਸ਼ ਮੜਿਆ। ਰਾਘਵ ਚੱਡਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਵੋਟਰ ਲਿਸਟ ਤੱਕ ਪਹੁੰਚਾ ਦਿੱਤਾ। ਉਹਨਾਂ ਲਿਖਿਆ ਕਿ ਮੈਂ ਪੰਜਾਬ ਦੇ ਵਿੱਚ ਰਾਜ ਸਭਾ ਦਾ ਮੌਜੂਦਾ ਸੰਸਦ ਮੈਂਬਰ ਹੈ ਅਤੇ ਮੇਰਾ ਵੋਟ ਪੰਜਾਬ ਦੀ ID ਦੇ ਉੱਤੇ ਹੀ ਮੋਹਾਲੀ ਦੇ ਵਿੱਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡਰਾਫਟ ਵੋਟਰ ਲਿਸਟ ਦੇ ਵਿੱਚ ਵੋਟਰ ਸੂਚੀ ਦੇ ਅੰਦਰ ਮੇਰਾ ਨਾਮ ਸ਼ਿਫਟਡ ਕਰਕੇ ਲਿਖਿਆ ਗਿਆ ਔਰ ਚੰਗੀ ਗੱਲ ਇਹ ਹੈ ਕਿ ਇਹ ਡਰਾਫਟ ਸਿਰਫ ਵੋਟਰ ਲਿਸਟ ਨਹੀਂ, ਆਖਰੀ ਵੋਟਰ ਲਿਸਟ ਨਹੀਂ ਹੈ, ਸਿਰਫ ਡਰਾਫਟ ਹੈ ਔਰ ਦਾਅਵੇ ਅਤੇ ਇਤਰਾਜ਼ਾਂ ਨੂੰ ਖਾਰਜ ਕਰਨ ਦੀ ਪ੍ਰਕਿਰਿਆ ਦੇ ਦਰਮਿਆਨ ਨਾਵਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਹਲੇ ਜਾਰੀ ਹੈ। ਅੰਤਮ ਵੋਟਰ ਲਿਸਟ ਅਕਤੂਬਰ 2026 ਦੇ ਵਿੱਚ ਪ੍ਰਕਾਸ਼ਿਤ ਹੋਏਗੀ। ਰਾਘਵ ਚੱਡਾ ਨੇ ਲਿਖਿਆ ਕਿ ਮੈਂ SIR ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸ ਪ੍ਰਕਿਰਿਆ ਦਾ ਸਵਾਗਤ ਕਰਦਾ ਜਿਹੜੀ ਇੱਥੇ ਇਸ ਵਕਤ ਨਿਭਾਈ ਜਾ ਰਹੀ ਹੈ, ਪਰ ਇਹ ਕਿਸੇ ਕਰਮਚਾਰੀ ਦੀ ਗਲਤੀ ਨਹੀਂ ਹੈ, ਇਹ ਸਿਆਸੀ ਬਦਲਾਖੋਰੀ ਦੀ ਕਹਾਣੀ ਹੈ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਵਕਤ ਸਾਥ ਦੇਣ ਵਾਲੇ ਰਾਘਵ ਚੱਡਾ ਹੁਣ BJP ਦੇ ਵਿੱਚ ਨੇ ਔਰ ਇਸੇ ਦੇ ਖਾਤਰ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਦੋਸ਼ ਮੜੇ ਕਿ ਨਾਮ ਜਿਹੜੇ ਬਦਲਣ ਦੀ ਜਾਂ ਨਾਮ ਕੱਟਣ ਦੀ ਜਿਹੜੀ ਕਵਾਇਦ ਹੈ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ। ਵੈਸੇ ਕੁਝ ਕੱਟਣ ਦੀ ਗੱਲ ਆਉਂਦੀ ਹੋਇਆ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਸਾਂਝ ਪਾ ਲੈਂਦੇ ਹਾਂ, ਜਿੱਥੇ ਕੋਐਲੇਸ਼ਨ ਯਾਨੀ ਕਿ ਗੱਠਜੋੜ ਦੀ ਯੋਜਨਾ ਇਹ ਹੈ ਕਿ 80% ਟਬੈਕੋ ਟੈਕਸ ਉਹ ਕੱਟ ਕਰ ਦੇਣ। ਬੁੱਧਵਾਰ ਦੇ ਦਿਨ ਇਸ ਕਿਸਮ ਦਾ ਐਲਾਨ ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਕੀਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਸਿਗਰਟਾਂ ਅਤੇ ਤੰਬਾਕੂ ਦੀ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਔਰ ਇਸ ਗੈਰ ਕਾਨੂੰਨੀ ਸੇਲ ਨੂੰ ਘੱਟ ਕਰਨ ਦੇ ਲਈ ਕਾਨੂੰਨ ਜਿਹੜੀ ਸੇਲ ਹੁੰਦੀ ਹੈ ਨਾ ਪ੍ਰੋਡਕਟ ਦੀ ਉਸ ਦੇ ਵਿੱਚ ਕਮੀਆਂ ਕਰਨੀਆਂ ਹੋਣਗੀਆਂ ਕਿਉਂਕਿ ਮਹਿੰਗੇ ਹੁੰਦੇ ਵੇਪਸ ਸਿਗਰਟਾਂ ਤੰਬਾਕੂ ਪ੍ਰੋਡਕਟਸ ਦੇ ਚੱਲਦਿਆਂ ਲੋਕ ਸਸਤੀ ਅਤੇ ਕਾਲੇ ਬਾਜ਼ਾਰੀ ਵਾਲੇ ਪਦਾਰਥਾਂ ਦੇ ਵੱਲ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਦੀ ਯੋਜਨਾ ਇਹ ਹੈ ਕਿ 80% ਐਕਸਾਈਜ਼ ਘੱਟ ਕਰ ਦਿੱਤਾ ਜਾਵੇ ਔਰ ਇਸ ਦੇ ਨਾਲ ਰੈਵਨਿਊ ਦੇ ਵਿੱਚ $2 billion ਦਾ ਫਾਇਦਾ ਹੋਏਗਾ। ਅਸਲ 'ਚ ਸਿਗਰਟਾਂ ਦੀ ਕੀਮਤ ਘੱਟ ਕਰਕੇ ਵੀ ਸਰਕਾਰ ਫਾਇਦਾ ਕਿਵੇਂ ਘਟੇਗੀ, ਇਸ ਦੇ ਬਾਰੇ ਐਂਗਸ ਟੇਲਰ ਨੇ ਦੱਸਿਆ ਕਿ ਜਦੋਂ ਬਲੈਕ ਮਾਰਕੀਟ ਦੇ ਉੱਤੇ ਸੱਟ ਭੱਜੇਗੀ ਤਾਂ ਲੋਕ ਲੀਗਲ ਮਾਰਕੀਟਸ ਦੇ ਵੱਲ ਜ਼ਿਆਦਾ ਭੱਜਣਗੇ। ਉਹਨਾਂ ਦੋਸ਼ ਮੜਿਆ ਕਿ ਲੇਬਰ ਪਾਰਟੀ ਇਸ ਵਕਤ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ ਔਰ ਉਹਨਾਂ ਨੂੰ ਇਹ ਯੋਜਨਾ ਕਦੋਂ ਦੀ ਲਾਗੂ ਕਰ ਦੇਣੀ ਚਾਹੀਦੀ ਸੀ, ਜਦਕਿ ਗੱਠਜੋੜ ਦਾ ਇਹ ਵਿਚਾਰ ਹੈ ਕਿ 80% ਰਿਡਕਸ਼ਨ ਆਉਣ ਦੇ ਚੱਲਦਿਆਂ $200 million ਦਾ ਝਟਕਾ ਵੀ ਜਿਹੜਾ ਉਹ ਸਰਕਾਰੀ ਖਜ਼ਾਨੇ ਨੂੰ ਲੱਗੇਗਾ। ਉੱਥੇ ਆਸਟ੍ਰੇਲੀਆ ਦੀ ਨੇਪਾਲ ਨੂੰ ਦਿੱਤੀ ਜਾ ਰਹੀ ਮਦਦ ਦੇ ਨਾਲ ਜੁੜੀ ਖਬਰ, ਜਿੱਥੇ ਸਵੇਰ ਵੇਲੇ ਤੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਸਰਕਾਰ ਨੇਪਾਲ ਨੂੰ ਹੁਣ ਤੱਕ ਦੁਨੀਆ ਦੇ ਵਿੱਚੋਂ ਸਭ ਤੋਂ ਵੱਡੀ ਵਿੱਤੀ ਮਦਦ ਦੇ ਚੁੱਕੀ ਹੈ। ਲਗਭਗ $11 million ਜਿਹੜੇ ਨੇ ਉਹ ਨੇਪਾਲ ਨੂੰ ਦਿੱਤੇ ਜਾਣੇ ਨੇ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ। ਬਾਵਜੂਦ ਇਸ ਦੇ ਇਹ ਉਸ $4 million ਤੋਂ ਅਲੱਗ ਰਕਮ ਹੈ ਜਿਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੇ ਆਪਣਾ ਪੈਸਾ ਇਕੱਠਾ ਕਰਕੇ ਨੇਪਾਲ ਭੇਜਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ EAA ਐਮਰਜੈਂਸੀ ਐਕਸ਼ਨ ਅਲਾਇੰਸ ਦੀ ਤਰਫ ਤੋਂ ਹੁਣ ਤੱਕ ਆਸਟ੍ਰੇਲੀਆ ਦੇ ਅਲੱਗ ਅਲੱਗ ਜਿਹੜੇ ਚੈਰਿਟੀ ਗਰੁੱਪਸ ਨੇ, ਚਾਹੇ ਚਿਲਡਰਨ ਆਸਟ੍ਰੇਲੀਆ, ਚਾਹੇ ਪਲੈਨ ਇੰਟਰਨੈਸ਼ਨਲ ਆਸਟ੍ਰੇਲੀਆ, ਆਕਸਫੈਮ ਆਸਟ੍ਰੇਲੀਆ, ਇਹਨਾਂ ਦੇ ਨਾਲ ਰਲ ਕੇ ਡੋਨੇਸ਼ਨ ਇਕੱਠੀ ਕੀਤੀ ਗਈ ਹੈ ਔਰ ਇਹ ਡੋਨੇਸ਼ਨ ਦੀ ਰਕਮ ਲਗਭਗ $4 million ਪਹਿਲਾਂ ਹੀ ਬਣ ਚੁੱਕੀ ਹੈ ਜਿਸ ਨੂੰ ਨੇਪਾਲ ਦੀ ਸਰਕਾਰ ਤੱਕ ਪੁੱਜਦਾ ਕੀਤਾ ਜਾਏਗਾ। ਉੱਥੇ ਹੀ H5 ਬਰਡ ਫਲੂ ਦੇ ਨਾਲ ਜੁੜੀ ਖਬਰ ਅਗਲੀ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਇੱਕ ਸੀਲ ਤੇ ਇੱਕ ਡੋਲਫਿਨ ਦੋਹਾਂ ਨੂੰ ਹੁਣ ਇਸ ਏਵੀਅਨ ਫਲੂ ਦੇ ਨਾਲ ਗ੍ਰਸਤ ਪਾਇਆ ਗਿਆ। ਦੱਸ ਦਈਏ ਕਿ ਲਾਈਮਸਟੋਨ ਕੋਸਟ ਦੇ ਵਿੱਚ ਬੀਚ ਪੋਰਟ ਦੇ ਉੱਤੇ ਇਹ ਖਬਰ ਸਾਹਮਣੇ ਆਉਂਦੀ ਹੈ। ਬਹਿਰਾਲ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਬੀਚ ਨੂੰ ਬੰਦ ਕੀਤੇ ਜਾਣ ਦੀ ਹਾਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਪਤਾ ਚੱਲਿਆ ਹੈ ਕਿ ਬਰਡ ਫਲੂ ਦੇ ਲਗਾਤਾਰ ਵੱਧ ਰਹੇ ਕੇਸ ਹੁਣ ਸਿਰਫ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਏ ਨੇ, ਮੈਮਲਸ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਐਨਵਾਇਰਮੈਂਟ ਪ੍ਰੋਟੈਕਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਜਾਂਦੇ ਨੇ, ਪਰ ਗੁਆਂਢੀ ਟਾਪੂ ਮੁਲਕਾਂ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਨਿੰਦਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਬਣਦੇ ਦਾ ਹਿੱਸੇ ਦਾ ਓਨਾ ਕਾਰਜ ਨਹੀਂ ਕਰ ਰਿਹਾ ਜਿਸ ਦੇ ਤਹਿਤ ਵਾਤਾਵਰਨ ਤਬਦੀਲੀ ਦੇ ਵਿੱਚ ਜਾਂ ਚੌਗਿਰਦੇ ਦੇ ਅੰਦਰ ਜਿਹੜੇ ਵਿਗਾੜ ਨੇ ਉਸ ਨੂੰ ਰੋਕਣ ਦੇ ਲਈ ਕੁਝ ਕੀਤਾ ਜਾ ਸਕੇ। ਇਸ ਦੀ ਇੱਕ ਤਾਜ਼ਾ ਉਦਾਹਰਣ ਇਹ ਵੀ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੋਲੇ ਦੀ ਇੱਕ ਖਦਾਨ ਨੂੰ ਹੁਣ ਸਾਲ 2055 ਤੱਕ ਕਾਰੋਬਾਰ ਕਰਨ ਦੇ ਲਈ ਨਵੇਂ ਸਿਰੇ ਤੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦਈਏ ਆਸਟ੍ਰੇਲੀਆ ਸਰਕਾਰ ਹੁਣ ਤੱਕ ਇਹ ਕਹਿੰਦੀ ਰਹੀ ਹੈ ਕਿ ਨਵੇਂ ਕੋਲ ਪ੍ਰੋਜੈਕਟ ਨੂੰ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਐਲਾਨ ਨਹੀਂ ਹੋਣ ਦਿੱਤਾ ਜਾਏਗਾ, ਪਰ ਇਹ ਸਾਰਾ ਜੀ ਮਾਈਨ ਜਿਹੜੀ ਹੈ ਇਸ ਦੀ ਐਕਸਟੈਂਸ਼ਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਫ਼ਤਰ ਦੀ ਤਰਫ ਤੋਂ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮਾਈਨਸ BHP ਮਿਤਸੂਬਿਸ਼ੀ ਅਲਾਇੰਸ ਯਾਨੀ BMA ਦੇ BMA ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਗੇ ਤੋਰਿਆ ਜਾ ਰਿਹਾ, ਔਰ ਇਹ ਪ੍ਰੋਜੈਕਟ ਸਾਲ 2055 ਦੇ ਅਖੀਰ ਤੱਕ ਚੱਲਣਾ। ਇਸ ਕਰਕੇ ਇੱਥੋਂ ਵੱਡੀ ਮਾਤਰਾ ਦੇ ਵਿੱਚ ਵੱਡੀ ਮਿਕਦਾਰ ਦੇ ਵਿੱਚ ਕੋਲੇ ਦੀ ਖਦਾਨਾਂ ਨੇ ਉਹਨਾਂ ਦੇ ਵਿੱਚ ਕੋਲੇ ਦੀ ਮਾਈਨਿੰਗ ਕੀਤੀ ਜਾਣੀ ਹੈ। ਔਰ ਇਸ ਦੇ ਚੱਲਦੇ ਆਸਟ੍ਰੇਲੀਆ ਦੇ ਐਨਵਾਇਰਮੈਂਟ ਪ੍ਰੋਟੈਕਸ਼ਨ ਐਡਵੋਕੇਟ ਗਰੁੱਪਸ ਜਿਹੜੇ ਉਹ ਖਾਸੇ ਸਰਕਾਰ ਤੋਂ ਨਜ਼ਰ ਆ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਲੋਕ ਵਿਦੇਸ਼ਾਂ ਦੇ ਵਿੱਚ ਗੇੜੇ ਕੱਢਣ ਦੀ ਬਜਾਏ ਆਸਟ੍ਰੇਲੀਆ ਦੇ ਅੰਦਰ ਹੀ ਆਪੋ ਆਪਣੇ ਐਸੈਟਸ ਦੇ ਉੱਤੇ ਇਨਵੈਸਟ ਕਰਨਾ ਪਸੰਦ ਕਰ ਰਹੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਸਾਲ ਦੇ ਵਿੱਚ ਇੱਕ ਵਾਰ ਜਾਰੀ ਕੀਤੀ ਜਾਂਦੀ ਨੈਸ਼ਨਲ ਅਕਾਊਂਟ ਦੀ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ ਦੇ ਵਿੱਚ ਜਿਹੜੀ 2.5% ਸੀ ਉਸ ਤੋਂ ਬਾਅਦ ਘੱਟ ਕੇ 2.1% ਜ਼ਰੂਰ ਰਹਿ ਗਈ। ਜੂਨ ਮਹੀਨੇ ਦੇ ਵਿੱਚ ਇਸ ਦੇ ਅੰਦਰ ਮਾਮੂਲੀ ਗਿਰਾਵਟ ਹੋਈ ਜ਼ਰੂਰ ਦੱਸੀ ਗਈ ਹੈ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਗਰੋਥ ਸਲੋ ਹੋਈ ਹੈ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਦੁਨੀਆ ਭਰ ਦੇ ਵਿੱਚ ਗਰੋਥ ਰੇਟ ਦੇ ਉੱਤੇ ਅਸਰ ਪਾਏ ਨੇ। ਪਰ ਇਹ ਕਿਹਾ ਗਿਆ ਕਿ ਆਸਟ੍ਰੇਲੀਅਨ ਇਕੋਨਮੀ ਦੇ ਮਜ਼ਬੂਤ ਬਣੇ ਰਹਿਣ ਦੇ ਬਹੁਤ ਸਾਰੇ ਕਾਰਨ ਨੇ, ਇੱਥੋਂ ਦੇ ਮਹਿੰਗਾਈ, ਪ੍ਰੋਡਕਟੀਵਿਟੀ ਅਤੇ ਗਲੋਬਲ ਵੋਲਟੈਲਿਟੀ, ਇਹ ਤਿੰਨੇ ਬਹੁਤ ਵੱਡੇ ਫੈਕਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਫੈਕਟਰਸ ਦੇ ਅੰਦਰ ਆਸਟ੍ਰੇਲੀਆ ਜਿਹੜਾ ਉਹ ਕਾਫੀ ਮਜ਼ਬੂਤ ਨਜ਼ਰ ਆਉਂਦਾ। ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀ ਆਰਥਿਕ ਵਿਕਾਸ ਦਰ 1.3 ਤੋਂ ਲੈ ਕੇ 1.5% ਹੋਰ ਵਾਧੀ ਦੇਖ ਸਕਦਾ ਆਉਂਦੇ ਇਸ ਸਰਦੀਆਂ ਦੇ ਮੌਸਮ ਦੇ ਦਰਮਿਆਨ। ਪਰ ਇਸ ਦਰਮਿਆਨ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਇਸ ਕਰਕੇ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਾਇਆ ਮਿਡਲ ਈਸਟ ਹੋ ਕੇ ਯੂਰਪ ਜਾਣਾ ਜਾਂ ਇਕੱਲੇ ਮਿਡਲ ਈਸਟ ਤੱਕ ਜਾਣਾ ਉਹ ਪਸੰਦ ਨਹੀਂ ਕਰ ਰਹੇ। ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਚੱਲਦਿਆਂ ਜਿਹੜੀ ਇਨਫਲੇਸ਼ਨ ਹੈ ਉਹ 0.6% ਵੀ ਵਧੀ ਹੈ, ਜੋ ਕਿ ਲੋਕਾਂ ਦੇ ਵਿਦੇਸ਼ੀ ਦੌਰੇ ਨਾ ਕਰਨ ਦਾ ਇੱਕ ਹੋਰ ਕਾਰਨ ਬਣਿਆ ਹੋਵੇ। ਪਰ CBA ਦੀ ਤਰਫ ਤੋਂ ਇੱਕ ਕਿਆਸ ਇਹ ਲਗਾਏ ਗਏ ਨੇ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਤੋਂ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨਾ ਜਾ ਕੇ ਉਸੇ ਰਕਮ ਦੇ ਵਿੱਚੋਂ ਕਾਫੀ ਹਿੱਸਾ EV ਅਤੇ ਹਾਈਬ੍ਰਿਡ ਗੱਡੀਆਂ ਦੇ ਉੱਤੇ ਖਰਚ ਰਹੇ ਨੇ। ABS ਨੇ ਦੱਸਿਆ ਹੈ ਕਿ ਪਿਛਲੇ 3 ਕੁਆਟਰਸ ਦੇ ਵਿੱਚ ਜਿਹੜੀ EVs ਦੀ ਗਰੋਥ ਹੈ ਉਹ 0.4% ਵਧੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਕੈਨਬਰਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨਬਰਾ ਦੇ ਵਿੱਚ ਫੈਡਰਲ ਪਾਰਲੀਮੈਂਟ ਦੇ ਅੰਦਰ ਬਹੁਤ ਸਾਰੀਆਂ ਕਮੇਟੀਆਂ ਬੈਠਦੀਆਂ ਨੇ, ਪਰ ਕਿਸੇ ਇੱਕ ਕਮੇਟੀ ਦਾ ਨਾਂ ਲਏ ਬਗੈਰ ਦੀ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜ਼ਿਆਦਾਤਰ ਕਮੇਟੀਆਂ ਦੇ ਵਿੱਚ AI ਜਨਰੇਟਿਡ ਮਟੀਰੀਅਲ ਵਰਤਿਆ ਜਾਂਦਾ, ਯਾਨੀ ਕਿ ਜਿਹੜੀਆਂ ਫੈਕਟ ਸ਼ੀਟਸ ਨੇ ਉਹਨਾਂ ਨੂੰ ਤਿਆਰ ਕਰਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਲਈ ਜਾਂਦੀ ਹੈ। ਔਰ ਇਹ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ AI ਦੇ ਨਾਲ ਤਿਆਰ ਕੀਤੀਆਂ ਗਈਆਂ ਜਿਹੜੀਆਂ ਇਨਕੁਆਇਰੀਜ਼ ਨੇ ਉਹਨਾਂ ਦੀ ਭਰਮਾਰ ਲਗਾਤਾਰ ਹੋ ਰਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਲਾਰਜ ਲੈਂਗੁਏਜ ਮਾਡਲਸ ਜਿਹੜੇ LLMs ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਲਿਬਰਲ ਪਾਰਟੀ ਦੇ ਸੈਨੇਟਰ ਪਾਲ ਸਕਾਰ ਨੇ ਕਿਹਾ ਕਿ ਇਹ ਬੇਹੱਦ ਇੱਕ ਖਤਰਨਾਕ ਟਰੈਂਡ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਰਕਾਰ ਦੀਆਂ ਐਕਸ਼ਨ ਪਲਾਨ ਦੇ ਤਰੀਕੇ ਹੁੰਦੇ ਨੇ ਉਹ ਮਹਿਜ਼ ਇਹਨਾਂ ਜਿਹੜੀਆਂ ਫੈਡਰਲ ਕਮੇਟੀਆਂ ਨੇ ਇਹਨਾਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਨਿਰਭਰ ਕਰਦੇ ਨੇ ਅਜਿਹੇ ਦੇ ਵਿੱਚ ਜਦੋਂ ਐਮ ਪੀਜ਼ ਨੂੰ ਦੱਸੇ ਬਗੈਰ ਜਾਂ ਐਮ ਪੀਜ਼ ਦੇ ਨੋਟਿਸ ਦੇ ਵਿੱਚ ਹੋਣ ਦੇ ਬਾਵਜੂਦ ਇਸ ਕਿਸਮ ਦੇ ਨਾਲ ਏ ਆਈ ਦੇ ਨਾਲ ਤਿਆਰ ਹੋਈਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਵੈਸੇ ਗੰਭੀਰ ਚਿੰਤਾ ਦਾ ਵਿਸ਼ਾ ਅਗਲਾ ਕੁਇਨਜ਼ਲੈਂਡ ਤੋਂ ਵੀ ਹੈ ਜਿੱਥੇ ਇੱਕ 6 ਸਾਲ ਦੇ ਬੱਚੇ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਮਾਂ ਪਿਓ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਸਲ 'ਚ ਇਹ ਬੱਚਾ ਸਕਰਵੀ ਯਾਨੀ ਕਿ ਸੇਲਰਸ ਡਿਜ਼ੀਜ਼ ਵੀ ਕਹਿ ਲਿਆ ਜਾਂਦਾ ਉਸਦੇ ਨਾਲ ਪੀੜਤ ਸੀ ਇਸ ਨੂੰ ਵਿਟਾਮਿਨ ਸੀ ਦੀ ਕਮੀ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ 'ਚ ਲੰਮਾ ਚਿਰ ਹੋ ਗਿਆ ਕਿ ਸਕਰਵੀ ਦੇ ਨਾਲ ਕਿਸੇ ਬੱਚੇ ਦੀ ਮੌਤ ਨਹੀਂ ਹੋਈ ਪਰ ਕੁਇਨਜ਼ਲੈਂਡ ਦੇ ਚਿਲਡਰਨ ਹਸਪਤਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਸਾਲ 2024 ਦੇ ਵਿੱਚ ਹੋਈ ਇਸ ਬੱਚੇ ਦੀ ਮੌਤ ਦੇ ਮਾਮਲੇ 'ਚ ਕਾਰਡੀਅਕ ਅਰੈਸਟ ਉਸਨੂੰ ਆਇਆ ਹੋ ਸਕਦਾ ਹਾਲਾਂਕਿ ਬੱਚੇ ਦੀ ਜਿਹੜੀ ਮਾਨਸਿਕ ਸਿਹਤ ਸੀ ਉਹ ਬਚਪਨ ਤੋਂ ਹੀ ਉਸਦੇ ਬਰਥ ਵੇਲੇ ਤੋਂ ਹੀ ਉਸਦੇ ਵਿੱਚ ਫਰਕ ਸੀ ਪਰ ਫਿਰ ਵੀ ਇਸ ਬੱਚੇ ਦੀ ਮੌਤ ਦੇ ਹੋਰ ਕੀ ਕਾਰਨ ਨੇ ਇਸ ਦੇ ਬਾਰੇ ਪੜਤਾਲ ਚਿਲਡਰਨ ਕੁਇਨਜ਼ਲੈਂਡ ਚਿਲਡਰਨ ਹੋਸਪਿਟਲ ਦੇ ਵਿੱਚੋਂ ਕੀਤੀ ਜਾ ਰਹੀ ਹੈ ਉੱਥੇ ਕੁਇਨਜ਼ਲੈਂਡ ਦੇ ਵਿੱਚ ਜਦੋਂ ਪਿਛਲੀ ਵਾਰ ਫੈਡਰਲ ਸੂਬਾਈ ਚੋਣਾਂ ਹੋਈਆਂ ਸੀ ਤਾਂ ਸਰਕਾਰ ਨੇ ਐਲ ਐਨ ਪੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਸੂਬੇ 'ਚ ਸਰਕਾਰ ਬਣਾਉਂਦਿਆਂ ਹੀ ਅਪਰਾਧਾਂ ਨੂੰ ਘੱਟ ਕਰਨਗੇ ਹੁਣ 2024 ਤੋਂ 2025 ਦੇ ਦਰਮਿਆਨ 4% ਅਪਰਾਧ ਘੱਟ ਹੋਏ ਨੇ ਇਹ ਐਲ ਐਨ ਪੀ ਦੀ ਤਰਫ ਤੋਂ ਜਿਹੜੇ ਅਟਾਰਨੀ ਜਨਰਲ ਨੇ ਡੈਪ ਫਰੈਂਕਲਿੰਗਟਨ ਉਹਨਾਂ ਨੇ ਦਾਅਵਾ ਕੀਤਾ ਹੈ ਮੈਂ ਕਿਹਾ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਵੀ ਤਾਜ਼ਾ ਅੰਕੜੇ ਜਾਰੀ ਹੋਏ ਨੇ ਕੁਇਨਜ਼ਲੈਂਡ ਦੇ ਵਿੱਚ ਪ੍ਰੀਮੀਅਰ ਡੈਵਿਡ ਕ੍ਰਿਸਾਫੋਲੀ ਇਸ ਪਾਸੇ ਖਾਸ ਧਿਆਨ ਦੇ ਰਹੇ ਨੇ ਕਿ ਕ੍ਰਾਈਮ ਨੂੰ ਲੈ ਕੇ ਸੂਬੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ ਦੱਸ ਦਈਏ ਕਿ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ 2,77,000 ਤੇ 411 ਵਿਕਟਮਸ ਜਿਹੜੇ ਨੇ ਉਹ ਕੁਇਨਜ਼ਲੈਂਡ ਦੇ ਵਿੱਚ ਸਾਲ 2025 ਦੇ ਅੰਦਰ ਰਿਕਾਰਡ ਕਰਕੇ ਗਏ ਨੇ ਕਿ ਉਹਨਾਂ ਦੇ ਨਾਲ ਕੋਈ ਨਾ ਕੋਈ ਅਪਰਾਧਕ ਘਟਨਾ ਵਾਪਰੀ ਹੈ ਜਦਕਿ ਇਸ ਸਾਲ ਪਿਛਲੇ ਸਾਲ ਦੇ ਨਾਲੋਂ 12,000 ਗਿਣਤੀ ਦੇ ਵਿੱਚ ਫਰਕ ਆਇਆ ਯਾਨੀ 2,89,000 ਤੋਂ ਇਹ ਵਿਕਟਮਸ ਦੀ ਗਿਣਤੀ ਜਿਹੜੀ ਘੱਟ ਕੇ ਥੱਲੇ ਆਈ ਹੈ ਇਸ ਦਾ ਮਤਲਬ ਇਹ ਹੈ ਕਿ ਅਪਰਾਧ ਵੀ ਘੱਟ ਹੋ ਰਹੇ ਨੇ ਕੁਇਨਜ਼ਲੈਂਡ ਦੇ ਵਿੱਚ ਔਰ ਜੋ ਵਾਅਦਾ ਐਲ ਐਨ ਪੀ ਦੀ ਪਾਰਟੀ ਜਿਹੜੀ ਉਹ ਲੈ ਕੇ ਆਈ ਸੀ ਉਹ ਵਾਅਦਾ ਪੂਰਾ ਨਿਭਾਇਆ ਜਾ ਰਿਹਾ ਉੱਧਰ ਮਹਿਲਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਜਿਹੜੇ ਮੁਕਾਬਲੇ ਨੇ ਉਹ ਕਦੋਂ ਕਿਹਦੇ ਨਾਲ ਹੋਣੇ ਨੇ ਉਹਦੀ ਵੀ ਸਾਂਝ ਤੁਹਾਡੇ ਨਾਲ ਪਾ ਲਈਏ ਪਰ ਇਸ ਮਹਿਲਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ ਸ਼੍ਰੀਲੰਕਾ ਨੇ ਇੰਡੋਨੇਸ਼ੀਆ ਨੂੰ 25 ਦੌੜਾਂ ਦੇ ਫਰਕ ਦੇ ਨਾਲ ਮਾਤ ਦਿੱਤੀ ਦੱਸ ਦਈਏ ਕਿ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਭਾਰਤ ਅੱਗੇ ਚੱਲ ਰਿਹਾ ਸੀ ਇਸ ਟੂਰਨਾਮੈਂਟ ਦੇ ਵਿੱਚ ਮੋਹਰੀ ਨੰਬਰਾਂ ਦੇ ਉੱਤੇ ਚੱਲ ਰਿਹਾ ਸੀ ਪਰ ਦੂਸਰੇ ਪਾਸੇ ਦੂਜੇ ਗਰੁੱਪ ਦੀ ਜੇ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ ਜਿਹੜੀ ਹੈ ਉਹ ਵੀ ਇੱਕ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ ਇਸ ਟੂਰਨਾਮੈਂਟ ਦੇ ਵਿੱਚ ਆਪਣੀ ਸਾਖ ਮਨਵਾ ਰਹੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ ਧੰਨਵਾਦ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
4: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਪਾਮਲਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਜੁਐਲਰਸ ਭਰੋਸੇ ਦੀ ਨਿਸ਼ਾਨੀ
5: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ आओ थोड़ा कोई हल करिए।
6: टेंशन टेंशन निरी टेंशन
7: की होया
6: थे इमिग्रेशन दे इन्ने पंगे ने यार मुकदे ही नहीं।
7: काका जी टेंशन छोड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-530-530
6: या 90-77-97-33
7: या ईमेल info@vivaimmigration.com.au
6: याद रखो 9077-9733
7: वीवा इमिग्रेशन एंड एजुकेशन कंसल्टेंट
6: हर कदम तुहाडे नाल।
8: अपने सपनों का घर बनाए रिवर वॉक में जो है डेवलपमेंट विक्टोरिया का एक प्रोजेक्ट वैरवी के दिल में स्थित इस जीवंत और स्थापित कम्युनिटी का हिस्सा बने। शॉपिंग ट्रांसपोर्ट और पार्कलैंड के पास आपका नया घर रिवर वॉक प्राइमरी स्कूल और एस्पायर अर्ली एजुकेशन एंड किंडरगार्टन से सिर्फ पैदल दूरी पर है। यहाँ अलग अलग प्लॉट साइज उपलब्ध है, केवल 5% डिपॉजिट के साथ खरीदे। अधिक जानकारी और अपनी रुचि दर्ज करने के लिए आज ही विजिट करें myriverwalk.com.au।
5: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au। सोना चाहिदा
2: भरोसा चाहिदा
5: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा गोल्ड लोन इजी एंड सेफ। रिपेयर बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
9: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। इन्ना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
9: नंबर ता दे बंसल इमिग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: किचन दा स्टाइल डल लगदा, बाथरूम वैनिटी सिंपल जिया, हुण टेंशन खत्म करो। आ गया ZJ स्टोन मेसन, पाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुण ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
10: हाँ जी हाँ जी, ओए हाँ जी हाँ जी,
11: हाँ जी रेडियो।
12: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4-5 दिना विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 साल तो साइनेज लीडर्स। अपनी बिजनेस नू चमकाओ, कॉल 1300-151616 quicksignage.com.au। ऑस्ट्रेलिया च अपना घर लेना या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40-50 लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2-Fold लेंडिंग। चलदी दा नाम गड्डी, हां ते सुनिया ही होना, ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 साल तो ऑलवेज वन स्टॉप शॉप टायर फोर्स, यूनिट 1 19-25 सोमर्टन रोड कैंपलफील्ड। कॉल 0390-866-55 और विजिट tireforce.com.au।
11: हां जी हां जी, ओए हां जी हां जी,
10: हां जी रेडियो।
13: अज दा विचार, अज दी कहानी, हर रोज तुसी सुनदे हो शो हां जी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
14: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਘਰ ਦੇ ਵਿੱਚ ਤਿੰਨ ਸਾਧੂ ਆਏ। ਫਿਰ ਤਿੰਨਾਂ ਨੇ ਆ ਕੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਭੋਜਨ ਕਰਨਾ ਚਾਹੁੰਦੇ ਹਾਂ। ਘਰ ਦੀ ਔਰਤ ਨੇ ਇਹ ਕਹਿ ਕੇ ਉਹਨਾਂ ਨੂੰ ਬਾਹਰ ਖਾਣਾ ਖਾਣ ਦੇ ਲਈ ਕਿਹਾ ਕਿ ਮੇਰੇ ਸਿਰ ਦਾ ਸਾਈਂ ਘਰ ਨਹੀਂ ਆ, ਜੇ ਤੁਸੀਂ ਉਚਿਤ ਸਮਝੋ ਤਾਂ ਮੈਂ ਘਰ ਤੋਂ ਬਾਹਰ ਤੁਹਾਡਾ ਸਾਰਾ ਇੰਤਜ਼ਾਮ ਕਰ ਦਿੰਦੀ ਹਾਂ, ਤੁਸੀਂ ਇੱਥੇ ਬੈਠ ਕੇ ਭੋਜਨ ਛਕ ਸਕਦੇ ਹੋ। ਸਾਧੂਆਂ ਨੇ ਘਰ ਦੇ ਬਾਹਰ ਭੋਜਨ ਛਕਿਆ, ਆਪਣੀ ਭੁੱਖ ਮਿਟਾਈ ਤੇ ਕਿਹਾ ਜਦੋਂ ਘਰ ਦਾ ਸਾਈਂ ਆਵੇ ਤਾਂ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਘਰ ਦੇ ਅੰਦਰ ਜ਼ਰੂਰ ਪ੍ਰਵੇਸ਼ ਕਰਨਾ ਚਾਹੁੰਦੇ। ਪਰ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਣੇ ਘਰ ਦੇ ਅੰਦਰ ਸੱਦ ਸਕਦੇ ਹੋ। ਵਜ੍ਹਾ ਆਪਾਂ ਦੱਸਾਂਗੇ ਜਦੋਂ ਤੇਰੇ ਸਿਰ ਦਾ ਸਾਈਂ ਆਇਆ। ਇੰਤਜ਼ਾਰ ਕਰ ਰਹੀ ਹੈ ਸ਼ਾਮਾਂ ਨੂੰ ਉਹਦਾ ਘਰ ਵਾਲਾ ਘਰ ਆਉਂਦਾ। ਘਰ ਵਾਲੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਜਿਹੜੇ ਬਾਹਰ ਸਾਧੂ ਬੈਠੇ ਨੇ ਇੱਦਾਂ ਇੱਦਾਂ ਆ ਕੇ ਇਹਨਾਂ ਨੇ ਭੋਜਨ ਛਕਿਆ ਸੀ, ਖੁਸ਼ ਹੋਏ ਨੇ, ਅਤੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇੱਦਾਂ ਘਰ ਦੇ ਅੰਦਰ ਆਉਣਾ ਚਾਹੁੰਦੇ। ਪਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ, ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਅੰਦਰ ਆ ਸਕਦਾ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਜਾ ਕੇ ਪੁੱਛੋ ਉਹਨਾਂ ਨੂੰ। ਘਰ ਵਾਲੇ ਨੇ ਜਾ ਕੇ ਸਾਧੂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਿੰਨਾਂ ਨੂੰ ਵਰਦਾਨ ਹੈ, ਆਪਾਂ ਅਲੱਗ ਅਲੱਗ ਤਰ੍ਹਾਂ ਦੇ ਵਰਦਾਨ ਲਏ, ਜਿਹੜਾ ਵੀ ਤੁਹਾਡੇ ਘਰ ਦੇ ਅੰਦਰ ਆਵੇਗਾ ਉਸ ਤਰੀਕੇ ਦਾ ਤੁਹਾਡੇ ਘਰ ਦਾ ਔਰਾ ਹੋ ਜਾਊਗਾ, ਉਹ ਚੀਜ਼ਾਂ ਤੁਹਾਡੇ ਘਰ ਨੂੰ ਪ੍ਰਾਪਤ ਹੋ ਜਾਣਗੀਆਂ। ਉਹ ਕਿਹੜੀਆਂ ਸਨ? ਇੱਕ ਨੇ ਕਿਹਾ ਮੈਂ ਪੈਸੇ ਦਾ ਵਰਦਾਨ ਲਿਆ, ਜੇ ਮੇਰੇ ਘਰ ਚਰਨ ਤੁਹਾਡੇ ਘਰ ਦੇ ਵਿੱਚ ਪੈ ਗਏ ਤਾਂ ਬਾਕੀ ਜੋ ਮਰਜ਼ੀ ਹੁੰਦਾ ਰਹੇ, ਘਰ ਕਦੀ ਪੈਸੇ ਦੀ ਕਮੀ ਪੇਸ਼ੀ ਨਹੀਂ ਆਊਗੀ। ਅਤੇ ਘਰ ਵਾਲੇ ਨੇ ਦੂਸਰੇ ਕਿਸੇ ਨੂੰ ਕੁਛ ਪੁੱਛਿਆ ਹੀ ਨਹੀਂ, ਪਹਿਲੇ ਸਾਧੂ ਦੀ ਸੁਣ ਕੇ ਤੇ ਵਾਪਸ ਆ ਗਿਆ। ਕਰਮਾਂ ਵਾਲੀਏ ਤੂੰ ਚੰਗੀ ਤਰ੍ਹਾਂ ਦੇ ਨਾਲ ਘਰ ਦੀ ਸਾਫ਼ ਸਫਾਈ ਕਰ, ਇੱਕ ਸੋਹਣੇ ਤਰੀਕੇ ਦਾ ਪੀੜਾ ਲਾ, ਚੰਗੀ ਤਰ੍ਹਾਂ ਦੇ ਨਾਲ ਆਪਾਂ ਉਹ ਭਗਤ ਕਰਨੀ ਹੈ ਅਤੇ ਆਪਣੇ ਕੋਲ ਪੈਸੇ ਦੀ ਕੋਈ ਤੋਟ ਨਹੀਂ ਆਊਗੀ। ਇਹ ਜਿਹੜਾ ਦਿਨ ਰਾਤ ਟੁੱਟ ਟੁੱਟ ਕੇ ਮਰੀਦਾ, ਇਹਦੀ ਹੁਣ ਜ਼ਰੂਰਤ ਨਹੀਂ। ਅਤੇ ਘਰ ਵਾਲੀ ਨੇ ਕਿਹਾ ਜੀ ਬਾਕੀ ਦੋਵਾਂ ਨੂੰ ਪੁੱਛਿਆ, ਅਤੇ ਘਰ ਵਾਲੇ ਨੇ ਕਿਹਾ ਉਹਨਾਂ ਦੀ ਕੀ ਜ਼ਰੂਰਤ ਹੈ, ਪੈਸੇ ਤੋਂ ਤਾਂ ਹੋਰ ਕੀ ਹੋ ਸਕਦਾ। ਅਤੇ ਉਹਨੇ ਫਿਰ ਭੇਜਿਆ ਜੇ ਮੈਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕਰਦੀ ਹਾਂ, ਤੁਸੀਂ ਜਾਓ ਤਾਂ ਇੱਕ ਵਾਰੀ ਬਾਕੀਆਂ ਨੂੰ ਵੀ ਪੁੱਛ ਕੇ ਆਓ। ਮਨ ਤਾਂ ਨਹੀਂ ਸੀ ਪਰ ਫਿਰ ਗਿਆ ਜਾ ਕੇ ਪੁੱਛਿਆ, ਤਾਂ ਦੂਸਰੇ ਸਾਧੂ ਨੇ ਕਿਹਾ ਮੈਂ ਤਰੱਕੀ ਦਾ ਵਰਦਾਨ ਲਿਆ, ਜੋ ਕੁਛ ਵੀ ਤੂੰ ਕਰ ਰਿਹਾ ਉਹਦੇ ਵਿੱਚ ਤੈਨੂੰ ਪਿੱਛਾ ਭੌਂ ਕੇ ਵੇਖਣ ਦੀ ਜ਼ਰੂਰਤ ਨਹੀਂ। ਜੋ ਵੀ ਤੂੰ ਕਾਰਜ ਕਰੇਗਾ ਉਹਦੇ ਵਿੱਚ ਤੈਨੂੰ ਬਹੁਤ ਵਧੇਰੇ ਮੁਨਾਫਾ ਹੋਊਗਾ ਅਤੇ ਹਾਂ ਤੰਦਰੁਸਤੀ ਵੀ ਰਹੂਗੀ ਘਰ ਦੇ ਵਿੱਚ। ਅਤੇ ਫਿਰ ਇੰਨਾ ਕੁ ਜ਼ਿਆਦਾ ਖੁਸ਼ ਹੋ ਗਿਆ ਕਿ ਤੀਸਰੇ ਨੂੰ ਫਿਰ ਨਹੀਂ ਪੁੱਛਿਆ, ਵਾਪਸ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ 6-5 ਦੇ ਵਿੱਚ ਹਾਂ, ਤੂੰ ਦੱਸ ਕੇ ਦੋਵਾਂ ਦੇ ਵਿੱਚੋਂ ਕਿਹਨੂੰ ਸੱਦਿਆ ਜਾਵੇ। ਮੈਨੂੰ ਤਾਂ ਹੁਣ ਲੱਗਦਾ ਦੂਸਰਾ ਠੀਕ ਹੈ, ਜਦੋਂ ਤਰੱਕੀ ਹੋਊਗੀ ਤਾਂ ਨਾਲੇ ਆਪੇ ਪੈਸਾ ਵੀ ਆ ਜਾਣਾ, ਤੰਦਰੁਸਤੀ ਆਊਗੀ ਅਤੇ ਮਿਹਨਤ ਜਿੰਨੀ ਮਰਜ਼ੀ ਦਿਨ ਰਾਤ ਕਰਕੇ ਪੈਸਾ ਕਮਾ ਲਾਂਗੇ। ਹਾਂ ਇਹ ਤਾਂ ਠੀਕ ਹੈ ਪਰ ਤੀਸਰੇ ਨੂੰ ਪੁੱਛਿਆ, ਮੈਂ ਤੈਨੂੰ ਕਿਹਾ ਤੀਸਰੇ ਦੀ ਕੀ ਲੋੜ ਹੈ। ਪਰ ਘਰ ਵਾਲੀ ਦੇ ਜ਼ੋਰ ਦੇਣ ਦੇ ਉੱਤੇ ਫਿਰ ਦੁਬਾਰਾ ਗਿਆ ਤਾਂ ਤੀਸਰੇ ਨੇ ਕਿਹਾ ਮੈਂ ਪਿਆਰ ਹਾਂ, ਮੈਂ ਏਕਾ ਹਾਂ, ਮੇਰੇ ਘਰ ਦੇ ਵਿੱਚ ਚਰਨ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਬਰਸੂਗਾ, ਤੁਸੀਂ ਪਿਆਰ ਦੇ ਨਾਲ ਰਹੋਗੇ, ਮਿੱਠਾ ਬੋਲਣਾ ਸਿੱਖ ਜਾਓਗੇ, ਇੱਕ ਦੂਸਰੇ ਦੇ ਨਾਲ ਝਗੜੇ ਖਤਮ ਹੋ ਜਾਣਗੇ, ਆਪਸ ਵਿੱਚ ਪਿਆਰ ਕਰੋਗੇ, ਬਾਹਰ ਪਿਆਰ ਵੰਡੋਗੇ। ਜਿੰਨਾ ਮਰਜ਼ੀ ਵਰਤਿਓ, ਮੇਰੇ ਚਰਨ ਪਾਉਣ ਦੇ ਨਾਲ ਪਿਆਰ ਨਹੀਂ ਮੁੱਕਦਾ। ਅਤੇ ਉਤਲੇ ਜੇ ਮਨੋਂ ਫਿਰ ਵਾਪਸ ਆ ਗਿਆ, ਪੁੱਛਿਆ ਮੈਂ ਤੀਸਰੇ ਨੂੰ ਆ ਗੱਲਾਂ ਕਰਦਾ, ਮੈਂ ਤਾਂ ਕਹਿੰਦਾ ਪਹਿਲੇ ਦੋਵਾਂ ਦੇ ਵਿੱਚੋਂ ਕਿਸੇ ਨੂੰ ਸੱਦੀਏ, ਉਹ ਨਾ ਹੋਵੇ ਤਿੰਨੇ ਨਾਰਾਜ਼ ਹੋ ਕੇ ਕਿਸੇ ਪਾਸੇ ਚਲੇ ਜਾਣ। ਅਤੇ ਘਰਵਾਲੀ ਨੇ ਬੜੇ ਆਦਰ ਦੇ ਨਾਲ ਆਪਣੇ ਘਰਵਾਲੇ ਦੇ ਨਾਲ ਸਲਾਹ ਕੀਤੀ, ਸਮਝਾਇਆ, ਵੇਖੋ ਜੀ ਤੀਸਰਾ ਜਿਹੜਾ ਘਰ ਦੇ ਵਿੱਚ ਪਿਆਰ ਲੈ ਕੇ ਆਊਗਾ, ਜੇ ਸਾਡੇ ਘਰ ਦੇ ਵਿੱਚ ਪਿਆਰ ਹੋਊਗਾ, ਸਾਡਾ ਏਕਾ ਹੋਊਗਾ, ਇਤਫਾਕ ਹੋਊਗਾ, ਅਤੇ ਤਰੱਕੀ ਆਪਣੇ ਆਪ ਹੀ ਆ ਜਾਣੀ ਹੈ। ਅਤੇ ਜਦੋਂ ਤਰੱਕੀ ਆ ਗਈ ਅਤੇ ਤਰੱਕੀ ਦੇ ਨਾਲ ਪੈਸਾ ਆਪਣੇ ਆਪ ਆ ਜਾਣਾ। ਤੁਸੀਂ ਮੇਰੀ ਮੰਨੋ ਅਤੇ ਤੀਸਰੇ ਸਾਧੂ ਨੂੰ ਬੁਲਾ ਕੇ ਲੈ ਕੇ ਆਓ। ਘਰਵਾਲੇ ਦਾ ਮਨ ਤਾਂ ਨਹੀਂ ਸੀ, ਪਰ ਜਾ ਕੇ ਤੀਸਰੇ ਸਾਧੂ ਨੂੰ ਜਦੋਂ ਆਵਾਜ਼ ਮਾਰੀ, ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦੀ ਹੈ ਕਿ ਤਿੰਨੋਂ ਅੰਦਰ ਤੁਰੇ ਆਉਂਦੇ ਨੇ। ਹੈਰਾਨ ਨੇ ਕਿ ਇੱਕ ਨੂੰ ਸੱਦਿਆ ਹੈ ਅਤੇ ਕਹਿੰਦੇ ਸੀ ਕਿ ਇੱਕ ਨੂੰ ਸੱਦਿਆ ਤਾਂ ਇੱਕ ਹੀ ਆਊਗਾ, ਜੇ ਪਤਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਤਿੰਨਾਂ ਨੂੰ ਬੁਲਾ ਲੈਂਦੇ। ਮਨ ਦੇ ਵਿੱਚ ਸਵਾਲ ਸੀ, ਆਖਿਰਕਾਰ ਪੁੱਛ ਹੀ ਲਿਆ ਅਤੇ ਸਾਧੂ ਨੇ ਹੱਸ ਕੇ ਕਿਹਾ ਤੂੰ ਠੀਕ ਚੋਣ ਕੀਤੀ ਹੈ ਕੁੜੀਏ, ਜੇ ਇਹਨਾਂ 'ਚੋਂ ਕਿਸੇ ਨੂੰ ਬੁਲਾਉਂਦੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਆਉਣਾ ਸੀ, ਹੁਣ ਤੂੰ ਮੈਨੂੰ ਬੁਲਾਇਆ ਅਤੇ ਮੇਰੇ ਤੋਂ ਬਗੈਰ ਇਹ ਦੋਵੇਂ ਪਿੱਛੇ ਨਹੀਂ ਰਹਿ ਸਕਦੇ। ਤੂੰ ਉਹ ਮੰਗ ਮੰਗੀ ਆ ਜਿਹਦੇ ਨਾਲ ਆਪਾਂ ਤਿੰਨੋਂ ਇਕੱਠਿਆਂ ਨੇ ਹੀ ਆਉਣਾ ਸੀ, ਜਿਹੜੇ ਘਰ ਦੇ ਵਿੱਚ ਪਿਆਰ ਦੇ ਪੈਰ ਪੈ ਜਾਣ, ਜਿਹੜੇ ਘਰ ਦੇ ਵਿੱਚ ਪਿਆਰ ਹੋਵੇ, ਏਕਾ ਹੋਵੇ, ਇੱਕ ਦੂਸਰੇ ਪ੍ਰਤੀ ਇੱਜ਼ਤ ਸਤਿਕਾਰ ਹੋਵੇ, ਪਿਆਰ ਮੁਹੱਬਤ ਦੇ ਨਾਲ ਜਿਹੜਾ ਪਰਿਵਾਰ ਰਹੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜਾਂਦੀ ਹੈ। ਅਤੇ ਜਿੱਥੇ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜੇ, ਉੱਥੇ ਪੈਸਾ ਕਿੱਦਾਂ ਪਿੱਛੇ ਰਹਿ ਸਕਦਾ? ਪੈਸਾ ਤਾਂ ਜਿੱਦਾਂ ਮਰਜ਼ੀ ਕਮਾ ਲਓ, ਇਹ ਚੀਜ਼ਾਂ ਤਾਂ ਸਭ ਤੋਂ ਪਿੱਛੇ ਰਹਿ ਜਾਂਦੀਆਂ ਨੇ। ਅਤੇ ਆਪਾਂ ਵੇਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੈ। ਇਹ ਸਿਰਫ ਨਾਮਾਤਰ ਇੱਕ ਕਹਾਣੀ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕੀ ਮੰਗਣਾ ਚਾਹੀਦਾ। ਜਦੋਂ ਆਪਾਂ ਮੰਗਣ 'ਤੇ ਆਉਂਦੇ ਹਾਂ ਤਾਂ ਆਪਾਂ ਹਮੇਸ਼ਾ ਹੀ ਮੰਗਣ ਦਾ ਚੱਜ ਭੁਲਾ ਪੈਂਦੇ ਹਾਂ। ਸੋ ਸਾਨੂੰ ਮੰਗਣ ਦਾ ਕਹਿੰਦੇ ਚੱਜ ਹੋਣਾ ਚਾਹੀਦਾ। ਜੋ ਤੁਸੀਂ ਮੰਗਦੇ ਹੋ ਉਹਦੇ ਵਿੱਚੋਂ ਤੁਹਾਡੀ ਸਿਆਣਪ ਝਲਕਣੀ ਚਾਹੀਦੀ ਹੈ। ਅਤੇ ਜੇ ਕਿਤੇ ਮੰਗਣਾ ਹੋਵੇ ਤਾਂ ਫਿਰ ਆਪਾਂ ਪਿਆਰ ਮੰਗੀਏ, ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਤਿਕਾਰ ਮੰਗੀਏ, ਕਿਉਂਕਿ ਬਾਕੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ।
13: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: 3 सितंबर 2026 दिन वीरवार भारत आस्ट्रेलिया दुनिया जहान दियां खबरां लेके आए हैं। सब तो पहला इंटरनेशनल न्यूज़ दे नाल शुरुआत करते हैं। नेपाल हड़ां दे नाल जुड़ी खबर, वैसे अगे चल के आस्ट्रेलिया की खबर भी सांझी करांगे, पर नेपाल की सरकारी एजेंसी के मुताबिक भुटकशी ते त्रिशुली नदियां दे विच 26 अगस्त दे दिन आए भयानक हड़ां तो बाद हुण 8 दिन बाद बुधवार शाम तक 11,993 लोगों नूं बचाया जा चुका है। हालांकि बुधवार शाम तक दे आंकड़ियां दे मुताबिक 4,216 लोगों दे नाल हाले भी कोई संपर्क नहीं हो सकया, यानी कि इन्हां नूं लापता दस्या जा सकता है। अधिकारियों का कहना है कि लापता लोगों की तलाश नूं तरजीह दी जा रही है। नैशनल डिजास्टर रिस्क रिडक्शन एंड मैनेजमेंट अथॉरिटी की तरफ तो यह भी दस्या गया है कि नेपाल दे विच इन्हां हड़ प्रभावित इलाकों के अंदर नेपाल की फौज, नेपाल की पुलिस और होरना फौजी टुकड़ियां दे घट्टो घट 21,314 कर्मचारियों नूं तैनात करके रख्या होया। खोज ते बचाव कामां दे विच नेपाल पुलिस दे 7,912 और जिहड़ा पुलिस बल जिन्हों के एक किस्म दे नाल हथियारां दा पुलिस बल कहा जा सकदा, उन्हां दे कोल 4203 जवान उन्हां दे तैनात किए गए हैं। नेपाल की फौज के 9,999 लगभग 9,200 सुरक्षाकर्मी तैनात किए गए हैं। सुरक्षाकर्मी नदियों के किनारे हड़ प्रभावित बस्तियां सड़कों ते जमीन खिसकन तो बाद प्रभावित इलाकों के तलाशी मुहिम चला रहे हैं। कौमी आपदा एजेंसी ANE के मुताबिक हड़ तो बाद नेपाल की फौज ने 45 ते नेपाल पुलिस ने 25 ते सशस्त्र पुलिस बल ने 13 लापता लोगों नूं भाल भी ले आए। उथे ईरान दे सेहत मंत्रालय दे तरफ तो बुलारे हुसैन करमानपुर ने मंगलवार दे दिन होए अमरीकी हवाई हमलों दे विच हुईयां मौतां ते जख्मियां दी गिणती दे आंकड़े जारी किते ने। खबर दे मुताबिक करमानपुर ने दस्या है कि इन्हां हमलों दे विच मारे गए लोगों की गिणती 18 हो चुकी है ते जख्मियों की गिणती भी 142 तो पार हो चुकी है। मृतकों के विच एक बच्चा, 2 महिलावां शामिल ने। जख्मियों के विच 61 महिलावां 18 साल तो उम्र के घट्टो घट 44 हो लोग शामिल ने। अमरीका ने ईरान के विच कई हफ्तों के बाद दोबारा हमले शुरू किए ने और इसकी खबर कल दे दिन भी तुहाडे नाल असीं सांझी कीती सी कि अमरीका के राष्ट्रपति ये पहले ही कह चुके हैं कि ईरान के उत्ते वह योजनाबद्ध तरीके दे नाल थोड़े थोड़े हमले कदे कदे करया करनगे। बुधवार के दिन ईरान के सिरिक के विच एक व्याह समागम के उत्ते हुए इस हमले के विच 4 लोगों के मारे जाने की खबर भी सामने आई सी। ईरानी रेड क्रिसेंट ने दसिया कि सिरिक के विच एक व्याह समागम के दरम्यान अमरीकी मिजाइल के टुकड़े आके डिगन के नाल इन्हां 4 लोगों की मौत हो गई सी। जवाब दे विच ईरान ने भी कार्रवाई की। ईरान ने भी जॉर्डन, कुवैत, इराक ते बहरीन के विच अमरीकी टिकाणियां के उत्ते मिजाइलों ते ड्रोन दागे। उत्थे साउदी अरब ने सोमवार रात अपने एक बड़े तेल टैंकर के उत्ते ईरान की तरफ तो किए गए कथित हमले की निंदा की है। इस हमले के विच फिलीपींस के 2 मलाहां की मौत हो गई है। साउदी अरब की कौमी शिपिंग कंपनी बाहरीन ने बुधवार के दिन पुष्टि की कि उसके सिद्र नाम के एक जहाज के नाल यह घटना वापरी। समुद्री सुरक्षा के नाल जुड़ी हुई कंपनी के मुताबिक ओमान के मुसंदम टापू के उत्तर उत्तर के विच सिद्र के उत्ते कुछ प्रोजेक्टाइल्स के नाल हमले किए गए सी। इस दरम्यान साउथ कोरिया के एक बड़े तेल टैंकर सैनेगल प्रोस्पैरिटी नूं भी मुसंदम के विच निशाना बनाए जाने की खबर सामने आई सी। साउदी अरब के इन्हां दोषों के उत्ते ईरान की तरफ तो हाले तक तो कोई टिप्पणी सामने नहीं आई। हालांकि इस तो पहला ईरान ने यह जरूर कहा कि हॉर्मुज़ स्ट्रेट के विचों गुजरते समय दो टैंकरां दे विच बारूदी सुरंगां दे नाल टकराण दे चलदिआं अग फड़ लई सी। ईरान दे मुताबक यह टैंकर अजिहे रस्ते तो जा रहे सी जिसका इस्तेमाल की इजाजत नहीं दी जाती। मलाहां की मौत की खबर अजिहे समय च सामने आई है जदों अमरीकी फौज ने ईरान दे उत्ते हवाई हमले शुरू कर दिते ने। इस दे जवाब दे विच ईरान की फौज ने गुआंढी अरब देशों दे विच मौजूद अमरीकी टिकाणियां दे उत्ते मिजाइल ते ड्रोन हमले शुरू कर दिते ने। जुलाई महीने तो बाद दोहां देशों दे दरमियाने वड्डा फौजी टकराव, वैसे फरवरी महीने च जंग दी शुरुआत इजराइल ने कीती सी जिस दे विच साथ अमरीका ने दिता सी। उत्थे नेटो ते यूरोपी कमीशन दे प्रमुखां ने चेतावनी दिती है कि रूस लगातार गैर जिम्मेदाराना ते ऐसे कदम चुक रहा है जिन्हां दी निंदा की जानी चाहिए। उन्होंने यह भी कहा है कि हुण तक अजिहियां घटनावां नूं रोकण दे लई नवें नवें तरीकों के जवाब देने की तैयारी करनी होगी। ਪਿਛਲੇ ਮਹੀਨੇ ਜਰਮਨੀ ਦੇ ਲਿਪਜ਼ਿਗ ਏਅਰਪੋਰਟ ਦੇ ਉੱਤੇ ਹੋਏ ਇੱਕ ਡਰੋਨ ਹਮਲੇ ਦੀ ਕੋਸ਼ਿਸ਼ ਦੇ ਲਈ ਜਰਮਨੀ ਨੇ ਰੂਸ ਨੂੰ ਜ਼ਿੰਮੇਦਾਰ ਠਹਿਰਾਇਆ। ਯੂਰਪੀ ਕਮਿਸ਼ਨ ਦੇ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਲਿਪਜ਼ਿਗ ਦੀ ਘਟਨਾ ਯੂਰਪੀ ਯੂਨੀਅਨ ਦੀ ਜ਼ਮੀਨ ਦੇ ਉੱਤੇ ਵੱਧ ਰਹੇ ਤਣਾਅ ਦਾ ਇੱਕ ਨਵਾਂ ਲੈਵਲ ਹੈ ਜਿਸ ਦਾ ਸਿੱਧਾ ਸੰਬੰਧ ਰੂਸ ਦੇ ਨਾਲ ਹੈ। ਵਾਨ ਡੇਰ ਲੇਅਨ ਨੇ ਕਿਹਾ ਕਿ ਅਸੀਂ ਆਪਣੀ ਕਾਰਵਾਈ ਤੇਜ਼ ਹੋਰ ਕਰਾਂਗੇ ਔਰ ਇਸਦਾ ਮਤਲਬ ਇਹ ਹੈ ਕਿ ਰੂਸ ਦੇ ਇਸ ਗੈਰ ਜ਼ਿੰਮੇਦਾਰ ਰਵੱਈਏ ਦਾ ਪਹਿਲਾਂ ਤੋਂ ਵੀ ਕਿਤੇ ਵਧੇਰੇ ਅਤੇ ਸਖ਼ਤ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਨੇਟੋ ਦੇ ਮਹਾਂਸਕੱਤਰ ਮਾਰਕ ਰੂਟੇ ਨੇ ਕਿਹਾ ਕਿ ਅਮਰੀਕਾ ਸਣੇ ਪੂਰਾ ਨੇਟੋ ਗੱਠਜੋੜ ਜਰਮਨੀ ਦੇ ਨਾਲ ਪੂਰੀ ਇਕਜੁੱਟਤਾ ਦੇ ਨਾਲ ਖੜ੍ਹਾ। ਰੂਸ ਨੇ ਜਰਮਨੀ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ 4 ਅਗਸਤ ਨੂੰ ਵਿਸਫੋਟਾਂ ਦੇ ਨਾਲ ਲੈਸ ਇੱਕ ਡਰੋਨ ਨੇ ਜਾਣ ਬੁੱਝ ਕੇ ਯੂਕਰੇਨੀ ਮਾਲਵਾਹਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਲਿਪਜ਼ਿਗ ਹਾਲੇ ਏਅਰਪੋਰਟ ਦੇ ਉੱਤੇ ਇਸ ਡਰੋਨ ਨੂੰ ਇੱਕ ਰੋਬੋਟ ਦੀ ਮਦਦ ਦੇ ਨਾਲ ਖਤਮ ਵੀ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਕਿ ਦੂਸਰਾ ਡਰੋਨ ਇੱਕ ਹੋਰ ਦੂਸਰੇ ਮਾਲਵਾਹਕ ਜਹਾਜ਼ ਦੇ ਨਾਲ ਟਕਰਾ ਗਿਆ। ਰਿਪੋਰਟਾਂ ਦੇ ਮੁਤਾਬਕ 10 ਦਿਨ ਬਾਅਦ ਏਅਰਪੋਰਟ ਦੇ ਉੱਤੇ ਇੱਕ ਤੀਜਾ ਡਰੋਨ ਵੀ ਮਿਲਿਆ। ਉੱਥੇ ਏਅਰਪੋਰਟ ਨੇਟੋ ਦੇ ਲਈ ਇੱਕ ਅਹਿਮ ਕੇਂਦਰ ਵੀ ਹੈ ਜਿੱਥੋਂ ਯੂਕਰੇਨ ਦੇ ਐਤੋਨੋਵ ਜਹਾਜ਼ ਜਿਹੜੇ ਨੇ ਉਹਨਾਂ ਨੂੰ ਚਲਾਇਆ ਜਾਂਦਾ ਐਤੋਨੋਵ ਦੇ ਲਈ, ਔਰ ਇਹ ਯੂਰਪ ਦੇ ਲਈ ਵੀ ਇੱਕ ਸਟ੍ਰੈਟੇਜਿਕਲੀ ਕਾਫੀ ਇੰਪੋਰਟੈਂਟ ਏਅਰਪੋਰਟ ਨੇ। ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਪੱਛਮ ਬੰਗਾਲ ਤੋਂ ਖਬਰ, ਜਿੱਥੇ ਵੈਸਟ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦੋਸ਼ ਮੜਿਆ ਕਿ ਹਥਿਆਰਬੰਦ ਭਾਰਤੀ ਜਨਤਾ ਪਾਰਟੀ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਵੀਰਵਾਰ ਸਵੇਰੇ ਪਾਰਟੀ ਦੇ ਕੈਮਿਕ ਸਟਰੀਟ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਇਮਾਰਤ ਦੇ ਅੰਦਰ ਭੰਨ ਤੋੜ ਕੀਤੀ। ਬੈਨਰਜੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਦਫ਼ਤਰ ਦੇ ਵਿੱਚ ਭੰਨ ਤੋੜ ਕੀਤੀ, ਇਲੈਕਟ੍ਰੋਨਿਕ ਉਪਕਰਣਾਂ ਨੂੰ ਤਬਾਹ ਕਰ ਦਿੱਤਾ ਔਰ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਇੱਕ ਸ਼ਰਮਨਾਕ ਹਮਲਾ ਅਭਿਸ਼ੇਕ ਬੈਨਰਜੀ ਨੇ ਕਰਾਰ ਦਿੱਤਾ। ਇਸ ਦਰਮਿਆਨ ਉਹਨਾਂ ਨੇ ਦੋਸ਼ ਮੜਿਆ ਕਿ ਪਾਰਟੀ ਵਰਕਰਾਂ ਅਤੇ ਵਕੀਲਾਂ ਦੇ ਵਾਰ ਵਾਰ ਕਾਲਾਂ ਅਤੇ ਈਮੇਲ ਭੇਜਣ ਦੇ ਬਾਵਜੂਦ ਕੋਲਕਾਤਾ ਪੁਲਿਸ ਨੇ ਲਗਭਗ 2 ਘੰਟਿਆਂ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਾਰਵਾਈ ਦੇ ਵਿੱਚ ਹੋ ਰਹੀ ਦੇਰੀ ਨੂੰ ਬਹੁਤ ਨਿੰਦਣਯੋਗ ਅਸਵੀਕਾਰਯੋਗ ਦੱਸਿਆ। ਬੈਨਰਜੀ ਨੇ ਘਟਨਾ ਦੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ। ਪੰਜਾਬ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰੀਏ, ਜਿੱਥੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਡਾ ਨੇ ਪੰਜਾਬ ਦੀ ਜਾਂ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਨ ਦਾ ਦੋਸ਼ ਮੜਿਆ। ਰਾਘਵ ਚੱਡਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਵੋਟਰ ਲਿਸਟ ਤੱਕ ਪਹੁੰਚਾ ਦਿੱਤਾ। ਉਹਨਾਂ ਲਿਖਿਆ ਕਿ ਮੈਂ ਪੰਜਾਬ ਦੇ ਵਿੱਚ ਰਾਜ ਸਭਾ ਦਾ ਮੌਜੂਦਾ ਸੰਸਦ ਮੈਂਬਰ ਹੈ ਅਤੇ ਮੇਰਾ ਵੋਟ ਪੰਜਾਬ ਦੀ ID ਦੇ ਉੱਤੇ ਹੀ ਮੋਹਾਲੀ ਦੇ ਵਿੱਚ ਰਜਿਸਟਰਡ ਹੈ। ਇਸ ਦੇ ਬਾਵਜੂਦ ਡਰਾਫਟ ਵੋਟਰ ਲਿਸਟ ਦੇ ਵਿੱਚ ਵੋਟਰ ਸੂਚੀ ਦੇ ਅੰਦਰ ਮੇਰਾ ਨਾਮ ਸ਼ਿਫਟਡ ਕਰਕੇ ਲਿਖਿਆ ਗਿਆ। ਔਰ ਚੰਗੀ ਗੱਲ ਇਹ ਹੈ ਕਿ ਇਹ ਡਰਾਫਟ ਸਿਰਫ ਵੋਟਰ ਲਿਸਟ ਨਹੀਂ, ਆਖਰੀ ਵੋਟਰ ਲਿਸਟ ਨਹੀਂ ਹੈ, ਸਿਰਫ ਡਰਾਫਟ ਹੈ ਔਰ ਦਾਅਵੇ ਅਤੇ ਇਤਰਾਜ਼ਾਂ ਨੂੰ ਖਾਰਜ ਕਰਨ ਦੀ ਪ੍ਰਕਿਰਿਆ ਦੇ ਦਰਮਿਆਨ ਨਾਵਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਅਤੇ ਇਹ ਪ੍ਰਕਿਰਿਆ ਹਾਲੇ ਜਾਰੀ ਹੈ। ਅੰਤਮ ਵੋਟਰ ਲਿਸਟ ਅਕਤੂਬਰ 2026 ਦੇ ਵਿੱਚ ਪ੍ਰਕਾਸ਼ਿਤ ਹੋਏਗੀ। ਰਾਘਵ ਚੱਡਾ ਨੇ ਲਿਖਿਆ ਕਿ ਮੈਂ SIR ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਸ ਪ੍ਰਕਿਰਿਆ ਦਾ ਸਵਾਗਤ ਕਰਦਾ ਜਿਹੜੀ ਇੱਥੇ ਇਸ ਵਕਤ ਨਿਭਾਈ ਜਾ ਰਹੀ ਹੈ, ਪਰ ਇਹ ਕਿਸੇ ਕਰਮਚਾਰੀ ਦੀ ਗਲਤੀ ਨਹੀਂ ਹੈ, ਇਹ ਸਿਆਸੀ ਬਦਲਾਖੋਰੀ ਦੀ ਕਹਾਣੀ ਹੈ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਵਕਤ ਸਾਥ ਦੇਣ ਵਾਲੇ ਰਾਘਵ ਚੱਡਾ ਹੁਣ BJP ਦੇ ਵਿੱਚ ਨੇ ਔਰ ਇਸੇ ਦੇ ਖਾਤਰ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਦੋਸ਼ ਮੜੇ ਕਿ ਨਾਮ ਜਿਹੜੇ ਬਦਲਣ ਦੀ ਜਾਂ ਨਾਮ ਕੱਟਣ ਦੀ ਜਿਹੜੀ ਕਵਾਇਦ ਹੈ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਅੰਜਾਮ ਦਿੱਤੀ ਗਈ ਹੈ। ਵੈਸੇ ਕੁਝ ਕੱਟਣ ਦੀ ਗੱਲ ਆਉਂਦੀ ਹੋਇਆ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਸਾਂਝ ਪਾ ਲੈਂਦੇ ਹਾਂ, ਜਿੱਥੇ ਕੋਐਲੇਸ਼ਨ ਯਾਨੀ ਕਿ ਗੱਠਜੋੜ ਦੀ ਯੋਜਨਾ ਇਹ ਹੈ ਕਿ 80% ਟਬੈਕੋ ਟੈਕਸ ਉਹ ਘੱਟ ਕਰ ਦੇਣ। ਬੁੱਧਵਾਰ ਦੇ ਦਿਨ ਇਸ ਕਿਸਮ ਦਾ ਐਲਾਨ ਅਪੋਜੀਸ਼ਨ ਲੀਡਰ ਐਂਗਸ ਟੇਲਰ ਦੀ ਤਰਫ ਤੋਂ ਕੀਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਸਿਗਰਟਾਂ ਅਤੇ ਤੰਬਾਕੂ ਦੀ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਔਰ ਇਸ ਗੈਰ ਕਾਨੂੰਨੀ ਸੇਲ ਨੂੰ ਘੱਟ ਕਰਨ ਦੇ ਲਈ ਕਾਨੂੰਨ ਜਿਹੜੀ ਸੇਲ ਹੁੰਦੀ ਹੈ ਨਾ ਪ੍ਰੋਡਕਟ ਦੀ ਉਸ ਦੇ ਵਿੱਚ ਕਮੀਆਂ ਕਰਨੀਆਂ ਹੋਣਗੀਆਂ, ਕਿਉਂਕਿ ਮਹਿੰਗੇ ਹੁੰਦੇ ਵੇਪਸ ਸਿਗਰਟਾਂ ਤੰਬਾਕੂ ਪ੍ਰੋਡਕਟਸ ਦੇ ਚੱਲਦਿਆਂ ਲੋਕ ਸਸਤੀ ਅਤੇ ਕਾਲੇ ਬਾਜ਼ਾਰੀ ਵਾਲੇ ਪਦਾਰਥਾਂ ਦੇ ਵੱਲ ਜਾਂਦੇ ਨੇ। ਅਜਿਹੇ ਦੇ ਵਿੱਚ ਉਹਨਾਂ ਦੀ ਯੋਜਨਾ ਇਹ ਹੈ ਕਿ 80% ਐਕਸਾਈਜ਼ ਘੱਟ ਕਰ ਦਿੱਤਾ ਜਾਵੇ ਔਰ ਇਸ ਦੇ ਨਾਲ ਰੈਵਨਿਊ ਦੇ ਵਿੱਚ $2 ਬਿਲੀਅਨ ਦਾ ਫਾਇਦਾ ਹੋਏਗਾ। ਅਸਲ 'ਚ ਸਿਗਰਟਾਂ ਦੀ ਕੀਮਤ ਘੱਟ ਕਰਕੇ ਵੀ ਸਰਕਾਰ ਫਾਇਦਾ ਕਿਵੇਂ ਖੱਟੇਗੀ, ਇਸ ਦੇ ਬਾਰੇ ਯੰਗਸ ਟੇਲਰ ਨੇ ਦੱਸਿਆ ਕਿ ਜਦੋਂ ਬਲੈਕ ਮਾਰਕੀਟ ਦੇ ਉੱਤੇ ਸੱਟ ਭੱਜੇਗੀ ਤਾਂ ਲੋਕ ਲੀਗਲ ਮਾਰਕੀਟਸ ਦੇ ਵੱਲ ਜ਼ਿਆਦਾ ਭੱਜਣਗੇ। ਉਹਨਾਂ ਦੋਸ਼ ਮੜਿਆ ਕਿ ਲੇਬਰ ਪਾਰਟੀ ਇਸ ਵਕਤ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ ਔਰ ਉਹਨਾਂ ਨੂੰ ਇਹ ਯੋਜਨਾ ਕਦੋਂ ਦੀ ਲਾਗੂ ਕਰ ਦੇਣੀ ਚਾਹੀਦੀ ਸੀ, ਜਦਕਿ ਗੱਠਜੋੜ ਦਾ ਇਹ ਵਿਚਾਰ ਹੈ ਕਿ 80% ਰਿਡਕਸ਼ਨ ਆਉਣ ਦੇ ਚੱਲਦਿਆਂ $200 million ਦਾ ਝਟਕਾ ਵੀ ਜਿਹੜਾ ਉਹ ਸਰਕਾਰੀ ਖਜ਼ਾਨੇ ਨੂੰ ਲੱਗੇਗਾ। ਉੱਥੇ ਆਸਟ੍ਰੇਲੀਆ ਦੀ ਨੇਪਾਲ ਨੂੰ ਦਿੱਤੀ ਜਾ ਰਹੀ ਮਦਦ ਦੇ ਨਾਲ ਜੁੜੀ ਖਬਰ, ਜਿੱਥੇ ਸਵੇਰ ਵੇਲੇ ਤੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਸਰਕਾਰ ਨੇਪਾਲ ਨੂੰ ਹੁਣ ਤੱਕ ਦੁਨੀਆ ਦੇ ਵਿੱਚੋਂ ਸਭ ਤੋਂ ਵੱਡੀ ਵਿੱਤੀ ਮਦਦ ਦੇ ਚੁੱਕੀ ਹੈ। ਲਗਭਗ $11 million ਜਿਹੜੇ ਨੇ ਉਹ ਨੇਪਾਲ ਨੂੰ ਦਿੱਤੇ ਜਾਣੇ ਨੇ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ, ਬਾਵਜੂਦ ਇਸ ਦੇ ਇਹ ਉਸ $4 million ਤੋਂ ਅਲੱਗ ਰਕਮ ਹੈ ਜਿਸ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੇ ਆਪਣਾ ਪੈਸਾ ਇਕੱਠਾ ਕਰਕੇ ਨੇਪਾਲ ਭੇਜਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ EAA ਐਮਰਜੈਂਸੀ ਐਕਸ਼ਨ ਅਲਾਇੰਸ ਦੀ ਤਰਫ ਤੋਂ ਹੁਣ ਤੱਕ ਆਸਟ੍ਰੇਲੀਆ ਦੇ ਅਲੱਗ ਅਲੱਗ ਜਿਹੜੇ ਚੈਰਿਟੀ ਗਰੁੱਪਸ ਨੇ, ਚਾਹੇ ਚਿਲਡਰਨ ਆਸਟ੍ਰੇਲੀਆ, ਚਾਹੇ ਪਲੈਨ ਇੰਟਰਨੈਸ਼ਨਲ ਆਸਟ੍ਰੇਲੀਆ, ਆਕਸਫੈਮ ਆਸਟ੍ਰੇਲੀਆ, ਇਹਨਾਂ ਦੇ ਨਾਲ ਰਲ ਕੇ ਡੋਨੇਸ਼ਨ ਇਕੱਠੀ ਕੀਤੀ ਗਈ ਹੈ ਔਰ ਇਹ ਡੋਨੇਸ਼ਨ ਦੀ ਰਕਮ ਲਗਭਗ $4 million ਪਹਿਲਾਂ ਹੀ ਬਣ ਚੁੱਕੀ ਹੈ ਜਿਸ ਨੂੰ ਨੇਪਾਲ ਦੀ ਸਰਕਾਰ ਤੱਕ ਪੁੱਜਦਾ ਕੀਤਾ ਜਾਏਗਾ। ਉੱਥੇ ਹੀ H5 ਬਰਡ ਫਲੂ ਦੇ ਨਾਲ ਜੁੜੀ ਖਬਰ ਅਗਲੀ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਇੱਕ ਸੀਲ ਅਤੇ ਇੱਕ ਡੋਲਫਿਨ ਦੋਹਾਂ ਨੂੰ ਹੁਣ ਇਸ ਏਵੀਅਨ ਫਲੂ ਦੇ ਨਾਲ ਗ੍ਰਸਤ ਪਾਇਆ ਗਿਆ। ਦੱਸ ਦਈਏ ਕਿ ਲਾਈਮਸਟੋਨ ਕੋਸਟ ਦੇ ਵਿੱਚ ਬੀਚ ਪੋਰਟ ਦੇ ਉੱਤੇ ਇਹ ਖਬਰ ਸਾਹਮਣੇ ਆਉਂਦੀ ਹੈ। ਬਹਰਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਬੀਚ ਨੂੰ ਬੰਦ ਕੀਤੇ ਜਾਣ ਦੀ ਹਾਲੇ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਹੈ, ਪਰ ਇੰਨਾ ਜ਼ਰੂਰ ਪਤਾ ਚੱਲਿਆ ਹੈ ਕਿ ਬਰਡ ਫਲੂ ਦੇ ਲਗਾਤਾਰ ਵੱਧ ਰਹੇ ਕੇਸ ਹੁਣ ਸਿਰਫ ਪੰਛੀਆਂ ਤੱਕ ਸੀਮਤ ਨਹੀਂ ਰਹਿ ਗਏ ਨੇ, ਮੈਮਲਸ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਐਨਵਾਇਰਮੈਂਟ ਪ੍ਰੋਟੈਕਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਜਾਂਦੇ ਨੇ, ਪਰ ਗੁਆਂਢੀ ਟਾਪੂ ਮੁਲਕਾਂ ਦੀ ਤਰਫ ਤੋਂ ਆਸਟ੍ਰੇਲੀਆ ਨੂੰ ਨਿੰਦਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਆਪਣੇ ਬਣਦੇ ਦਾ ਹਿੱਸੇ ਦਾ ਓਨਾ ਕਾਰਜ ਨਹੀਂ ਕਰ ਰਿਹਾ ਜਿਸ ਦੇ ਤਹਿਤ ਵਾਤਾਵਰਨ ਤਬਦੀਲੀ ਦੇ ਵਿੱਚ ਜਾਂ ਚੌਗਿਰਦੇ ਦੇ ਅੰਦਰ ਜਿਹੜੇ ਵਿਗਾੜ ਨੇ ਉਸ ਨੂੰ ਰੋਕਣ ਦੇ ਲਈ ਕੁਝ ਕੀਤਾ ਜਾ ਸਕੇ। ਇਸ ਦੀ ਇੱਕ ਤਾਜ਼ਾ ਉਦਾਹਰਣ ਇਹ ਵੀ ਸਾਹਮਣੇ ਆਉਂਦੀ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੋਲੇ ਦੀ ਇੱਕ ਖਦਾਨ ਨੂੰ ਹੁਣ ਸਾਲ 2055 ਤੱਕ ਕਾਰੋਬਾਰ ਕਰਨ ਦੇ ਲਈ ਨਵੇਂ ਸਿਰੇ ਤੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦਈਏ ਆਸਟ੍ਰੇਲੀਆ ਸਰਕਾਰ ਹੁਣ ਤੱਕ ਇਹ ਕਹਿੰਦੀ ਰਹੀ ਹੈ ਕਿ ਨਵੇਂ ਕੋਲ ਪ੍ਰੋਜੈਕਟ ਨੂੰ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਵਿੱਚ ਐਲਾਨ ਨਹੀਂ ਹੋਣ ਦਿੱਤਾ ਜਾਏਗਾ, ਪਰ ਇਹ ਸਾਰਾ ਜੀ ਮਾਈਨ ਜਿਹੜੀ ਹੈ ਇਸ ਦੀ ਐਕਸਟੈਂਸ਼ਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਫ਼ਤਰ ਦੀ ਤਰਫ ਤੋਂ ਕੀਤੀ ਗਈ ਹੈ। ਦੱਸ ਦਈਏ ਕਿ ਇਹ ਮਾਈਨਸ BHP ਮਿਤਸੂਬਿਸ਼ੀ ਅਲਾਇੰਸ ਯਾਨੀ BMA ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਗੇ ਤੋਰਿਆ ਜਾ ਰਿਹਾ ਔਰ ਇਹ ਪ੍ਰੋਜੈਕਟ ਸਾਲ 2055 ਦੇ ਅਖੀਰ ਤੱਕ ਚੱਲਣਾ, ਇਸ ਕਰਕੇ ਇੱਥੋਂ ਵੱਡੀ ਮਾਤਰਾ ਦੇ ਵਿੱਚ ਵੱਡੀ ਮਿਕਦਾਰ ਦੇ ਵਿੱਚ ਕੋਲੇ ਦੀ ਖਦਾਨਾਂ ਨੇ ਉਹਨਾਂ ਦੇ ਵਿੱਚ ਕੋਲੇ ਦੀ ਮਾਈਨਿੰਗ ਕੀਤੀ ਜਾਣੀ ਹੈ ਔਰ ਇਸ ਦੇ ਚੱਲਦੇ ਆਸਟ੍ਰੇਲੀਆ ਦੇ ਐਨਵਾਇਰਮੈਂਟ ਪ੍ਰੋਟੈਕਸ਼ਨ ਐਡਵੋਕੇਟ ਗਰੁੱਪਸ ਜਿਹੜੇ ਉਹ ਖਾਸੇ ਸਰਕਾਰ ਤੋਂ ਨਜ਼ਰ ਆ ਰਹੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਹੁਣ ਲੋਕ ਵਿਦੇਸ਼ਾਂ ਦੇ ਵਿੱਚ ਗੇੜੇ ਕੱਢਣ ਦੀ ਬਜਾਏ ਆਸਟ੍ਰੇਲੀਆ ਦੇ ਅੰਦਰ ਹੀ ਆਪੋ ਆਪਣੇ ਐਸੈਟਸ ਦੇ ਉੱਤੇ ਇਨਵੈਸਟ ਕਰਨਾ ਪਸੰਦ ਕਰ ਰਹੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਸਾਲ ਦੇ ਵਿੱਚ ਇੱਕ ਵਾਰ ਜਾਰੀ ਕੀਤੀ ਜਾਂਦੀ ਨੈਸ਼ਨਲ ਅਕਾਊਂਟ ਦੀ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ ਦੇ ਵਿੱਚ ਜਿਹੜੀ 2.5% ਸੀ ਉਸ ਤੋਂ ਬਾਅਦ ਘੱਟ ਕੇ 2.1% ਜ਼ਰੂਰ ਰਹਿ ਗਈ। ਜੂਨ ਮਹੀਨੇ ਦੇ ਵਿੱਚ ਇਸ ਦੇ ਅੰਦਰ ਮਾਮੂਲੀ ਗਿਰਾਵਟ ਹੋਈ ਜ਼ਰੂਰ ਦੱਸੀ ਗਈ ਹੈ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਗਰੋਥ ਸਲੋ ਹੋਈ ਹੈ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਦੁਨੀਆ ਭਰ ਦੇ ਵਿੱਚ ਗਰੋਥ ਰੇਟ ਦੇ ਉੱਤੇ ਅਸਰ ਪਾਏ ਨੇ, ਪਰ ਇਹ ਕਿਹਾ ਗਿਆ ਕਿ ਆਸਟ੍ਰੇਲੀਅਨ ਇਕੋਨਮੀ ਦੇ ਮਜ਼ਬੂਤ ਬਣੇ ਰਹਿਣ ਦੇ ਬਹੁਤ ਸਾਰੇ ਕਾਰਨ ਨੇ। ਇੱਥੋਂ ਦੇ ਮਹਿੰਗਾਈ, ਪ੍ਰੋਡਕਟੀਵਿਟੀ ਅਤੇ ਗਲੋਬਲ ਵੋਲਟੈਲਿਟੀ ਇਹ ਤਿੰਨੇ ਬਹੁਤ ਵੱਡੇ ਫੈਕਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਦੋ ਫੈਕਟਰਸ ਦੇ ਅੰਦਰ ਆਸਟ੍ਰੇਲੀਆ ਜਿਹੜਾ ਉਹ ਕਾਫੀ ਮਜ਼ਬੂਤ ਨਜ਼ਰ ਆਉਂਦਾ ਹੈ। ਆਰਥਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀ ਆਰਥਿਕ ਵਿਕਾਸ ਦਰ 1.3 ਤੋਂ ਲੈ ਕੇ 1.5% ਹੋਰ ਵਾਧੀ ਦੇਖ ਸਕਦਾ ਹੈ ਆਉਂਦੇ ਇਸ ਸਰਦੀਆਂ ਦੇ ਮੌਸਮ ਦੇ ਦਰਮਿਆਨ, ਪਰ ਇਸ ਦਰਮਿਆਨ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਇਸ ਕਰਕੇ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਵਾਇਆ ਮਿਡਲ ਈਸਟ ਹੋ ਕੇ ਯੂਰਪ ਜਾਣਾ ਜਾਂ ਇਕੱਲੇ ਮਿਡਲ ਈਸਟ ਤੱਕ ਜਾਣਾ ਉਹ ਪਸੰਦ ਨਹੀਂ ਕਰ ਰਹੇ। ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਚੱਲਦਿਆਂ ਜਿਹੜੀ ਇਨਫਲੇਸ਼ਨ ਹੈ ਉਹ 0.6% ਵੀ ਵਧੀ ਹੈ, ਜੋ ਕਿ ਲੋਕਾਂ ਦੇ ਵਿਦੇਸ਼ੀ ਦੌਰੇ ਨਾ ਕਰਨ ਦਾ ਇੱਕ ਹੋਰ ਕਾਰਨ ਬਣਿਆ ਹੋਵੇ। ਪਰ CBA ਦੀ ਤਰਫ ਤੋਂ ਇੱਕ ਕਿਆਸ ਇਹ ਲਗਾਏ ਗਏ ਨੇ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਤੋਂ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਨਾ ਜਾ ਕੇ ਉਸੇ ਰਕਮ ਦੇ ਵਿੱਚੋਂ ਕਾਫ਼ੀ ਹਿੱਸਾ EV ਅਤੇ ਹਾਈਬ੍ਰਿਡ ਗੱਡੀਆਂ ਦੇ ਉੱਤੇ ਖਰਚ ਰਹੇ ਨੇ। ABS ਨੇ ਦੱਸਿਆ ਹੈ ਕਿ ਪਿਛਲੇ 3 ਕੁਆਟਰਸ ਦੇ ਵਿੱਚ ਜਿਹੜੀ EVs ਦੀ ਗਰੋਥ ਹੈ ਉਹ 0.4% ਵਧੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਕੈਨਬਰਾ ਦੇ ਨਾਲ ਜੁੜੀ ਹੋਈ, ਜਿੱਥੇ ਕੈਨਬਰਾ ਦੇ ਵਿੱਚ ਫੈਡਰਲ ਪਾਰਲੀਮੈਂਟ ਦੇ ਅੰਦਰ ਬਹੁਤ ਸਾਰੀਆਂ ਕਮੇਟੀਆਂ ਬੈਠਦੀਆਂ ਨੇ, ਪਰ ਕਿਸੇ ਇੱਕ ਕਮੇਟੀ ਦਾ ਨਾਂ ਲਏ ਬਗੈਰ ਦੀ ਗਾਰਡੀਅਨ ਅਖਬਾਰ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜ਼ਿਆਦਾਤਰ ਕਮੇਟੀਆਂ ਦੇ ਵਿੱਚ AI ਜਨਰੇਟਿਡ ਮਟੀਰੀਅਲ ਵਰਤਿਆ ਜਾਂਦਾ, ਯਾਨੀ ਕਿ ਜਿਹੜੀਆਂ ਫੈਕਟ ਸ਼ੀਟਸ ਨੇ ਉਹਨਾਂ ਨੂੰ ਤਿਆਰ ਕਰਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਲਈ ਜਾਂਦੀ ਹੈ। ਔਰ ਇਹ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੈ। ਇਹ ਵੀ ਕਿਹਾ ਗਿਆ ਹੈ ਕਿ AI ਦੇ ਨਾਲ ਤਿਆਰ ਕੀਤੀਆਂ ਗਈਆਂ ਜਿਹੜੀਆਂ ਇਨਕੁਆਇਰੀਜ਼ ਨੇ ਉਹਨਾਂ ਦੀ ਭਰਮਾਰ ਲਗਾਤਾਰ ਹੋ ਰਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਲਾਰਜ ਲੈਂਗੁਏਜ ਮਾਡਲਸ ਜਿਹੜੇ LLMs ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਲਿਬਰਲ ਪਾਰਟੀ ਦੇ ਸੈਨੇਟਰ ਪਾਲ ਸਕਾਰ ਨੇ ਕਿਹਾ ਕਿ ਇਹ ਬੇਹੱਦ ਇੱਕ ਖਤਰਨਾਕ ਟਰੈਂਡ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਰਕਾਰ ਦੀਆਂ ਐਕਸ਼ਨ ਪਲਾਨ ਦੇ ਤਰੀਕੇ ਹੁੰਦੇ ਨੇ ਉਹ ਮਹਿਜ਼ ਇਹਨਾਂ ਜਿਹੜੀਆਂ ਫੈਡਰਲ ਕਮੇਟੀਆਂ ਨੇ ਇਹਨਾਂ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਨਿਰਭਰ ਕਰਦੇ ਨੇ। ਅਜਿਹੇ ਦੇ ਵਿੱਚ ਜਦੋਂ MPs ਨੂੰ ਦੱਸੇ ਬਗੈਰ ਜਾਂ MPs ਦੇ ਨੋਟਿਸ ਦੇ ਵਿੱਚ ਹੋਣ ਦੇ ਬਾਵਜੂਦ ਇਸ ਕਿਸਮ ਦੇ ਨਾਲ AI ਦੇ ਨਾਲ ਤਿਆਰ ਹੋਈਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਤਾਂ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਵੈਸੇ ਗੰਭੀਰ ਚਿੰਤਾ ਦਾ ਵਿਸ਼ਾ ਅਗਲਾ ਕੁਇਨਜ਼ਲੈਂਡ ਤੋਂ ਵੀ ਹੈ, ਜਿੱਥੇ ਇੱਕ 6 ਸਾਲ ਦੇ ਬੱਚੇ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਉਸਦੇ ਮਾਂ ਪਿਓ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਸਲ 'ਚ ਇਹ ਬੱਚਾ ਸਕਰਵੀ, ਯਾਨੀ ਕਿ ਸੇਲਰਸ ਡਿਜ਼ੀਜ਼ ਵੀ ਕਹਿ ਲਿਆ ਜਾਂਦਾ, ਉਸਦੇ ਨਾਲ ਪੀੜਤ ਸੀ। ਇਸ ਨੂੰ ਵਿਟਾਮਿਨ ਸੀ ਦੀ ਕਮੀ ਵੀ ਕਹਿ ਲਿਆ ਜਾਂਦਾ। ਆਸਟ੍ਰੇਲੀਆ 'ਚ ਲੰਮਾ ਚਿਰ ਹੋ ਗਿਆ ਕਿ ਸਕਰਵੀ ਦੇ ਨਾਲ ਕਦੇ ਕਿਸੇ ਬੱਚੇ ਦੀ ਮੌਤ ਨਹੀਂ ਹੋਈ, ਪਰ ਕੁਇਨਜ਼ਲੈਂਡ ਦੇ ਚਿਲਡਰਨ ਹਸਪਤਾਲ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਸਾਲ 2024 ਦੇ ਵਿੱਚ ਹੋਈ ਇਸ ਬੱਚੇ ਦੀ ਮੌਤ ਦੇ ਮਾਮਲੇ 'ਚ ਕਾਰਡੀਅਕ ਅਰੈਸਟ ਉਸਨੂੰ ਆਇਆ ਹੋ ਸਕਦਾ। ਹਾਲਾਂਕਿ ਬੱਚੇ ਦੀ ਜਿਹੜੀ ਮਾਨਸਿਕ ਸਿਹਤ ਸੀ ਉਹ ਬਚਪਨ ਤੋਂ ਹੀ ਉਸਦੇ ਬਰਥ ਵੇਲੇ ਤੋਂ ਹੀ ਉਸਦੇ ਵਿੱਚ ਫਰਕ ਸੀ, ਪਰ ਫਿਰ ਵੀ ਇਸ ਬੱਚੇ ਦੀ ਮੌਤ ਦੇ ਹੋਰ ਕੀ ਕਾਰਨ ਨੇ ਇਸ ਦੇ ਬਾਰੇ ਪੜਤਾਲ ਕੁਇਨਜ਼ਲੈਂਡ ਚਿਲਡਰਨ ਹੋਸਪਿਟਲ ਦੇ ਵਿੱਚੋਂ ਕੀਤੀ ਜਾ ਰਹੀ ਹੈ। ਉੱਥੇ ਕੁਇਨਜ਼ਲੈਂਡ ਦੇ ਵਿੱਚ ਜਦੋਂ ਪਿਛਲੀ ਵਾਰ ਫੈਡਰਲ ਸੂਬਾਈ ਚੋਣਾਂ ਹੋਈਆਂ ਸੀ ਤਾਂ ਸਰਕਾਰ ਨੇ LNP ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਸੂਬੇ 'ਚ ਸਰਕਾਰ ਬਣਾਉਂਦਿਆਂ ਹੀ ਅਪਰਾਧਾਂ ਨੂੰ ਘੱਟ ਕਰਨਗੇ। ਹੁਣ 2024 ਤੋਂ 2025 ਦੇ ਦਰਮਿਆਨ 4% ਅਪਰਾਧ ਘੱਟ ਹੋਏ ਨੇ, ਇਹ LNP ਦੀ ਤਰਫ ਤੋਂ ਜਿਹੜੇ ਅਟਾਰਨੀ ਜਨਰਲ ਨੇ ਡੈਪ ਫ੍ਰੈਕਲਿੰਗਟਨ ਉਹਨਾਂ ਨੇ ਦਾਅਵਾ ਕੀਤਾ ਹੈ। ਮੈਂ ਕਿਹਾ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਵੀ ਤਾਜ਼ਾ ਅੰਕੜੇ ਜਾਰੀ ਹੋਏ ਨੇ। ਕੁਇਨਜ਼ਲੈਂਡ ਦੇ ਵਿੱਚ ਪ੍ਰੀਮੀਅਰ ਡੈਵਿਡ ਕ੍ਰਿਸਾਫੋਲੀ ਇਸ ਪਾਸੇ ਖਾਸ ਧਿਆਨ ਦੇ ਰਹੇ ਨੇ ਕਿ ਕ੍ਰਾਈਮ ਨੂੰ ਲੈ ਕੇ ਸੂਬੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੋਣੀ ਚਾਹੀਦੀ। ਦੱਸ ਦਈਏ ਕਿ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ 2,77,411 ਵਿਕਟਮਸ ਜਿਹੜੇ ਨੇ ਉਹ ਕੁਇਨਜ਼ਲੈਂਡ ਦੇ ਵਿੱਚ ਸਾਲ 2025 ਦੇ ਅੰਦਰ ਰਿਕਾਰਡ ਕਰਕੇ ਗਏ ਨੇ ਕਿ ਉਹਨਾਂ ਦੇ ਨਾਲ ਕੋਈ ਨਾ ਕੋਈ ਅਪਰਾਧਕ ਘਟਨਾ ਵਾਪਰੀ ਹੈ, ਜਦਕਿ ਇਸ ਸਾਲ ਪਿਛਲੇ ਸਾਲ ਦੇ ਨਾਲੋਂ 12,000 ਗਿਣਤੀ ਦੇ ਵਿੱਚ ਫਰਕ ਆਇਆ, ਯਾਨੀ 2,99,000 ਤੋਂ ਇਹ ਵਿਕਟਮਸ ਦੀ ਗਿਣਤੀ ਜਿਹੜੀ ਘੱਟ ਕੇ ਥੱਲੇ ਆਈ ਹੈ। ਇਸ ਦਾ ਮਤਲਬ ਇਹ ਹੈ ਕਿ ਅਪਰਾਧ ਵੀ ਘੱਟ ਹੋ ਰਹੇ ਨੇ ਕੁਇਨਜ਼ਲੈਂਡ ਦੇ ਵਿੱਚ, ਔਰ ਜੋ ਵਾਅਦਾ LNP ਦੀ ਪਾਰਟੀ ਜਿਹੜੀ ਉਹ ਲੈ ਕੇ ਆਈ ਸੀ ਉਹ ਵਾਅਦਾ ਪੂਰਾ ਨਿਭਾਇਆ ਜਾ ਰਿਹਾ। ਉੱਧਰ ਮਹਿਲਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਜਿਹੜੇ ਮੁਕਾਬਲੇ ਨੇ ਉਹ ਕਦੋਂ ਕਿਹਦੇ ਨਾਲ ਹੋਣੇ ਨੇ ਉਹਦੀ ਵੀ ਸਾਂਝ ਤੁਹਾਡੇ ਨਾਲ ਪਾ ਲਈਏ, ਪਰ ਇਸ ਮਹਿਲਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ ਸ਼੍ਰੀਲੰਕਾ ਨੇ ਇੰਡੋਨੇਸ਼ੀਆ ਨੂੰ 25 ਦੌੜਾਂ ਦੇ ਫਰਕ ਦੇ ਨਾਲ ਮਾਤ ਦਿੱਤੀ। ਦੱਸ ਦਈਏ ਕਿ ਇਸ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਭਾਰਤ ਅੱਗੇ ਚੱਲ ਰਿਹਾ ਸੀ, ਇਸ ਟੂਰਨਾਮੈਂਟ ਦੇ ਵਿੱਚ ਮੋਰੀ ਨੰਬਰਾਂ ਦੇ ਉੱਤੇ ਚੱਲ ਰਿਹਾ ਸੀ, ਪਰ ਦੂਸਰੇ ਪਾਸੇ ਦੂਜੇ ਗਰੁੱਪ ਦੀ ਜੇ ਗੱਲ ਕਰੀਏ ਤਾਂ ਸ਼੍ਰੀਲੰਕਾ ਦੀ ਟੀਮ ਜਿਹੜੀ ਹੈ ਉਹ ਵੀ ਇੱਕ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆ ਇਸ ਟੂਰਨਾਮੈਂਟ ਦੇ ਵਿੱਚ ਆਪਣੀ ਸਾਖ ਮਨਵਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀ।

0: ਉਹਨੇ ਹੁਣੇ ਉੱਠੇ ਨੇ ਤਾਂ ਫਿਰ ਬਾਈ ਪਿਆਰ ਭਰੀ ਗੁੱਡ ਮਾਰਨਿੰਗ, ਅੱਜ ਤਾਂ ਥੋੜ੍ਹਾ ਮੌਸਮ ਵੀ ਓਕੇ ਰਿਪੋਰਟ ਹੈ ਯਾਰ, ਥੋੜ੍ਹਾ ਛੇਤੀ ਉੱਠਿਆ ਕਰੋ, ਖਾਸ ਕਰ ਉਸ ਹਿਸਾਬ ਨਾਲ ਤਾਂ ਜ਼ਰੂਰ ਉੱਠਿਆ ਕਰੋ ਜਿਸ ਦਿਨ ਮੈਂ ਉੱਠਿਆ ਹੁੰਦਾ, ਤਾਂ ਮੈਨੂੰ ਨਹੀਂ ਚੰਗਾ ਲੱਗਦਾ ਕਿ ਬਾਕੀ ਸਾਰੇ ਲੋਕ ਸੁੱਤੇ ਹੋਣ। ਅਤੇ ਜੋਕ ਸਪਾਟ, ਅੱਜ ਦਾ ਗਾਣਾ ਹੈ ਵਾਲਾ ਜਿਹੜਾ ਅਸੀਂ ਸੁਣਿਆ ਅਤਾਉਲਾ ਖਾਨ ਸਾਹਿਬ ਦੀ ਆਵਾਜ਼ 'ਚ ਚੰਨ ਕਿੱਥਾਂ ਗੁਜ਼ਾਰੀ ਹੈ, ਇੱਕ ਫੋਕ ਸੌਂਗ ਆ, ਬਹੁਤ ਮਸ਼ਹੂਰ ਗਾਣਾ। ਤੁਹਾਨੂੰ ਦੱਸਦੀ ਹੈ ਅੱਜ ਉਹਨਾਂ ਦਾ ਇਸ ਤਰ੍ਹਾਂ ਦਾ ਕੁਛ, ਮਤਲਬ ਕੋਈ ਦਿਨ ਵਾਰ ਕੁਛ
1: ਲੇਟ ਨਾ ਕਰ ਲਿਓ।
0: ਹਾਂ, ਅਤੇ ਸਾਡਾ ਜਿਹੜਾ ਵਿਸ਼ਾ ਉਹਦੇ ਨਾਲ ਵੀ ਕੁਛ ਖਾਸ ਰਿਲੇਸ਼ਨ ਹੈ ਨੀ, ਇਹ ਤਾਂ
1: ਤੁਹਾਡਾ ਉਦਾਂ ਵੀ ਰਿਲੇਸ਼ਨ ਨਹੀਂ।
0: ਇਸ ਗਾਣੇ ਨੂੰ ਸੁਣਨ ਦਾ ਕਾਰਨ ਇੱਕੋ ਸੀ ਕਿ ਸਾਡਾ ਮਨ ਸੀ
1: ਯਾਰ, ਮਨ ਤੇ ਐਵੇਂ ਝੂਠ ਮਾਰਾ, ਮਨ ਤੇ ਹੈਗਾ ਸੀ ਦੂਜਾ ਗਾਣਾ ਸੁਣਨ ਦਾ।
0: ਹਾਂਜੀ,
1: ਕਾਲੀ ਕਮੀਜ਼,
0: ਕੋਈ ਕਾਲੀ ਕਮੀਜ਼ ਗਾਣਾ ਲੱਭਿਆ ਮੇਰੇ ਵੀਰ ਨੇ, ਮੈਂ ਕਿਹਾ ਯਾਰ
1: ਨਹੀਂ ਸੁਣਨੀ,
0: ਮੈਂ ਕਿਹਾ ਮੈਨੂੰ ਵਾਈਬ ਨਹੀਂ ਆ ਰਹੀ, ਮੈਂ ਤੈਨੂੰ ਚਲ ਤੂੰ ਅਤਾਉਲਾ ਖਾਨ ਸਾਹਿਬ ਹੀ ਸੁਣਿਆ ਤਾਂ ਆਹ ਸੁਣਦੇ ਆਪਾਂ ਚੰਨ ਕਿੱਥੇ।
1: ਚਲੋ ਇਹਨਾਂ ਨੇ ਤੁਹਾਨੂੰ ਦੂਜਾ ਸੁਣਾਤਾ, ਪਰ ਤੁਸੀਂ ਆਪੋ ਆਪਣੇ ਪੱਧਰ ਤੇ ਹਾਲੇ ਨਹੀਂ ਸੁਣਨਾ,
0: ਹਜੇ
1: ਉਸ ਤੋਂ ਬਾਅਦ ਸੁਣਿਓ। ਹਾਂ, ਫਿਲਹਾਲ ਇੱਧਰ ਸੁਣੋ
0: ਪਲੀਜ਼, ਥੈਂਕ ਯੂ।
1: ਤੁਸੀਂ ਉਹ ਗਾਣਾ ਸੁਣਨਾ ਵੀ ਕਾਲੀ ਤੇਰੀ ਕਮੀਜ਼,
0: ਹਾਂ
1: ਇਹਨਾਂ ਦਾ ਹੀ ਅਤਾਉਲਾ ਖਾਨ,
0: ਅਤਾਉਲਾ ਖਾਨ ਸਾਹਿਬ ਜੀ ਦਾ।
1: ਅੱਜ ਆਪਾਂ ਅੱਜ ਇਹਨਾਂ ਦੇ ਹੀ ਸੁਣਨੇ, ਉੱਦਾਂ ਹੀ ਕੋਈ ਸਪੈਸ਼ਲ
0: ਰੈਂਡਮ। ਅਸੀਂ ਦੇਖੋ ਹੁਣ ਸਾਡੀ ਇੱਛਾ,
1: ਹਾਂ ਕਿਉਂਕਿ ਕਾਫੀ ਉਮਰ ਹੋ ਚੁੱਕੀ ਆ,
0: ਕੀ ਗੱਲ ਹੋਈ,
1: ਜਿਹੜਾ ਸੁਣਨਾ ਬਣਦਾ।
0: ਹਾਂ ਨਹੀਂ, ਹਾਂ ਸੁਣਨਾ ਬਣਦਾ,
1: ਚਿਰ ਹੋ ਗਿਆ ਸੁਣਿਆ ਨਹੀਂ।
0: ਹਾਂ ਬਿਲਕੁਲ। ਅਤੇ ਜੀ ਬਹੁਤ ਹੀ ਮਜ਼ੇਦਾਰ ਆਉਣ ਵਾਲਾ ਅਗਲੇ 4-5 ਦਿਨ ਦਾ ਜਿਹੜਾ ਸਬੱਬ ਆ, ਬੜੇ ਤਰ੍ਹਾਂ ਦੇ ਡੇ ਨੇ, ਹਨਾ। ਇੱਕ ਤਾਂ ਜੀ ਫਾਦਰ ਡੇ ਆ ਰਿਹਾ ਆਸਟ੍ਰੇਲੀਅਨ, ਹਨਾ।
1: ਅੱਛਾ ਜੀ,
0: ਤੇ ਫਿਰ ਜੀ ਹੈਪੀ ਫਾਦਰ ਡੇ ਹੋ ਗਿਆ ਸਾਰਿਆਂ ਵਾਸਤੇ, ਠੀਕ ਹੈ ਜੀ। ਤੇ ਇੱਕ ਹੈ ਜੀ ਐਪਲ ਡੇ, ਐਪਲ ਡੇ ਮਤਲਬ ਕਿ 8-9 ਸਤੰਬਰ ਨੂੰ ਐਪਲ ਵਾਲੇ ਆ ਜਾਂਦੇ ਨਾ ਲੈ ਕੇ ਸਾਜ਼ੋ ਸਮਾਨ ਨਵਾਂ, ਕਿ ਜੀ ਆ ਨਵਾਂ ਆਈਫੋਨ ਆ ਗਿਆ, ਨਵਾਂ ਮੈਕ ਆ ਗਿਆ।
1: ਕੀ ਕਹਿੰਦੇ ਕ੍ਰਿਸ਼ਨਾ ਜੀ, ਦੂਜਾ ਆਉਣ ਲੱਗਾ ਫੋਲਡੇਬਲ?
0: ਹਾਂ, ਮਤਲਬ ਰੂਮਰ ਤੇ ਇਹੀ ਨੇ ਕਿ ਜਿਹੜਾ 18+ ਰੇਂਜ ਹੋਏਗੀ ਉਹ ਫੋਲਡੇਬਲ ਹੋਏਗੀ। ਰੂਮਰ ਇਹ ਵੀ ਹੈ ਕਿ ਜਿਹੜਾ ਐਪਲ ਆਪਣਾ ਏਅਰ ਵਾਲਾ ਮਾਡਲ ਕੱਢਦਾ, ਜਿਹੜਾ ਆਪਾਂ ਕਹਿੰਦੇ ਸਸਤਾ ਆਈਫੋਨ ਆ, ਏਅਰ ਨਹੀਂ ਕਹਿੰਦੇ ਉਹਨੂੰ, ਕੀ ਕਹਿੰਦੇ, ਮੈਂ ਖਿਆਲ ਐਪਲ ਆਈਫੋਨ ਏਅਰ ਕਹਿੰਦੇ ਆ, ਕਰੈਕਟ ਮੀ ਇਫ ਆਈ ਐਮ ਰੋਂਗ, ਉਹ ਸ਼ਾਇਦ ਉਹ
1: ਲੋਅਰ ਮਾਡਲ ਹੁੰਦਾ।
0: ਹਾਂ, ਮਤਲਬ ਇੱਕ ਤਾਂ ਹੁੰਦਾ ਨਾ ਕਿ ਜਿਸ 17 ਸਿੰਪਲ, ਫਿਰ 17 ਪ੍ਰੋ, ਫਿਰ 17 ਪ੍ਰੋ ਮੈਕਸ, ਇੱਕ ਇਸ ਤੋਂ ਅਲਾਇਦਾ ਵੀ ਕੱਢਦੇ ਹੁੰਦੇ ਆ, ਉਹ ਹੁੰਦਾ ਇਸ ਤੋਂ ਡਰਾਸਟਿਕਲੀ ਲੋਅਰ ਔਨ ਪ੍ਰਾਈਸ, ਪਰ ਉਹ ਕਹਿ ਲਿਆ ਕਿ ਉਹਦੀ ਸਪੈਸੀਫਿਕੇਸ਼ਨਸ ਹੁੰਦੀਆਂ ਉਸ ਅੱਜ ਤੋਂ 3 ਆਈਫੋਨ ਪੁਰਾਣੀਆਂ। ਉਹ ਕਹਿੰਦੇ ਸ਼ਾਇਦ ਉਹ ਡਿਸਕੰਟੀਨਿਊ ਕਰ ਦੇਣ ਕਿਉਂਕਿ ਉਹਦੀ ਸੇਲ ਨਹੀਂ ਹੈ ਖਾਸੀ ਉਹਨਾਂ ਕੋਲ,
1: ਪਿਛਲਾ ਜਿਹੜਾ ਸੀ ਉਹਦਾ ਤਾਂ ਏਅਰ ਹੀ ਰੱਖਿਆ ਇਹਨਾਂ ਨੇ।
0: ਹਾਂ, ਫਿਰ ਏਅਰ ਹੀ ਨਾਮ ਸੀਗਾ। ਅਤੇ ਇਸ ਵਾਰੀ ਬਹੁਤ ਜ਼ਿਆਦਾ ਉੱਪਰ ਨੀਚੇ ਮਾਹੌਲ ਚਾਲ ਹੋਣ ਦੀ ਉਮੀਦ ਆ, ਕਿਉਂਕਿ ਟਿਮ ਕੁੱਕ ਜਿਨ੍ਹਾਂ ਨੇ ਜਿਹੜੇ ਸਟੀਵ ਜੋਬਸ ਸੀਗਾ ਪਹਿਲੇ CEO ਐਪਲ ਦਾ ਐਂਡ ਫਾਊਂਡਰ ਵੀ ਸੀਗਾ, ਕੋ ਫਾਊਂਡਰ ਸੀਗਾ ਸਟੀਵ ਵੋਜ਼ਨੀਅਕ ਦੇ ਨਾਲ, ਅਤੇ ਜਦੋਂ ਉਹਨਾਂ ਦੀ ਡੈਥ ਹੋਈ ਅਤੇ ਟਿਮ ਕੁੱਕ ਬਣੇ CEO, 15 ਸਾਲ ਟਿਮ ਕੁੱਕ CEO ਬਣ ਕੇ ਰਹੇ, ਅਤੇ ਹੁਣ ਜੀ CEO ਵੀ ਬਦਲ ਗਿਆ। ਪੂਰੇ 15 ਸਾਲ ਬਾਅਦ ਹੁਣ ਬਾਗਡੋਰ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਦੀ ਚਲੀ ਗਈ ਹੈ ਜੀ, ਜੌਨ ਟੈਰਨਸ ਨਾਮ ਦੇ ਇੱਕ ਬੰਦੇ ਕੋਲ। ਇਹ 2001 ਤੋਂ ਐਪਲ ਦੇ ਅੰਦਰ ਕੰਮ ਕਰਦਾ ਪਿਆ, 2021 ਤੱਕ, 1 ਤੋਂ ਲੈ ਕੇ 21 ਤੱਕ ਬੇਸਿਕ ਲੈਵਲ ਤੋਂ ਸ਼ੁਰੂ ਹੋ ਕੇ, ਹਾਰਡਵੇਅਰ ਤੋਂ ਸ਼ੁਰੂ ਹੋ ਕੇ ਹੈੱਡਫੋਨਸ, ਕੰਪਿਊਟਰਸ, ਫੋਨਸ, ਸਪੀਕਰ ਸਾਰਿਆਂ ਦਾ ਉੱਪਰ ਕੰਮ ਕੀਤਾ ਇਹਨਾਂ ਨੇ ਜੀ। ਫਿਰ 13 'ਚ ਵਾਈਸ ਪ੍ਰੈਜੀਡੈਂਟ ਬਣ ਗਏ ਹਾਰਡਵੇਅਰ ਇੰਜੀਨੀਅਰਿੰਗ ਦੇ ਇਹਨਾਂ ਦੇ ਅੰਦਰ ਹੀ, ਅਤੇ 2021 'ਚ ਇਹ ਐਗਜ਼ੈਕਟਿਵ ਬਣਨ ਵਾਲੇ, ਜਿਹੜੇ ਬੋਰਡ 'ਚ ਐਗਜ਼ੈਕਟਿਵ ਬਣਦੇ, ਸਭ ਤੋਂ ਯੰਗੈਸਟ ਕਹੇ ਜਾਂਦੇ ਉਸ ਟਾਈਮ 'ਤੇ। ਅਤੇ ਅੱਜ ਵੀ ਜਿਹੜੇ ਤੁਹਾਡੇ ਆਈਪੈਡ ਨੇ, ਮੈਕਬੁੱਕ ਨੇ, ਐਪਲ ਵਾਚ ਅਤੇ ਏਅਰਪੋਡਸ ਅਤੇ ਵਿਜ਼ਨ ਪ੍ਰੋ ਵੀ, ਇਹ ਵਾਲੇ ਪ੍ਰੋਡਕਟਸ ਦੀ ਹਾਰਡਵੇਅਰ ਕੁਆਲਿਟੀ, ਇਹਨਾਂ ਦੇ ਕਿਸ ਤਰੀਕੇ ਦੇ ਬਣਨਗੇ, ਕਿਹੜੀ ਬੋਡੀ, ਕਿਹੜਾ ਡਿਜ਼ਾਈਨ ਹੋਏਗਾ, ਇਹੀ ਚੂਜ਼ ਕਰ ਰਹੇ ਸੀਗੇ। ਅਤੇ ਹੁਣ ਐਪਲ ਦੀ ਵਾਗਡੋਰ ਇਹਨਾਂ ਕੋਲ ਆ ਗਈ ਹੈ ਜੀ। ਵਧਾਈਆਂ ਜੌਨ ਭਰਾ ਸਾਡੇ ਵੱਲੋਂ, ਚੱਜ ਦੇ ਫੋਨ ਕੱਢੇ
1: ਜੌਨ ਭਰਾ, ਰਿਸ਼ਤੇਦਾਰ ਆ,
0: ਚਲੋ
1: ਸਿਬਲਿੰਗ ਤਾਂ ਨਹੀਂ ਤੁਹਾਡਾ,
0: ਇੱਕ ਰਿਸ਼ਤੇਦਾਰੀ ਹੋ ਜਾਂਦੀ ਹੈ ਜਦੋਂ ਤੁਹਾਡੇ ਕੋਲ ਸਾਰੇ ਪ੍ਰੋਡਕਟਸ ਇੱਕ ਕੰਪਨੀ ਦੇ ਹੋਣ ਅਤੇ ਤੁਸੀਂ ਈਕੋ ਸਿਸਟਮ 'ਚ ਫਸੇ ਹੋ, ਹੈ ਨਾ, ਇੱਕ ਆਹ ਬਹੁਤ ਸਿਸਟਮ ਹੈ ਨਾ,
1: ਹਿੱਸਾ ਹੋ ਜਾਂਦੇ ਨਾ,
0: ਹੈ ਨਾ, ਫਿਰ ਬੰਦਾ ਹਿੱਸਾ ਹੀ ਹੈ, ਫਿਰ ਬੰਦਾ ਕਲਪਦਾ ਕਿ ਨਹੀਂ ਕਿ ਯਾਰ ਸੈਮਸੰਗ ਵਾਲਿਆਂ ਨੇ ਕੱਢਤੇ ਫੋਲਡ ਭਰਾਵਾ, 4-4 ਸਾਲ 5-5 ਸਾਲ ਹੋ ਗਏ, ਤੁਸੀਂ ਕਿਉਂ ਨਾ ਲੇਟ ਚੱਲਦੇ ਪਏ ਹੋ। ਮੇਜਰ ਇਸ਼ੂ ਜੋ ਕਿਹਾ ਜਾਂਦਾ ਕਿ ਟਿਮ ਕੁੱਕ ਨੂੰ ਉਤਾਰਨ ਦਾ ਇਹ ਹੈ ਬਣੀ, ਕਿ ਐਪਲ ਬਹੁਤ ਪਿੱਛੇ ਰਹਿ ਗਿਆ AI ਦੀ ਰੇਸ ਦੇ ਅੰਦਰ। ਇੱਕ ਜੇ ਮੈਂ ਐਗਜ਼ਾਮਪਲ ਛੋਟਾ ਜਿਹਾ ਦੇਣਾ ਹੋਵੇ ਨਾ ਤੁਹਾਨੂੰ, ਤੇ ਜਿਹੜਾ ਐਮਾਜ਼ੋਨ ਆ, ਉਹ ਐਮਾਜ਼ੋਨ ਅਗਲੇ ਕੁਛ ਸਾਲਾਂ ਦੇ ਅੰਦਰ, ਮਤਲਬ ਜੋ ਮੈਂ ਕਹਿੰਦਾ ਚਲੋ 1 ਸਾਲ ਦਾ ਹੀ ਲੈ ਲਏ, ਅਗਲੇ ਸਾਲ ਐਪਲ $220 billion ਖਰਚਾ ਕਰੇਗਾ AI ਦੇ ਉੱਪਰ।
1: ਓਕੇ,
0: ਐਲਫਾਬੈਟ ਕੰਪਨੀ ਜੋ ਗੂਗਲ ਦੀ ਮਾਲਕ ਆ, ਪੇਰੈਂਟ ਕੰਪਨੀ ਆ, ਉਹ 205 ਇਹ ਬਿਲੀਅਨ ਚ ਗੱਲ ਹੋ ਰਹੀ ਹੈ, ਮਤਲਬ ਅੱਗੇ 9 ਜ਼ੀਰੋ ਆ, 9 ਸਿਫਰ। ਮਾਈਕਰੋਸੋਫਟ 175 ਬਿਲੀਅਨ ਤੇ ਮੈਟਾ ਸਾਡੇ ਜ਼ਕਰਬਰਗ ਭਾਈ ਉਹ ਵੀ 150 ਬਿਲੀਅਨ ਖਰਚਾ ਕਰਨਗੇ। ਇਹਨਾਂ ਦੇ ਮੁਕਾਬਲੇ ਐਪਲ ਨੇ ਸਿਰਫ $13 ਬਿਲੀਅਨ ਦਾ ਆਪਣਾ ਜਿਹੜਾ ਹੈਗਾ ਬਜਟ ਅਲਾਊਂਸ ਕੀਤੀ ਸੀਗੀ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ। ਇਹ ਕਾਫੀ ਲੋਕਾਂ ਨੂੰ ਪਸੰਦ ਨਹੀਂ ਆਇਆ, ਜਿਹੜੇ ਸਟੇਕ ਹੋਲਡਰ ਸੀਗੇ, ਮੇਜਰ ਸ਼ੇਅਰ ਹੋਲਡਿੰਗ ਕੰਪਨੀ ਸੀਗੀ, ਉਹਨਾਂ ਨੂੰ ਪਸੰਦ ਨਹੀਂ ਆਇਆ ਕਿ AI ਦੀ ਰੇਸ 'ਚ ਐਪਲ ਕਿਉਂ ਪਿੱਛੇ ਆ, ਇੰਨਾ ਪਿੱਛੇ ਆ। ਕਹਿੰਦੇ ਕਿ ਇਹ ਆਪਣੀ ਜਿਹੜੀ ਆਵਾਜ਼ ਹੈ ਸਿਰੀ ਦੀ, ਉਹਨੂੰ ਵੀ ਅਪਗ੍ਰੇਡ ਨਹੀਂ ਕਰ ਪਾ ਰਹੇ। ਸਿਰੀ ਅੱਜ ਵੀ ਉਸ ਲੈਵਲ ਦਾ ਹੀ ਕੰਮ ਕਰ ਪਾ ਰਹੀ ਹੈ ਜੋ ਮਤਲਬ ਕਿ ਕਹਿ ਲਓ ਅੱਜ ਤੋਂ ਜੋ 4-5 ਸਾਲ ਪਹਿਲੇ ਕਰ ਪਾ ਰਹੀ ਸੀ। ਉਹੀ ਕੈਲਕੂਲੇਟਰ ਖੋਲ੍ਹਤਾ, ਉਹੀ ਦੱਸਦਾ ਕਿੱਥੋਂ ਦੀ ਕੀ ਕੈਪੀਟਲ ਆ, ਕਿ ਵੀ ਨੀਡ ਅ ਚੇਂਜ। ਸੋ ਜੋਨ ਟਰਨਸ ਕਹਿੰਦਾ ਜੀ ਕਿ ਮੇਰੇ ਜਿਹੜੇ ਗੁਰੂ ਸੀਗੇ ਆਪਣਾ ਸਟੀਵ ਜੋਬਸ ਜੀ, ਹੀ ਵਾਜ਼ ਅ ਗ੍ਰੇਟ ਟੀਚਰ ਆਫ ਮਾਈਨ, ਉਹ ਬੜੇ ਤਗੜੇ ਮੇਰੇ ਮੈਂਟਰ ਸੀਗੇ ਅਤੇ ਉਹਨਾਂ ਦੇ ਨਕਸ਼ੇ ਕਦਮ 'ਤੇ, ਅਤੇ ਅੱਗੋਂ ਟਿਮ ਕੁੱਕ ਨੇ ਵੀ ਮੈਨੂੰ ਬਹੁਤ ਸਹਾਰਾ ਦਿੱਤਾ, ਉਹ ਵੀ ਮੇਰੇ ਟੀਚਰ ਬਣ ਕੇ ਰਹੇ ਨੇ, ਅਤੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਥੋੜ੍ਹਾ ਹੋਰ ਬੈਟਰ ਕਰਾਂਗੇ ਐਪਲ ਨੂੰ। ਸੋ ਇਹ ਗੱਲਬਾਤ ਆ ਜੀ ਐਪਲ ਦੀ, ਅਤੇ ਟੀਚਰਸ ਦੀ ਵੈਲਿਊ ਦੀ ਗੱਲ ਹੋ ਰਹੀ ਹੈ, ਅਤੇ ਟੀਚਰਸ ਦੀ ਵੈਲਿਊ ਦੀ ਗੱਲ ਕਿਉਂ ਹੋ ਰਹੀ ਹੈ ਬਨੀ ਜੀ ਦੱਸੋ?
1: ਕਿਉਂਕਿ ਫਿਲਹਾਲ ਸ਼ੇਅਰ ਖਰੀਦ ਲਈ ਐਪਲ ਦੇ, ਤਾਂ ਚੱਲ ਜਾਣੇ।
0: ਹਾਂ ਸ਼ੇਅਰ ਵੀ ਸ਼ੇਅਰ ਆ, ਹਾਂਜੀ, ਪਰ ਦਿਸ ਇਜ਼ ਨੋਟ ਅ ਫਾਈਨੈਂਸ਼ੀਅਲ ਪੋਡਕਾਸਟ ਐਂਡ ਇਹ ਸਾਡੀ ਸਿਰਫ ਸਲਾਹ ਨਹੀਂ ਹੈ। ਸੋ ਜੋ ਕਰਨਾ ਕਰੋ ਬਾਈ। ਹਾਂ ਪਰ ਬਲਕੀਰਤ ਨੇ ਖੋਲ ਲਿਆ ਹੋਇਆ ਆਪਣਾ ਟ੍ਰੇਡਿੰਗ, ਉਹ ਤੇ ਖੋਲੀ ਬੈਠਾ,
1: ਮੈਨੂੰ ਨਵਾਂ ਨਵਾਂ ਪਤਾ ਲੱਗਾ, ਮੈਂ ਤੇ ਕੁਛ ਕਰ ਦੇਣਾ,
0: ਮੈਂ ਨਹੀਂ ਹੂੰ, ਮੈਂ ਕੁਛ ਕਰਕੇ ਜਾਊਂਗਾ, ਠੀਕ ਹੈ ਜੀ,
1: ਤੇ ਥੱਲੇ ਕਰ ਦੇਣਾ। ਹਾਂ ਐਪਲ ਦਾ CEO ਹੀ ਬਦਲ ਗਿਆ ਨਾ ਇੱਧਰ,
0: ਇਹਦੀ ਹਿੰਮਤ ਕਿੱਦਾਂ ਹੋਈ ਹੁਣ ਹੀ ਦੱਸ ਦੇਣ,
1: ਆਪਣੇ ਵੀ ਦਿਮਾਗ ਦਾ CEO ਹੀ ਬਦਲ ਗਿਆ।
0: CEO ਹੀ ਨਹੀਂ ਓਏ ਭਰਾਵਾ, ਬਾਹਰ ਆ ਜਾਓ ਵੀਜ਼ਿਆਂ ਤੋਂ ਵੀ, ਹੁਣ ਤੁਸੀਂ PR ਹੋ ਗਏ ਹੋ,
1: CEO ਚੀਫ ਐਗਜ਼ੀਕਿਊਟਿਵ ਆਫਿਸਰ
0: ਜੀ, ਚੀਫ ਐਗਜ਼ੀਕਿਊਟਿਵ ਆਫਿਸਰ ਚੇਂਜ ਹੋ ਗਿਆ ਜੀ ਐਪਲ ਵਾਲਿਆਂ ਦਾ। ਤੇ ਉਧਰ ਕਹਿੰਦੇ ਜੀ ਕਿ ਅੱਜ ਦਾ ਜਿਹੜਾ ਵਿਸ਼ਾ ਨਾ, ਇਹ ਮੈਨੂੰ, ਮੈਂ ਦੱਸਾਂ, ਇਹ ਜਿੰਨੇ ਹੋਲਮਾਰਕ ਹੋਲੀਡੇਜ਼ ਹੈਗੇ ਨੇ, ਹੋਲਮਾਰਕ ਹੋਲੀਡੇਜ਼ ਮਤਲਬ ਆ ਜਿਹੜੇ ਡੇ ਬਣਾਏ ਹੋਲਮਾਰਕ ਆਰ ਚੀਜ਼ ਵਰਗੀਆਂ ਨੇ ਕਿ ਸਾਡੇ ਕਾਰਡ ਕੂਡ ਵਿਕਣ, ਸਾਡੇ ਗਿਫਟ ਵਿਕਣ, ਹਨਾ, ਫਾਦਰ ਡੇ, ਮਦਰ ਡੇ, ਸਿਬਲਿੰਗ ਡੇ, ਬੋਏਫ੍ਰੈਂਡ ਡੇ, ਗਰਲਫ੍ਰੈਂਡ ਡੇ, ਵੈਲੰਟਾਈਨ ਡੇ, ਹਨਾ, ਪੈਟ ਡੇ, ਐਨਵਾਇਰਮੈਂਟ ਡੇ, ਤੇਰਾ ਡੇ, ਮੇਰਾ ਡੇ, ਰੋਜ਼ ਡੇ, ਚੋਕਲੇਟ ਡੇ, ਹੋਰ ਕੋਈ ਰਹਿ ਗਿਆ, ਅਰਥ ਡੇ, ਜਿੰਨੇ ਵੀ ਡੇ ਨੇ ਨਾ, ਉਹਨਾਂ ਵਿੱਚੋਂ ਇੱਕ ਇੰਡੀਆ ਦੇ ਅੰਦਰ ਨਾ ਬਹੁਤ ਮਜ਼ੇਦਾਰ ਡੇ ਹੁੰਦਾ, ਜਦੋਂ ਅਸੀਂ ਸਕੂਲ ਪੜ੍ਹਦੇ ਸੀ ਸਾਨੂੰ ਬਹੁਤ ਚਾਅ ਹੁੰਦਾ ਸੀ ਉਹਦਾ, ਕਿਉਂਕਿ ਉਹ ਹੁੰਦਾ ਸੀਗਾ 5 ਸਤੰਬਰ ਟੀਚਰਸ ਡੇ, ਬਹੁਤ ਮਤਲਬ ਕਿਉਂਕਿ ਉਹ ਸਕੂਲ ਦੇ ਅੰਦਰ ਹੁੰਦਾ ਸੀ ਫੈਸਟੀਵਲ ਟਾਈਪ,
1: ਅਧਿਆਪਕਾਂ ਦਾ ਦਿਨ।
0: ਹਾਂ, ਇੱਕ ਤਾਂ ਥੈਂਕ ਯੂ ਉਹ ਸਾਰੇ ਟੀਚਰਸ ਦਾ ਜਿਨ੍ਹਾਂ ਦੇ ਸਿਖਾਏ ਹੋਏ ਅਸੀਂ ਨਕਸ਼ੇ ਤੱਕ ਪਹੁੰਚੇ
1: ਰਹੇ ਨੇ,
0: ਅਸੀਂ ਪਹੁੰਚੇ ਹਾਂ ਜੀ,
1: ਬਸ ਥੋੜ੍ਹੇ ਜਿਹੇ ਨਕਸ਼ ਟੇਢੇ,
0: ਥੋੜ੍ਹੇ ਨਕਸ਼ ਟੇਢੇ ਮੇਢੇ ਹੋ ਗਏ, ਪਹੁੰਚਦੇ ਪਹੁੰਚਦੇ, ਪਰ ਪਹੁੰਚੇ ਤਾਂ ਹੈ ਨਾ ਕਿਤੇ। ਅਤੇ ਜੀ ਸਾਡੇ ਸਕੂਲ ਪਤਾ ਕੀ ਹੋਣਾ ਬਲਕੀਰਤ, ਮੇਰੇ ਖਿਆਲ ਆਲਮੋਸਟ ਐਵਰੀ ਸਕੂਲ ਦਿਸ ਹੈਪਨਸ, ਸਾਡੇ ਹੁੰਦਾ ਕਿ ਜਿਹੜੇ 12ਵੀਂ ਦੇ ਬੱਚੇ ਹੁੰਦੇ ਸੀਗੇ ਨਾ ਉਹ ਉਸ ਦਿਨ ਟੀਚਰ ਬਣਦੇ ਸੀ, ਮੈਥ ਦਾ ਟੀਚਰ, ਮਤਲਬ ਮੈਥ ਦੇ ਟੀਚਰ ਨੇ ਵੀ ਨਾਲ ਆਉਣਾ, ਪਰ 12ਵੀਂ ਦੇ ਨਾਲ ਮੁੰਡੇ ਨੇ ਆਉਣਾ, ਅਤੇ ਉਹ ਫਿਰ ਜੋ ਖਲਾਰਾ ਪੈਣਾ ਕਲਾਸ 'ਚ, ਜੋ ਖੱਪ ਖਾਨਾ ਹੋਣਾ, ਉਹ ਦਿਨ ਬਹੁਤ ਮਜ਼ੇਦਾਰ ਚੱਲਦਾ ਹੁੰਦਾ ਸੀ, ਤੇ ਇਸ ਕਰਕੇ
1: ਜਾਂਦੇ ਵੀ ਬੜੇ ਚਾਅ ਨਾਲ ਹੁੰਦਾ ਸੀ ਨਾ।
0: ਹਾਂ, ਉਸ ਦਿਨ ਪਤਾ ਹੁੰਦਾ ਕਿ ਅੱਜ ਤਾਂ ਪੜ੍ਹਾਈ ਨਹੀਂ ਹੋਣੀ, ਅੱਜ ਤੇ ਫਨ। ਸੋ ਮੈਂ ਸੋਚਿਆ ਬਈ ਕਿ ਲਿਸਨਰਸ ਨੂੰ ਪੁੱਛੀਏ ਕਿ ਉਹਨਾਂ ਦਾ ਕਿਹੜਾ ਫੇਵਰੇਟ ਟੀਚਰ ਜਾਂ ਟੀਚਰ ਨਾਲ ਜੁੜਿਆ ਕੋਈ ਕਿੱਸਾ, ਜਾਂ ਫਿਰ ਟੀਚਰ ਦੀ ਸਿਖਾਈ ਹੋਈ ਕੋਈ ਗੱਲ ਉਹਨਾਂ ਦੇ ਅੱਜ ਵੀ ਮਨ 'ਚ ਹੈ, ਉਹ ਥੈਂਕਫੁਲ ਨੇ ਆਪਣੇ ਕਿਸੇ ਟੀਚਰ ਨੂੰ ਲੈ ਕੇ ਜਾਂ ਉਹਨਾਂ ਦੀ ਕਿਸੇ ਟੀਚਿੰਗ ਨੂੰ ਲੈ ਕੇ, ਤਾਂ ਸਾਡੇ ਨਾਲ ਸਾਂਝੀ ਕਰਨ, ਹੈ ਨਾ, 044-717-1617 ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਫੇਸਬੁੱਕ 'ਤੇ, ਵਟਸਐਪ 'ਤੇ, ਅਸੀਂ ਪੜ੍ਹਾਂਗੇ, ਅਸੀਂ ਤੁਹਾਡੀ ਵੀ ਕਹਾਣੀ ਸਮਝਾਂਗੇ, ਤੁਹਾਡੀ ਵੀ ਸੋਚ ਸਮਝਾਂਗੇ, ਅਸੀਂ ਤੁਹਾਡੇ ਵੀ ਟੀਚਰਸ ਨੂੰ ਰੇਡੀਓ ਥਰੂ ਥੈਂਕ ਯੂ ਕਹਾਂਗੇ। ਸੋ ਸਾਡੇ ਨਾਲ ਸਾਂਝ ਪਾਓ,
1: ਆਹੋ, ਕਿਉਂਕਿ ਮੈਮਰੀਜ਼ ਹੈ ਨਾ ਜਿਹੜੀਆਂ, ਉਹ ਸੁਣਿਆ ਤੁਸੀਂ, ਮੈਮਰੀਜ਼ ਬ੍ਰਿੰਗ ਬੈਕ, ਮੈਮਰੀਜ਼ ਬ੍ਰਿੰਗ ਬੈਕ ਯੂ,
0: ਸੁਣਿਆ ਕਿ ਨਹੀਂ? ਜੀ ਜੀ, ਮੈਂ ਸੁਣਿਆ ਜੀ, ਬਿਲਕੁਲ ਇਸੇ ਤਰੀਕੇ ਨਾਲ ਇੱਦਾਂ ਹੀ ਉਹਨੇ ਗਾਇਆ, ਜਿਸ ਤਰ੍ਹਾਂ ਤੁਸੀਂ
1: ਵੇਖਿਆ,
0: ਪੂਰੇ ਸੋਚ
1: ਮੈਂ ਹੀ ਗਾਇਆ,
0: ਆਪ ਮੁੰਬਈ ਆ ਸਕਦੇ ਹੈ।
1: ਅਤੇ ਕਈ ਮੈਮਰੀਜ਼ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਨਾਲ ਹੀ ਰਹਿ ਜਾਂਦੀਆਂ ਨੇ, ਭਾਵੇਂ ਜਿਹੜੇ ਮਰਜ਼ੀ ਵੱਡੇ ਹੋ ਜਾਓ, ਅਸੀਂ ਹਾਲੇ ਚਲੋ ਥੋੜ੍ਹੇ ਵੱਡੇ ਹਾਂ, ਤੁਸੀਂ ਉਹ ਸਦਾ ਸਾਡੇ ਤੋਂ ਵੱਧ ਵੱਡੇ ਹੋਵੋਗੇ, ਪਰ ਮੈਮਰੀਜ਼ ਤੁਹਾਡੇ ਨਾਲ ਹੀ ਹੋਣਗੀਆਂ।
0: ਬਿਲਕੁਲ,
1: ਟੀਚਰ ਆ ਜਿਹੜਾ ਟੀਚਰ ਦਾ ਇੱਕ ਕਹਿ ਲਓ ਸੁਭਾਅ ਹੁੰਦਾ ਨਾ ਕਈਆਂ ਦਾ, ਉਹ ਇੱਦਾਂ ਦਾ ਹੁੰਦਾ ਵਾ ਕਿ ਉਹ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਵਾ। ਅਤੇ ਜਿਹੜੇ ਟੀਚਰ ਕੈਟਾਗਰਾਈਜ਼ ਹੁੰਦੀਆਂ ਨੇ ਕਿ ਜਿਹੜੀ ਪੰਜਾਬੀ ਵਾਲੀ ਟੀਚਰ ਹੈ ਉਹਦਾ ਸੁਭਾਅ ਇੱਦਾਂ ਦਾ ਹੋਣਾ ਵਾ, ਜਿਹੜੀ ਇੰਗਲਿਸ਼ ਵਾਲੀ ਟੀਚਰ ਹੈ ਉਹਦਾ ਸੁਭਾਅ ਇੱਦਾਂ ਦਾ ਹੋਣਾ ਵਾ, ਜਿਹੜੀ ਮੈਥ ਵਾਲੇ ਟੀਚਰ ਨੇ ਉਹਦਾ ਸੁਭਾਅ ਉਹਦਾ ਪੈਨ ਨਜੋੜੇ 'ਚ ਹੀ ਹੋਣਾ ਵਾ, ਇੱਦਾਂ ਦੇ ਕਈ ਸਾਇੰਸ ਸਿਮਟਮ ਹੁੰਦੇ
0: ਸੀ। ਇਹ ਪੱਕੀ ਗੱਲ ਆ।
1: ਹਾਂ, ਕਿ ਜਦੋਂ ਤੁਸੀਂ ਮੰਨ ਲਓ ਕੋਈ ਸਕੂਲ ਚੇਂਜ ਕੀਤਾ ਜਾਂ ਤੁਹਾਡੀ ਕਲਾਸ ਹੀ ਚੇਂਜ ਹੋ ਗਈ, ਟੀਚਰ ਵੀ ਜਿੱਥੇ ਚੇਂਜ ਹੋਣੇ ਨੇ, ਤੁਹਾਨੂੰ ਵੇਖ ਕੇ ਮਾੜਾ ਜਿਹਾ ਅੰਦਾਜ਼ਾ ਹੋ ਜਾਂਦਾ ਸੀ ਵੀ ਇਹ ਕਿਹੜੇ ਸਬਜੈਕਟ ਦੇ ਟੀਚਰ।
0: ਸਹੀ ਗੱਲ ਹੈ, ਪੀ ਟੀ ਵਾਲਾ ਸਰ ਹਮੇਸ਼ਾ ਅੱਕਿਆ।
1: ਹਾਂ ਮਤਲਬ ਉਹ
0: ਐਵੇਂ ਕੋਰੀਡੋਰ 'ਚ ਮਾੜੀ ਆਵਾਜ਼ ਆਵੇ ਉਹ ਕਹਿੰਦਾ ਕਿ ਬਸ ਅੱਜ ਤਾਂ ਜਿਹੜਾ ਮੈਂ ਘਰੋਂ ਖਿਜੇ ਆਇਆ ਨਾ,
1: ਐਂ ਰਹਿਣਾ ਜਿੱਦਾਂ ਨਵਾਂ ਨਵਾਂ ਤਲਾਕ ਹੋਇਆ ਹੁੰਦਾ
0: ਜਨਾਨੀ
1: ਜਿੱਦਾਂ
0: ਡਾਊਨ ਹੋਇਆ ਤੇ ਸੈੱਟ ਚਾਹੀਦਾ, ਫਿਰ ਕਹਿੰਦਾ ਕਿ ਅੱਜ ਤਾਂ ਬੱਚੇ ਸੈੱਟ ਕਰੋ, ਮੈਂ ਦੋ ਚਾਰ ਸੈੱਟ ਦਾ ਪਤਾ ਨੀ, ਅੱਜ ਨੀ ਬਖਸ਼ਣਾ।
1: ਮਤਲਬ ਉਹਨੇ ਇਹ ਵੀ ਨੀ ਕਿ ਉਹਨਾਂ ਦਾ ਸੁਭਾਅ ਹੀ ਇੱਦਾਂ ਹੁੰਦੇ ਸੀ, ਕਈ ਤੇ ਸਾਨੂੰ ਬਾਹਰ ਅੰਦਰ ਜਦੋਂ ਵੇਖੀ ਤੇ ਬੜੇ ਸੋਹਣੇ, ਉੱਥੇ ਹੀ ਸਾਰੀ ਦਿਹਾੜੀ ਸਕੂਲ 'ਚ ਹੀ ਉਹਨਾਂ ਨੇ ਮਤਲਬ ਆਪਣਾ ਮੇਨਟੇਨ ਜਿਹਾ ਕਰਕੇ ਰੱਖਣਾ, ਸਾਰ ਖਲੋਤੇ ਥੱਲੇ
0: ਬਿਨਾਂ ਗੱਲੋਂ
1: ਪ੍ਰਭਾਵ ਜਿਹਾ ਜਿਹੜਾ।
0: ਹਾਂ ਹਾਂ, ਵੈਸੇ ਕਿੰਨੀ ਟਫ ਜੋਬ ਹੈ, ਬਿਨਾਂ ਗੱਲੋਂ ਟਫ ਰਹਿਣਾ, ਬਿਨਾਂ ਗੱਲੋਂ ਸਟ੍ਰਿਕਟ ਰਹਿਣਾ।
1: ਹਾਂ ਨਜਾਇਜ਼ ਜੀ।
0: ਹਾਂ
1: ਸਹੀ ਗੱਲ, ਐਵੇਂ ਛਾਤੀ ਜੀ ਕੱਢ ਕੇ ਉਹ ਵਾਲੇ ਸਾਹਮਣੇ।
0: ਅੱਛਾ, ਕਿਤੇ ਕਲਾਸ 'ਚ ਨਾ ਖੱਪ ਖਾਨਾ ਜ਼ਿਆਦਾ ਪੈਂਦਾ ਹੋਵੇ ਤੇ ਹੋਰ ਵੀ ਕਲਾਸ ਜਿਸਰਾ ਕਹਿ ਲਓ ਜਿਸਰਾ ਇੰਗਲਿਸ਼ ਟਾਈਪ ਮੈਡਮ ਦੀ ਕਲਾਸ ਹੋਵੇ, ਫੇਰ ਤੇ ਪੀ ਟੀ ਸਰ ਦਾ ਪਤਾ ਨਾ ਕਿ ਪੂਰੇ ਨੰਬਰ ਬਣਨੇ ਵੀ ਅੱਜ।
1: ਹਾਂ
0: ਹਨਾ,
1: ਥੱਲੇ ਯਾਰ ਬੜੇ ਬੜੇ ਸ਼ਤਾਨ ਹੁੰਦੇ ਜਦੋਂ ਥੱਲੇ ਸਕੂਲ ਲੱਗਦਾ, ਮੰਨ ਲਓ 8 ਵਜੇ ਲੱਗਾ ਜਾਂ 8:30 ਲੱਗਾ, ਤੇ ਜਦੋਂ ਲੈਨ 'ਚ ਸਾਰਿਆਂ ਨੇ ਐਂਟਰੀ ਕਰਨ ਡੇ ਹੋਣਾ ਤੇ ਉਹਨਾਂ ਨੇ ਥੱਲੇ ਗਰਾਊਂਡ 'ਚ ਖਲੋਤੇ ਹੋਣਾ, ਓਦਾਂ ਉਹਨਾਂ ਨੇ ਖਲੋਤੇ ਹੋਣਾ, ਤੇ ਜਦੋਂ ਟੀਚਰ ਕੋਈ ਮੰਨ ਲਓ ਇੰਗਲਿਸ਼ ਵਾਲੀ ਜਾਂ ਕੋਈ ਟੀਚਰ ਲੰਘਣੀ ਤੇ ਫਿਰ ਬੜੀ ਸੋਹਣੀ ਜੀ ਸਮਾਈਲ ਦੇਣੀ। ਹਾਂ ਹਾਂ, ਬੰਦਾ ਆਈ ਬੰਦੇ ਨੀ।
0: ਸਹੀ ਗੱਲ, ਐਵੇਂ ਕਲਾਸ 'ਚ ਹੈਗਾ ਨਾ ਪ੍ਰਧਾਨਗੀ ਜੀ ਝਾੜਨੀ, ਹੈ ਨਾ, ਏ ਵਾਟ ਯੂ ਡੂਇੰਗ,
1: ਅਜਾ ਅੰਗਰੇਜ਼ੀ ਅੰਗਰੇਜ਼ੀ ਲੋ ਹੱਥ ਉਹਨਾਂ ਦਾ ਟੈਡੀ।
0: ਸਹੀ ਗੱਲ, ਮਤਲਬ ਬੰਦਾ ਕਹਿੰਦਾ
1: ਜਮਾ ਹੀ,
0: ਹਾਂਜੀ ਇਹ ਨਾ ਇਹ ਅਸੀਂ ਸੇਮ ਹੀ ਕੈਟੇਗਰੀ 'ਚ ਹੈ ਸਰ ਜੀ, ਬਸ ਅਸੀਂ ਸਿੱਖਣਾ ਹੈ।
1: ਬੰਦੇ ਨੇ ਕਰਨਾ ਵੀ, ਸਾਨੂੰ ਬਹੁਤ ਅੰਗਰੇਜ਼ੀ ਆਉਂਦੀ ਹੈ ਵੀ ਸਾਡੇ ਵਰਗਾ ਪੂਰੀ ਟੌਰ ਵਾਲਾ ਬੰਦਾ ਨਹੀਂ ਕੋਈ ਹੈਗਾ ਸਾਰੇ ਸਕੂਲ।
0: ਇਸ ਦਿਸ ਵੇ ਕਰਾਂ ਸੈੱਟ ਤੁਹਾਨੂੰ, ਨਾਲ ਹੀ ਬਸ ਤੀਜੀ ਲਾਈਨ 'ਚ ਕਰਾਂ ਸੈੱਟ ਤੁਹਾਨੂੰ,
1: ਨਹੀਂ ਅੜਦੇ ਕਿੰਨੀ ਵਾਰੀ ਗਿਆ ਉੱਧਰ ਦੀ ਜਾਣਾ ਵਾ।
0: ਸਹੀ,
1: ਫਿਰ ਇੱਧਰ ਦੀ ਪੌੜੀਆਂ ਚੜਦੇ
0: ਹਨਾ,
1: ਸੀਡੀ ਜੇ ਰੱਖੀ ਹੁੰਦੀ ਉਹਨਾਂ ਨੇ ਇੱਕ
0: ਸੀਟੀ ਸੀਟੀ ਆਈ,
1: ਜਦੋਂ ਬੰਦਾ ਦੂਰ ਆ ਵੀ ਨਹੀਂ ਕਦੇ ਆਵਾਜ਼ ਸੁਣੀ,
0: ਹਾਂ
1: ਮਾਰ ਦੇਣੀ ਉਹਨਾਂ ਨੇ, ਮੁੜ ਕੇ ਕਹਿਣਾ ਨੀ ਉਹਨਾਂ ਨੇ ਵੀ ਇੱਧਰ ਆ ਜਾ, ਇਸ਼ਾਰਾ ਹੀ ਕਰਨਾ ਹੱਥ ਇੱਧਰ ਜਾਂ ਉੱਧਰ
0: ਇੱਧਰ ਆ
1: ਜਾਂ ਉੱਧਰ ਜਾ, ਸਿਸਟਮ ਇੱਦਾਂ ਹੀ ਚੱਲਦਾ।
0: ਅੱਛਾ, ਮੈਨੂੰ ਲੱਗਦਾ ਪੀ ਟੀ ਸਰ ਦੀ ਨਾ ਲਾਈਫ ਸੌਖੀ ਹੁੰਦੀ ਸੀਗੀ, ਮਤਲਬ ਉਹਨਾਂ ਦੇ ਬੰਦਾ ਹੁੰਦਾ ਨਾ ਕਿ ਯਾਰ ਅੱਜ ਤਾਂ ਮੈਂ ਬਹੁਤ ਖੁਸ਼ ਹਾਂ, ਜਿਸ ਦਿਨ ਹੋ ਜਾਏ ਅਸੈਂਬਲੀ, ਹੈਨਾ। ਇੱਕ ਤਾਂ ਹੁੰਦੀ ਸੀ ਅਸੈਂਬਲੀ ਬਹੁਤ ਲੰਬੀ, ਜਿਹਦੇ ਅੰਦਰ ਉਹ ਹੈੱਡ ਬੋਏ ਹੈੱਡ ਗਰਲ ਬਣਨੇ, ਉਸ ਦਿਨ ਪੀ ਟੀ ਸਰ ਜਿਹੜੇ ਆ ਨਾ ਉਹ ਬੇਚਾਰੇ ਦੇ ਨਾ ਮੱਥੇ 'ਤੇ ਤਿਉੜੀਆਂ ਹੋਣੀਆਂ, ਕਿਉਂਕਿ ਲੰਮੀ ਚੱਲਣੀ ਹੈ, ਪਤਾ ਕਿ ਅੱਜ ਸੱਤ ਅੱਠ ਬੱਚਾ ਅੱਜ ਡਿੱਗੂਗਾ ਬੇਹੋਸ਼ ਹੋ ਕੇ ਧੁੱਪ ਕਰਕੇ, ਹੈ ਨਾ, ਕਿ ਚੱਕਣੇ ਪੈਣੇ ਐਂਡ ਆਲ। ਪਰ ਜਿਹੜੀ ਨੋਰਮਲੀ ਅਸੈਂਬਲੀ ਹੋਣੀ ਨਾ, ਫਿਰ ਉਹ ਹੁੰਦਾ ਸੀ ਕਿ ਲਹੂ ਮੂੰਹ ਲੱਗ ਗਿਆ ਸ਼ੇਰ ਨੂੰ, ਉਸ ਤਰ੍ਹਾਂ ਕਿ ਲੈ ਅੱਜ ਨਿਕਲੇ ਡਿਫਾਲਟਰ, ਤੂੰ ਜਰਾਬਾ ਨਹੀਂ ਕਾਕਾ ਸਹੀ ਪਾ ਗਿਆ ਆ, ਹੈਂ ਤੇਰੀ ਪੈਂਟ ਨੈਰੋ ਹੈ, ਤੀਸਰਾ ਬੰਦਾ ਹੋਰ ਘੇਰ ਲਿਆ, ਅੱਛਾ ਤੂੰ ਟਾਈ ਨਹੀਂ ਲੈ ਕੇ ਆਇਆ,
1: ਬੈਲਟ ਨਹੀਂ ਲਾਈ ਸਕੂਲ ਵਾਲੀ।
0: ਫਿਰ ਤੁਸੀਂ ਸਾਰੇ ਨਾ ਲਾਈਨ ਸਿਰ ਖੜੇ ਹੁੰਦੇ, ਆਰਮੀ ਵਾਲੇ ਨਹੀਂ ਖੜੇ ਕੀਤੇ ਹੁੰਦੇ, ਅਸੈਂਬਲੀ ਚੱਲ ਗਈ, ਸਾਰੇ ਕਲਾਸਾਂ ਚੱਲ ਗਈਆਂ ਵਾਪਸ ਆਪਣੀ ਆਪਣੀ ਥਾਂ ਤੇ। ਫਿਰ ਹਮੇਸ਼ਾ ਇੱਕ ਮੁੰਡਾ ਹੋਣਾ ਜਿਸ ਦੀ ਜੁਰਾਬ, ਕਿਉਂਕਿ ਉਹ ਪੁੱਠੀ ਪਾ ਕੇ ਆਇਆ, ਗਲਤ ਪਾ ਕੇ ਆਇਆ, ਫਿਰ ਜਿਹੜਾ ਟਾਈ ਨਹੀਂ ਲਾ ਕੇ ਆਇਆ, ਉਸਦੇ ਕੁੱਤੇ ਨੇ ਖਾ ਲਿੱਤੀ ਆ, ਉਹ ਹਮੇਸ਼ਾ ਉਸ ਕੁੱਤੇ ਨੇ ਖਾਧੀ ਹੁੰਦੀ ਸੀ, ਤੇ ਅਸੀਂ ਸਾਰੇ ਹਾਂ ਹਾਂ ਹਾਂ ਕਰਕੇ ਹੱਸਦੇ ਸੀ। ਤੇ ਜਿਹੜੇ ਉਹਨੇ ਦੋ ਚੱਕਰ ਲਵਾਉਣੇ ਹੁੰਦੇ ਨੇ ਸਰ ਨੇ ਕਹਿੰਦਾ ਚਾਰ ਲਾ,
1: ਹਾਂ
0: ਤੇ ਬੈਠਕਾਂ ਵੀ ਕਰਾਣੀਆਂ।
1: ਤੁਹਾਡੇ ਕੁੱਤੇ ਨੇ ਖਾਧੀ ਹੁੰਦੀ ਸੀ, ਸਾਡੇ ਹਲਦੀ ਬੜੀ ਲੱਗੀ
0: ਹੁੰਦੀ
1: ਕਿਉਂਕਿ ਚਿੱਟੇ ਕੱਪੜੇ,
0: ਇਹ ਬੜਾ ਚੱਕਰ ਹੁੰਦਾ
1: ਜਦੋਂ ਕਿਤੇ ਲੰਚ ਕਰਨਾ ਲੱਗ ਲੁਕ ਜਾਂਦੀ, ਕੱਪੜੇ ਲਾ ਲਈ ਦੇ ਸੀ, ਕਦੇ ਵੀ ਟਾਈਮ ਲੱਗ ਜਾਂਦਾ, ਸ਼ਾਮਾਂ ਪੈ ਜਾਂਦੀਆਂ ਤੇ ਉਹ ਲੱਗ ਲੁਕ ਜਾਂਦੀ ਹਲਦੀ ਹੁੰਦੀ।
0: ਮੇਰੇ ਵਰਗਾ ਤਾਂ ਘਰ ਪਹੁੰਚਦਾ ਸੁੱਤਾ ਹੁੰਦਾ ਸੀ, ਤੇ ਬਸ ਸ਼ਾਮ ਨੂੰ ਹੀ ਕਿਤੇ ਵਾਰੀ ਲੱਗਣੀ,
1: ਸਾਰੀ ਸ਼ਰਟ ਦੇ ਬੇੜੀ ਹੋਣੀ, ਜਾਂਦੀ ਵੀ ਕਿਤੇ ਆ ਮੁੜ ਕੇ ਛੇਤੀ, ਤੇ ਉਹ ਨਵੀਂ ਵੀ ਹੁਣ ਬੰਦਾ ਕਿੰਨੀ ਕੁ ਵਾਰੀ ਲਈ ਜਾਵੇ, ਤੇ ਉਦਾਂ ਹੀ ਪਾਈ ਹੋਣੀ, ਉਹਨੇ ਬੜਾ ਖਿੱਚਣਾ।
0: ਮੈਨੂੰ ਨਾ ਪੀ ਟੀ ਵਾਲੇ ਸਰ ਤੋਂ ਇੱਕ ਹੋਰ ਚੀਜ਼ ਯਾਦ ਆ ਗਈ, ਤੁਹਾਡੇ ਨਾਲ ਕਦੇ ਇਸ ਤਰ੍ਹਾਂ ਹੋਇਆ, ਤੁਹਾਡੇ ਹੁੰਦੀ ਸੀ ਪਨਿਸ਼ਮੈਂਟ ਕੀ ਜੇ ਕੁਝ ਗਲਤ ਮਲਤ ਕੀਤਾ ਤੇ ਇਹ ਗਰਾਊਂਡ ਦੇ ਚੱਕਰ ਲਾ,
1: ਹਨਾ, ਸਾਡੇ ਤੇ ਸੁੱਟ ਉਹ ਵੀ ਹੁੰਦੇ ਸੀ ਉਦੋਂ,
0: ਹਾਂ ਉਹ ਹਾਂ ਉਹ ਤੇ ਹਨਾ, ਉਹ ਤਾਂ ਪੱਕਾ ਹੀ ਸੀ,
1: ਭਰ ਬਾ ਗਏ,
0: ਹਾਂ
1: ਇੱਕ
0: ਯੈਸ ਮੁਰਗਾ,
1: ਮੁਰਗਾ ਤੇ ਮੇਨ ਆ,
0: ਮੁਰਗਾ ਮੇਨ।
1: ਉਸ ਤੋਂ ਪਹਿਲਾਂ ਤੇ ਹੋਰ ਵੀ ਬੜੀ ਤਰ੍ਹਾਂ ਦੀ,
0: ਸਾਡੇ ਜਿਹੜੇ ਜੂਨੀਅਰ ਸੀਗੇ ਨਾ ਉਹਨਾਂ ਤੱਕ ਬਹੁਤ ਜ਼ਿਆਦਾ ਆ ਗਿਆ ਸੀਗਾ ਕਿ ਹੁਣ ਇਸ ਤਰ੍ਹਾਂ ਡਾਂਟਣਾ ਨਹੀਂ, ਉੱਚਾ ਨਹੀਂ ਬੋਲਣਾ ਜਾਂ ਫਿਰ ਓਵਰ ਨਹੀਂ ਕਰਨਾ, ਸਾਡੇ ਤੱਕ ਮਤਲਬ ਕਹਿ ਲਓ ਸਾਡੇ ਤੇ ਫਿਰ ਵੀ ਥੋੜ੍ਹਾ ਬਹੁਤ ਹੱਥ ਰਿਹਾ, ਸਾਡੇ ਤੋਂ ਪਹਿਲਾਂ ਨਾਲ ਤਾਂ ਖੈਰ ਬਹੁਤ ਮਾੜੀ ਹੋਈ ਹੈ, ਸਾਨੂੰ ਦੱਸਿਓ ਬਈ ਕਿ ਤੁਹਾਡੇ ਨਾਲ ਕੀ ਹੋਈ ਹੈ।
1: ਅੱਛਾ
0: ਮੈਂ ਨੋਟਿਸ
1: ਪਨਿਸ਼ਮੈਂਟ ਮਿਲਦੀ,
0: ਮੈਂ ਨੋਟਿਸ ਕਰਨਾ ਕਿ ਜਿਹੜਾ ਬੱਚਾ ਥੋੜ੍ਹਾ ਭਾਰ ਆ ਨਾ, ਕਿਉਂਕਿ ਆਈ ਯੂਸ ਟੂ ਬੀ ਅ ਬਿਟ ਬਲਕੀ, ਹੈ ਨਾ, ਤੇ ਜਿਹੜੇ ਪੀ ਟੀ ਵਾਲੇ ਸਰ ਆ ਨਾ ਉਹਨਾਂ ਨੇ ਬਾਕੀਆਂ ਨੂੰ ਭਾਵੇਂ ਦੋ ਰਾਊਂਡ ਕਰਾ ਲੈਣੇ, ਉਹ ਕਹਿੰਦਾ ਲੈ ਇਹ ਮੁਰਗਾ ਅੱਜ ਹਨਾ ਇਹ ਹੈਲਦੀ ਮੁਰਗਾ ਫਸਿਆ, ਤੂੰ ਕਾਕਾ ਚਾਰ ਲਾਏਗਾ ਜਦ ਤੱਕ ਹਫ ਕੇ ਡਿੱਗਣ ਵਾਲਾ ਹਾਲ ਨਹੀਂ, ਤੇਰੇ ਤੇ ਛਿੱਟੇ ਮਾਰੀਏ ਤੇਰੇ ਮੂੰਹ ਤੇ ਕਿ ਤੂੰ ਅੱਜ ਆਇਆ ਕਿਉਂ ਹੈ ਸਕੂਲ, ਉਹ ਵਾਲਾ ਹਾਲ
1: ਪੂਰਾ ਨੁੱਚੜ ਜੇ ਜਿੰਨਾ ਚਿਰ ਪੂਰਾ ਪਸੀਨਾ ਨਹੀਂ ਆ ਜਾਂਦਾ।
0: ਸਾਡਾ ਜਿਹੜਾ ਪੀ ਟੀ ਵਾਲਾ ਸਰ ਸੀ ਨਾ ਉਹ ਕ੍ਰਿਕਟ ਵੀ ਕ੍ਰਿਕਟ ਇੱਕ ਤਾਂ ਆਲ ਰਾਊਂਡਰ ਆ, ਪੀ ਟੀ ਵਾਲਾ ਸਰ ਬਸ ਓਲੰਪਿਕਸ ਨਹੀਂ ਜਾ ਪਾਇਆ ਸਾਡਾ ਜਿਹੜਾ ਵੀ ਹੈ ਨਾ ਹਰ ਸਕੂਲ ਦੇ ਅੰਦਰ ਜਿਹੜਾ ਪੀ ਟੀ ਵਾਲਾ ਸਰ
1: ਹੈ
0: ਨਾ ਉਹਨੂੰ ਕਹਿੰਦਾ ਕਿ ਨਹੀਂ ਸਰ ਤੁਹਾਡੇ ਨਾ ਐਕਚੁਲੀ ਜੋਬ ਦਾ ਟਾਈਮ ਹੋ ਗਿਆ, ਦੇਸ਼ ਨੂੰ ਨਹੀਂ ਸਕੂਲ ਨੂੰ ਤੁਹਾਡੀ ਲੋੜ ਹੈ, ਕਿਉਂਕਿ ਉਹੀ ਬਾਸਕਟਬਾਲ ਸਿਖਾਊਗਾ, ਉਹਨੇ ਵਾਲੀਬਾਲ ਸਿਖਾਉਣੀ ਹੈ ਤਾਂ ਉਹਨੇ ਕ੍ਰਿਕਟ ਖਿਡਾਉਣੀ ਆ। ਉਹਨਾਂ ਸਰ ਨੇ ਕਿਤੇ ਕਹਿਤਾ, ਉਹ ਸੀਗੇ ਸਰ ਸਾਡੇ ਸੀਗੇ ਕਸ਼ਮੀਰੀ, ਤੇ ਉਹ ਕਹਿੰਦਾ ਐਬੜਾ ਇਧਰ ਆ, ਹਾਂਜੀ ਇਹਨਕੋ ਅਪ ਡਾਊਨ ਕਰਾ, ਅਪ ਡਾਊਨ ਕਰਾ, ਠੀਕ ਹੈ ਸਰ ਕਰਾਇਆ। ਤੇ ਮੈਂ ਹੁਣ ਸਾਰੇ ਯਾਰ ਮਿੱਤਰ ਹੀ ਆਪਣੇ ਹਨਾ ਕਿ 30 ਕਰਾਉਣੀ ਹੈ 30 ਕਰਾਉਣੀ ਹੈ, ਮੈਂ 30 ਬੈਠ ਕੇ ਸਰ 1 2 7 11 ਇੱਦਾਂ ਕਰਕੇ ਨਾ ਮੈਂ ਕੰਪਲੀਟ ਕਰਾਤੀ। ਸਰ ਨਾ ਉੱਥੇ ਵਿਕਟਾਂ ਵੁਕਟਾਂ ਜੀਆਂ ਲਾ ਰਿਹਾ ਮੈਚ, ਹੋਣਾ ਜੇ ਸਰ ਹਾਊਸ ਨਹੀਂ ਹੁੰਦਾ ਸੀ ਕਿ ਰੈੱਡ ਹਾਊਸ ਬਲੂ ਹਾਊਸ ਇੱਦਾਂ ਕਰਕੇ ਮੈਚ ਆ, ਸਰ ਆ ਗਿਆ ਵਾਪਸ ਕਰਾ ਦੇ, ਹਾਂ ਕਰਾ ਦੇ ਜਾਓ। ਮੈਂ ਵੀ ਜਾਣ ਲੱਗਾ ਤੂੰ ਕਹਾਂ ਯਾਰਾ ਤੂੰ ਖੜਾ ਹੋ, ਉਹ ਮੈਨੂੰ ਸਾਰੀਆਂ 30 ਕਰਾਈਆਂ 30 ਕਰਾਈਆਂ, ਪਰ ਮੈਂ ਤਾਂ ਬਾਕੀਆਂ ਨੂੰ ਮਤਲਬ 18-19 ਕਰਾਤੀਆਂ ਨਾ। ਉਸ ਤੋਂ ਬਾਅਦ ਮੈਨੂੰ ਇੱਕ ਸਿੱਖਿਆ ਮਿਲੀ, ਮੈਂ ਕਿਹਾ ਦੇਖੋ ਥੈਂਕ ਯੂ ਹੈਪੀ ਟੀਚਰ ਡੇ ਬਟ ਸਰ
1: ਪਰ ਕਰਾਉਣੀ ਇਹਨਾਂ ਨੂੰ 30 ਚਾਹੀਦੀ,
0: ਤਦ ਤੱਕ ਬੰਦੇ ਦੀ ਮਦਦ ਨਾ ਕਰੋ ਜਦ ਤੱਕ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਵੀ ਵਿਹਲੇ ਹੋ ਜਾਓਗੇ ਛੇਤੀ। ਸੋ ਪਹਿਲੇ ਆਪਣੇ ਆਪ ਨੂੰ ਬਚਾਓ।
1: ਸੋ ਇਹ ਸਾਡੇ ਤੇ ਇੱਕ ਤੋਂ ਟੀਚਰ ਇੱਦਾਂ ਦੇ ਹੈਗੇ ਇਹ ਜਿਹੜੇ ਟੀਚਰ ਦੇ ਵਾਲੇ ਦਿਨ ਵੀ ਪੜ੍ਹਾ ਦਿੰਦੇ ਹੁੰਦੇ ਸੀ ਭਰਾਵਾ,
0: ਕਿਹੜੇ
1: ਉਹ ਟੀਚਰ ਆਉਂਦੇ ਹੁੰਦੇ ਸੀ ਕਿ ਵੇਖੋ ਪੜ੍ਹਾਈ ਕੱਲੀ ਇਹੋ ਨਹੀਂ ਆ ਵੀ ਕਿਤਾਬਾਂ ਚੋਂ ਹੀ ਪੜ੍ਹਨੀ ਆ, ਚੀਜ਼ਾਂ ਹੋਰ ਬਹੁਤ ਨੇ ਦੁਨੀਆਂ ਦੇ ਸਿੱਖਣ ਵਾਲੀਆਂ। ਉਹਨਾਂ ਦੀ ਸੋਚ ਕੁਛ ਇੱਦਾਂ ਦੀ, ਤੇ ਮਤਲਬ ਬੰਦੇ ਤੇ ਵਧੀਆ ਲੱਗਦੀ ਆ। ਹੁਣ ਵੀ ਪਿੱਛੇ ਜੇ ਮੈਂ ਜਦੋਂ ਇੰਡੀਆ ਗਿਆ ਹਾਂ ਤੇ ਉਹ ਕਿਤੇ ਇੱਦਾਂ ਹੀ ਮਿਲੇ ਪਏ ਮੈਨੂੰ ਰਾਹ ਚ, ਕਿਤੇ ਬੈਠੇ ਸੀ ਹਨਾ, ਤੇ ਮੈਂ ਪਛਾਣ ਲਿਆ ਉਹਨਾਂ ਨੇ ਤੇ ਮਤਲਬ ਕਿੰਨੇ ਸਟੂਡੈਂਟ ਪੜ੍ਹਾਏ ਹੁੰਦੇ ਉਹ ਹਾਲੇ ਤੱਕ ਪੜ੍ਹਾ ਰਹੇ, ਉਹਨਾਂ ਨੂੰ ਕੀ ਚੇਤਾ, ਪਰ ਇੱਕ ਦੋ ਗੱਲਾਂ ਜੇ ਹਰਕਤਾਂ ਵੇਖ ਲੈਣ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਆ ਜਾਂਦਾ ਯਾਦ,
0: ਉਹ ਇਹ ਗੱਲ ਹੈ
1: ਕਿਉਂਕਿ ਦੇ ਗੁੱਡ ਵੈਰੀ ਸ਼ਾਰਪ ਮੈਮਰੀ ਹਨਾ, ਤੇ ਕਹਿੰਦੇ ਕਿ ਅੱਛਾ ਹਾਂ ਮੈਨੂੰ ਹੁਣ ਯਾਦ ਆ ਗਿਆ ਉਹਨਾਂ ਦਾ, ਪਰ ਇੱਕ ਦੋ ਗੱਲਾਂ ਜੇ ਹਰਕਤਾਂ ਵੇਖ ਲੈਣ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਆ ਜਾਂਦਾ ਯਾਦ,
0: ਉਹ ਇਹ ਗੱਲ ਹੈ
1: ਕਿਉਂਕਿ ਦੇ ਗੁੱਡ ਵੈਰੀ ਸ਼ਾਰਪ ਮੈਮਰੀ ਹਨਾ, ਤੇ ਕਹਿੰਦੇ ਕਿ ਅੱਛਾ ਹਾਂ ਮੈਨੂੰ ਹੁਣ ਯਾਦ ਆ ਗਿਆ ਉਹਨਾਂ ਨੇ ਫਿਰ ਇੱਕ ਦੋ ਗੱਲਾਂ ਦੱਸੀਆਂ, ਤੇ ਉਹ ਟੀਚਰ ਮਤਲਬ ਸਾਨੂੰ ਹੁਣ ਵਧੀਆ ਲੱਗਦੇ ਆ, ਉਹਨਾਂ ਨੇ ਆ ਕੇ ਟੀਚਰ ਡੇ ਵਾਲੇ ਦਿਨ ਵੀ ਕਹਿਣਾ ਵੀ ਵੇਖੋ ਵੀ ਠੀਕ ਆ ਅੱਜ ਤੁਹਾਡੀ ਇੱਕ ਤਰ੍ਹਾਂ ਦਾ ਛੁੱਟੀ ਹੋਈ ਆ ਪਰ ਸਕੂਲ ਆਏ ਹੋ, ਤੁਹਾਨੂੰ ਨਹੀਂ ਜ਼ਿਆਦਾ ਪੜ੍ਹਨ ਨੂੰ ਕਹਿੰਦੇ, ਪਰ ਕੁਛ ਕੁ ਗੱਲਾਂ ਉਹਨਾਂ ਨੇ ਇੱਦਾਂ ਦੀਆਂ ਕਰਨੀਆਂ ਕਿ ਉਹ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਿੱਖਣ ਦੀ ਜ਼ਰੂਰਤ ਆ, ਕਿ ਜਿੱਦਾਂ ਮੰਨ ਲਓ ਕੋਮਨ ਸੈਂਸ ਵਾਲੀਆਂ ਗੱਲਾਂ ਮਤਲਬ ਸਿਲੇਬਸ ਤੋਂ ਹਟ ਕੇ ਵਾਲੀਆਂ ਗੱਲਾਂ, ਜਿਹੜਾ ਪਰਸਨਲ ਸਿਲੇਬਸ ਵਾਲੀਆਂ ਗੱਲਾਂ,
0: ਸਹੀ ਗੱਲ
1: ਇੱਦਾਂ ਨਹੀਂ ਹਨਾ ਵੀ ਇੱਦਾਂ ਨਹੀਂ ਕਿਸੇ ਨੂੰ ਛੇੜਨਾ ਨਹੀਂ, ਆਪਣਾ ਚੁੱਪ ਕਰਕੇ ਸਿਆਣੇ ਬੱਚੇ ਬਣੋ, ਟਾਈਮ ਸਿਰ ਆਉਣਾ ਟਾਈਮ ਸਿਰ ਜਾਣਾ ਹਨਾ, ਘਰ ਘਰਦਿਆਂ ਨੂੰ ਨਹੀਂ ਤੰਗ ਕਰਨਾ, ਰਿਸਪੈਕਟ ਕਿੱਦਾਂ ਕਰਨੀ ਆ ਇਹ ਚੀਜ਼ਾਂ,
0: ਹਾਂ ਇੱਕ ਰਿਸਪੈਕਟ ਮੇਨਟੇਨ ਕਰਕੇ,
1: ਇਹ ਵੀ ਨਹੀਂ ਆ ਵੀ ਸਾਰੀ ਇਹ ਚੀਜ਼ਾਂ ਸਿਖਾਉਂਦੇ ਸੀ, ਮਤਲਬ ਸਾਡੇ ਹੁਣ ਜੇ ਮੰਨ ਲਓ 5-6 ਟੀਚਰ ਇੱਕ ਟਾਈਮ ਦਿਨ 'ਚ ਤੁਹਾਨੂੰ ਪੜ੍ਹਾਉਣ ਡੇ ਵੱਖਰੇ ਵੱਖਰੇ ਪੀਰੀਅਡਸ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਕੋਈ 2-3 ਹੀ ਹੋਣਗੇ ਇੱਦਾਂ ਦੇ, ਬਾਕੀ 3 ਜਵਾਨ ਨੇ ਆਪਣੇ ਕੰਮ ਕਰੀ ਜਾਣੇ, ਪਰਸਨਲ ਥਿੰਗਸ ਉਹਨਾਂ ਨੇ ਕਰੀ ਜਾਣੇ, ਪਰਸਨਲ ਆਪਾਂ ਆਪਣੇ ਕਰੀ ਜਾਣੇ,
0: ਇਹ ਵੀ ਉਹਨਾਂ
1: ਨੇ ਆਪਣੇ ਕੋਲ ਉਹਨਾਂ ਕੋਲ ਲੈ ਆਉਣਾ, ਉਹਨਾਂ ਨੇ ਕਈ ਕੰਮ ਜਿੱਦਾਂ ਉਹਨਾਂ ਦਾ ਕਰਦੀ, ਇੱਕ ਸਾਡੀ ਮੈਡਮ ਹੈਗੇ ਆ ਪੰਜਾਬੀ ਦੇ ਮੈਡਮ ਹੀ, ਉਹ ਥੋੜੀ ਮਤਲਬ ਪੰਜਾਬੀ ਵਾਲੇ ਥੋੜੇ ਵੱਡੇ ਹੀ ਹੁੰਦੇ,
0: ਦੇਖ ਲਾ ਨਾ ਵੀ ਸਹੀ ਆ,
1: ਹਿੰਦੀ ਵਾਲੇ ਥੋੜੀ ਏਜ ਹੋਣਗੇ, ਪੰਜਾਬੀ ਵਾਲੇ ਏਜ ਹੋਣਗੇ, ਜੋਗ੍ਰਾਫੀ ਵਾਲੇ ਥੋੜੀ ਏਜ ਹੋਣਗੇ, ਵੱਡੇ ਵੱਡੇ ਸਬਜੈਕਟਾਂ ਵਾਲੇ ਥੋੜੇ,
0: ਇਹ ਪੁਰਾਣੇ ਵਿਸ਼ੇ ਹੈ ਨਾ ਵੀ ਪੁਰਾਣਾ ਬੰਦਾ ਹੀ ਚਾਹੀਦਾ ਹੁੰਦਾ,
1: ਉਹਨਾਂ ਨੇ ਲੈਣਾ ਕਈਆਂ ਨੇ ਆਪਣਾ ਹੁਣ ਦੇ ਕਈ ਜਿੱਦਾਂ ਬੁਣਦੀਆਂ
0: ਨੀ, ਓਕੇ
1: ਕਰੀ ਜਾਣਾ ਉਹਨਾਂ ਨੇ,
0: ਅੱਛਾ
1: ਹਾਂ ਹਾਂ ਟੀਚਰ ਡੇ ਹੀ ਹੈ ਯਾਰ, ਮਤਲਬ ਫ੍ਰੀ ਆ, ਚੱਲਣ ਕਹਿਣਾ ਚਲੋ ਆਪਣਾ ਤੁਸੀਂ ਬਹਿ ਜਾਓ ਇਕੱਠੇ, ਤੇ ਜ਼ਿਆਦਾ ਰੌਲਾ ਨੀ ਪਾਉਣਾ, ਮੈਨੂੰ ਤੁਹਾਡੀ ਜ਼ਿਆਦਾ ਆਵਾਜ਼ ਨੀ ਸੁਣਨੀ ਚਾਹੀਦੀ, ਪਰ ਤੁਸੀਂ ਕਰੋ ਜੋ ਕਰਨਾ ਹਨਾ, ਵੀ ਖੇਡ ਲਓ ਆਪਸ ਚ, ਤੇ ਆਪਣਾ ਉਹਨਾਂ ਨੇ ਕੰਮ ਕਰੀ ਜਾਣਾ, ਕਈਆਂ ਨੇ ਆਪਣੇ ਫੋਨ ਤੇ ਲੱਗੇ ਰਹਿਣਾ, ਉਹਨਾਂ ਦਾ ਵੀ ਕੋਈ ਪਰਸਨਲ ਕੰਮ ਹੋਣਾ ਉਹ ਉਹਨਾਂ ਨੇ ਖਤਮ ਕਰ ਲੈਣੇ ਉੱਥੇ, ਪਰ ਕਈਆਂ ਨੇ ਦੂਜੀ ਡਿਊਟੀ ਸਾਂਭਣੀ ਵੀ ਹਾਂ ਇਹਨਾਂ ਨੂੰ ਸਿੱਖਿਆ ਦੇ ਲਈਏ, ਤੇ ਉਹਦੇ ਵਿੱਚ ਹੁਣ ਅਸੀਂ ਸਿੱਖਣ ਨੂੰ ਕੀ ਸੀ, ਮੰਨ ਲਓ ਸਿਲੇਬਸ ਤੇ ਜਿੰਨਾ ਕੁ ਸਿੱਖਿਆ ਸਿੱਖਿਆ ਹੀ ਆ ਕਿ ਉਹ ਹੁਣ ਹੋ ਸਕਦਾ ਭੁੱਲ ਵੀ ਗਿਆ ਹੋਵੇ ਸਾਰਾ, ਕਿਹਨੂੰ ਕੀ ਚੇਤੇ, ਤੇ ਉਹ ਦੋਵਾਂ 3 ਮੈਡਮਾਂ ਦੀਆਂ ਗੱਲਾਂ ਸੀ ਜਿਹੜੀਆਂ ਇੱਕ ਤਰ੍ਹਾਂ ਦਾ ਪਰਸਨਲ ਸਿਲੇਬਸ ਦੀ ਜਿਹੜਾ ਉਹਨਾਂ ਨੇ ਸਿਖਾਇਆ ਸੀ ਉਹ ਕਿਤੇ ਨਾ ਕਿਤੇ ਬੰਦੇ ਦੀ ਹੈਲਪ ਕਰਦਾ, ਤੇ ਉਹ ਹਾਲੇ ਤੱਕ ਚੇਤੇ ਆ।
0: ਸਹੀ ਗੱਲ,
1: ਉਹ ਮੈਨੂੰ ਲੱਗਦਾ ਕਿ ਟੀਚਰ ਜਿਹੜਾ ਉਹ ਅਸਲੀ ਟੀਚਰ ਉਹਨੂੰ ਆਪਾਂ ਕਹਿ ਸਕਦੇ ਹਾਂ ਓਦਾਂ ਦੇ, ਮੰਨ ਲਓ ਮੈਂ ਵੀ ਪੜ੍ਹਾਈ ਕਰ ਲਾਂ, ਵੈਸੇ ਤਾਂ ਚਲੋ ਮੇਰੇ ਲਈ ਔਖਾ ਬਹੁਤ ਹੈ ਪੜ੍ਹਾਈ ਕਰਨੀ, ਪਰ ਮੰਨ ਲਓ ਜੇ ਕਰ ਲਾਂ ਤੇ ਕਿਤੇ ਨਾ ਕਿਤੇ ਜੋਬ ਤੇ ਮੈਨੂੰ ਵੀ ਮਿਲ ਜਾਣੀ ਟੀਚਿੰਗ, ਪਰ ਮੈਂ ਟੀਚਿੰਗ ਕਰਾਉਣੀ ਕਿੱਦਾਂ ਆ, ਹਨਾ ਵੀ ਦੱਸਣਾ ਕੀ ਆ, ਸਿੱਖਿਆ ਵਾ ਮੇਰੇ ਕੋਲੇ ਕਿੱਦਾਂ ਦੀ ਸਿੱਖਿਆ, ਜਾਂ ਤੇ ਮੇਰੇ ਕੋਲ ਇਕੱਲੀ ਸਿਲੇਬਸ ਦੀ ਹੀ ਸਿੱਖਿਆ ਵਾ ਉਹ ਮੈਂ ਦਊਂਗਾ, ਜੇ ਮੇਰੇ ਕੋਲ ਬਾਹਰ ਦੁਨੀਆਂ ਦੀ ਸਿੱਖਿਆ ਮੈਂ ਉਹ ਦਊਂਗਾ, ਤੇ ਉਹ ਡਿਪੈਂਡ ਕਰਦਾ ਵਾ, ਤੇ ਤੁਹਾਨੂੰ ਟੀਚਰ ਉਹੀ ਯਾਦ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਦੁਨੀਆਂ ਦੀ ਸਿੱਖਿਆ ਦਿੱਤੀ ਆ, ਉਹਨਾਂ ਦੇ ਬਾਰੇ ਹੀ ਤੁਸੀਂ ਦੱਸਣਾ ਵਾ।

0: ਇਹ ਫੈਕਟ ਆ ਹਨਾ, ਉਹ ਲਿੰਗ ਪੁਲਿੰਗ ਹਰ ਕਿਸੇ ਨੇ ਸਿਖਾ ਦੇਣੇ ਆ ਹਨਾ, ਜਾਂ ਫਿਰ ਉਹ ਕਿ ਖੁਸ਼ਵੰਤ ਸਿੰਘ ਕੀ ਕਹਿੰਦਾ ਪਿਆ, ਇਹ ਚਾਰ ਪੰਜ ਪੱਕੇ ਚੈਪਟਰ ਹੋ ਗਏ, ਜਾਂ ਫਿਰ ਮੈਥ ਵਾਲੇ ਨੇ ਦੱਸ ਦੇਣਾ ਬਈ ਏ ਪਲੱਸ ਬੀ ਹੋਲ ਸਕੁਅਰ ਕੀ ਹੁੰਦਾ, ਏ ਸਕੁਅਰ ਪਲੱਸ ਬੀ ਸਕੁਅਰ ਪਲੱਸ ਟੂ ਏ ਬੀ ਹਨਾ, ਥੈਂਕ ਯੂ ਮੋਦੀ ਜੀ, ਤੇ ਇਹ ਸਾਰੀਆਂ ਚੀਜ਼ਾਂ ਹਨਾ ਇਹ ਸਭ ਨੇ ਸਿਖਾ ਦੇਣਾ। ਪਰ ਬਾਕੀ ਜਿਹੜੇ ਤੁਸੀਂ ਨਾ ਇੱਦਾਂ ਦੇ ਮੂਮੈਂਟਸ ਹੋਣ ਤੁਹਾਡੇ ਕੋਲ ਤੁਹਾਡੇ ਟੀਚਰਸ ਨਾਲ, ਜਿਹੜਾ ਉਹ ਤੁਹਾਨੂੰ ਉਹ ਇੱਕ ਕਹਿ ਲਓ ਜਿਸ ਤਰ੍ਹਾਂ ਇੱਕ ਹਿਊਮਨ ਐਂਗਲ ਨਾਲ ਤੁਹਾਡੇ ਨਾਲ ਗੱਲ ਕਰਦੇ, ਇਟਸ ਨੋਟ ਜਸਟ ਟੀਚਰ ਸਟੂਡੈਂਟ, ਪਰ ਉਹ ਇਸ ਤਰ੍ਹਾਂ ਮੈਂਟੋਰਸ਼ਿਪ ਕਰਦੇ ਪਏ ਆ। ਅੱਛਾ ਇਹ ਚੀਜ਼ਾਂ ਨਾ ਜਦੋਂ ਤੁਸੀਂ 9th, 10th, 11th, 12th 'ਚ ਹੋਵੋ ਨਾ, ਆਹ ਚਾਰ ਸਾਲ ਜਿਹੜੇ ਹੁੰਦੇ ਆ, ਕਾਫੀ ਟੀਚਰ ਜਿਹੜੇ ਥੋੜੇ ਯੰਗਰ ਸਾਈਡ 'ਚ ਵੀ ਹੁੰਦੇ ਆ ਹਨਾ, ਉਹ ਤੁਹਾਡੇ ਨਾਲ ਥੋੜੀ ਗੱਲ ਵੀ ਇਸ ਤਰ੍ਹਾਂ ਹੀ ਕਰਨਗੇ ਜਿਸ ਤਰ੍ਹਾਂ ਦੇ ਆਰ ਫਰੈਂਡਸ ਹਨਾ, ਫਿਰ ਉਹਨਾਂ ਨੇ ਤੁਹਾਡੀਆਂ ਮਤਲਬ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕਰ ਲੈਣੀਆਂ, ਸਾਰੀਆਂ ਗੱਲਾਂ ਪੁੱਛ ਲੈਣੀਆਂ, ਸਾਰੀਆਂ ਗੱਲਾਂ ਸਮਝਾ ਦੇਣੀਆਂ ਜੋ ਤੁਸੀਂ ਘਰੇ ਨਹੀਂ ਸ਼ਾਇਦ ਕਰ ਸਕਦੇ, ਕਿਉਂਕਿ ਝਿਜਕ ਹੈ ਕਿ ਗੱਲਬਾਤ ਹੀ ਹੋ ਜਾਈ ਆ ਹਨਾ। ਪਰ ਟੀਚਰ ਦੀਆਂ ਅੱਖਾਂ ਬਹੁਤ ਤੇਜ਼ ਹੁੰਦੀਆਂ ਨਾ, ਪਤਾ ਹੈ ਕਿ ਬਾਈ ਕਿੱਥੇ ਕੀ ਚੱਲ ਰਿਹਾ ਹੈ, ਇਹ ਸਾਈਕਲ ਸਟੈਂਡ ਤੇ ਆਪਣਾ ਸਾਈਕਲ ਛੇਤੀ ਕਿਉਂ ਨਹੀਂ ਕੱਢਦਾ,
1: ਕਿਉਂਕਿ ਉਹੀ ਆ ਨਾ ਫਿਰ ਵੀ ਕਈ ਵਾਰੀ ਬੰਦੇ ਨੇ ਆਪਣੀ ਮਰਜ਼ੀ ਵੀ ਕਰਨੀ ਹੁੰਦੀ ਕਿਸੇ ਟਾਈਮ ਤੇ ਯਾਰ, ਇਹ ਵੀ ਤੇ ਜ਼ਰੂਰੀ ਆ, ਮਰਜ਼ੀ ਕਰੂਗਾ ਤੇ ਫੇਰ ਹੀ ਆ, ਉਦਾਂ ਦੀ ਤੇ ਬੰਦਾ ਹੀ ਕਰਦਾ ਜਿਹੜਾ ਮਰਜ਼ੀ ਨਾ ਕਰੇ। ਪਰ ਆਪਾਂ ਟੀਚਰ ਜੇ ਦੀ ਜਿਹੜੀ ਗੱਲਬਾਤ ਹੋਣ ਤੇ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਵੀ ਕੀ ਆ ਕੀ ਨਹੀਂ, ਤੁਸੀਂ ਕਾਲ ਕਰਨੀ ਆ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਟੀਚਰਸ ਡੇ ਆ ਜਿਹੜਾ, ਇਹ ਵੱਖਰਾ ਆ ਜੀ, ਇੰਡੀਆ ਦਾ 5 ਸਤੰਬਰ ਨੂੰ ਆ, ਪਰ ਜੇ ਵਰਲਡ ਦੀ ਗੱਲ ਕਰ ਲਈਏ ਜਿਹਦੇ ਵਿੱਚ ਆਸਟ੍ਰੇਲੀਆ ਵੀ ਆ ਜਾਂਦਾ, ਉਹਦੇ ਵਿੱਚ ਇਹ 1 ਅਕਤੂਬਰ ਦੇ ਆਈ ਥਿੰਕ ਲਾਸਟ ਫਰਾਈਡੇ ਕਿ ਫਸਟ ਫਰਾਈਡੇ ਕੁਛ ਇਦਾਂ, ਜੇ ਮੈਂ ਗਲਤ ਨਹੀਂ
0: ਅਕਤੂਬਰ ਚ ਕਰਦਾ,
1: ਹਾਂ ਅਕਤੂਬਰ ਦੇ ਵਿੱਚ
0: ਇੰਡੀਆ ਵਾਲਾ ਐਕਚੁਅਲੀ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਅੱਜ ਸੋਰੀ ਅੱਜ ਨਹੀਂ ਮਾਫ ਕਰਨਾ ਕਿ 5 ਸਤੰਬਰ ਨੂੰ ਜਦੋਂ ਟੀਚਰ ਡੇ ਮਨਾਇਆ ਜਾਂਦਾ,
1: ਹਾਂਜੀ
0: ਉਹ ਹੁੰਦਾ ਜੀ ਬਰਥ ਐਨੀਵਰਸਰੀ ਵੀ ਹੁੰਦੀ ਆ,
1: ਹੈਪੀ ਬਰਥਡੇ,
0: ਹਾਂਜੀ ਸਰ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦੀ, ਜੋ ਇੰਡੀਆ ਦੇ ਆਜ਼ਾਦ ਇੰਡੀਆ ਦੇ ਸੈਕਿੰਡ ਪ੍ਰੈਜ਼ੀਡੈਂਟ ਸੀਗੇ, ਬਹੁਤ ਮਸ਼ਹੂਰ, ਬਹੁਤ ਵਧੀਆ ਸਟੇਟਸਮੈਨ ਸੀਗੇ, ਫਿਲੋਸਫਰ ਸੀਗੇ, ਅਕੈਡਮੀਸ਼ੀਅਨ ਸੀਗੇ, ਅਤੇ ਉਹਨਾਂ ਦੇ
1: ਪ੍ਰੋਫੈਸਰ,
0: ਹਾਂ ਉਹਨਾਂ ਨੂੰ, ਹਾਂਜੀ ਪ੍ਰੋਫੈਸਰ ਸੀਗੇ, ਸੋ ਉਹਨਾਂ ਨੂੰ ਇੱਕ ਐਜ਼ ਅ ਟ੍ਰਿਬਿਊਟ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਜਾਂਦਾ ਐਜ਼ ਟੀਚਰਸ ਡੇ।
1: ਇਹ ਟੀਚਰ ਡੇ ਦੀ ਜਿਹੜੀ ਇੱਕ ਪਰੰਪਰਾ ਹੀ ਕਹਿ ਲਓ ਵੀ ਮਨਾਉਣ ਦੇ ਰੀਤੀ ਰਿਵਾਜ ਆ ਜਿਹੜੇ, ਉਹ ਸ਼ੁਰੂ ਹੋਏ ਜੀ 1962 ਦੇ ਵਿੱਚ, ਮਤਲਬ ਇਹ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਸ਼ੁਰੂ ਹੋਈ ਆ, ਫਿਰ ਉਸ ਤੋਂ ਬਾਅਦ ਜਿਹੜਾ ਉਹ ਵਰਲਡ ਦੇ ਵਿੱਚ ਜਿਹੜਾ ਬਾਕੀ ਕੰਟਰੀਜ਼ ਨੇ ਮਨਾਉਣਾ ਸ਼ੁਰੂ ਕੀਤਾ ਟੀਚਰਸ ਡੇ। ਅਤੇ ਇਹਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਪਹਿਲਾਂ ਇਹ ਨਹੀਂ ਜਿੱਦਾਂ ਹੁਣ ਆਪਾਂ, ਹੋ ਸਕਦਾ ਕਿ ਥੋੜ੍ਹਾ ਮਾਡਰਨ ਤਰੀਕੇ ਦੀ ਸਿੱਖਿਆ ਵੀ ਮਾਡਰਨ ਤਰੀਕੇ ਦੀ ਹੋ ਗਈ ਆ ਹੁਣ, ਤਾਂ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕਿ ਮੰਨ ਲਓ ਜਿੰਨੇ ਇੱਥੇ ਬੈਠੇ ਨੇ ਮੈਨੂੰ ਕੁਛ ਚਲਾਉਣਾ ਸਿਖਾਤਾ, ਜਾਂ ਮੰਨ ਲਓ ਫੋਰ ਐਗਜ਼ਾਮਪਲ ਕਿ ਮੈਨੂੰ ਚੰਗੀ ਤਰ੍ਹਾਂ ਫੋਨ ਚਲਾਉਣਾ ਸਿਖਾ ਸਕਦਾ, ਉਹਨੂੰ ਵੀ ਆਪਾਂ ਕਹਿ ਦਿੰਦੇ ਵੀ ਵੀ ਇਹ ਮੇਰਾ ਟੀਚਰ ਹੈ ਹਨਾ, ਮਤਲਬ ਜਿਹੜਾ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਵੀ ਸਿਖਾ ਦਿੰਦਾ, ਇੱਕ ਮਾਡਰਨਾਈਜ਼ ਹੋ ਗਿਆ ਚੀਜ਼ਾਂ ਨੂੰ ਕਿ ਉਹਨੂੰ ਤੁਸੀਂ ਆਪਣਾ ਮੰਨ ਲੈਂਦੇ ਹੋ ਕਿ ਇਹਨੇ ਮੈਨੂੰ ਸਿਖਾਇਆ। ਪਰ ਪਹਿਲਾਂ ਜਿਹੜੇ ਕਹਿੰਦੇ ਕਿ ਟੀਚਿੰਗ ਜਿਹੜੀ ਸ਼ੁਰੂਆਤੀ ਸੀਗੀ, ਉਹ ਸ਼ੁਰੂਆਤੀ ਟੀਚਿੰਗ ਦੇ ਵਿੱਚ ਤੁਸੀਂ ਵੇਖੋ ਵੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜੇ ਇੰਡੀਆ ਦੀ ਆਪਾਂ ਗੱਲ ਕਰ ਲਈਏ, ਜਿਹੜੀਆਂ ਆਪਾਂ ਨੂੰ ਕੀ ਕੀ ਸਿਖਾਇਆ ਸੀ, ਜਿਹੜੀਆਂ ਸਿੱਖਿਆ ਕਹਿ ਲਓ ਜਿਹੜੀਆਂ ਗੁਰੂ ਤੋਂ ਆਪਾਂ ਨੂੰ ਮਿਲਦੀ ਸੀ, ਅਤੇ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਇੱਦਾਂ ਕੀਤਾ ਸੀਗਾ ਕਿ ਇੱਕ ਸੱਭਿਅਤਾਵਾਂ ਜਿਹੜੀਆਂ ਸੀਗੀਆਂ ਆਪਣੀਆਂ, ਮਤਲਬ ਪੁਰਾਣੀਆਂ ਜਿਨ੍ਹਾਂ ਨਾਲ
0: ਮਸ਼ਰਕ ਤੇ ਮਗਰਬ ਬੇਸਿਕਲੀ ਕਿ ਵੈਸਟਰਨ ਤੇ ਈਸਟਰਨ ਫਿਲਾਸਫੀਜ਼ ਨੂੰ ਇਹਨਾਂ ਨੇ ਬ੍ਰਿਜ ਕੀਤਾ ਸੀਗਾ,
1: ਕਿ ਇਹਨਾਂ ਨੇ ਉਹ ਚੀਜ਼ ਤੋਂ ਸ਼ੁਰੂਆਤ ਕੀਤੀ ਸੀ ਕਿ ਮੰਨ ਲਓ ਕਿਸੇ ਨੂੰ ਨੋਰਮਲੀ ਚੀਜ਼ਾਂ ਸਿਖਾ ਦਿੱਤੀਆਂ ਕਿ ਖੇਤੀ ਕਰਨ ਦਾ ਤਰੀਕਾ ਕੀ ਆ, ਮੰਨ ਲਓ ਜਿਹੜਾ ਬੰਦਾ ਜੋ ਕਰਦਾ ਸੀ, ਮੰਨ ਲਓ ਮੇਰਾ ਕੰਮ ਖੇਤੀ ਦਾ ਅਤੇ ਮੈਂ ਖੇਤੀ ਕਰਨਾ ਉਹਨੂੰ ਸਿਖਾ ਦੇਣਾ, ਅਤੇ ਜਿਹਨੇ ਮੈਨੂੰ ਖੇਤੀ ਕਰਨਾ ਸਿਖਾ ਦਿੱਤਾ ਉਹ ਮੇਰੇ ਲਈ ਗੁਰੂ ਹੋ ਗਿਆ।
0: ਸਹੀ,
1: ਜਾਂ ਮੰਨ ਲਓ ਜੇ ਮੈਂ ਕੋਈ ਵੀ ਆ ਕੋਈ ਹੋਰ ਕਿੱਤਾ ਕਰਦਾ ਵਾ, ਮੰਨ ਲਓ ਲੋਹੇ ਦਾ ਕੰਮ ਕਰਦਾ ਵਾ ਜਾਂ ਲੱਕੜ ਦਾ ਕੰਮ ਕਰਦਾ ਵਾ, ਜਿਹ 'ਚ ਵੀ ਜਿਹਦਾ ਵੀ ਕਿੱਤਾ
0: ਅਪ੍ਰੈਂਟਿਸਸ਼ਿਪ ਹੋ ਜਾਂਦੀ
1: ਹੁਣ ਜਿਹਨੂੰ ਆਪਾਂ ਅਪ੍ਰੈਂਟਿਸਸ਼ਿਪ ਕਹਿ, ਉਦੋਂ ਜਿਹਨਾਂ ਨੂੰ ਉਹ ਚੀਜ਼ਾਂ ਦੇ ਤਰੀਕੇ ਸਿਖਾ ਦਿੰਦੇ ਸੀ, ਜਾਂ ਜੀਵਨ ਜਿਉਣ ਦੀ ਮੰਨ ਲਓ ਤੁਸੀਂ ਜਾਂਚ ਸਿਖਾ ਦੇਣੀ ਕਿ ਹਾਂ ਯਾਰ ਇਹਨੂੰ ਇੱਦਾਂ ਵਰਤਣਾ ਵਾ, ਇਹਦੇ ਨਾਲ ਇੱਦਾਂ ਬਿਹੇਵ ਕਰਨਾ ਵਾ, ਉਹ ਸਾਰੀਆਂ ਚੀਜ਼ਾਂ ਜਿਹੜਾ ਦੱਸਦਾ ਹੁੰਦਾ ਸੀ ਉਹਨੂੰ ਆਪਾਂ ਟੀਚਰ ਕਹਿ ਦਿੰਦੇ ਹਾਂ ਕਿ ਹਾਂ ਇਹ ਮੇਰਾ ਟੀਚਰ ਆ, ਜਿਹਨੂੰ ਸ਼ੁਰੂਆਤੀ ਦੇ ਵਿੱਚ ਮੰਨਿਆ ਜਾਂਦਾ ਸੀ। ਫਿਰ ਉਸ ਤੋਂ ਬਾਅਦ ਕੀ ਥੋੜ੍ਹਾ ਥੋੜ੍ਹਾ ਫਾਰਮਲ ਹੁੰਦਾ ਗਿਆ ਕਿ ਫਿਰ ਆਪਾਂ ਸਕੂਲਾਂ ਦੇ ਵਿੱਚ ਜਦੋਂ ਜਾਣ ਲੱਗ ਪਏ ਹਨਾ ਬੱਚੇ ਤੇ ਫਿਰ ਉਹ ਜਿਹੜੀ ਉੱਥੇ ਟੀਚਰ ਹੁੰਦੇ ਸੀ ਉਹਨਾਂ ਨੂੰ ਫਿਰ ਟੀਚਰ ਸਟੂਡੈਂਟ ਦੀ ਉਹ ਇੱਕ ਕੰਬੀਨੇਸ਼ਨ ਜਿਹਾ ਬਣ ਗਿਆ ਕਿ ਜੇ ਮੈਂ ਸਟੂਡੈਂਟ ਆ ਤੇ ਫਿਰ ਉਹ ਟੀਚਰ ਹੋ ਗਏ ਹਨਾ ਉਹ ਭਾਵੇਂ ਕਿਸੇ ਵੀ ਸਬਜੈਕਟ ਦੇ ਹੋਣ ਜੋ ਵੀ ਤੁਹਾਨੂੰ ਪੜਾਉਂਦੇ ਹੋਣ ਫਿਰ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਫਾਰਮਲਾਈਜ਼ ਕਰਕੇ ਤੇ ਉਹਨਾਂ ਨੂੰ ਟੀਚਰ ਕਹਿਣਾ ਸ਼ੁਰੂ ਕਰਤਾ ਫਿਰ ਇਸ ਤਰ੍ਹਾਂ ਤੁਹਾਨੂੰ ਜੋ ਜੋ ਮੰਨ ਲਓ ਉਹਨਾਂ ਨੇ ਤੁਹਾਨੂੰ ਡਿਸਿਪਲਿਨ ਸਿਖਾਇਆ ਐਥਿਕਸ ਸਿਖਾਏ ਆ ਜੇ ਆਪਾਂ ਇਹਦੇ ਵਰਡਸ ਦੇ ਵਿੱਚ ਗੱਲ ਕਰੀਏ ਰਹਿਣਾ ਸਹਿਣਾ ਸਿਖਾਇਆ ਆਉਣ ਜਾਣ ਸਿਖਾਇਆ ਵਾ ਬਹਿਣਾ ਖਲੋਣਾ ਸਿਖਾਇਆ ਪ੍ਰੈਕਟੀਕਲ ਸਕਿੱਲ ਆ ਕਿਸੇ ਟਾਈਪ ਦੀ ਉਹ ਸਿਖਾਈ ਆ ਤੇ ਉਹਨਾਂ ਸਾਰਿਆਂ ਨੂੰ ਫਿਰ ਇੱਕ ਟੀਚਰ ਦਾ ਕਿਤਾਬ ਦਿੱਤਾ ਗਿਆ ਵੀ ਹਾਂ ਵੀ ਇਹ ਮੇਰਾ ਗੁਰੂ ਆ ਤੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਵੀ ਹੁਣ ਹੋਣਗੇ ਕ੍ਰਿਸ਼ਨਾ ਜੀ ਵੀ ਗੁਰੂ ਸਾਡੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਹੋਊਗਾ
0: ਬਿਲਕੁਲ ਠੀਕ ਹਾਂ ਮਤਲਬ ਵਾਲੇ ਸਿਲੇਬਸ ਸਕੂਲ ਦੇ ਅਦਾਰੇ ਤੋਂ ਬਾਹਰ ਵੀ ਹਨਾ
1: ਹਾਂ
0: ਯੂ ਹੈਵ ਮੈਨੀ ਮੈਂਟਰਸ ਐਂਡ ਮੈਨੀ ਟੀਚਰਸ
1: ਹਾਂ ਜਿਹਨੂੰ ਮੈਂਟਰ ਵੀ ਚਲੋ ਆਪਾਂ ਇੱਕ ਹੋਰ ਵਰਡ ਆ ਗਿਆ ਵੀ ਇਹ ਮੇਰਾ ਮੈਂਟਰ ਆ ਪਰ ਕਿਤੇ ਨਾ ਕਿਤੇ ਗੁਰੂ ਹੀ ਆ ਠੀਕ ਆ ਭਾਵੇਂ ਉਹ ਮੈਂਟਰ ਆ ਭਾਵੇਂ ਉਹ ਟੀਚਰ ਆ ਮਤਲਬ ਕਿਸੇ ਵੀ ਤਰ੍ਹਾਂ ਦਾ ਜਿਹਨੇ ਤੁਹਾਨੂੰ ਕੋਈ ਗੁਣ ਦਿੱਤਾ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਇਹ ਮੇਰਾ ਟੀਚਰ ਹੀ ਟੀਚਰ ਇਹ ਹੋ ਸਕਦਾ ਕਿ ਸਿਰਫ ਇਹਦੇ ਵਿੱਚ ਹੀ ਟੀਚਰ ਸੀ ਵੀ ਓਵਰਆਲ ਨਹੀਂ ਸਾਰਾ ਕੁਝ ਨਹੀਂ ਸਿਖਾਇਆ ਪਰ ਕੁਛ ਕੁ ਪਾਰਟ ਤੇ ਸਿਖਾਇਆ ਨਾ
0: ਬਿਲਕੁਲ ਠੀਕ
1: ਤੇ ਉਹਦੀ ਰਿਸਪੈਕਟ ਜਿਹੜੀ ਆ ਉਹ ਸਾਰੀ ਉਮਰ ਕਰਨੀ ਜ਼ਰੂਰੀ ਆ ਕਿਉਂਕਿ ਜੇ ਚੀਜ਼ ਤੁਹਾਨੂੰ ਉਹ ਨਾ ਸਿਖਾਉਂਦਾ ਤੇ ਤੁਸੀਂ ਕਿੱਦਾਂ ਉਹਨੂੰ ਸਿੱਖ ਲੈਂਦੇ
0: ਬਿਲਕੁਲ
1: ਤੇ ਸਾਰੀ ਉਮਰ ਤੁਸੀਂ ਉਹਨੂੰ ਵਰਤ ਰਹੇ ਹੋ ਜੇ ਉਹ ਚੀਜ਼ ਸਿੱਖੀ ਨੂੰ ਇਹਦਾ ਮਤਲਬ ਕਿ ਉਹ ਤੁਹਾਡਾ ਫਿਰ ਗੁਰੂ ਹੀ ਤੇ ਟੀਚਰ ਹੀ ਤੇ ਉਹਨੂੰ ਉੱਥੇ ਰਿਸਪੈਕਟ ਬਣਦੀ ਉਹਦੀ
0: ਐਬਸੋਲੂਟਲੀ ਰਾਈਟ ਐਬਸੋਲੂਟਲੀ ਰਾਈਟ ਇਹਦੇ ਅੰਦਰ ਕੋਈ ਦੋ ਰਾਏ ਨਹੀਂ ਤੇ ਦੁਨੀਆ ਤੇ ਬਹੁਤ ਹੀ ਜ਼ਿਆਦਾ ਤਗੜੇ ਮੈਂਟਰਸ ਹੋਏ ਨੇ ਆਪਾਂ ਮੈਂਟਰ ਕਹਿ ਲਈਏ ਹਨਾ ਗੁਰੂ ਕਹਿ ਲਈਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਮੇਨ ਗੱਲਾਂ 'ਚ ਆ ਜਾਂਦਾ ਪੰਜਾਬ ਦੀ ਧਰਤੀ ਤੋਂ ਸਭ ਤੋਂ ਜ਼ਿਆਦਾ ਜੇ ਕੋਈ ਮਸ਼ਹੂਰ ਹੋ ਸਕਦਾ ਜਿਹਨੂੰ ਆਪਾਂ ਕਹਿ ਦਈਏ ਬਹੁਤ ਓਲਡ ਪੰਜਾਬ ਸਿਵਲਾਈਜੇਸ਼ਨਲ ਲੈਵਲ 'ਤੇ ਜਦੋਂ ਪਹੁੰਚ ਰਿਹਾ ਸੀਗਾ ਅਤੇ ਦੁਨੀਆ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵਿਖਿਆਤ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਜਿਸਦਾ ਹੁਣ ਕੁਛ ਹੋਂਦ ਨਹੀਂ ਆ ਵਜੂਦ 'ਚ ਨਹੀਂ ਆ ਕਾਫੀ ਹਜ਼ਾਰ ਸਾਲਾਂ ਤੋਂ 2500 ਸਾਲ ਪਹਿਲਾਂ ਤਕਸ਼ਿਲਾ ਯੂਨੀਵਰਸਿਟੀ ਜੋ ਪੰਜਾਬ ਦੇ ਹੀ ਜੋ ਇਸ ਸਮੇਂ ਦੇ ਪਾਕਿਸਤਾਨ ਵਾਲੇ ਸਾਈਡ ਦਾ ਪੰਜਾਬ ਹੈ ਨਾ ਉੱਥੇ ਬਣੀ ਸੀ ਅਤੇ ਉੱਥੇ ਜਾਵਿਕਾ ਪਨੀਨੀ ਇਹ ਉਹ ਲੋਕ ਨੇ ਜਾਵਿਕਾ ਉਹ ਆਦਮੀ ਆ ਜਿਹਨੇ ਸਰਜਰੀ ਦੀ ਸਾਇੰਸ ਲਿਆਂਦੀ ਠੀਕ ਹੈ ਪਨੀਨੀ ਉਹ ਹੈ ਜਿਹਨੇ ਲੈਂਗੁਏਜ ਦੇ ਅੰਦਰ ਵਿਆਕਰਣ ਦਾ ਕੀ ਕੰਮ ਹੈ ਕੀ ਰੋਲ ਹੈ ਉਹ ਦੱਸਿਆ ਜਿਹਦੇ ਤੋਂ ਸੰਸਕ੍ਰਿਤ ਸੰਸਕ੍ਰਿਤ ਤੋਂ ਅਵਧੀ ਅਵਧੀ ਤੋਂ ਬਾਅਦ 'ਚੋਂ ਫਾਰਸੀ ਵਿੱਚ ਆ ਗਈ ਤਾਂ ਫਿਰ ਉਰਦੂ ਹਿੰਦੀ ਪੰਜਾਬੀ ਹਰਿਆਣਵੀ ਆ ਡਾਇਲੈਕਟ ਨਿਕਲੇ ਆ ਸੋ ਇਹ ਇੱਦਾਂ ਦੇ ਲੋਕ ਉੱਥੇ ਪੜ੍ਹੇ ਅਤੇ ਬਾਅਦ 'ਚ ਉਹਨਾਂ ਨੇ ਪੜ੍ਹਾਇਆ ਅਤੇ ਸਭ ਤੋਂ ਮੇਨ ਕੌਟਿਲਿਆ ਜਿਹਨੂੰ ਆਪਾਂ ਚਾਣਕਿਆ ਦੇ ਨਾਮ ਤੋਂ ਵੀ ਜਾਣਦੇ ਹਾਂ ਉਹ ਉੱਥੇ ਪੜ੍ਹੇ ਵੀ ਅਤੇ ਉਹਨਾਂ ਨੇ ਪੜ੍ਹਾਇਆ ਵੀ ਅਤੇ ਉਹ 2500 ਸਾਲ ਪਹਿਲਾਂ ਉਹਨਾਂ ਨੇ ਉੱਥੇ ਹੀ ਆਪਣਾ ਰਿਸਰਚ ਪੇਪਰ ਆਪਣੀ ਕਿਤਾਬ ਕੰਪਲੀਟ ਕੀਤੀ ਜਿਸਦਾ ਨਾਂ ਹੈ ਅਰਥ ਸ਼ਾਸਤਰ ਮਤਲਬ ਕਿ ਇਕਨੋਮਿਕਸ ਅਤੇ ਅੱਜ 3000 ਸਾਲ 2500 ਸਾਲ ਬਾਅਦ ਵੀ ਇਟ ਇਜ਼ ਵਨ ਆਫ ਦਾ ਗ੍ਰੇਟੈਸਟ ਵਰਕਸ ਇਕਨੋਮਿਕਸ ਆਪਾਂ ਅੱਜ ਵੀ ਪੜ੍ਹਦੇ ਹਾਂ ਉਹਨਾਂ ਦੀ ਅੱਜ ਵੀ ਦਿੱਤੀਆਂ ਜਿਹੜੀ ਉਹਨੇ ਸਿੱਖ ਹੈ ਉਹ ਕਿਤੇ ਨਾ ਕਿਤੇ ਅਪਲਾਈ ਹੁੰਦੀ ਹੈ ਚਾਣਕਿਆ ਨੇ ਇੱਕ ਛੋਟੀ ਜਿਹੀ ਈਗੋ ਕਿਉਂਕਿ ਉਸ ਸਮੇਂ ਦੇ ਮੈਨੂੰ ਰਾਜੇ ਦਾ ਨਾਮ ਨਹੀਂ ਯਾਦ ਪਰ ਉਹਨੇ ਕਿਉਂਕਿ ਇਨਸਲਟ ਕਰਤਾ ਸੀਗਾ ਆਪਣੇ ਦਰਬਾਰ ਤੋਂ ਬਾਹਰ ਕਰਤਾ ਸੀਗਾ ਅਤੇ ਰਾਹ ਜਾਂਦੇ ਹੋਏ ਇੱਕ ਬੱਚੇ ਨੂੰ ਚੁਣਿਆ ਅਤੇ ਕਿਹਾ ਕਿ ਬਈ ਤੈਨੂੰ ਮੈਂ ਰਾਜਾ ਬਣਾਊਂਗਾ ਚੰਦਰਗੁਪਤ ਮੌਰਿਆ 7-8 ਸਾਲ ਦੀ ਉਮਰ ਸੀ ਉਸਦੀ ਉਸਨੂੰ ਕਿਹਾ ਜੋ ਮੈਂ ਕਹਿ ਦਿੱਤਾ ਨਾ ਮੈਂ ਤੇਰਾ ਗੁਰੂ ਹਾਂ ਮੈਂ ਤੇਰਾ ਟੀਚਰ ਹਾਂ ਅੱਜ ਤੋਂ ਉਹੀ ਕਰਨਾ ਅਤੇ ਰੈਸਟ ਇਜ਼ ਹਿਸਟਰੀ ਕਿ ਜਿੰਨਾ ਵੱਡਾ ਐਮਪਾਇਰ ਚੰਦਰਗੁਪਤ ਮੌਰਿਆ ਦਾ ਸੀਗਾ ਜੋ ਕਿ ਇੰਡੀਅਨ ਸਬ ਕੋਂਟੀਨੈਂਟ ਵੀ ਪਾਰ ਕਰਦਾ ਥਾਈਲੈਂਡ ਬਾਲੀ ਦੇ ਵੀ ਰੀਜਨਸ ਨੂੰ ਉਹ ਕਵਰ ਕਰਦਾ ਅੱਜ ਤੱਕ ਉਸ ਤੋਂ ਵੱਡਾ ਐਮਪਰਰ ਕੋਈ ਨਹੀਂ ਹੋਇਆ ਮੁਗਲਸ ਆਪਣੇ 5ਵੀਂ ਜਾਂ 6ਵੀਂ ਪੀੜ੍ਹੀ ਤੱਕ ਸ਼ਾਇਦ ਉਸ ਲੈਵਲ 'ਤੇ ਪਹੁੰਚੇ ਸੀਗੇ ਪਰ ਇਕੱਲੇ ਚੰਦਰਗੁਪਤ ਮੌਰਿਆ ਨੇ 0 ਤੋਂ ਲੈ ਕੇ ਆਲਮੋਸਟ ਸਾਰਾ ਸਾਰਾ ਇੰਡੀਆ ਕੈਪਚਰ ਕੀਤਾ ਬਾਅਦ 'ਚ ਉਹਦਾ ਮੁੰਡਾ ਜਿਹੜਾ ਅਸ਼ੋਕਾ ਹੋਇਆ ਜੋ ਬਾਅਦ 'ਚ ਬੋਧੀ ਬਣ ਗਿਆ ਹੈ ਨਾ ਅਸ਼ੋਕ ਚੱਕਰ ਸਾਡੇ ਇੰਡੀਆ ਦੇ ਨੈਸ਼ਨਲ ਫਲੈਗ ਦੇ ਉੱਪਰ ਜਿਹੜਾ ਹੈ ਨਾ ਸਜਿਆ ਪਿਆ ਉਹ ਵਾਲਾ ਸੋ ਟੀਚਰ ਦੀ ਕਿਆ ਵੈਲਿਊ ਹੁੰਦੀ ਹੈ ਐਂਡ ਟੀਚਰ ਜੇ ਤੁਹਾਨੂੰ ਵੇਖ ਲਵੇ ਅਤੇ ਵੇਖ ਕੇ ਤੁਹਾਡੇ ਵੱਲ ਇਸ ਤਰ੍ਹਾਂ ਦੀ ਇੱਕ ਨਜ਼ਰ ਰੱਖ ਲਵੇ ਕਿ ਬਈ ਇਹਨੂੰ ਮੈਂ ਕੁਛ ਬਣਾਉਣਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਕੁਛ ਮੇਰੇ ਵੀ ਪਰਸਨਲ ਐਕਸਪੀਰੀਅੰਸ ਨੇ ਕੁਛ ਤੁਹਾਡੇ ਵੀ ਪਰਸਨਲ ਐਕਸਪੀਰੀਅੰਸ ਹੋਣਗੇ ਬਲਕੀਰਤ ਟੈਂਪਰੇਟੀ ਮੈਂ ਸ਼ੋਰ ਕਿ ਕਾਫੀ ਜ਼ਿਆਦਾ ਇੱਦਾਂ ਦੇ ਹੀ ਹੋਰ ਪਰਸਨਲ ਐਕਸਪੀਰੀਅੰਸ ਸਾਡੇ ਲਿਸਨਰਸ ਦੇ ਵੀ ਹੋਣਗੇ ਅਤੇ ਆਪਾਂ ਫਿਰ ਇੱਦਾਂ ਕਰਦੇ ਹਾਂ ਲੈਂਦੇ ਹਾਂ ਕਿ ਛੋਟੀ ਜਿਹੀ ਪਿਆਰੀ ਜੀ ਬ੍ਰੇਕ ਹਾਂ
1: ਫਿਰ ਬ੍ਰੇਕ ਲੈ ਕੇ ਨਾ ਆਪਾਂ ਗੱਲਬਾਤ ਨੂੰ ਇਸੇ ਤਰੀਕੇ ਨਾਲ ਅੱਗੇ ਤੋਰਦੇ ਹਾਂ ਅਤੇ ਜਦੋਂ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ ਅਤੇ ਫਿਰ ਦੇਖਾਂਗੇ ਕਿ ਬਈ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਟੀਚਰਸ ਨੇ ਕਿਹਨੂੰ ਕਿਹਨੂੰ ਹੈਲਪ ਕੀਤੀ ਹੈ ਫਿਲਹਾਲ ਲਈ
0: ਆਪਾਂ ਬ੍ਰੇਕ ਲੈਂਦੇ ਹਾਂ, ਤੁਸੀਂ ਥੋੜੀਆਂ ਬਹੁਤਾਂ ਐਡਾਂ ਨੂੰ ਸੁਣੋ, ਅਸੀਂ ਹੁਣੇ ਹੀ ਗਏ ਤੇ ਹੁਣੇ ਹੀ ਆਏ।
2: ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: On Roads Honors Campaign, ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 Premium, ਸਿਰਫ $54,990, BYD C-Lion 8 Dynamic FWD, ਸਿਰਫ $56,990, ਤੇ BYD Shark 6 Premium, ਸਿਰਫ $57,900. ਇਹ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD On Roads On Us, Conditions Apply.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
12: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
13: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
4: यार तू इतनी इनी चेती आके पक्का भी हो गया, की जुगाड़ लाया है?
10: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालिया दा।
10: हां जी, अपॉइंटमेंट बुक करवाउन लई कॉल करो 0406-660-960 दे, या फिर विजिट करो bansalimmigration.com.au।
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: वो दिन भी क्या दिन थे रेडियो। हाँ जी 1674 एम ते थोड़ा स्वागत। मैं हाँ कृष्णा, मेरे नाल आज गल बात करने जुड़ चुके ने बलकीरत जी एंड वी आर एक्सपर्ट स्टूडेंट्स। अज असी मना रहे हैं जी इंडिया वाला प्री टीचर्स डे। ते अज तुसी सारे ने साडे नाल सांझ पानी कि थोड़ा फेवरेट टीचर कौन सीगा, एंड जे फेवरेट टीचर नहीं तो कोई अपने फेवरेट टीचर स्टूडेंट कोई कहानी कोई किस्सा होवे जो तुहानू अज तक याद, कोई किसी सर दी मैडम दी दसी गल, कोई सियाणप वाली गल जिहड़ी तुसी अज भी अपलाई करदे हो अपनी लाइफ दे अंदर। ट्रिग्नोमैट्री वाली गल नहीं कर रहा, प्लैटू प्लेन हिल्स माउंटेन वाली गल नहीं कर रहा, है ना, माइटोकॉन्ड्रिया इज द पावर हाउस ऑफ सेल, वो वाली गल नहीं कर रहा, है ना, ते वाज वेंट गॉन की इदा हुंदा, गो वेंट गॉन ये वाली गल नहीं कर रहा, जस्ट प्योर वधिया मज़ेदार मसालेदार किस्से थोड़े अपने टीचर्स दे नाल, यारां दोस्तां दे नाल, अपने स्कूल दे नाल साडे नाल सांझे करो। ठीक है ता जनन गल की बल्कि
1: यार तुम जनन ही कर दे जे बिना जनन ते कुछ कर दे।
0: मेरे मुर्शद तुसी हो ना इत्थे तां करके मेरे टीचर हाँ। तुसी हो इसलिए हैप्पी टीचर चीटर अच्छा सॉरी टीचर डे भुलेखा खा गया थोड़ा
1: क्या
0: सॉरी सॉरी सॉरी सॉरी सॉरी
1: यार इदां दा भुलेखा खा गया
0: यार हो जांदा ऊंच नीच हो जांदी आ सही कि नहीं। काफी लोग ने स्कूल टाइम च मास्टर सलीम साहब वाले सुने होने हैं, ये वाली याद ही स्कूल
1: ने कोई लेना देना नहीं, इहदे टीचर यार
0: टीचरा करके हुंदा कहीं ना सही कि नहीं। ओ यार
1: जे कोई टीचर है तो तुसी तां वी फोन करके दस्सो,
0: अज तुसी टीचर हो, हां यार
1: तुहाडे दिन है अज,
0: सही गल है,
1: दिन बना दो अज,
0: सही गल है तुहाडा दिन है, हैना, ते
1: साडीआं नजरां च अज दिन तुहाडा ही
0: है, असीं कहता तुसी मान लो, सही कि नहीं, ते गुड आईडिया गुड आईडिया। होर सुनाओ बनी, कोई अपना
1: कोई ते टीचर होगा,
0: हां हां काफी होंगे यार, पढ़े लिखे लोग ही तां सुनदे सानूं,
1: जाए
0: सही कि नहीं, एदा बंदा कही जावे सही गल ही है कि नहीं। अच्छा मैंने ये तुसी दसो,
1: हां जी पुछो,
0: दसो कोई अपना अपना कोई मजेदार जाए या गुड जाए या फिर कोई वधिया एक्सपीरियंस कोई टीचर ने जो थानू कोई बड़ी लाइफ चेंजिंग एडवाइस दित्ती होवे या फिर कोई गलबात कीती होवे दसो।
1: हां मेनू इड्डी सोहणी एडवाइस, मैं लगता एक यार एक ना मेरे फेवरेट टीचर ही, हर एक बंदे दा होगा कोई फेवरेट टीचर, जो आंदा उदो उन्हें पढ़ना वा, ओदा नहीं
0: ठीक ठीक ठीक,
1: वो एक बारी कह दे ना पढ़ो ते पढ़ना है,
0: सही गल है,
1: कह दे पी आ करके आना सवेरे ते करके आना वा, जो मर्जी हो जाए भावे औखा भावे सौखा, ते ओना ने ही आपां नूं कह कि जिंदगी तुहाडा कुछ नहीं बनना,
0: ये भी गल ठीक है,
1: तुम टकरा ही मार।
0: चंगी गल, बॉस ने सुन लिया कहना कुछ नहीं,
1: मेन पैरा याद होंगे ना,
0: पूरी
1: गल सुनते नहीं,
0: बॉस भी तो टीचर है ना यार, हैप्पी टीचर डे बॉस, सुनने च आया अज एंथनी एल्बनीज़ी वाल पहुंचे हुए मटर पनीर चखन वास्ते,
1: बिजी हो गए
0: पर साड़ी साड़ी है ना साड़ा शुक्रिया कबूल करना। यार साड़े से बास्केटबॉल है सर, ठीक है, वो से बिल्कुल अलड़ अड़ब, बिल्कुल ही डिफरेंट सी, मतलब सारा स्कूल एक पैसे चलता है, ओए इधर आ इधर करके गल करनी है ना, सारा स्कूल व्हाट आर यू डूइंग इस तरह करके ना। मैं 3 साल बास्केटबॉल की टीम च रहा, ठीक है, ਉਹ ਨਾ ਨਾਮ ਇੱਦਾਂ ਹੀ ਯਾਦ ਰੱਖਦੇ ਸੀ ਕਿਸੇ ਦਾ ਕਿ ਠੀਕ ਹੈ ਇਹ, ਹੈ ਨਾ ਕਿ ਓਏ ਲੰਮੂ, ਹਾਂ ਓਏ ਲੰਮੂ ਇੱਧਰ ਆ, ਵੈਸੇ ਜ਼ਿਆਦਾ ਲੰਮੇ ਹੀ ਹੁੰਦੇ ਹੈ ਨਾ, ਉਹ ਗੋਰਿਆ ਜਾਂ ਇੱਧਰ ਆ, ਹੈ ਨਾ ਇੱਦਾਂ ਕਰਕੇ ਇਸ ਤਰ੍ਹਾਂ ਕੁਛ ਵੀ, ਮਤਲਬ ਕੁਛ ਸ਼ਬਦਾਵਲੀ ਇੱਦਾਂ ਦੀ ਵੀ ਮੈਂ ਇੱਥੇ ਨਹੀਂ ਵਰਤ ਸਕਦਾ। ਮੈਨੂੰ ਨਾ ਇੱਕ ਵਾਰੀ ਕਲਾਸ 'ਚੋਂ ਬਾਹਰ ਕੱਢਿਆ ਹੋਇਆ ਮੈਡਮ ਨੇ, ਐਂਡ ਤੁੱਕੇ ਤੀਰ ਤੁੱਕੇ ਨਾਲ ਹੀ ਹੁੰਦਾ ਸੀ ਕਿ ਕਦੀ ਕੱਢਤਾ ਇਸ ਤਰ੍ਹਾਂ, 11ਵੀਂ 12ਵੀਂ ਤੱਕ ਤਾਂ ਮਤਲਬ ਮੈਡਮ ਹੀ ਕਹਿੰਦੇ ਪੜ੍ਹਨਾ ਪੜ੍ਹੋ, ਨਹੀਂ ਨਾ ਪੜ੍ਹਦਾ ਨਾ ਪੜ੍ਹੋ, ਬਾਹਰ ਖੜ੍ਹਾ ਸਰ ਹੈ, ਤੇਰੇ ਬਾਰੇ ਨਾ ਸਾਰੀਆਂ ਮੈਡਮਾਂ ਸਟਾਫ ਰੂਮ 'ਚ ਗੱਲਾਂ ਕਰਦੇ ਸੀ ਕਿ ਇੱਦਾਂ ਨਾ ਬਹੁਤ ਔਖਾ, ਬਿਲਕੁਲ ਨਹੀਂ ਪੜ੍ਹਦਾ, ਤੈਨੂੰ ਨਾ ਸੂਤਰ ਕਰਨਾ ਪੈਣਾ। ਮੈਂ ਕਿਹਾ ਸਰ ਤੁਹਾਨੂੰ ਮੇਰਾ ਨਾਮ ਯਾਦ ਹੈ ਨਾ, ਸਰ ਨੂੰ ਸੱਚੀ ਨਹੀਂ ਯਾਦ, ਕਹਿੰਦਾ ਤੂੰ ਥੱਲੇ ਚੱਲ ਯਾਰ ਮੈਂ ਇਸ ਕਰਕੇ ਸਾਂਝਾ ਕਰ ਰਿਹਾ ਕਿਉਂਕਿ ਬਹੁਤ ਪਨਿਸ਼ਮੈਂਟਾਂ ਹਰ ਕਿਸੇ ਨੂੰ ਮਿਲੀਆਂ ਹੋਣੀਆਂ,
1: ਇੱਕ ਦੂਜੀ
0: ਕਦੀ ਕਿਸੇ ਨੂੰ ਇਹ ਪਨਿਸ਼ਮੈਂਟ ਨਹੀਂ ਮਿਲੀ ਹੋਣੀ। ਮੈਨੂੰ ਸਰ ਨੇ ਨਾ ਪੂਰੇ 40-45 ਮਿੰਟ ਬਾਸਕਟਬਾਲ ਫੜਾਇਆ, ਕਿਹਾ ਤੂੰ ਲੇਪ ਸ਼ਾਟ ਮਾਰ।
1: ਅੱਛਾ,
0: ਉਹ ਹੁੰਦਾ ਲੇਅਪ। ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਲੇਅਪ ਹੁੰਦਾ, ਮੇਰਾ ਭਾਂਜਾ ਬੋਲਦਾ, ਮੈਂ ਵੀ ਲੇਪ ਹੀ ਕਹਿ ਗਿਆ, ਲੇਪ ਸ਼ਾਟ ਲੇਪ ਸ਼ਾਟ। ਲਵ ਯੂ ਅੰਮ੍ਰਿਤਸਰ।
1: ਅੰਮ੍ਰਿਤਸਰ ਵਿਚਾਰੇ ਕੀ ਕਰ ਰਹੇ,
0: ਕੀ ਕਰ ਅੰਮ੍ਰਿਤਸਰ ਹੈ,
1: ਉਹਨਾਂ ਦੇ ਹਿਸਾਬ ਨਾਲ ਲੇਪ ਹੀ ਆ।
0: ਲੇਪ ਹੀ ਆ ਨਾ, ਪਰ ਨਹੀਂ, ਗੁੱਡ ਗੁੱਡ ਮਾਹੌਲ ਚੱਲ ਲਈਏ, ਥੋੜਾ ਬਹੁਤ ਕਾਲਰ ਲਈਏ
1: ਯਾਰ, ਆਪਾਂ ਇਹਨਾਂ ਨੂੰ ਨਾਲ ਜ਼ਰੂਰੀ ਆ
0: ਨਾ, ਕਾਲਰ ਨੂੰ ਲਈਏ,
1: ਸਾਰੀ ਚੀਜ਼ਾਂ ਪਤਾ।
0: ਸਾਡੇ ਪਹਿਲੇ ਕਾਲਰ ਨੇ ਰਿਚਰਡ ਜੀ,
1: ਓ ਵਾਓ ਰਿਚਰਡ ਜੀ,
0: ਰਿਚਰਡ ਜੀ,
1: ਰਿਚਰਡ ਜੀ ਤੇ ਹਾਫ ਟੀਚਰ ਲੱਗਦੇ ਮੈਨੂੰ।
0: ਰਿਚਰਡ ਜੀ, ਰਿਚਰਡ ਜੀ,
2: ਗੁੱਡ ਮਾਰਨਿੰਗ ਬੋਇਜ਼, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ।
2: ਅੱਛਾ ਸਤਿ ਸ਼੍ਰੀ ਅਕਾਲ। ਅੱਛਾ, ਕੈਨ ਯੂ ਪਲੀਜ਼ ਟੇਕ ਸਮਵਨ, ਆਮ ਜਸਟ ਵਿਦ ਅ ਕਲਾਇੰਟ,
0: ਬਿਊਟੀਫੁਲ,
2: 5 ਮਿੰਟਸ।
0: ਓ ਯੈਸ, ਯਾ ਸ਼ੋਰ ਸ਼ੋਰ ਸ਼ੋਰ, ਬਾਏ ਬਾਏ ਬਾਏ। ਆ ਵੀ ਦੇਖੋ
1: ਯਾਰ, ਲੈ
0: ਵੀ ਠੀਕ ਹੈ, ਵਿਦ ਅ ਕਲਾਇੰਟ
1: ਕੀ ਬਦਲ ਗਿਆ ਪਤਾ ਨਹੀਂ ਲੱਗਾ।
0: ਇੱਕ ਤਾਂ ਨਾ ਰਿਚਰਡ ਜੀ ਦੀ ਲਾਈਫ ਸਟੋਰੀ ਨਹੀਂ ਪਤਾ ਲੱਗਦੀ ਕਿ ਕੀ ਕਰ ਰਹੇ, ਟੂਰਕ ਚ ਘਰ ਵੇਚ ਰਹੇ ਹੋਣਗੇ ਜਾਂ ਫਿਰ ਹਨਾ, ਆਈ ਡੋਨਟ ਨੋ ਵਾਟ ਹੀ ਇਜ਼ ਡੂਇੰਗ।
1: ਟੂ ਮੈਨੀ ਕਲਾਇੰਟਸ,
0: ਹੀ ਇਜ਼ ਗਾਟ ਟੂ ਮੈਨੀ ਕਲਾਇੰਟਸ ਹਨਾ। ਪਰ ਕੋਈ ਗੱਲ ਨਹੀਂ, ਆਪਾਂ ਅਗਲੇ ਕਾਲਰ ਨੂੰ।
1: ਹਾਂਜੀ ਹਾਂਜੀ,
0: ਸਾਡੇ ਨਾਲ ਅਗਲੇ ਕਾਲਰ ਨੇ ਜੀ ਅੰਮ੍ਰਿਤ ਜੀ।
1: ਹੈਲੋ
0: ਹੈਲੋ ਹੈਲੋ ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਦੋਨੋਂ ਭਰਾ ਨੂੰ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਹੋ?
3: ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਦੱਸੋ ਦੋਨੋਂ ਕਿੱਦਾਂ?
1: ਗੁੱਡ ਗੁੱਡ ਵਧੀਆ, ਆਪਾਂ
0: ਨੰਬਰ 1
1: ਸਿੱਖ ਰਹੇ ਹਾਂ,
0: ਸਿੱਖ ਰਹੇ ਹਾਂ,
3: ਵਧੀਆ
0: ਦੁਨੀਆ ਸਿੱਖਾ ਰਹੀ ਹੈ,
3: ਵਧੀਆ ਹੀ ਹੋਣੇ
1: ਸਿੱਖ ਰਹੇ ਹਾਂ ਵੀ। ਹੋਰ ਸੁਣਾਓ, ਆਪ ਕੀ ਸਿਖਾਓਗੇ?
3: ਜੋ ਸਿੱਖਣਾ ਚਾਹੁੰਦੇ ਹੋ ਸਿਖਾ ਦਾਂਗੇ, ਅਸਲ ਬਹੁਤ ਵੱਡੇ ਟੀਚਰ ਆ ਤੁਹਾਡੇ।
0: ਇਹ ਗੱਲ ਵੀ ਠੀਕ ਹੈ, ਇਹ ਗੱਲ ਵੀ ਠੀਕ ਹੈ ਹਨਾ, ਇਹ ਗੱਲ ਸਹੀ।
1: ਫਿਰ ਮੈਂ ਤੁਹਾਨੂੰ ਬਾਅਦ ਚ ਲਾਉਣਾ,
0: ਇਹ ਬਹੁਤ ਭਰਿਆ ਪਿਆ, ਇਹ ਬਾਅਦ ਚ ਦੇਖੋ।
3: ਨਹੀਂ ਸੁਣਨਾ, ਤੁਸੀਂ ਤਾਂ ਕਹਿਣਾ ਸਾਡੇ ਪੁੱਤਾਂ ਵਰਗੇ ਹੋ, ਤਾਂ ਕਰਕੇ ਕਦੀ ਵੀ ਐਨੀ ਟਾਈਮ ਯੂ ਕੈਨ ਆਸਕ ਐਨੀਥਿੰਗ।
1: ਥੈਂਕ ਯੂ ਸੋ ਮਚ ਜੀ, ਤੁਸੀਂ ਕਹਿਤਾ ਤੇ ਬਸ।
0: ਇਹ ਦੱਸੋ ਫਿਰ, ਸਕੂਲ ਯਾਦ ਆਇਆ ਕਿ ਨਹੀਂ ਆਇਆ?
3: ਹਾਂਜੀ ਹਾਂਜੀ, ਪੂਰਾ ਯਾਦ ਕਰਾਤਾ। ਤੁਸੀਂ ਤਾਂ ਕਹਿਣਾ ਸੀ ਮਤਲਬ ਕੇਵੀ ਸਕੂਲ ਚ ਪੜਿਆ ਹੋਇਆ, ਕਿਉਂਕਿ ਪਾਪਾ ਏਅਰਫੋਰਸ ਚ ਸੀ ਨਾ।
0: ਓਕੇ,
3: ਤੇ ਮੈਨੂੰ ਇੱਕ ਟੀਚਰ ਬਹੁਤ ਵਧੀਆ ਯਾਦ ਹੈ, ਸਾਡੀ ਇੰਗਲਿਸ਼ ਦੀ ਟੀਚਰ ਹੁੰਦੀ ਸੀ 9th ਕਲਾਸ ਚ, ਮਤਲਬ ਆਈਵੀ ਮੈਮ ਸੀ ਟੀਚਰ ਦਾ ਨਾਮ, ਤੇ ਉਹਨਾਂ ਨੇ ਸਾਨੂੰ ਨਾ ਕਰਸਿਵ ਰਾਈਟਿੰਗ ਸਿਖਾਈ ਸੀ।
0: ਓਕੇ,
3: ਤੇ ਉਹ ਹਾਂ, ਤੇ ਉਹ ਹੁਣ ਤੱਕ ਸਾਨੂੰ ਤਾਂ ਕਰਕੇ ਯਾਦ ਹੈ, ਉਹਨਾਂ ਨੇ ਬੜੇ ਪਿਆਰ ਨਾਲ ਨਾ ਇੱਕ ਇੱਕ ਬੱਚੇ ਦੇ ਬੈਡ ਉਹਦੇ ਬੈਂਚ ਤੇ ਜਾਣਾ, ਤੇ ਪ੍ਰੋਪਰ ਉਹਨੇ ਕਾਪੀ ਚ ਸਿਖਾਉਣਾ ਉਹਨਾਂ ਕਿੱਦਾਂ ਲਿਖਣਾ ਨਾ,
1: ਹੱਥ ਫੜ ਕੇ।
3: ਹਾਂ, ਹੱਥ ਫੜ ਕੇ ਪੂਰਾ, ਤੇ ਬਹੁਤ ਵਧੀਆ ਉਹਨਾਂ ਨੇ ਮਤਲਬ ਹੁਣ ਤੱਕ ਸਾਨੂੰ ਮਤਲਬ ਮੈਂ ਵੀ ਮਤਲਬ ਜਿਹੜੀ ਜਿੰਨੀ ਵੀ ਕਲਾਸਾਂ ਚ ਉਹਨੇ ਸਿਖਾਇਆ ਨਾ, ਸਾਰਿਆਂ ਨੂੰ ਬਹੁਤ ਵਧੀਆ ਆਉਂਦੇ। ਹੁਣ ਮੈਨੂੰ, ਸੁਖਵਿੰਦਰ ਨੂੰ, ਸਾਰਿਆਂ ਨੂੰ ਅਸੀਂ ਆਉਂਦੀ ਸਾਨੂੰ ਕਰਸਿਵ ਰਾਈਟ।
1: ਪਰ ਪੈਂਚ ਥੋੜਾ ਲੇਟ ਨਹੀਂ ਕਰਤਾ ਨੌਵੀਂ ਚ?
3: ਕਿਉਂਕਿ ਟੀਚਰ ਮਤਲਬ ਪਹਿਲਾਂ ਅਸੀਂ ਜਿੱਦਾਂ ਮਤਲਬ ਨੋਰਮਲ ਆਪਾਂ ਲਿਖਦੇ ਸੀ ਆਪਣੀ ਰਾਈਟਿੰਗ ਆਉਂਦੇ, ਕਿ ਉਹ ਟੀਚਰ ਨੇ ਸਾਡੀ ਇੰਨੀ ਅੱਛੀ ਇੰਗਲਿਸ਼ ਸੁਧਾਰੀ ਨਾ, ਮਤਲਬ ਹੈਂਡ ਰਾਈਟਿੰਗ ਇੰਨੀ ਵਧੀਆ ਹੋ ਗਈ, ਮਤਲਬ ਆਪਣੀ ਕੋਸ਼ਿਸ਼ ਤਾਂ ਸਾਡੀ ਹੁੰਦੀ ਸੀ ਕਿ ਲਿਖ ਲਈਏ ਜਿੰਨੀ, ਪਰ ਉਹਦੇ ਬਾਅਦ ਮਤਲਬ ਇੱਕ ਕਰਸਿਵ ਰਾਈਟਿੰਗ ਦਾ ਹੁੰਦਾ ਨਾ ਕਿ ਅਲੱਗ ਹੀ ਮਤਲਬ ਪਤਾ ਲੱਗਦਾ ਕਿ ਹਾਂ ਬਈ ਤੁਸੀਂ ਲਿਖਦੇ ਪਏ ਹੋ, ਕਿ ਅਟਰੈਕਸ਼ਨ ਹੀ ਅਲੱਗ ਜਿਹੀ ਹੁੰਦੀ, ਪੜ੍ਹਨੇ ਚ ਜੀ ਕਰਦਾ ਕਿ ਹਾਂ ਵਧੀਆ ਲਿਖਿਆ ਤੁਸੀਂ ਉਹਨਾਂ।
0: ਅੱਛਾ, ਕਰਸਿਵ ਦਾ ਇਹ ਵੀ ਹੁੰਦਾ ਨਾ ਕਿ ਤੁਸੀਂ ਇੱਕ ਵਾਰੀ ਜੇ ਕਰਸਿਵ ਪ੍ਰੋਪਰਲੀ ਹੁਣ ਤਾਂ ਹੈ ਨਾ ਕਿ ਉਹ ਰਿਹਾ ਹੀ ਨਹੀਂ, ਆਦਤ ਹੀ ਨਹੀਂ ਲਿਖਣ ਦੀ, ਪਰ ਜਦੋਂ ਕਰਸਿਵ ਜਦੋਂ ਸਿੱਖ ਲਓ ਨਾ, ਤਾਂ ਤੁਸੀਂ ਦੂਸਰੇ ਤਰੀਕੇ ਨਹੀਂ ਬਾਅਦ ਚੋਂ ਲਿਖ ਸਕਦੇ, ਜਿਸ ਤਰ੍ਹਾਂ ਇਕੱਲਾ ਇਕੱਲਾ ਅੱਖਰ ਕਰਕੇ ਨਾ, ਬੜਾ ਔਖਾ ਕਰਸਿਵ ਰਾਈਟਿੰਗ ਦਾ, ਇਹ ਤੇ ਹੈ। ਦੈਟਸ ਨਾਈਸ।
3: ਹਾਂਜੀ ਹਾਂਜੀ, ਤੇ ਇੱਕ ਸਾਡੇ ਹੁੰਦੇ ਸੀ ਟੀਚਰ ਇੱਥੇ ਅੰਬਾਲੇ ਸੀ, ਉਹਨਾਂ ਨੂੰ ਆਦਤ ਸੀ ਉਹ ਨਾ ਪੀਲੀ ਪਗੜੀ ਬੰਨਦੇ ਸੀ, ਤੇ ਉਹਨਾਂ ਨੂੰ ਨਾ ਕੀ ਕਰਨਾ, ਜਿਸ ਕਿਸੇ ਬੱਚੇ ਨੇ ਜਾ ਕੇ ਫਲਾਵਰ ਦੇ ਦੇਣਾ ਉਹਨਾਂ ਸਵੇਰੇ ਸਵੇਰੇ, ਤਾਂ ਉਹਨਾਂ ਨੇ ਸਰ ਨੇ ਨਾ ਯਾ ਛੁਆਰੇ ਦੇਣੇ ਆ, ਡਰਾਈ ਫਰੂਟ ਦੇਣੇ ਉਹਨਾਂ ਨੂੰ ਬੱਚਿਆਂ ਨੂੰ, ਬੱਚੇ ਸੀ ਖੁਸ਼ੀ ਚ ਉਹਨਾਂ ਨੂੰ ਜਾ ਕੇ ਫੁੱਲ ਦਿੰਦੇ ਸੀ ਕਿ ਸਰਨਾ ਦੀ ਤਾਂ ਚ ਸਾਨੂੰ ਡਰਾਈ ਫਰੂਟ ਦੇਣਗੇ।
1: ਬੜੇ ਹੈਲਦੀ ਸਰ,
0: ਗੁੱਡ ਯਾਰ, ਹੈਨਾ। ਪਰ ਮਤਲਬ ਨਾ ਇਹ ਦੇਖੋ, ਇਹੀ ਗੱਲ ਹੈ ਕਿ ਇਹ ਇਦਾਂ ਦਾ ਕੋਈ ਵੀ ਟੀਚਰ ਇੰਟਰਪਰਸਨਲ ਜਾਂ ਥੋੜਾ ਨਾ ਰਿਲੇਸ਼ਨ ਬਣਾ ਲੇ, ਹੈਨਾ, ਕਿੰਨੇ ਸਾਲ ਪੁਰਾਣੀ ਗੱਲ ਹੋਣੀ ਹੈ, ਬਟ ਯੂ ਸਟਿਲ ਰਿਮੈਂਬਰ ਇਟ, ਹੈਨਾ, ਇਹ ਗੱਲ ਤੇ ਹੈ।
3: ਆਈ ਥਿੰਕ ਹੁਣ ਆਪਣੇ ਜਪਨਾ 84 ਦੇ ਦੰਗੇ ਹੋਏ ਸੀ ਨਾ, ਜੱਦੀ ਦੇ ਗੱਲ ਆ ਸੁਣਨਾ,
0: ਮਤਲਬ 16-26 ਕਿੰਨੇ ਹੋ ਗਏ, 42 ਸਾਲ,
1: 42
0: ਮਾਈ ਗੋਡ। ਓਕੇ,
3: ਤੇ ਉਸ ਟਾਈਮ ਦੇ ਟੀਚਰ ਯਾਦ ਹੈ ਸਾਨੂੰ, ਕਿਉਂਕਿ ਸਕੂਲ ਜਾਂਦੇ ਸੀ ਤਾਂ ਪਤਾ ਹੈ ਕਿ ਇਦਾਂ ਕਰਕੇ, ਤੇ ਅਸੀਂ ਵੀ ਸਾਡੇ ਵੀ ਆਉਂਦਾ ਸਕੂਲ ਚ ਜਿੱਦਾਂ 12ਵੀਂ ਵਾਲੇ ਟੀਚਰ ਬਣਦੇ ਸੀ ਨਾ, ਜਿੱਦਾਂ ਟੀਚਰਸ ਦੇ ਆਏ ਦਿਨ, ਤੇ ਸਾਨੂੰ ਇੱਦਾਂ ਹੁੰਦਾ ਸੀ ਟੀਚਰ ਹੁਣ ਜਿੱਦਾਂ 12ਵੀਂ ਚ ਤਾਂ ਕਿੰਨੇ ਬੱਚੇ ਨੇ, ਹੁਣ ਕਿਹਨੂੰ ਕਿਹਨੂੰ ਕਿੱਥੇ ਭੇਜੀਏ ਨਾ, ਤੇ ਜਿਹੜੇ ਤਾਂ ਬੱਚੇ ਬੈਸਟ ਬੈਸਟ ਹੁੰਦੇ ਸੀ ਉਹਨਾਂ ਨੂੰ ਤਾਂ ਇਕੱਲੇ ਇਕੱਲੇ ਨੂੰ ਕੀ ਕਲਾਸ ਦੇਣੀ ਨਾ, ਜਿਹੜੀ ਤਾਂ ਰੂਣ ਝੂਣ ਬਚ ਜਾਂਦੀ ਸੀ ਪਿੱਛੇ, ਜਿਹੜੇ
0: ਸਾਡੇ
3: ਵਰਗਿਆਂ ਨੂੰ ਇੱਕ ਇੱਕ ਕਲਾਸ ਚ ਚਾਰ ਚਾਰ ਪੰਜ ਪੰਜ ਬੱਚੇ ਮਾਰਦੇ ਹੁੰਦੇ ਸੀ ਕਿ ਪੜਾਉਣਾ ਤਾਂ ਹੈ ਨੀ, ਇਹਨਾਂ ਗੱਲਾਂ ਹੀ ਮਾਰ ਕੇ ਆਣੀਆਂ ਨੇ।
1: ਸ਼ੁਕਰ ਕਰੋ ਕ੍ਰਿਸ਼ਨਾ ਜੀ, ਇਹਨਾਂ ਨੇ ਤੇ ਫਿਰ ਵੀ ਇਲਾਜ ਰੱਖ ਲਈ ਲੂਣ ਚੂਣ ਕਹਿ ਕੇ।
0: ਠੀਕ ਹੈ,
1: ਕਈ ਤੇ ਰਹਿੰਦ ਖੂਦ ਕਹਿ ਦਿੰਦੇ।
0: ਦੇਖੋ ਹੈ ਨਾ, ਤੁਸੀਂ ਅੱਜ ਸਾਨੂੰ ਇੱਕ ਨਵਾਂ ਅੱਖਰ ਸਿਖਾਇਆ, ਤੁਸੀਂ ਸਾਡੇ ਟੀਚਰ ਹੋ ਗਏ ਅੱਜ। ਥੈਂਕ ਯੂ ਸੋ ਮਚ,
3: ਥੈਂਕ ਯੂ ਥੈਂਕ ਯੂ ਥੈਂਕ ਯੂ ਦੋਨਾਂ ਨੂੰ। ਓਕੇ
0: ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ। ਅੱਛਾ ਨਹੀਂ, ਬਟ ਇੰਗਲਿਸ਼ ਟੀਚਰ ਚ ਨਾ ਇੱਕ ਉਹ ਕਰਿਜ਼ਮਾ ਹੁੰਦਾ, ਇਹ ਹਮੇਸ਼ਾ ਹੀ ਹੁੰਦਾ। ਜੇ ਮੈਂ ਆਪਣਾ ਕਦੀ ਕੋਈ ਮਤਲਬ ਮੈਨੂੰ ਹਮੇਸ਼ਾ ਯਾਦ ਰਹਿੰਦਾ ਜਿਹੜਾ ਕਿੱਸਾ, ਉਹ ਇਹ ਰਹਿੰਦਾ ਕਿ ਸਾਡੇ ਨਾ ਨਵੀਂ ਨਵੀਂ ਇੰਗਲਿਸ਼ ਦੇ ਇੱਕ ਮੈਡਮ ਆਏ, ਠੀਕ ਹੈ, ਉਹ ਨਾ ਬਾਕੀ ਮੈਡਮਾਂ ਨਾਲੋਂ ਸ਼ੀ ਵਾਜ਼ ਵੈਰੀ ਪ੍ਰੋਗਰੈਸਿਵ, ਮਤਲਬ ਚਿਲ ਸੀ ਕਾਫੀ ਮੈਡਮ, ਹੈ ਨਾ,
1: ਘਰੇ ਪਰਸਨੈਲਿਟੀ ਕਹਿਣ ਲੱਗੇ।
0: ਹਾਂ ਮਤਲਬ ਪਰਸਨੈਲਿਟੀ ਵੀ ਸੀਗੇ, ਮਤਲਬ ਸ਼ੀ ਵਾਜ਼ ਵੈਰੀ ਪ੍ਰੋਗਰੈਸਿਵ ਐਂਡ ਆਲ। ਤੇ ਸਾਡੇ ਨਾ ਨਵਾਂ ਨਵਾਂ ਕੰਸੈਪਟ ਸ਼ੁਰੂ ਹੋਇਆ ਇੰਗਲਿਸ਼ ਲੈਬ ਦਾ ਸਾਡੇ ਸਕੂਲ 'ਚ। ਜੇ ਮੈਂ ਹੁਣ ਉਹਨੂੰ ਹੁਣ ਯਾਦ ਕਰਾਂ ਕਿ ਮੈਂ ਇਹ ਕਹੂੰਗਾ ਬਹੁਤ ਹੀ ਗਲਤ ਆਈਡੀਆ ਸੀਗਾ, ਥੈਂਕਫੁਲੀ ਉਹ ਤਿੰਨ ਚਾਰ ਸਾਲ 'ਚ ਬੰਦ ਹੋ ਗਿਆ। ਬੇਸਿਕਲੀ ਨਾ ਅਲੱਗ ਰੂਮ 'ਚ ਲੈ ਕੇ ਜਾਂਦੇ ਸੀਗੇ ਜਿਹਦੇ ਅੰਦਰ ਤੁਹਾਨੂੰ ਹੈਡਸੈਟ ਵਗੈਰਾ ਪਵਾ ਦੇਣੇ ਤੇ ਇੰਗਲਿਸ਼ ਗਾਣੇ ਸੁਣਾਉਣੇ, ਮਤਲਬ ਜਿਸ ਤਰ੍ਹਾਂ ਜੋ ਆਇਲਸ ਦਾ ਐਗਜ਼ਾਮ ਹੁੰਦਾ ਨਾ ਬੇਸਿਕਲੀ, ਉਹ ਸਾਰਾ ਉਸ ਪੀਰੀਅਡ 'ਚ ਕਰਾਉਂਦੇ ਹੁੰਦੇ ਸੀਗੇ, ਵਿਚ ਇਜ਼ ਨੋਟ ਗੁੱਡ ਫੋਰ ਐਜੂਕੇਸ਼ਨਲ ਇੰਸਟੀਟਿਊਟ ਕਿ ਤੁਸੀਂ ਬੱਚਿਆਂ ਨੂੰ ਆਇਲਸ ਟਾਈਪ ਤਿਆਰੀ ਕਰਾਓ, ਪਰ ਉਦੋਂ ਇਟ ਵਾਜ਼ ਲਾਈਕ ਹੈ ਨਾ ਤੁਹਾਡੀ ਲਿਸਨਿੰਗ ਸਕਿੱਲਸ ਐਂਡ ਸਪੀਕਿੰਗ ਸਕਿੱਲਸ ਬੈਟਰ ਹੋਣਗੇ। ਉੱਥੇ ਨਾ ਡਿਬੇਟ ਕੰਪੀਟੀਸ਼ਨ ਹੋ ਗਿਆ ਅਤੇ ਮੈਂ ਬਹੁਤਾ ਮਤਲਬ ਉਹੀ ਕਿ ਨਾ ਬੈਕ 'ਤੇ ਬੈਠ ਕੇ ਹਾਹਾ ਹੀ ਕਰ ਲਿਆ, ਪਰ ਇਸ ਤਰ੍ਹਾਂ ਕਦੀ ਇੰਨਾ ਪਾਰਟੀਸਪੇਟ ਨਹੀਂ ਕਰਨਾ ਮੇਰੇ, ਅੱਠਵੀਂ ਜਾਂ ਨੌਵੀਂ ਦੀ ਗੱਲ ਹੋਏਗੀ। ਅਤੇ ਨਾ ਆਪਣਾ ਡਿਬੇਟ ਕੰਪੀਟੀਸ਼ਨ ਸ਼ੁਰੂ ਹੋ ਗਿਆ ਕਿ ਵੈਜ ਵਰਸਿਸ ਨੋਨ ਵੈਜ, ਕਿ ਵੈਜੀਟੇਰੀਅਨ ਫੂਡ ਅੱਛਾ ਕਿ ਨੋਨ ਵੈਜੀਟੇਰੀਅਨ ਫੂਡ ਅੱਛਾ। ਅੱਛਾ ਮੈਡਮ ਨਾ ਜਿਹਦਾ ਜੋ ਜੋ ਪੁਆਇੰਟ ਆਉਂਦਾ ਸੀਗਾ ਉਸ ਹਿਸਾਬ ਨਾਲ ਪੁਆਇੰਟ ਦਿੰਦੇ ਸੀ, ਕਿਸ ਨੂੰ 1 ਪੁਆਇੰਟ ਮਿਲ ਰਿਹਾ। ਕੁਛ 15-16 ਬੱਚੇ ਕੰਪਲੀਟ ਹੋ ਗਏ, ਮੇਰੀ ਵਾਰੀ ਆਈ, ਮੈਂ ਵੈਜੀਟੇਰੀਅਨ ਵੱਲ ਸੀਗਾ ਹੈ ਨਾ। ਮੈਨੂੰ ਪਤਾ ਨਹੀਂ ਕਿਤੋਂ, ਮੈਂ ਨਾ ਕਿਤੋਂ ਹਿੰਦੀ ਦੀ ਅਖਬਾਰ ਨਹੀਂ ਹੁੰਦੀ ਅਮਰ ਉਜਾਲਾ ਜਾਂ ਫਿਰ ਦੈਨਿਕ ਭਾਸਕਰ ਟਾਈਪ, ਉੱਥੇ ਨਾ ਮੈਂ ਕਦੀ ਮੈਂ ਪੜ੍ਹਿਆ ਹੋਣਾ ਕਿਤੇ ਬੈਠੇ ਹਿੰਦੀ ਵਾਲਾ, ਮੈਂ ਨਾ ਉਹ ਸੇਮ ਟਰਾਂਸਲੇਟ ਕਰ ਕਹਿਤਾ ਕਿ ਮਾਈ ਸਟਮਕ ਇਜ਼ ਅ ਸਟਮਕ ਨੋਟ ਅ ਗ੍ਰੇਵਯਾਰਡ, ਹੈ ਨਾ। ਉਹ ਕਲਾਸ ਹੋਈ ਕਿ ਲੈ ਬਈ ਡਾਇਲੋਗ ਮਾਰ ਗਿਆ, ਮੈਂ ਕਿਹਾ ਮੈਂ ਵੀ ਕਿਹਾ ਮੈਂ ਕਿਹਾ ਇਹ ਕਹਾਂ ਸੇ ਨਿਕਲਾ। ਮੈਡਮ ਨੇ ਦਿੱਤੇ 3 ਪੁਆਇੰਟ, ਆਪਣੀ ਹੋ ਗਈ ਯੈਸ ਪੂਰੀ ਕਲਾਸ 'ਚ। ਫਿਰ ਜਦੋਂ ਪੀਰੀਅਡ ਖਤਮ ਹੋਇਆ ਨਾ, ਉਹਨੇ ਮੈਨੂੰ ਬੁਲਾਇਆ, ਕਹਿੰਦੇ ਕਿ ਤੂੰ ਪਾਰਟੀਸਪੇਟ ਨਹੀਂ ਕਰਦਾ ਬਟ ਵੈਰੀ ਗੁੱਡ, ਹੈ ਨਾ। ਲੌਂਗ ਸਟੋਰੀ ਸ਼ੋਰਟ ਕਿ 8ਵੀਂ 'ਚੋਂ ਮੈਡਮ ਨੇ ਇਸ ਤਰ੍ਹਾਂ ਕਿਹਾ ਕਿ ਹੈ ਨਾ ਪਾਰਟੀਸਪੇਟ ਕਰਿਆ ਕਰ, 8ਵੀਂ ਤੋਂ ਹੀ ਡਿਬੇਟ ਐਕਸਟੈਂਪੋਰ ਹਰ ਕਿਸੇ 'ਚ ਪਾਰਟੀਸਪੇਟ ਕਰਨਾ, ਤਿਆਰੀ ਵੀ ਨਹੀਂ ਕਰ ਗਿਆ, ਅਸੀਂ ਬਸ ਬੋਲ ਆਓ ਕੁਛ ਨਾ ਕੁਛ, ਹੈ ਨਾ। ਫਿਰ ਟੈਲੈਂਟ ਹੰਟ ਹੋਇਆ ਸਾਡੇ ਸਕੂਲ ਪਹਿਲੀ ਵਾਰੀ, ਅਤੇ ਮੈਡਮ ਇੱਕ ਪਲੇ ਕਰਾ ਰਹੇ ਸੀਗੇ ਬਹੁਤ ਵਧੀਆ, ਸਾਕੀ ਇੱਕ ਬਹੁਤ ਮਸ਼ਹੂਰ ਰਾਈਟਰ, ਉਹਦਾ ਪਲੇ ਸੀਗਾ ਉਹ ਸਸਪੈਂਸ 'ਚ, ਅਤੇ ਮੈਡਮ ਨੇ ਕਿਹਾ ਤੁਸੀਂ ਵੀ ਕਰੋ, ਅਤੇ ਮੈਂ ਕਿਹਾ ਮੈਮ ਮੈਂ ਲਿਖਣਾ ਚਾਹੁੰਦਾ। ਕਹਿੰਦੇ ਤੂੰ ਲਿਖ ਅਤੇ ਆਈ ਵਿਲ ਹੈਲਪ ਯੂ ਜੇ ਜੋ ਜੋ ਖਰਾਬ ਹੋਇਆ। ਅਸੀਂ ਮੈਂ ਅਤੇ ਮੇਰੇ ਮਿੱਤਰ ਨੇ ਰਲ ਕੇ ਪਲੇ ਲਿਖਿਆ, ਅਸੀਂ ਜਿੱਤ ਗਏ।
1: ਅੱਛਾ,
0: ਤੂੰ ਇੰਨਾ ਖੁਸ਼ ਹੋਏ ਤੇ ਕਹਿ ਲੈ ਕਿ ਇਹ 9ਵੀਂ ਦੀ ਗੱਲ ਆ, 10ਵੀਂ 11ਵੀਂ 12ਵੀਂ ਐਨੂਅਲ ਫੰਕਸ਼ਨ ਦੇ ਪਲੇਜ ਮੈਂ ਲਿਖੇ ਉਹਨਾਂ ਨਾਲ ਬੈਠ ਕੇ, ਐਂਡ ਉਹ ਰੀਤ ਇੱਦਾਂ ਹੋ ਗਈ ਕਿ ਆਦਤ ਪੈ ਗਈ ਸਟੇਜ ਦੀ, ਆਦਤ ਪੈ ਗਈ ਪਰਫੋਰਮ ਕਰਨ ਦੀ, ਆਦਤ ਪੈ ਗਈ ਬੋਲਣ ਦੀ ਲਿਖਣ ਦੀ। ਸੋ ਥੈਂਕ ਯੂ ਤਾਂ ਉਸ ਮੈਡਮ ਨੂੰ ਵੀ ਹੋ ਜਾਂਦਾ ਹੈ ਨਾ ਕਿ ਜੇ ਅੱਜ ਇੱਥੇ ਬੈਠ ਕੇ ਗੱਲਬਾਤ ਕਰ ਪਾ ਰਹੇ ਹਾਂ। ਸੋ ਇੱਕ ਉਹ ਸਟਮਕ ਇਜ਼ ਅ ਸਟਮਕ ਨੋਟ ਅ ਗ੍ਰੇਵਯਾਰਡ ਦਾ 2 ਪੁਆਇੰਟ ਦੇ ਕੇ ਕੋਈ ਹੋਰ ਸ਼ਾਇਦ ਟੀਚਰ ਹੁੰਦਾ ਕਹਿੰਦਾ ਵੈਰੀ ਗੁੱਡ, ਸਪੈਸ਼ਲੀ ਜੇ ਬੁਲਾਉਂਦਾ ਨਾ, ਹੈ ਨਾ, ਕਿ ਇਨਕਰੇਜ ਨਾ ਕਰਦਾ ਤੇ ਫਿਰ ਮੇ ਬੀ, ਹੈ ਨਾ, ਆਈ ਵੁਡਨਟ ਬੀ ਡੂਇੰਗ ਦਿਸ, ਸ਼ਾਇਦ ਕੁਛ ਹੋਰ ਕਰ ਰਹੇ ਹੁੰਦੇ। ਸੋ ਬਹੁਤ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਜਿਸ ਕਰਕੇ।
1: ਕਿਹੜੇ ਮੈਡਮ ਜੀ?
0: ਇਹ ਮੈਡਮ ਦਾ ਨਾਮ ਸੀਗਾ ਰੋਹਿਣੀ ਮੈਮ। ਯੈਸ,
1: ਹਾਏ ਰੋਹਿਣੀ ਮੈਮ,
0: ਹਾਏ ਰੋਹਿਣੀ ਮੈਮ, ਸ਼ਾਊਟ ਆਊਟ ਟੂ ਯੂ, ਵੈਲ ਡਨ, ਹੈ ਨਾ। ਅੱਛਾ ਹੁਣ ਮੈਂ ਜਦੋਂ ਮੈਂ ਲੇਟੈਸਟ ਮਿਲਿਆ ਨਾ ਉਹਨਾਂ ਨੂੰ, ਤਾਂ ਕਿਉਂਕਿ ਤੁਹਾਨੂੰ ਤਾਂ ਚਿਹਰਾ ਉਹੀ ਯਾਦ ਰਹਿੰਦਾ ਨਾ, ਹੁਣ ਮੈਂ ਮਿਲ ਰਿਹਾ 13 ਜਾਂ 14 ਸਾਲ ਬਾਅਦ, ਅਤੇ ਮੈਂ ਸਿੱਧੇ ਕਿਹਾ ਮੈਮ ਤੁਸੀਂ ਏਜਡ ਹੋ ਗਏ ਹੋ। ਕਹਿੰਦੇ ਬੇਟਾ ਲੱਗਦਾ ਤੁਸੀਂ ਮੈਥ ਦੀ ਕਲਾਸਿਸ ਨਹੀਂ ਲਗਾਈਆਂ,
1: ਨੰਬਰਸ ਵੱਧਦੇ ਨੇ,
0: ਇਹ ਉਮਰ ਹੁੰਦੀ ਹੈ, ਐਨਕਾਂ ਲੱਗ ਗਈਆਂ ਮੈਡਮ। ਹਾਂ, 50 ਪਾਰ ਹੋ ਗਏ ਬੱਚੇ, ਕਿ ਇਹ ਸੀਨ ਆ। ਬਾਕੀ ਲਈਏ ਇੱਕ ਹੋਰ, ਅਗਲਾ ਕਾਲਰ ਲਈਏ ਜੀ ਆਪਾਂ।
1: ਹਾਂਜੀ ਹਾਂਜੀ,
0: ਅਗਲੇ ਕਾਲਰ ਨੇ ਜੀ ਸਾਡੇ ਨਾਲ ਰੂਬੀ ਭੈਣ ਜੀ।
1: ਜਿੱਦਾਂ ਕੁਛ ਗਲਤੀ ਕਰਦੇ ਨੂੰ ਫੜ ਲਿਆ
0: ਹੋਰ ਸੁਣਾ?
4: ਬਸ ਵਧੀਆ, ਤੁਸੀਂ ਦੱਸੋ?
0: ਬਸ ਵਧੀਆ ਵਧੀਆ ਵਧੀਆ। ਪਹੁੰਚ ਗਏ ਸਕੂਲ ਕਿ ਨਹੀਂ ਪਹੁੰਚੇ?
4: ਯਾਦ ਕਰਾਇਆ, ਹਾਂ ਉਹ ਹੀ ਕਹਿ ਰਹੀ ਹਾਂ ਮੈਂ ਕਿ ਬੜਾ ਕੁਛ ਯਾਦ ਕਰਾਤਾ ਤੁਸੀਂ ਨਾ, ਅੱਜ ਸਕੂਲ ਦਾ ਨਾਂ ਲੈ ਕੇ, ਸਕੂਲ ਸਪੈਸ਼ਲ ਸਕੂਲ ਦੇ ਟੀਚਰਸ ਦਾ ਲੈ ਕੇ।
0: ਦੱਸੋ ਤੁਹਾਡੇ ਫੇਵਰਿਟ ਟੀਚਰ ਬਾਰੇ।
4: ਬੜਾ ਵਧੀਆ ਹੁੰਦਾ ਸੀ ਮੇਰੇ ਫੇਵਰਿਟ ਟੀਚਰ। ਹਾਂਜੀ, ਮੈਂ ਐਕਚੁਅਲੀ ਮੈਂ ਟੀਚਰਸ ਦੀ ਫੇਵਰਿਟ ਹੁੰਦੀ ਸੀ।
0: ਹਾਏ ਅੱਛਾ, ਇਹ ਵੀ ਇੱਕ ਹੈਗੇ ਸਟੂਡੈਂਟ
1: ਪੜ੍ਹੇ ਲਿਖਣ ਵਾਲੀ ਬਾਲਿਕਾ,
0: ਇੱਕ ਦੋ ਬੱਚੇ ਹੁੰਦੇ ਸੀ ਜਿਹੜੇ ਉਹਨਾਂ ਦੇ ਵੀ ਫੇਵਰਿਟ ਸੀ। ਇਹ ਗੱਲ ਸਹੀ।
4: ਮੈਂ ਐਕਚੁਅਲੀ ਜਿੱਦਾਂ ਮੈਂ ਹਾਕੀ ਵੀ ਖੇਡਦੀ ਰਹੀ ਆ, ਮੈਂ ਗਿੱਧੇ ਦੀ ਵੀ ਕੈਪਟਨ ਰਹੀ ਆ, ਤੇ ਉਹ ਸਾਰੇ ਟੀਚਰਸ ਨਾਲ ਹੀ ਮੇਰਾ ਹੁੰਦਾ ਸੀਗਾ ਵੀ ਹਾਂ।
0: ਨਾਈਸ ਫਲੈਕਸ, ਨਾਈਸ ਫਲੈਕਸ।
1: ਰੂਬੀ ਛੇਤੀ
0: ਤੁਸੀਂ ਮੋਨੀਟਰ ਬਣਦੇ ਸੀ ਕਲਾਸ ਦੇ?
4: ਹਾਂਜੀ, ਬਹੁਤ ਵਾਰੀ ਮੈਂ ਚੌਕ ਬਹੁਤ ਖਾਦੇ ਨੇ ਫਿਰ ਮੋਨੀਟਰ ਬਣ ਕੇ।
0: ਮੈਨੂੰ ਚਾਹੀਦੇ ਹੁੰਦੇ ਆ। ਅੱਛਾ ਨਹੀਂ, ਇੱਕ ਭੈਣ ਜੀ, ਇੱਕ ਇਹ ਵੀ ਬਹੁਤ ਹੁੰਦਾ ਨਾ ਉਦੋਂ ਜਦੋਂ ਤੁਸੀਂ ਮੋਨੀਟਰ ਹੋਵੋ ਕਿ ਜੇ ਕਲਾਸ 'ਚ ਡਸਟਰ ਨਹੀਂ ਆ, ਫਿਰ ਮੈਡਮ ਨੇ ਕਹਿਣਾ ਸਾਥ ਵਾਲੀ ਕਲਾਸ 'ਚ ਲੇਕਰ ਆਓ, ਫਿਰ ਬੰਦਾ ਬੜੇ ਟੌਰ ਨਾਲ ਜਾਂਦਾ ਹੈ ਨਾ ਕਿ ਰੇਨੂ ਮੈਡਮ ਨੇ ਡਸਟਰ ਮੰਗਾ ਪੂਰੀ, ਹੈ ਯੈਸ ਜੀ ਹੁੰਦੀ ਹੈ ਬੰਦੇ ਦੀ। ਆ ਗਏ ਤੁਹਾਡੇ
4: ਟੈਰੀਟਰੀ, ਕੁਝ ਨਹੀਂ ਲੈਣਾ ਉਹ ਨਾਲ ਵਾਲੇ ਮੈਮ ਤੋਂ, ਆ ਫੜ ਲਿਆ ਉਧਰਲੀ ਕਲਾਸ 'ਚ ਕੋਈ ਬੁੱਕ ਫੜ ਕੇ ਲਿਆਣੀ ਆ ਉਧਰ ਦੇ, ਉਹਦਾ ਮਤਲਬ ਮੋਨੀਟਰ ਨੂੰ ਭੇਜਦੇ ਹੁੰਦੇ ਸੀਗੇ ਨਾ
0: ਪੂਰੀ ਟੌਰ
4: ਤੇ। ਹਾਂ, ਮੇਰੇ ਦੋ ਫੇਵਰਿਟ ਟੀਚਰ ਸੀਗੇ, ਇੱਕ ਤਾਂ ਜਿਹੜੇ ਸਾਡੇ ਗਿੱਧੇ ਦੇ ਇੰਚਾਰਜ ਸੀਗੇ ਮੈਮ ਸਾਰੇ, ਰਜਿੰਦਰ ਗਿੱਲ, ਉਹ ਇੱਥੇ ਹੁਣ ਟਾਰਨੇਟ ਰਹਿੰਦੇ ਨੇ, ਹੋਪਫੁਲੀ ਉਹ ਸੁਣਦੇ ਹੋਣ। ਮੈਂ ਉਹਨਾਂ ਨੂੰ ਐਕਚੁਅਲੀ ਐਪ ਵੀ ਕਰਕੇ ਦੇ ਕੇ ਆਈ ਸੀ, ਮੈਂ ਗਈ ਇੱਕ ਵਾਰੀ ਮਿਲ ਕੇ ਆਈ ਸੀ, ਉਹਨਾਂ ਨੂੰ ਦੱਸਿਆ ਮੈਂ ਕਿਹਾ ਤੁਸੀਂ ਰੇਡੀਓ ਸੁਣਿਆ ਕਰੋ ਤੇ ਲੈ ਆਈ ਡੋਨਟ ਨੋ ਕਿ ਉਹ ਸੁਣਦੇ ਹੋਣਗੇ ਜਾਂ ਨਹੀਂ, ਤੇ ਉਹ ਸਾਨੂੰ ਹਿੰਦੀ ਵੀ ਪੜ੍ਹਾਉਂਦੇ ਹੁੰਦੇ ਸੀਗੇ।
0: ਮੈਡਮ ਨੇ ਪਹਿਲੇ ਹਨਾ 12 ਵਜੇ ਕਹਿਣਾ ਨਾਚ ਨਾ ਆਵੇ ਆਂਗਨ ਟੇੜਾ, 12:30 ਵਜੇ ਗਿੱਦੜ ਦੀ ਕਲਾਸ ਹੈ, ਬਿੱਲੇ
1: ਵਾਹ ਨੀ ਪਾਇਆ ਤੁਹਾਡੇ ਸਟੈਪ, ਬੜੀ ਈ ਤੇ ਨੀ ਪਾਤੀ
4: ਭੁੱਲ ਨੀ ਜਾ ਸਕਦੇ ਤੁਸੀਂ। ਮੈਂ ਇੱਕ ਵਾਰੀ ਅੱਗੇ ਵੀ ਇਹ ਗੱਲਾਂ ਉਹਨਾਂ ਦੀ ਦੱਸੀਆ ਵੀ, ਇੱਕ ਵਾਰੀ ਨਾ ਉਹ ਕਬੀਰ ਦਾਸ ਦੇ ਦੋਹੇ ਪੜ੍ਹਾ ਰਹੇ ਸੀਗੇ, ਕਹਿੰਦੇ ਉਹਨਾਂ ਨੇ ਇੱਕ ਲਾਈਨ ਬੋਲੀ, ਕਹਿੰਦੇ ਬਸੋ ਮੇਰੇ ਨੈਨੋ ਨੈਨੋ ਮੇ ਨੰਦ ਲਾਲ, ਫਿਰ ਕਹਿੰਦੇ ਬਸੋ ਮੇਰੇ ਨੈਨੋ ਮੇ ਨੰਦ ਲਾਲ, ਸਾਰੀ ਕਲਾਸ ਸੁਣ ਰਹੀ ਆ ਧਿਆਨ ਨਾਲ ਬੈਠੀ ਮੈਮ, ਕਿਉਂਕਿ ਮੇਰੀ ਅੱਖੋ ਪੇ 2 ਲੈਟ ਲਿਖਾ ਹੁਆ ਹੈ।
0: ਵਾਹ ਕਿਆ ਬਾਤ ਹੈ,
4: ਮੈਡਮ ਨੇ ਵਿੱਚੋਂ ਕੁਛ ਨਾ ਕੁਛ ਅਜਿਹਾ ਛੱਡ ਦੇਣਾ, ਉਹ ਯਾਦ ਹੋ ਜਾਂਦਾ ਸੀ।
1: ਉਹ ਤੇ ਐਵੇਂ ਤੁਹਾਨੂੰ ਕਹਾਂ ਫਿਰ ਇੰਸਲਟ ਹੀ ਕਰਨ ਡੇ ਹਿੰਦੀ ਦੀ।
4: ਮੇਰਾ ਨਾਮ ਨੀ ਸੀ ਕਦੇ ਉਹ, ਮੇਰਾ ਨਾਮ ਰੂਬੀ ਕਦੇ ਨੀ ਸੀ, ਰੂਬੀ ਕਹਿੰਦੇ ਹੁੰਦੇ ਮੈਨੂੰ ਉਹ, ਹੁਣ ਵੀ ਹੁਣ ਤੱਕ ਵੀ ਮੇਰਾ ਨਾਂ ਕਦੇ ਉਹ, ਜੇ ਮੈਂ ਉਹਨਾਂ ਨੂੰ ਕਾਲ ਕਰਾਂ ਉਹਨਾਂ ਨੇ ਫੋਨ ਚੱਕ ਕੇ ਕਦੇ ਨੀ ਕਹਿਣਾ ਵੀ ਹਾਂ ਰੂਬੀ ਕੀ ਯਾਰ, ਔਰ ਫਿਰ ਟੁੱਬੀ ਕਿੱਦਾਂ, ਟੁੱਬੀ ਹੀ ਕਹਿਣਾ ਮੈਨੂੰ ਹੁਣ ਤੱਕ ਵੀ ਨਾ। ਗਿੱਧੇ ਕਰਕੇ ਵੀ ਉਹਨਾਂ ਦੇ ਨਾਲ ਬਹੁਤ ਅਟੈਚਮੈਂਟ ਰਹੀ ਆ ਮੈਮ ਦੀ ਨਾਲ ਮੇਰੀ। ਇੱਕ ਜਿਹੜੇ ਸਾਡੇ ਹਾਕੀ ਵਾਲੇ ਮੈਮ ਹੁੰਦੇ ਸੀਗੇ ਜਸਵੀਰ ਮੈਡਮ ਸੀਗੇ, ਉਹ ਬਹੁਤ ਵਧੀਆ ਸੀਗੇ, ਮਤਲਬ ਉਹਨਾਂ ਨੇ ਮੈਨੂੰ ਹਾਕੀ ਸ਼ਾਇਦ ਨਾ ਵਧੀਆ ਲੱਗਦੀ ਜਿਸ ਹਿਸਾਬ ਨਾਲ ਉਹਨਾਂ ਨੇ ਸਿਖਾਈ ਤੇ ਜਿੱਦਾਂ ਉਹਨਾਂ ਨੇ ਗਾਈਡ ਕੀਤਾ, ਤਾਂ ਆਈ ਸਟਿਲ ਲਵ ਹਾਕੀ।
1: ਇਹ ਵੀ ਇੱਕ ਵੇਲੋ ਫਰਕ ਹੈ ਨਾ ਕਿ ਗੇਮ ਪ੍ਰਤੀ ਪਿਆਰ ਪਾਉਣਾ ਬੰਦੇ ਦਾ।
0: ਹਾਂ ਹਨਾ, ਕਿਉਂਕਿ ਮਿਹਨਤ ਵਾਲੀ ਚੀਜ਼ ਜਿਹੜਾ ਆਪਾਂ ਗਲੀ ਵਗੈਰਾ ਚ ਖੇਡਦੇ ਨਾ ਉਹ ਤਾਂ ਖੇਡਦੇ ਹੀ ਆ, ਪਰ ਉਹ ਡਿਸਿਪਲਿਨ ਨਾਲ ਖੇਡਣਾ, ਪਹਿਲੇ ਵਾਰਮ ਅਪ ਵਗੈਰਾ ਬਹੁਤ

0: ਪਿਕਸੋ ਦੇ ਨਾਲ ਦੇਖ ਦੇਖ ਕੇ ਉਹਨੇ ਐ ਮਤਲਬ ਆਉਣਾ ਰੋਜ਼ ਹੀ ਉਹਨੇ ਸੇਮ ਕੋਈ ਉਹਨੇ ਇਹ ਨੀ ਕਿ ਚੱਲ ਇੱਕ ਅੱਧਾ ਦਿਨ ਕਿਤੇ ਸਿੰਪਲ ਪੈਂਟ ਪਾਵੇ ਕਿਤੇ ਜੀਨ ਪਾਏ ਵੇਖ ਲਈਏ ਉਹਨੂੰ ਕਿਤੇ ਕੋਟੀ ਪਾਵੇ ਵਿਚਾਰਾ ਚੀਜ਼ਾਂ ਉਹੀ ਪੈਣੀਆਂ ਫਿਰੰਗੀ 50 ਉਹਨੇ ਬੰਨਣੀਆਂ ਮਤਲਬ ਪਿੰਨਾਂ ਉਹਨੇ ਕੰਨ ਤੋਂ ਲੈ ਕੇ ਤਾਂ ਤੱਕ ਉਹਨੇ ਪਿੰਨਾਂ ਲਾਈਆਂ ਹੋਣੀਆਂ ਪੱਗ ਚ ਮਤਲਬ ਤੁਸੀਂ ਵੇਖ
1: ਕੇ
0: ਚੀਜ਼ ਕੀ
1: ਹੈ ਵੇਸ਼ਭੂਸ਼ਾ ਬਣਾ ਲਈ ਨਾ
0: ਉਹਨੇ ਜਦੋਂ ਆਉਣਾ ਤੇ ਭਰਾਵਾ ਸਾਰਿਆਂ ਨੇ ਐਕਟਿਵ ਰਹਿਣਾ ਵੀ ਸਾਰਾ ਗਏ
1: ਕੁਛ ਹੋਏਗਾ
0: ਨਾ ਹੀ ਮਹਿੰਦੀ ਰੱਤਾ ਉਧਰ ਦਲੇਰ ਮਹਿੰਦੀ ਇਧਰ
1: ਮਹਿੰਦੀ ਰੱਤਾ
0: ਉਹ ਜਿੱਦਾਂ ਹੀ ਆਇਆ ਉਦਾਂ ਹੀ ਸਾਰਿਆਂ ਨੇ ਉਹਦਾ ਨਾਂ ਪਾਤਾ ਦਲੇਰ ਮਹਿੰਦੀ ਤੇ ਉਹ ਜਦੋਂ ਆਉਣਾ ਤੇ ਸਾਰਿਆਂ ਨੇ ਹੱਸੀ ਜਾਣਾ ਹਨਾ ਮਤਲਬ ਇੰਨਾ ਇੰਟਰਸਟ ਬਣਿਆ ਮੈਥ ਦੇ ਵਿੱਚ ਕਿਉਂਕਿ ਉਹਦੇ ਸਟਾਈਲ ਐ ਜੇ ਕਰਕੇ ਉਹਨੇ ਪਟਾਉਣਾ ਮੂੰਹ ਜਾ ਟੇਢਾ ਕਰਕੇ ਤੇਰਾ ਹਰ ਇੱਕ ਪੂਰਾ ਉਹਨੇ ਨਾਲ ਵਿੱਚ ਵਿੱਚ ਉਹਨੇ ਕਰਨਾ ਵੀ ਸਟੂਡੈਂਟ ਨਾਲ ਇੰਟਰੈਕਸ਼ਨ ਵੀ ਕਰਨਾ ਮੈਨੂੰ ਪਤਾ ਤੁਸੀਂ ਕੀ ਸੋਚਣ ਦੇ ਜੇ ਉਹ ਪਰ ਉਹਨੇ ਕਦੀ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਗਲਤ ਕਹਿੰਦੇ ਹੋ ਜਾਂ ਹਨਾ ਟੀਜ਼ ਕਰਦੇ ਹੋ ਟੀਜ਼ ਤੇ ਪਤਾ ਹੀ ਹੁੰਦਾ ਬੰਦੇ ਨੂੰ ਵੀ ਕਰਦੇ ਆ ਉਹ ਵੱਖਰੀ ਗੱਲ ਪਰ ਉਹਨੇ ਕਦੀ ਨਹੀਂ ਉਹਨੇ ਵਧੀਆ ਬਣਾ ਕੇ ਰੱਖੀ ਤੇ ਸਾਰਿਆਂ ਨੇ ਉਹਦੇ ਮੁੜ ਕੇ ਟਿਊਸ਼ਨਾਂ ਦੇ ਵਿੱਚ ਵੀ ਉਹਨੇ ਐਡਮਿਸ਼ਨ ਕਰਾਈ ਉਹਦੇ ਘਰੇ ਵੀ ਮਤਲਬ ਇਸੇ ਕਰਕੇ ਐਡਮਿਸ਼ਨ ਕਰਾ ਲਈ ਵੀ ਚਲੋ ਘੜੀ ਫਨ ਕਰਕੇ ਮਤਲਬ ਲਿਟਰਲੀ ਇਹ ਚੀਜ਼ ਸੋਚ ਕੇ ਕਰਾਈ ਕਿ ਚਲੋ ਯਾਰ ਘੜੀ ਉੱਥੇ ਬਵਾਂਗੇ ਸਾਰਨਾ ਇਹ ਸੋਚ ਕੇ ਐਡਮਿਸ਼ਨ ਕਰਾ ਲਈ ਮੈਥ ਦੀ ਉੱਥੇ ਟਿਊਸ਼ਨ ਤੇ ਵੀ ਜਾਂਦੇ ਰਹੇ ਤੇ ਉਹ ਚੰਗੇ ਭਲੇ ਮੈਂਬਰ ਆਉਣ ਲੱਗ ਪਏ ਮੈਥ ਦੇ ਵਿੱਚ ਤੇ ਉਹ ਪਰ ਸਰ ਤਾਂ ਕੰਟੀਨਿਊ ਹੀ ਰਿਹਾ ਉਹ ਸਰ ਵਿਚਾਰੇ ਨੇ ਇੰਨੀ ਜਗ੍ਹਾ ਬਣਾਈ ਆਪਣੇ ਸਕੂਲ ਦੇ ਵਿੱਚ ਕਿ ਉਹ ਮੈਨੂੰ ਲੱਗਦਾ ਹਾਲੇ ਤੱਕ ਚੱਲਣ ਡਿਆ ਹੋਣਾ ਵਿਚਾਰਾ ਤੇ ਉਹਨੇ ਆਉਣਾ ਕਾਹਤੇ ਰੈਡ ਕਲਰ ਦੀ ਸਕੂਟਰੀ ਦੇ ਸੱਚੀ ਮਤਲਬ ਫਿਲਮ ਚ ਵਿੱਚ ਪੂਰਾ ਸੀਨ ਬਣਾਉਣਾ ਉਹਨੇ
2: ਯਾਰ ਇਹ ਤਾਂ ਇਹ ਮੈਥ ਵਾਲੇ ਸਰਾਂ ਨਾਲ ਹੁੰਦਾ ਨਾ
0: ਆਪਾਂ ਬਾਹਰ ਖਲੋਤੇ ਵੇਟ ਕਰਦੇ ਹੁਣ ਮੈਥ ਵਾਲੇ ਸਰ ਨੀ ਆਏ ਅੱਜ ਪੀਰੀਅਡ ਲੱਗਣਾ ਕਿਉਂ ਨੀ ਮੈਥ ਦਾ
2: ਸਹੀ ਗੱਲ ਹੈ ਏਦਾਂ ਹੁੰਦਾ ਨਾ ਸਾਡਾ ਨਾ 10 ਪੀਰੀਅਡ ਵਾਲਾ ਸਕੂਲ 9ਵਾਂ ਪੀਰੀਅਡ ਗੇਮਸ ਦਾ ਹੋਣਾ ਬੁੱਧਵਾਰ ਠੀਕ ਹੈ ਗੇਮਸ ਪੀਰੀਅਡ ਆ ਫਿਰ ਮਤਲਬ ਹੱਥ ਤੇ ਤੁਸੀਂ ਆ ਨੀ ਰਹੇ ਉਸ ਤੋਂ ਬਾਅਦ ਲਾਸਟ ਹੋਣਾ ਮੈਥ ਵਾਲਾ ਸਾਡਾ ਜਿਹੜਾ ਨਾ ਤੇ ਉਹ ਵਾਲਾ ਤੇ ਸਾਡੇ ਸਰ ਹੁੰਦੇ ਰਿਸ਼ੂ ਸਰ ਸਰ ਨੇ ਨਾ ਸਾਈਡ ਚੀਰ ਕੱਢਿਆ ਹੋਣਾ ਪੈਨਸਲ ਮੁੱਛ ਸਰ ਦੀ ਤੇ ਸਰ ਨੇ ਨਾ ਅੱਗੋਂ ਜਿਸ ਤਰ੍ਹਾਂ ਵਾਲ ਨਾ ਜਿਸ ਤਰ੍ਹਾਂ ਬਰਾਊਨ ਜੇ ਜਿਸ ਤਰ੍ਹਾਂ ਅਮਰਿੰਦਰ ਗਿੱਲ ਦੇ ਨੀ ਸੀਗੇ ਮੇਲ ਕਰਾ ਦੇ ਰੱਬਾ ਬਸ ਹੁਣ ਕਹਿ ਲੈ ਬਸ ਹਾਂ ਕਹਿ ਲੈ ਸਪਾਈਕ ਨੀ ਕੀਤੇ ਸਾਈਡਾਂ ਤੇ ਰੱਖੇ ਸਰ ਦੀ ਨਾ ਆਵਾਜ਼ ਬੜੀ ਗੜਕੇ ਵਾਲੀ ਓਦਾਂ ਕੱਦ ਕਾਠੀ ਤੋਂ ਮਤਲਬ ਹੀ ਵਾਜ਼ ਵੈਰੀ ਸ਼ੋਰਟ ਤੇ ਨਾ ਸਰ ਨੇ ਨਾ ਅੱਡੀ ਚੱਕ ਕੇ ਇਸ ਤਰ੍ਹਾਂ ਕਹਿਣਾ ਖੜੋ ਖੜੋ ਖੜੋ ਖੜੇ ਹੋ ਗਏ ਹਨਾ ਕੀ ਹੋਏਗਾ ਚੁੱਪ ਆਰਾਮ ਨਾਲ ਬਹਿ ਜਾ ਸਰ ਇਹ ਤਾਂ ਕੋਈ ਪੁਆਇੰਟ ਨਹੀਂ ਹੋਇਆ ਹਨਾ ਫਿਰ ਇੱਕ ਸਾਡਾ ਸਰ ਸੀਗਾ ਸੁਖਵਿੰਦਰ ਸਰ ਉਹ ਮਤਲਬ ਉਹ ਨਾ ਜਿਸ ਤਰ੍ਹਾਂ ਬੰਦਾ ਹੁੰਦਾ ਨਾ ਕਿ ਮੈਂ ਤਰੱਕੀ ਕੀਤੀ ਲਾਈਫ 'ਚ ਉਸ ਤਰ੍ਹਾਂ ਸੀ ਮੈਂ ਜਦੋਂ ਕਿਉਂਕਿ ਮੈਂ ਸੇਮ ਸਕੂਲ ਪੜਿਆ ਨਰਸਰੀ ਤੋਂ ਨਾ ਸਮੋ ਸਰ ਨੂੰ ਵੇਖਦਾ ਸੀ ਕਿ ਨਾ ਪਹਿਲੀ ਦੂਜੀ 'ਚ ਇਹ ਜਿਹੜੀ ਹੁੰਦੀ ਨਾ ਕੈਮਿਸਟਰੀ ਲੈਬ ਦੇ ਅੰਦਰ ਲੈਬ 'ਚ ਹੀ ਰਹਿੰਦਾ ਫਿਰ ਬਾਅਦ 'ਚੋਂ ਦੇਖੇ ਕਿ 1, 2, 3, 4 ਹੈ ਜਦੋਂ ਆਪਾਂ 7ਵੀਂ 8ਵੀਂ ਤੱਕ ਪਹੁੰਚ ਗਏ ਨਾ ਕਿ ਸਰ ਦੀ ਹੁਣ ਉਹ ਵਾਲਾ ਮਤਲਬ ਬੰਦੇ ਦਾ ਲੈਵਲ ਹੋਇਆ ਕਿ ਮੈਂ ਹੀ ਮੈਥ ਪੜ੍ਹਾਊਂਗਾ ਪਰ ਨਾ ਹੁਣ ਦੇਖੋ ਨਾ ਉਹੀ ਗੱਲ ਆ ਜੇ ਸਰ ਤੁਸੀਂ ਦੱਸਿਆ ਉਹ ਪਤਾ ਨਹੀਂ ਨਾ ਤੁਹਾਨੂੰ ਕਿ ਬੈਕ ਆਫ ਦਾ ਹੈੱਡ ਸਕੂਲ ਵਾਲਿਆਂ ਨੇ ਕੀ ਕਿਹਾ ਹੋਇਆ ਉਹ ਵਿਚਾਰੇ ਦੇ ਨਾ ਜੀਵਨ ਕਹਿ ਲੈ ਅਪ੍ਰੈਲ 'ਚ ਜਦੋਂ ਸੈਸ਼ਨ ਸਟਾਰਟ ਹੋਣਾ ਨਾ ਤੇ ਜੂਨ ਜੁਲਾਈ ਦੀ ਛੁੱਟੀਆਂ 'ਚ ਜਾਣਾ ਹੁੰਦਾ ਸਕੂਲ ਵੀ ਟ੍ਰਿਪ ਜਾਂਦਾ ਨਾ ਸਰ ਨੇ ਆਉਣਾ ਕਲਾਸ ਨੂੰ ਪੜ੍ਹਾਉਂਦੇ ਹੋਣਾ ਇਹ ਮੀਨ ਹੈ ਇਹ ਮੀਡੀਅਨ ਹੈ ਇਹ ਮੋੜ ਹਾਂਜੀ ਟ੍ਰਿਪ ਇਜ਼ ਗੋਇੰਗ ਟੂ ਨੈਨੀਤਾਲ ਮੈਨੂੰ ਨਾ ਨਾਮ ਨੋਟ ਕਰਾ ਦਿਓ ਜਿਹਨੇ ਨੈਨੀਤਾਲ ਜਾਣਾ ਐਵੇਂ ਰੈਂਡਮਲੀ 3 ਮਹੀਨਿਆਂ ਹੀ ਚੱਲੀ ਜਾਣਾ ਟ੍ਰਿਪ ਇਜ਼ ਗੋਇੰਗ ਟੂ ਨੈਨੀਤਾਲ ਖੜਾਓ ਖੜਾਓ ਕਲਾਸ 'ਚੋਂ ਬਾਹਰ ਨਿਕਲ ਜਾ ਉਹ ਬਾਹਰ ਜਾਂਦਾ ਪਿਆ ਬੱਚਿਆਂ ਨੂੰ ਤੂੰ ਨੈਨੀਤਾਲ ਜਾਣਾ ਕਿ ਨਹੀਂ ਇਹ ਵੀ ਮੈਨੂੰ ਦੱਸ ਦੱਸ ਇੱਕ ਪਤਾ ਨਹੀਂ ਸਰ ਨੂੰ ਕੀ ਪ੍ਰੋਬਲਮ ਸੀ ਵਿਵੇਕ ਓਬਰਾਏ ਨਾਲ ਹੀ ਵਾਜ਼ ਆਈ ਗੈਸ ਹਿਊਜ ਸਲਮਾਨ ਖਾਨ ਫੈਨ ਕਿਉਂਕਿ ਜੇ ਕਿਸੇ ਬੱਚੇ ਨੇ ਸਮ ਗਲਤ ਕਰਤਾ ਹਨਾ ਗਲਤ ਦੇਤਾ ਉਹਨੂੰ ਪਤਾ ਕਹਿੰਦਾ ਉਹ ਯਾਰ ਤੂੰ ਤਾਂ ਫਲੋਪ ਬੰਦਾ ਯਾਰ ਤੂੰ ਤਾਂ ਵਿਵੇਕ ਓਬਰਾਏ ਆ ਉਹ ਬੇਚਾਰਾ ਆਪਣੇ ਘਰ ਆਰਾਮ ਨਾਲ ਬੈਠਾ
0: ਪਿਆ
2: ਉਹ ਤੂੰ ਫਲੋਪ ਹੋ ਯਾਰ ਤੁਸੀਂ ਫਲੋਪ ਹੋ ਵਿਵੇਕ ਹੋ ਤੁਸੀਂ ਵਿਵੇਕ ਹੋ ਪਹਿਲਾਂ ਵਿਵੇਕ ਵੇਖ ਸੋਚੀ ਜਾਣਾ ਕਿ ਕਲਾਸ 'ਚ ਤਾਂ ਕੋਈ ਵਿਵੇਕ ਹੈ ਨੀ ਬਾਈ ਤੇ ਬਾਈ ਜਾਣਾ ਸਾਡੇ ਵਿੱਚੋਂ ਕੁੜੀ ਦਾ ਨਾਂ ਤਾਂ ਵਿਵੇਕ ਹੋ ਨੀ ਸਕਦਾ ਅਸੀਂ ਬਾਈ ਜਾਣੇ ਸਾਡੇ ਵਿੱਚ ਕੋਈ ਅੱਛਾ ਵਿਵੇਕ ਉਬਰਾਏ ਕਹਿੰਦੇ ਸਰ ਇਹ ਸਰ ਸਾਥੀਆਂ ਨੀ ਦੇਖੀ ਤੁਸੀਂ ਉਹ ਚੁੱਪ ਕਰਿਆ ਤੂੰ ਵੀ ਬਾਹਰ ਨਿਕਲ ਗਿਆ ਚੋ ਇਹ ਹੁੰਦਾ ਹਨਾ ਓਹੋ ਹੋ ਅੱਜ ਤਾਂ ਰੌਣਕਾਂ ਲੱਗ ਗਈਆਂ ਹੈ ਮਨੀ ਸਹੀ ਕਿ ਨਹੀਂ
0: ਇੱਦਾਂ ਕਰਦੇ ਹਾਂ ਯਾਰ
2: ਥੋੜੇ ਜਿਹੇ ਮੈਸੇਜ ਪੜ੍ਹਦੇ ਹਾਂ ਹਨਾ ਫਿਰ ਬਾਅਦ ਚੋਂ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਫਿਰ ਆਪਾਂ ਵਾਪਸ ਆਵਾਂਗੇ ਸਾਡੇ ਕੋਲ ਥੋੜੇ ਜਿਹੇ ਕਾਲਰਸ ਨੇ ਉਹਨਾਂ ਨੂੰ ਵਿਹਲਾ ਕਰਾਂਗੇ ਠੀਕ ਹੈ ਨਹੀਂ ਥੋੜਾ ਉਹ ਵੀ ਇੰਤਜ਼ਾਰ ਕਰੇ ਥੋੜਾ ਹਮ ਵੀ ਇੰਤਜ਼ਾਰ ਕਰੇ
0: ਤੁਹਾਡੀ ਮਰਜ਼ੀ ਕ੍ਰਿਸ਼ਨਾ ਜੀ
2: ਇਦਾਂ ਹੀ ਹੈ ਨਾ ਚਲੋ ਠੀਕ ਹੋ ਗਿਆ ਜੀ
0: ਸਟੂਡੈਂਟ ਜੇ
2: ਜਸ ਅੰਮ੍ਰਿਤ ਜੀ ਕਹਿੰਦੇ ਨੇ ਚੱਕ ਕੇ ਰੱਖ ਦੋ ਕੰਮ ਦੋਨੋਂ ਗੁੱਡ ਸ਼ੋ ਪੰਮੀ ਬਾਈ ਦਾ ਸੌਂਗ ਲਾਓ ਅੱਜ ਸ਼ੀਸ਼ੀ ਠੀਕ ਹੈ ਭਾਜੀ ਲਾ ਦਾਂਗੇ
0: ਪੰਮੀ ਪਾਈ ਦਾ ਲਾ ਦਾਂਗੇ
2: ਨਹੀਂ ਨਹੀਂ ਡਨ ਹੋ ਗਿਆ ਇਹ ਗਾਣਾ ਹਮੇਸ਼ਾ ਨਾ ਖਤਰਨਾਕ ਅੱਜ ਮੈਂ ਲਾਊਂਗਾ ਗਾਣਾ ਮੈਨੂੰ ਪਿਛਲੀ ਵਾਰੀ ਕਹਿੰਦੇ ਕਿ ਖਲੀ ਦਾ ਗਾਣਾ ਲਾ ਦੇ ਮੈਂ ਕਿਹਾ ਕਿੱਥੋਂ ਲਾਵਾਂ ਕਹਿੰਦੇ ਨੀਟੂ ਸ਼ਟਰਾਂ ਵਾਲੇ ਦਾ ਲਾ ਦੋ ਮੈਂ ਕਿਹਾ ਫਾਇਰ ਕਰਾਉਣਾ ਤੁਸੀਂ ਬਈ ਇਹ ਕੋਈ ਗੱਲ ਨੀ ਮਿੱਤਰ
0: ਵੋਟਾਂ ਆ ਗਈਆਂ ਮੈਂ ਨੀਟੂ ਦਾ ਲਾ ਦਈਏ
2: ਤੇ ਆਪਣਾ ਇੱਧਰ ਸੁਖਵਿੰਦਰ ਭੈਣ ਜੀ ਮੈਸੇਜ ਭੇਜਦੇ ਨੇ ਤੁਹਾਡੇ ਵਾਸਤੇ ਸਪੈਸ਼ਲੀ ਕਹਿੰਦੇ ਨੇ ਕ੍ਰਿਸ਼ਨਾ ਵੀਰੇ ਬਲਕੀਰਤ ਨੂੰ ਪੁੱਛੋ ਕਿ ਉਹਨਾਂ ਨੇ ਚੌਂਕੜੀ ਲਗਵਾ ਕੇ ਦਿੱਤੀ ਕਿ ਨਹੀਂ ਇਹ ਕੀ ਗੱਲ ਆ ਬਈ
0: ਇਹ ਪਰਸਨਲ ਗੱਲ
2: ਇਹ ਪਰਸਨਲ ਸੌਰੀ ਰੀਅਲੀ ਸੌਰੀ ਮਾਈ ਫਰੈਂਡ ਰੀਅਲੀ ਸੌਰੀ ਪਰ ਸਾਨੂੰ ਅੰਮ੍ਰਿਤ ਭੈਣ ਜੀ ਨੇ ਇੱਕ ਗੱਲ ਦੱਸੀ ਪਤਾ ਕੀ
0: ਲਾਵਾਂਗੇ ਭੈਣ ਜੀ ਟੈਂਸ਼ਨ
2: ਹਾਂ ਲਾਵਾਂਗੇ ਸਾਨੂੰ ਅੰਮ੍ਰਿਤ ਭੈਣ ਜੀ ਨੇ ਗੱਲ ਦੱਸੀ ਪਤਾ ਕੀ ਕਿ ਸੁਖਵਿੰਦਰ ਜੀ ਦਾ ਤੇ ਗੁਰਜੀਤ ਸਿੰਘ ਗਿੱਲ ਜੀ ਦੀ ਦੋਨਾਂ ਦੀ ਅੱਜ ਵੀਹ ਸ਼ਾਦੀ ਦੀ ਸਾਲਗਿਰਾ
0: ਅੱਛਾ
2: ਸਾਨੂੰ ਪਹਿਲੇ ਦੱਸਿਆ ਆਪਾਂ ਅਜੇ ਹੀ ਟੌਪਿਕ ਬਣਾ ਲੈਂਦੇ
0: ਓਏ ਯਾਰ ਤੁਸੀਂ ਗਲਤ ਟਾਈਮ ਤੇ ਦੱਸਤਾ
2: ਹਨਾ ਕੰਗ੍ਰੈਚੁਲੇਸ਼ਨ ਐਂਡ ਸੈਲੀਬ੍ਰੇਸ਼ਨ ਵਿਸ਼ ਯੂ ਅ ਹੈਪੀ ਹੈਪੀ ਹੈਪੀ ਐਨੀਵਰਸਰੀ ਟੂ ਸੁਖਵਿੰਦਰ ਜੀ ਐਂਡ ਗੁਰਜੀਤ ਸਿੰਘ ਗਿੱਲ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਜੀ ਬਿਲਕੁਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਡੀ ਸ਼ਾਦੀ ਦੀ ਸਾਲਗਿਰਾ ਦੀਆਂ 20 ਸਾਲ ਤੁਹਾਡੇ ਪੂਰੇ ਹੋ ਗਏ ਵੈਲ ਡਨ ਮੈਂ ਕਹਿੰਦਾ ਹੋਰ ਵਧੀਆ ਵਧੀਆ ਤੁਹਾਡਾ ਸਫ਼ਰ ਹੈ 40-60-80 ਸਾਲ ਦੀ ਸਾਲਗਿਰਾ ਲਈ ਵੀ ਤੁਸੀਂ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਮੈਸੇਜ ਕਰਿਆ ਕਰੀਏ ਸਵਸਥ ਰਹੋ ਖੁਸ਼ ਰਹੋ ਮਸਤ ਰਹੋ ਸਹੀ ਹੋ ਗਿਆ
0: ਯਾਰ ਰਹਿਣਾ ਵੇਖੋ ਪਿਆਰ ਨਾ ਰਹੋ ਬਸ
2: ਹਾਂਜੀ
0: ਸਿੰਪਲ
2: ਪਲੀਜ਼ ਇਹਨਾਂ ਤੋਂ ਤੁਸੀਂ ਜ਼ਰੂਰ ਸਲਾਹ ਲੈ ਲਓ ਕਿਉਂਕਿ ਤੁਹਾਨੂੰ ਤਾਂ 20 ਸਾਲ ਹੋਇਆ ਪਰ ਹਨਾ ਇਹਨੂੰ ਤਾਂ ਹੋ ਗਏ ਨਾ 6-7 ਮਹੀਨੇ ਠੀਕ ਹੈ ਨਹੀਂ ਕਈ ਵਾਰੀ ਕੀ ਹੁੰਦਾ ਬਹੁਤਾ ਕੰਮ ਪੁਰਾਣਾ ਹੋ ਜਾਣਾ ਬੰਦੇ ਨੂੰ ਯਾਦ ਜਾ ਨਹੀਂ ਰਹਿੰਦਾ ਹੋ ਸਕਦਾ ਤੁਹਾਡੀ ਲਾਈਫ 'ਚ ਸਾਡੇ ਤੱਕ ਇਹ ਵਾਲੀ ਗੱਲ ਨਾ ਪਹੁੰਚੇ ਹੋਏ ਸੁਖਵਿੰਦਰ ਭੈਣੇ ਪਰ ਅੱਜ ਬਲਕੀਰਤ ਜੀ ਨੇ ਦੱਸਤਾ ਕਿ ਕੀ ਪਿਆਰ ਨਾਲ ਰਹੋ
0: ਪਿਆਰ
2: ਪਲੀਜ਼ ਪਿਆਰ ਨਾਲ ਰਹੋ ਠੀਕ ਹੈ ਜੀ ਇੱਧਰ ਰਕੇਸ਼ ਕੁਮਾਰ ਜੀ
0: ਵਧਾਈਆਂ
2: ਹਾਂਜੀ ਵਧਾਈਆਂ ਜੀ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਨੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸੰਪੂਰਨ ਹੋਣ ਪਰਥ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਥੈਂਕ ਯੂ ਜੀ ਥੈਂਕ ਯੂ ਸੋ ਮਚ
0: ਧੰਨਵਾਦ ਜੀ
2: ਗੁਰਜੀਤ ਕੌਰ ਜੀ ਨੂੰ ਸਾਡਾ ਅਤੌਲਾ ਖਾਨ ਸਾਹਿਬ ਦਾ ਗਾਣਾ ਬਹੁਤ ਵਧੀਆ ਲੱਗਾ ਕਹਿੰਦੇ ਗ੍ਰੇਟ ਸੌਂਗ ਥੈਂਕ ਯੂ ਜੀ ਥੈਂਕ ਯੂ ਇੱਦਾਂ ਹੀ ਆ ਰਕੇਸ਼ ਕਾਜਲ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਇੱਧਰੋਂ ਅਮਰਦੀਪ ਸਿੰਘ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਜੀ MBA ਵਿੱਚ ਸਾਡੇ 3 ਫੇਵਰੇਟ ਟੀਚਰਸ ਐਂਡ ਸਾਰਿਆਂ ਨੇ ਲਵ ਮੈਰਿਜ ਕਰਾਈ ਆਪਣੇ ਸਟੂਡੈਂਟਸ ਨਾਲ ਉਹ ਬੱਲੇ ਦੋ ਟੀਚਰਸ ਨੇ ਤੇ ਭੱਜ ਕੇ
0: ਦੁਬਾਰਾ ਰਿਪੀਟ ਕਰੇ ਸੋਰੀ
2: ਰਾਮ ਇੱਕ ਮਿੰਟ ਇਹ ਦੁਬਾਰਾ ਕਰਨਾ ਪਵੇਗਾ
0: ਇਹ ਭੇਜਿਆ ਕਿੰਨਾ ਨੇ ਵੀ ਦੁਬਾਰਾ ਰਿਪੀਟ
2: ਹਾਂਜੀ ਇਹ ਅਮਰਦੀਪ ਸਿੰਘ ਜੀ ਨੇ ਭੇਜਿਆ ਦੇਖੋ ਹਰ ਚੀਜ਼ ਦੀ ਇੱਕ ਲੈ ਹੁੰਦੀ ਹੈ ਹਨਾ ਸਟੋਰੀ ਟੈਲਿੰਗ ਦੀ ਲੈ ਹੁੰਦੀ ਹੈ ਅੱਜ ਮੈਂ ਵੀ ਥੋੜ੍ਹਾ ਸਿਖਾਉਣਾ
0: ਸਿਖਾਓ
2: ਪਹਿਲੇ ਨੋਰਮਲ ਬੇਸ ਤੋਂ ਕੀਤਾ ਉਹਨਾਂ ਕਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਨਾ ਬੇਸ ਹੋ ਗਿਆ ਕਿ ਹਾਂਜੀ ਮੈਂ ਆ ਗਿਆ ਫਿਰ ਉਹਨਾਂ ਨੇ ਗੱਲ ਇੱਕ ਨੋਰਮਲ ਜੀ ਕੀਤੀ ਹਨਾ ਕਿ ਜੋ ਹੈ ਕਿ MBA ਵਿੱਚ ਸਾਡੇ 3 ਟੀਚਰ ਸੀਗੇ ਹਨਾ ਉਹ ਬੰਦਾ ਕਹਿੰਦਾ ਕਿਆ ਹੀ ਹੋ ਜਾਏਗਾ ਫਿਰ ਅੱਗੋਂ ਟਵਿਸਟ ਆ ਗਿਆ ਕਹਿੰਦੇ ਸਾਰਿਆਂ ਨੇ ਲਵ ਮੈਰਿਜ ਕਰਾਈ ਉਹ ਵੀ ਆਪਣੇ ਸਟੂਡੈਂਟਸ ਦੇ ਨਾਲ ਠੀਕ ਹੈ ਤੇ ਦੋ ਟੀਚਰਸ ਨੇ ਤਾਂ ਭੱਜ ਕੇ ਵਿਆਹ ਕਰਾਇਆ ਹੋਰ ਠੀਕ ਹੋ ਗਿਆ ਵਾਹ ਵਾਹ ਵਾਹ ਤੇ ਇੱਕ ਕੈਨੇਡਾ ਚ ਨੇ ਇੱਕ ਮੈਲਬਰਨ ਚ ਨੇ ਤੇ ਇੱਕ ਇੰਡੀਆ ਚ ਕਿਆ ਬਾਤ ਹੈ ਅਮਰਦੀਪ ਜੀ ਦੇਖੋ ਹੈਪੀ ਟੀਚਰ ਡੇ ਉਹਨਾਂ ਨੂੰ ਵੀ ਉਹ ਤਾਂ ਬਹੁਤ ਵਧੀਆ ਤਰੀਕੇ ਮਨਾਉਂਦੇ ਹੋਣਗੇ ਫੇਰ ਤੇ ਤੁਹਾਨੂੰ ਵੀ ਜੀ ਤੁਹਾਨੂੰ ਵੀ
0: ਵੈਸੇ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ
2: ਹਾਂ ਨਹੀਂ ਨਹੀਂ
0: ਉਹਨਾਂ ਨੇ ਆਪਣਾ ਵਿਆਹ ਕਰਾ ਲਿਆ
2: ਉਹਨਾਂ ਨੇ ਕਰਾ ਲਿਆ
0: ਜਿਹੜੇ ਤੁਸੀਂ ਚੇਤੇ ਰੱਖਿਆ ਯਾਰ
2: ਹਾਂ ਵਧੀਆ ਗੱਲ ਤੇ 926 ਦੱਸਦੇ ਨੇ ਪਾਣੀਨੀ ਹਾਂਜੀ ਪਾਣੀਨੀ ਮੈਂ ਸ਼ਾਇਦ ਨਾਮ ਗਲਤ ਮੈਂ ਪਨੀਨੀ ਬੋਲਤਾ ਪਾਣੀਨੀ ਨਾਮ ਹੈ ਉਹਨਾਂ ਦਾ ਜਿਹਨਾਂ ਦੀ ਆਪਾਂ ਗੱਲ ਨਹੀਂ ਕਰ ਰਹੇ ਸੀਗੇ ਹਾਂ ਤੇ ਸਿਮਰਨ ਭਾਈ ਕਹਿੰਦੇ ਨੇ ਬੱਲੇ ਆ ਭਾਰੇ ਮੁਰਗੇ ਵਾਲੀ ਗੱਲ ਨਾਲ ਮੈਂ ਕ੍ਰਿਸ਼ਨਾ ਪੂਰੀ ਤਰ੍ਹਾਂ ਸਹਿਮਤ ਹਾਂ
0: ਹਾਂ
2: ਦੇਖਿਆ ਹੈ ਨਾ ਲੱਗਦਾ ਤੁਹਾਡੇ ਨਾਲ
0: ਵੀ ਭਾਰੇ ਮੁਰਗੇ ਲੱਗਦੇ
2: ਘੈਂਟ ਟੌਪਿਕ ਮੈਂ ਵੀ ਭਾਰੀ ਦੇ ਨਾਲ ਬੜੇ ਗਰਾਊਂਡ ਦੇ ਗੇੜੇ ਕੱਢੇ ਹਨਾ ਦੇਖੋ ਥੈਂਕ ਯੂ ਸਾਡੇ ਉਹ ਟੀਚਰਾਂ ਦਾ ਕਿਸੇ ਤਰੀਕੇ ਸਾਨੂੰ ਪਤਲਾ ਕਰਤਾ ਬਹੁਤ ਬਹੁਤ ਧੰਨਵਾਦ ਤੇ ਲੱਕੀ ਆਸੀ ਜੀ ਗੁੱਡ ਮਾਰਨਿੰਗ ਭੇਜਦੇ ਨੇ ਸਾਰਿਆਂ ਨੂੰ ਤੇ ਕਹਿੰਦੇ ਨੇ ਹੈਵ ਅ ਗ੍ਰੇਟ ਗ੍ਰੇਟ ਡੇ ਥੈਂਕ ਯੂ ਜੀ
0: ਰਾਏ ਜੀ ਵੀ
2: ਗੁੱਡ ਮਾਰਨਿੰਗ ਭੇਜਦੇ ਨੇ ਸਾਨੂੰ ਹਨਾ ਤੇ ਮਨ ਸਾਹਿਬ ਕਹਿੰਦੇ ਨੇ ਕਿ ਉਹ ਵਾਹ ਉਹ ਆਪਣੇ ਸਕੂਲ ਦੀ ਫੋਟੋ ਭੇਜਦੇ ਆ ਤੇ ਕਹਿੰਦੇ ਮਾਈ ਸਕੂਲ ਟੀਚਰਸ ਆਈ ਆਲਵੇਜ਼ ਰਿਮੈਂਬਰ ਮਾਈ ਮੈਥਮੈਟਿਕਸ ਸਰ ਤਲੋਚਨ ਸਿੰਘ ਵੱਡੇ ਸਰ ਅੱਛਾ ਹਾਂ ਇੱਕ ਆ ਵੀ ਹੁੰਦਾ ਸੀ ਨਾ ਵੱਡੀ ਮੈਡਮ ਹੈ ਜੀ ਵੱਡੇ ਸਰ ਹਨਾ ਕਿਆ ਬਾਤ ਹੈ ਤੇ ਅੱਜ ਉਹਨਾਂ ਨੇ ਆਪਣਾ ਸਾਊਥ ਆਸਟ੍ਰੇਲੀਆ ਤੋਂ ਮਾਊਂਟ ਕੰਪਸ ਦੀ ਫੋਟੋ ਵੀ ਭੇਜੀ ਹੈ ਕੰਪਸ ਬਣਿਆ ਪਿਆ ਬਹੁਤ ਪਿਆਰਾ ਜਿਹਾ ਅਤੇ ਉਹਦੇ ਨਾਲ ਸਾਨੂੰ ਗੁੱਡ ਮਾਰਨਿੰਗ ਭੇਜੀ ਸਾਰੀ ਟੀਮ ਨੂੰ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਅਤੇ ਹੁਣ ਇੱਦਾਂ ਕਰਦੇ ਹਾਂ ਤੁਸੀਂ ਅਰਿਜੀਤ ਸਿੰਘ ਬੇਚਾਰਾ ਬੜੀ ਦੇਰ ਦਾ ਮੈਂ ਰੋਕਿਆ ਪਿਆ ਹੈ ਇਹਨੂੰ ਵੀ ਬੇਚਾਰੇ ਨੂੰ ਵਿਹਲਾ ਕਰੋ ਅਤੇ ਅਸੀਂ ਛੋਟੀ ਬ੍ਰੇਕ ਲੈ ਕੇ ਆਇਆ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674

0: சிஷி சிஷி
1: ਮੂੜੀ ਖਰਾਬ ਕਰ ਦਿੰਦਾ ਇੱਕ ਤਾਂ ਆਦਮੀ
2: ਤੇ ਸ਼ੀਸ਼ੀ ਬਾੜੀ ਜੀ
1: ਹਾਂ ਠੀਕ
2: ਭਰਾਵਾ ਟੈਲੈਂਟਡ ਬੰਦਾ ਹੀ ਕੋਈ ਕਰ ਸਕਦਾ ਵਿੱਚ ਸ਼ੀਸ਼ੀ ਐਵੇਂ ਜਿਹੜਾ ਮਰਜ਼ੀ ਕਰ ਦੂ ਆ ਕੇ
1: ਹਾਂ ਇਹ ਗੱਲ ਸਹੀ ਹੈ
2: ਇਹਨਾਂ ਦਾ ਸਮਝਿਆ ਕਰੋ ਯਾਰ ਵੀ ਉਹ ਕੰਮ ਹੀ ਨਹੀਂ ਆ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੁਹਾਨੂੰ ਪਤਾ
1: ਇਹ ਵੀ ਗੱਲ ਸਹੀ ਹੈ ਕੰਮ ਕੋਈ ਵੱਡਾ ਕੋਈ ਛੋਟਾ ਨਹੀਂ ਸਾਰੇ ਕੰਮ ਇੱਕੋ ਜਿਹੇ ਨੇ ਕਿਆ ਬਾਤ ਹੈ ਨਾ ਇੱਕ ਇੱਕ ਤੁਹਾਨੂੰ ਮੈਂ ਫਿਰ ਜੋਕ ਸੁਣਾਉਂਦਾ गुरु जी नमस्ते पहचाना मैं आपका शिष्य कल्लू बोल रहा हूँ
3: अरे कल्लू कैसे हो तुम आज इतने सालों बाद मेरी याद कैसे आ गई और मेरा फोन नंबर कैसे मिल गया तुम्हें
4: गुरु जी फोन नंबर ढूंढना कौन सा मुश्किल था जब प्यासे को प्यास लगती है तो जल स्रोत ढूंढ ही लेता है
1: वाओ जल स्रोत ब्यूटीफुल
4: दरअसल गुरुजी हमने एक नया रोजगार शुरू किया है और आपने बचपन में कहा था कि जब भी कोई काम शुरू करना हमसे उद्घाटन जरूर कराना तो हम अपने काम का उद्घाटन आपसे कराना चाहते हैं गुरुजी
3: अति सुंदर वत्स बताओ कहाँ आना है उद्घाटन के लिए हमें
4: गुरुजी आप पुराने खंडर के पास 4,00,000 रुपया लेकर आ जाइए आपका छोटवा आपका बच्चा हमारे कब्जे में है आज से ही अपहरण का धंधा चालू किया है तो सोचा उद्घाटन का शुभ काम आपके हाथों से होना चाहिए
1: वाह भाई वाह ये वाले भी देखो देखो पुठे कामां दे भी तो गुरु हुंदे फोन के
2: हां ले ये तो बिना हो जांदे यार
1: उन्हां नूं भी हैप्पी डी जे डे भाई जेड़े स्कैम करना सिख रहे ने सिखा रहे ने उन्हां नूं भी जी बहुत है ना ਰਿਚਰਡ ਜੀ ਦੇ ਨਾਲ ਹੈਲੋ ਰਿਚਰਡ ਜੀ ਯੂ ਆਰ ਔਨ ਏਅਰ ਮਾਈ ਗੁੱਡ ਫਰੈਂਡ
2: ਮੈਂ ਚੁਟਕਲੇ ਦਾ ਸਿਲਸਿਲਾ ਜਾਰੀ
5: ਦਿਲੋਂ ਜੀ ਆਇਆ ਨੂੰ ਮੇਰੇ ਦੋਨੋਂ ਛੋਟੇ ਗਬਰੂ
1: ਟੌਪਿਕ
5: ਦੋ ਹਿੱਸੋ ਮੈਂ ਬਾਂਟਣਾ ਚਾਹੂੰਗਾ
1: ਹਮਾਰੇ ਪਾਸ ਕਾਲਰ ਬਹੁਤ ਹੈ
5: ਕਿਉਂਕਿ ਅੱਜ ਬਲਕੀ ਦੇ ਤਾਂ ਇਸ ਲਈ ਤੋਂ ਹਾਲਮਾਰਕ ਦੇ ਟੀਚਰਸ ਡੇ ਕੀ ਵਜਹ ਸੇ ਤੋ ਮੈਂ ਆਜ ਕਾ ਦਿਨ ਕਿਆ ਕਹਿੰਦੇ ਬਲਕੀਰਤ ਡੇ ਡਿਕਲੇਅਰ ਕਰਨਾ ਚਾਹੂੰਗਾ ਬਿਕੋਜ਼ ਲਾਸਟ ਈਅਰ ਬਲਕੀਰਤ ਗੇਵ ਮਾਈ ਨੰਬਰ ਟੂ ਅ ਕਾਲਰ ਫਰਮ ਰੇਡੀਓ ਹਾਂਜੀ ਹੂ ਵਾਜ ਬੈਟਲਿੰਗ ਵਿਦ ਅਲਕੋਹਲ ਐਡਿਕਸ਼ਨ ਐਂਡ ਹੀ ਵਾਜ ਹੋਮਲੈਸ
1: ਅੱਛਾ
5: ਐਂਡ ਆਈ ਐਮ ਸੋ ਪ੍ਰਾਊਡ ਟੂ ਸੇ ਦੈਟ ਹੀ ਇਜ਼ ਬੈਕ ਵਿਦ ਹਿਸ ਫੈਮਿਲੀ ਐਂਡ ਹੀ ਇਜ਼ ਬੈਕ ਵਿਦ ਹਿਸ ਟੂ ਕਿਡਸ ਐਂਡ ਕਿਡੋਸ ਟੂ
1: ਬਹੁਤ
5: ਪਾਪੜ ਵੇਲੇ ਬਿਕੋਜ ਲਾਸਟ ਇਨ ਡਿਸੰਬਰ ਹਿਸ ਫੈਮਿਲੀ ਸੈਂਡ ਹਿਮ ਟੂ ਇੰਡੀਆ ਟੂ ਅ ਰੀਹੈਬ ਜੋ ਇਟ ਵਾਜ ਜਸਟ ਡਰੇਨਿੰਗ ਆਊਟ ਮਨੀ ਫਰਮ ਦੇਮ ਐਂਡ really don't do much
1: okay
5: aur fir wo kya kehte hain wahan se he saw a good family so wahan se wo london ja raha tha but because he overstayed in london overstayed in india he was asked to go back to australia and then australia wo aate aadhe ghante land hone se pehle he passed out because he had a major blood clot and he was rushed to the hospital so and there he was operated and he survived so Vaheguru ki main dekho that he could have had that blood clot in the transit he could have had it in UK but ko wapas aana tha hamare australia mein and get
1: haan jiska jaisa likha hai waisa but amazing good bahut badhai
5: and then after he was discharged because he was away from his family for 5 years and because uska self esteem wagara hai to उसने कहा नहीं मैं क्या कहते हैं अभी भी रिकवर करके अपने फैमिली के पास जाऊंगा एंड ही वेंट टू अ हाउस जो उसके फ्रेंड का था, और वहां उसके फ्रेंड के पेरेंट्स अमृतधारी थे, तो देर ही रिफ्यूज टू टेक अल्कोहल बिकॉज ही रिस्पेक्टेड देयर फीलिंग एंड ही वेंट बैक इन टू द कार टू स्टे बिकॉज ही वॉज स्टेइंग इन द कार बिफोर ऑल्सो. So then I felt bad and I got him over to my house.
2: Oh.
5: And then last week we went to a family gathering. Uski wife ka, niece ka 10th birthday tha. And there I was shocked to see such a big family in one country, out of their own country. There were more than 60 people.
1: Balle.
5: And they all blessed me and hugged me and thanked me for whatever I was doing for them.
2: Good, good,
5: and
2: good.
5: He goes to his wife also for 5 years. Usse himmat nahi hari. And they said this year for the first time they celebrated everyone. He's got two kids. He celebrated his birthday, his two kids' birthday, his wife's birthday. And this Sunday they'll celebrate Father's Day together. So,
2: oh, nice.
5: Hats off to Radio Hanji. Hats off to Balkirat Veer for being such an amazing guy to pass on my number to him.
2: Hats off to you.
1: And hats off to you, Richard ji. और अब हमें ये बताओ,
5: hats off to my father, who was my mentor, who taught me how to always give time and have patience for others.
2: Yeah, so, beautiful.
5: क्या कहते हैं, kiddos to my dad की, और मैं चाहता हूँ कि when I also pass away like my father, church के बाहर तक लोग खड़े रहे because of the deeds that my father did for everyone.
2: That is
5: and still dating. It's been 18 years that my father has passed away, but still there are so many people who look up to him and respect him and adore him for who he is.
2: That's
5: so
2: nice.
5: Balkirat, also, kya kehte hain, kiddos to your parents for being such a great guy. And jaise hamare sab pratham vai guru ji ne kaha hai ki sare manuk ek hai aur sarbat ka bhala karna hi असली सिखी है
2: जी. बिल्कुल.
5: वाहेगुरु जी का खालसा ते वाहेगुरु जी
2: की फतेह. थैंक यू
5: जी. ओके जी. थैंक यू जी. चढ़ दी करावे. ओके जी. थैंक यू. गॉड ब्लेस यू ऑल.
2: बाय बाय बाय बाय.
1: धन्यवाद रिचर्ड जी. इदां ही चंगे चंगे काम करते रहो.
2: करते रहो जी. करते रहो. खूबसूरत काम सानू बहुत माण हुंदा. वेरी नाइस. क्या बात है. तो जी हाँ जी, गलबात आपां कर रहे सी कि टीचर्स डे दी. ते टीचर जी जिस तरह अपना रिचर्ड जी ने कहा कि थोड़ा सब तो मेरे ख्याल में सब तो जरूरी टीचर ते सब तो प्यारा टीचर थोड़ा फादर ही हुंदा है ना. सो इफ ही लुक्स अप टू हिम वो इस तरह करते सी है ना वेख के इन्हां दे अंदर भी है ना. सो हैप्पी फादर्स डे भी. हैप्पी टीचर्स डे टू ऑल द फादर्स भी है ना. बहुत खूबसूरत. तो आप इस तरह ही कर दें जी. आप हुण अगली कॉल लैके जाने हैं जसोवाल भाजी दे कोल. हैलो.
6: मैं फिर घरे आ गया. फेरा गलती कर देखी सारी जिंदगी बंदा सही कर रहा हों.
2: यादगार यार
6: बचपन तो सारिया है. मैं बहुत ज्यादा इंटेलीजेंट नहीं सी. बहुत ज्यादा नलायक नहीं. मतलब कह लो भी दसा चो आप चौथे एक नंबर आले सी. ना पहले तिना चो सी ना पिछले तिना च. मतलब चौथे पंजे इना सीगा. क्योंकि मैं बीइंग मेरे मिल पेरेंट्स दोनों टीचिंग लाइन दे विच ही सीगे. मेनू नुकसान बहुत होया. नुकसान इसलिए होया मैं तीजे बेंच वाला हुंदा सीगा. मतलब जे दस बेंच है क्लास दे विच तां तीजे बेंच वाला हुंदा सी. ते मेनू मोस्टली टीचर जिन्ने भी हुंदे सारे कहिंदे अग्गे आ जा पहले नंबर ते आ.
2: उहनां नूं शायद भलेखा ही ना.
6: नहीं ओह क्योंकि जानदे सीगे घरदिआं नूं. उस करके काफी मतलब चीज हुंदी सी कि उहनां नूं हुंदा सी बई ਕਿਉਂਕਿ ਡੈਡੀ ਪੁੱਛ ਲੈਂਦੇ ਹੁੰਦੇ ਸੀਗੇ ਉਹਨਾਂ ਨੂੰ ਵੀ ਹਾਂਜੀ ਕਿਵੇਂ ਚੱਲਦਾ ਚੰਗੇ ਟੀਚਰਾਂ ਦੀ ਗੱਲ ਇਹ ਵੀ ਮੈਂ
7: ਜਿਵੇਂ
1: ਖਾਸਕਰ ਹਨਾ ਜਦ ਤੱਕ ਤੁਸੀਂ ਸਕੂਲ ਚ ਪੜ੍ਹ ਰਹੇ ਹੋ
6: ਸਪੈਸ਼ਲੀ ਜਦੋਂ ਪੇਰੈਂਟਸ ਜਾਣਦੇ ਹੋਣ ਮਤਲਬ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਟੀਚਰ ਜਾਣਦੇ ਹੋਣ ਤੇ ਈਚ ਐਂਡ ਐਵਰੀਥਿੰਗ ਦੇ ਹੈਵ ਟੂ ਟੈਲ ਯੂਰ ਪੇਰੈਂਟਸ ਮਤਲਬ ਜਿਹੜੀ ਹੈਗੀ ਚੀਜ਼ ਸਭ ਤੋਂ ਪ੍ਰੋਬਲਮ ਤੇ ਇਹ ਚੀਜ਼ ਰੂਬੀ ਵੀ ਸਮਝ ਸਕਦੀ ਕਿਉਂਕਿ ਉਹਦੇ ਡੈਡੀ ਵੀ ਸੇਮ ਟੀਚਰ ਸੀਗੇ ਤੇ ਉਹਨਾਂ ਨੂੰ ਵੀ ਪਤਾ ਸੀਗਾ ਇਹ ਚੀਜ਼ ਬਹੁਤ ਪ੍ਰੋਬਲਮ ਹੁੰਦੀ ਹੈ ਬਹੁਤ ਜਾਂ ਤਾਂ ਤੁਸੀਂ ਬਹੁਤ ਜ਼ਿਆਦਾ ਅਕੈਡਮਿਕ ਹੋ ਵੀ ਪੜ੍ਹਨ ਲਿਖਣ ਵਾਲੇ ਹੋ ਯੂ ਡੋਂਟ ਕੇਅਰ ਵੀ ਠੀਕ ਆ ਮੇਰਾ ਤਾਂ ਕੰਮ ਪੜ੍ਹਨਾ ਵਾ ਹੁਣ ਜਦੋਂ ਪੜ੍ਹਨ ਦੇ ਨਾਲ ਨਾਲ ਪਾਸ ਹੋਣ ਦੇ ਨਾਲ ਨਾਲ ਮਤਲਬ ਸ਼ਰਾਰਤੀ ਤੁਹਾਡਾ ਸੁਭਾਅ ਵਾ ਤਾਂ ਦੈਟਸ ਬਿਟ ਟ੍ਰਬਲ ਕ੍ਰੀਏਟ
7: ਹੋ
6: ਜਾਂਦੀ ਹੈ ਹਾਂਜੀ ਤੇ ਬਟ ਹਾਂਜੀ ਟੀਚਰ ਚੰਗੇ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਟੀਚਰ ਦੋ ਦੋ ਸਬਜੈਕਟ ਸਾਡੇ ਇੱਕ ਹਿੰਦੀ ਵਾਲੇ ਟੀਚਰ ਹੁੰਦੇ ਸੀਗੇ ਤੇ ਸ਼ਰਮਾ ਜੀ ਸ਼ਾਸਤਰੀ ਸਰ ਕਹਿ ਦਿੰਦੇ ਸੀਗੇ ਉਹਨਾਂ ਨੂੰ ਵੈਸੇ ਤਾਂ ਤੇ ਕਿਉਂਕਿ ਹਿੰਦੀ ਵਾਲਿਆਂ ਨੂੰ ਸ਼ਾਸਤਰੀ ਜੀ ਕਹਿ ਦਿੰਦੇ ਆ ਨਾ ਉਹ ਸਾਨੂੰ ਅੱਖ ਵਿੱਚ ਲੱਗ ਗਏ ਇੰਗਲਿਸ਼ ਪੜ੍ਹਾਉਣ ਸਾਨੂੰ ਸ਼ਾਇਦ ਕਿਸੇ ਨੂੰ ਯਾਦ ਆਵੇ ਸਵੈਨ ਦੀਆਂ ਗਾਈਡਸ ਆਉਂਦੀਆਂ ਹੁੰਦੀਆਂ
7: ਜੀ ਜੀ ਜੀ ਹਾਂਜੀ ਹਾਂਜੀ
6: ਉਹਨਾਂ ਨੇ ਇੰਗਲਿਸ਼ ਦੀ ਕਿਤਾਬ ਦੇ ਸਵੈਨ ਦੀ ਗਾਈਡ ਰੱਖੀ
7: ਮਤਲਬ ਕਿਆ ਹੀ ਹੋ ਗਿਆ
6: ਉਹਨਾਂ ਨੇ ਸਾਨੂੰ ਪੜ੍ਹਾ ਦੇਣਾ ਸਾਰਾ ਸਵੈਨ ਦੀ ਗਾਈਡ
7: ਜੋ ਚਾਚਾ ਭਤੀਜਾ ਜੋ ਭਤੀਜਾ ਮੈਂ ਚਾਚਾ ਵੈਰੀ ਗੁੱਡ
6: ਤੇ ਬਾਕੀ ਸਰ ਮੈਂ ਜਿਹੜੇ ਮੇਰੇ ਫੇਵਰੇਟ ਰਹੇ ਆ ਉਹ ਸੀਗੇ ਸਾਡੇ ਇਕਨੋਮਿਕਸ ਦੇ ਵਿੱਚ ਗਵਰਨਮੈਂਟ ਕਾਲਜ ਦੇ ਵਿੱਚ ਸੀਗੇ ਪ੍ਰੋਫੈਸਰ ਪੂਰਨ ਸਿੰਘ ਹੀ ਵਾਜ਼ ਅਮੇਜ਼ਿੰਗ ਮਤਲਬ ਬਹੁਤ ਬੰਦੇ ਉਹਨਾਂ ਨੂੰ ਗਾਲਾਂ ਕੱਢਦੇ ਆ ਕਿਉਂਕਿ ਉਹ ਸਟ੍ਰਿਕਟ ਸੀਗੇ ਸਿਰਫ ਪੜ੍ਹਾਈ ਦੇ ਮਾਮਲੇ ਚ ਉਹਨਾਂ ਨੂੰ ਸੀ ਵੀ ਪੜ੍ਹੋ ਪੜ੍ਹ ਕੇ ਆਪਣਾ ਕੰਮ ਨਿਬੇੜੋ ਤੇ ਜਾਓ ਮਤਲਬ ਫਨ ਫੁਨ ਜ਼ਿੰਦਗੀ ਦੇ ਪਹਿਲਾਂ ਬਾਅਦ ਚੋਂ ਹੁੰਦੇ ਰਹਿੰਦੇ ਆ ਪਰ ਜਿਹੜੇ ਕੰਮ ਲਈ ਤੁਸੀਂ ਆਏ ਹੋ ਤੇ ਉਹ ਹੁਣ ਕਈਆਂ ਨੂੰ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਵੀ ਜ਼ਿੰਦਗੀ ਜਿਵੇਂ ਮੈਂ ਹੀ ਕਿਹਾ ਵੀ ਦੋਨੋਂ ਚੀਜ਼ਾਂ ਪਾਰਟ ਫਨ ਵੀ ਚਾਹੀਦਾ ਲਾਈਫ ਦੇ ਵਿੱਚ ਕਾਲਜ ਟਾਈਮ ਦੇ ਵਿੱਚ ਤੇ ਤੁਹਾਡੀ ਪੜ੍ਹਾਈ ਵੀ ਚਾਹੀਦੀ ਆ ਤੇ ਇਸ ਕਰਕੇ ਬਹੁਤ ਬੰਦੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਬਟ ਹੀ ਵਾਜ਼ ਅਮੇਜ਼ਿੰਗ ਉਹਨਾਂ ਨੇ ਜਿੰਨੀ ਕੁ ਮੈਨੂੰ ਇਕਨੋਮਿਕਸ ਪੜ੍ਹਾਈ ਸੀ ਨਾ ਮਤਲਬ ਮੈਂ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ ਮਾਈਕਰੋ ਇਕਨੋਮਿਕਸ ਦਾ ਐਗਜ਼ਾਮ ਮੈਂ ਦੇ ਕੇ ਆਇਆ ਆਏ ਅਟੈਂਪਟਡ 81 ਨੰਬਰ ਦਾ ਮੈਂ ਟੋਟਲ ਕਰਕੇ ਆਇਆ ਸੀ ਅਟੈਂਪਟ ਕਿਉਂਕਿ ਪੇਪਰ ਆਉਂਦਾ ਹੀ ਇੰਨਾ ਸੀਗਾ ਮਤਲਬ ਮੇਰੇ ਤੋਂ ਪੂਰਾ ਨੀ ਹੋਇਆ ਸੀਟਾਂ ਮੁੱਕ ਗਈਆਂ ਇੰਨਾ ਜ਼ਿਆਦਾ ਭਰਿਆ ਤੇ 81 ਦੇ ਵਿੱਚੋਂ ਮੇਰੇ 73 ਨੰਬਰ ਆਏ ਸੀਗੇ ਮਾਈਕਰੋ ਇਕਨੋਮਿਕਸ ਚੋਂ ਤਾਂ ਦੇਖੋ ਤੁਸੀਂ ਮੰਨ ਕੇ ਚੱਲੋ ਵੀ ਥਿਊਰੀ ਆ ਸਾਰੀ ਉਹ ਇਕਨੋਮਿਕਸ
1: ਬਿਲਕੁਲ ਟੋਟਲੀ
6: ਮੈਥ ਦੇ ਵਿੱਚ ਤਾਂ ਰੱਟਾ ਵੀ ਕਹਿ ਸਕਦੇ ਹੋ ਰੱਟਾ ਨੀ ਹੈ ਬਟ ਸਮਝਣ ਵਾਲੀ
7: ਸੀ ਕਨਸੈਪਚੁਅਲ
6: ਇਸ ਤਰੀਕੇ ਨਾਲ ਉਹਨਾਂ ਨੇ ਹਾਂ ਉਹਨਾਂ ਨੇ ਜਿੰਨੀ ਕੁ ਸਮਝਾਈ ਨਾ ਤੇ ਮੈਨੂੰ ਲੱਗਦਾ ਸੀ ਵੀ ਮੈਂ ਇਕਨੋਮਿਕਸ ਬਣੂੰਗਾ ਤੇ ਬਣ ਗਿਆ ਪਰ ਮੈਂ ਬੜਾ ਵਧੀਆ ਮੈਨੇਜ ਕਰ ਰਿਹਾ ਘਰ
7: ਆਸਟ੍ਰੇਲੀਆ ਦੀ ਇਕਨੋਮੀ ਤੋਂ ਹੀ ਮੈਨੇਜ ਕਰਦੇ ਐਵੇਂ ਘਰ ਮੈਨੇਜ ਕਰ ਰਹੇ ਨੇ ਪਰ ਦੇਖੋ ਤੁਹਾਡਾ ਜਿਹੜਾ ਘਰ ਦਾ ਟੀਚਰ ਆ ਉਹ ਤਾਂ ਕਹਿ ਰਿਹਾ ਨਾ ਕਿ ਮਜ਼ਾ ਨਹੀਂ ਆ ਰਿਹਾ ਸੋ ਮੈਨੂੰ ਲੱਗਦਾ ਤੁਹਾਨੂੰ ਦੁਬਾਰਾ ਨਾ ਕਿਤਾਬਾਂ ਫਰੋਲਣੀਆਂ ਚਾਹੀਦੀਆਂ ਪਰ ਇਕਨੋਮਿਕਸ ਐਜ਼ ਅ ਸਬਜੈਕਟ ਇਜ਼ ਵੈਰੀ ਗੁੱਡ ਇਹ ਗੱਲ ਸਹੀ ਹੈ
6: ਇਕਨੋਮਿਕਸ ਮੇਰਾ ਬਹੁਤ ਵਧੀਆ ਚੱਲ ਰਿਹਾ ਹਾਂ ਐਕਚੁਅਲੀ ਨਾ ਇਕਨੋਮਿਕਸ ਬਹੁਤ ਇੰਟਰਸਟਿੰਗ ਸਬਜੈਕਟ ਆ ਜੇ ਸਮਝ ਆ ਜਾਵੇ
7: ਹਾਂ
6: ਅਦਰਵਾਈਜ਼ ਇਜ਼ ਜਸਟ ਅ ਸਬਜੈਕਟ ਬਾਕੀ ਸਬਜੈਕਟ ਕੋਈ ਵੀ ਆਇਆ ਜਿਹੜਾ ਸਮਝ ਆ ਗਿਆ ਨਾ ਜਿਹਨੂੰ ਮੈਥ ਸਮਝ ਆ ਗਿਆ ਉਹਦੇ ਲਈ ਮੈਥ ਵੀ ਬੜਾ ਇੰਟਰਸਟਿੰਗ ਆ ਸਾਡੇ ਵਰਗਿਆਂ ਲਈ ਤਾਂ ਪਾਸ ਹੋਣ ਦੇ ਹੁੰਦੇ ਲੀਸਟ ਇੰਟਰਸਟਡ ਜਿਹੜਾ ਟੀਚਰ ਹੁੰਦਾ ਸੀਗਾ ਸਾਡਾ, ਉਹ ਮੈਂ ਨਾਮ ਨੀ ਲਊਂਗਾ, ਤੇ ਸਾਡੇ ਮੈਥ ਦੇ ਟੀਚਰ ਵੀ, ਕਿਉਂਕਿ ਨਹੀਂ ਚਲੋ ਨਹੀਂ ਜਾਣਦਾ ਫਿਰ ਆਪਾਂ ਡੀਫੇਮ ਕਾਹਤੋਂ ਕਰਨਾ
8: ਚਾਹੀਦਾ।
6: ਤੇ ਉਹ ਐਕਚੁਅਲੀ ਦਸਵੀਂ ਤੱਕ ਮੇਰਾ ਮੈਥ ਬਹੁਤ ਸੋਹਣਾ ਸੀ, ਚੰਗਾ ਸੀ, ਮਤਲਬ ਐਵਰੇਜ ਤੋਂ ਉੱਤੇ ਸੀ, ਮਤਲਬ ਕੰਪਲੇਂਟ ਨੀ ਸੀਗੀ ਕੋਈ। ਬਟ ਗਿਆਰਵੀਂ ਚ ਸਾਨੂੰ ਟੀਚਰ ਲੱਗ ਗਏ, ਹੀ ਵਾਜ਼ ਅ ਸਟੂਡੈਂਟ ਆਫ ਮਾਈ ਡੈਡ, ਡੈਡ ਦਾ ਸਟੂਡੈਂਟ, ਮੈਂ ਇੱਥੇ ਬਹਿ ਰਿਹਾ ਐਮ ਐਸ ਸੀ ਉੱਥੋਂ ਕੀਤੀ ਸੀ ਡੈਡ। ਬਸ ਉਹੀ ਪ੍ਰੋਬਲਮ, ਉਹਨੇ ਜਦੋਂ ਵੀ ਆਇਆ ਕਰਨਾ ਕਲਾਸ, ਰਮਨ
8: ਮੇਰੇ ਦਿਲ ਚ ਬੜੇ ਬਲਬਲੇ ਨੇ ਤੇਰੇ ਤੇ ਕੱਢਾਂਗਾ,
7: ਰਮਣ ਜਿਹੜਾ ਮਾਂ ਪਿੱਛੇ ਜਾਂਦਾ ਫੇਰ ਅੱਗੇ ਸਾਥ
8: ਫੇਰ ਅੱਗੇ ਯਾਰ।
6: ਉਹਨਾਂ ਨੇ ਮੈਨੂੰ ਕਿਹਾ ਅੱਗੇ ਹਜੇ ਉਹਨੇ ਪੜ੍ਹਾਇਆ ਕਰਨਾ, ਪਤਾ ਹੁਣ ਅੱਗੇ ਬੈਠੇ, ਅੱਗੇ ਤੇ ਤਾਂ ਪਤਾ ਪੜ੍ਹ ਰਹੇ ਆ ਨਾਲ ਦੀ ਨਾਲ, ਕਾਪੀ ਚੱਲ ਰਹੀ ਆ ਜੋ ਬਲੈਕ ਬੋਰਡ ਤੇ ਕਰ ਰਹੇ ਆ ਨਾਲ ਦੀ ਨਾਲ ਪੂਰਾ, ਜਦੋਂ ਪੇਪਰ ਆਇਆ ਕਰਨੇ ਮੈਨੂੰ ਸਿਖਾਇਆ ਨਾ ਕਰਨਾ,
8: ਧੰਨਵਾਦ
6: ਲਵਾਉਂਦੇ ਸੀਗੇ।
8: ਗੁੱਡ, ਹਾਂਜੀ, ਥੈਂਕ ਯੂ ਭਾਈ, ਥੈਂਕ ਯੂ ਸੋ ਮਚ,
6: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ,
8: ਥੈਂਕ ਯੂ,
6: ਹੈਵ ਅ ਨਾਈਸ ਡੇ,
8: ਹੈਵ ਅ ਨਾਈਸ ਡੇ। ਵਾਕਈ ਯਾਰ, ਹਨਾ ਉਹੀ ਵਾਲੀ ਗੱਲ ਹੈ,
7: ਜਾਓ ਅੱਗੇ ਜਾ ਕੇ ਬਹੋ, ਅੱਗੇ ਜਾ ਕੇ ਬੈਠੋ ਤੁਸੀਂ,
8: ਸਹੀ ਕਿ ਨਹੀਂ, ਹਨਾ। ਤੇ ਸਾਡਾ ਅੱਜ ਦਾ ਲਾਸਟ ਬੈਂਚਰ ਬਾਈ ਕੌਣ ਆ? ਅੱਜ ਦਾ ਲਾਸਟ ਬੈਂਚਰ ਸਾਡਾ ਜੀ ਮਨ ਸਾਹਿਬ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ,
9: ਸਤਿ ਸ਼੍ਰੀ ਅਕਾਲ ਕ੍ਰਿਸ਼ਨ ਜੀ,
8: ਸਤਿ ਸ਼੍ਰੀ ਅਕਾਲ ਬਾਈ ਜੀ,
7: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ?
9: ਬਸ ਠੀਕ ਹੈ, ਚੜ੍ਹਦੀ ਕਲਾ ਜੀ।
8: ਪਹੁੰਚੇ ਤੁਸੀਂ ਵੀ ਸਕੂਲ ਅੱਜ ਕਿ ਨਹੀਂ?
9: ਸਕੂਲ ਪਹੁੰਚਿਆ ਹੈ, ਸਕੂਲ ਦੀਆਂ ਯਾਦਾਂ ਬੜੀਆਂ ਬੜੀਆਂ ਬੜੀਆਂ ਵਧੀਆ ਹੈ। ਪਹਿਲਾਂ ਤਾਂ ਤਰਲੋਚਨ ਸਰ, ਵੱਡੇ ਸਰ, ਜਿਨ੍ਹਾਂ ਦਾ ਪੂਰਾ ਮਾਨ ਸਨਮਾਨ ਸੀ ਸਾਡੇ ਇਲਾਕੇ ਦੇ ਵਿੱਚ, ਉਹ ਉਹਨਾਂ ਨੇ ਕਦੀ ਵਿਆਹ ਨੀ ਕਰਾਇਆ, ਉਹ ਪਿੱਛੇ ਜੇ ਪੂਰੇ ਹੋਏ ਨੇ 6 ਮਹੀਨੇ ਪਹਿਲਾਂ, ਮੈਂ ਹੁਣੀ ਥੋੜੀ ਦੇਰ ਪਹਿਲੇ ਉਹਨਾਂ ਦੀ ਫੋਟੋ ਦੇਖੀ।
7: ਉਹ ਜਿਹੜੀ ਤੁਸੀਂ ਸਾਨੂੰ ਵੀ ਭੇਜੀ,
8: ਪਰ ਹਾਂ ਇਹਦੇ ਅੰਦਰ ਤੁਸੀਂ ਵੀ ਹੋ ਫੋਟੋ ਦੇ ਅੰਦਰ?
9: ਨਹੀਂ, ਇਹ ਸਾਰੇ ਟੀਚਰਸ ਨੇ।
8: ਅੱਛਾ, ਹਾਂ ਠੀਕ ਆ।
9: ਬੜਾ ਵੱਡਾ ਸਕੂਲ ਸੀ ਸਾਡਾ, ਨੂਹ ਕਲੋਨੀ ਰੋਪੜ ਥਰਮਲ ਪਲਾਂਟ ਦੇ ਵਿੱਚ ਪੜ੍ਹਿਆ ਮੈਂ, ਬੜਾ ਵੱਡਾ ਸਕੂਲ ਸੀਗਾ, ਤੇ ਇਹ ਸਾਰੇ ਟੀਚਰਸ ਨੇ ਜਿੰਨੇ ਹੈਗੇ ਨੇ, ਤਕਰੀਬਨ ਇਹ 35-40 ਟੀਚਰਸ ਨੇ। ਹਾਂਜੀ ਹਾਂਜੀ, ਸਟੂਡੈਂਟ ਕੋਈ ਨੀ, ਇਕੱਲੇ ਟੀਚਰਾਂ ਦੀ ਫੋਟੋ ਸੀ, ਗਰੁੱਪ ਫੋਟੋ। ਸਾਡਾ ਇੱਕ ਗਰੁੱਪ ਬਣਿਆ ਪਿਆ ਹੈ ਕਲੋਨੀ ਦਾ ਹੀ, ਉਹਦੇ ਵਿੱਚ ਪੋਸਟ ਕਰਦੇ ਰਹਿੰਦੇ ਨੇ, ਉਹਦੇ ਵਿੱਚ ਸਾਰੀ ਕੋਈ ਪੁਰਾਣੀਆਂ ਸਾਡੀਆਂ, ਕੋਈ ਮੁਰਗੇ ਬਣੇ ਦੀਆਂ, ਕੋਈ ਅਸੈਂਬਲੀ ਦੀਆਂ, ਸਾਰੀਆਂ ਵੀਡੀਓ ਉਹ ਪੋਸਟ ਕਰਦੇ ਰਹਿੰਦੇ ਹੈਗੇ ਨੇ ਉਹ। ਹਾਂਜੀ, ਇਹ ਇਹਨਾਂ ਦਾ ਪਿੰਡ ਨਾ ਵੱਡਾ ਪਿੰਡ ਹੁੰਦਾ ਸੀਗਾ, ਜਦੋਂ ਆਪਾਂ ਆਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਨਹਿਰਾਂ ਦੇ ਉੱਤੇ ਪਿੰਡ ਆਉਂਦਾ, ਵੱਡਾ ਪਿੰਡ, ਉਹਨਾਂ ਦੇ ਨਾਂ ਤੇ ਇਹਨਾਂ ਦਾ ਨਾਂ ਵੱਡਾ ਸਰ ਕਹਿੰਦੇ ਸੀਗੇ। ਹਾਂਜੀ, ਇਹ ਉੱਥੇ ਲੰਗਰ ਲਾਉਂਦੇ ਹੁੰਦੇ ਸੀਗੇ ਆਪਣੇ, ਤਕਰੀਬਨ ਕੋਈ ਵੀ ਚੀਜ਼ ਹੋਵੇ ਉੱਥੇ
8: ਲੰਗਰ ਤੁਹਾਨੂੰ। ਇੱਕ ਮਿੰਟ ਮਾਫ਼ ਕਰਨਾ, ਤੁਹਾਨੂੰ ਕੱਟ ਰਿਹਾ ਨਾ, ਇੱਕ ਨਾ ਇਹ ਗੱਲ ਬਲਕੀਰਤ ਬੜਾ ਹਨਾ ਹੁੰਦਾ ਕਿ ਕਈ ਟੀਚਰਾਂ ਦਾ ਨਾਮ ਪੱਕਾ ਹੀ ਹੋ ਜਾਂਦਾ, ਸਾਨੂੰ ਸਾਰੀ ਉਮਰ ਪਤਾ ਹੀ ਲੱਗਦਾ ਕਿ ਉਹਨਾਂ ਦਾ ਨਾਮ ਕੀ ਸੀ, ਹਨਾ, ਇੱਕ ਆਹ ਵੀ ਬੜਾ ਹੁੰਦਾ ਸੀਗਾ। ਹਾਂਜੀ ਜੀ ਮਨ ਸਾਹਿਬ।
9: ਹਾਂਜੀ, ਤੇ ਇਹਨਾਂ ਦਾ ਪਿੰਡ ਨਾ ਵੱਡਾ ਪਿੰਡ ਹੁੰਦਾ ਸੀ, ਉੱਥੇ ਇਹ ਲੰਗਰ ਲਾਉਂਦੇ ਹੁੰਦੇ ਸੀ, ਸਕੂਲ ਸਾਡੇ ਪੜ੍ਹਾਉਂਦੇ ਹੁੰਦੇ ਸੀ। ਜਦੋਂ ਮੈਂ ਅਰਾਊਂਡ ਮੈਨੂੰ ਲੱਗਦਾ 5ਵੀਂ ਕਲਾਸ ਚ ਹੋਣਾ, ਉਦੋਂ ਇਹਨਾਂ ਕੋਲੇ ਬੁਲਟ ਮੋਟਰਸਾਈਕਲ ਹੁੰਦਾ ਸੀਗਾ, ਵਿਆਹ ਵੀ ਕਰਾਇਆ, ਪੂਰੀ ਟੌਰ ਹੁੰਦੀ ਸੀ, 6 ਫੁੱਟ ਇਹਨਾਂ ਦਾ ਕੱਦ ਹੁੰਦਾ ਸੀਗਾ, 6 ਫੁੱਟ ਤੋਂ ਵੀ ਉੱਪਰ ਹੀ ਹੋਣਾ, ਪੂਰੀ ਟੌਰ ਹੁੰਦੀ ਸੀ, ਅੰਮ੍ਰਿਤਧਾਰੀ ਸੀਗੇ, ਪੂਰੀ ਟੌਰ ਹੁੰਦੀ ਸੀ ਇਹਨਾਂ ਦੀ। ਤੇ ਬਾਅਦ ਚੋਂ ਇਹਨਾਂ ਨੇ ਉਸ ਟਾਈਮ ਤੇ ਥਾਰ ਰੱਖੀ ਹੁੰਦੀ ਸੀਗੀ, ਜਿਹੜੀ ਪੁਰਾਣੀ ਥਾਰ, ਹੁਣ ਦੀ ਥਾਰ ਨੀ, ਪੁਰਾਣੀ ਉਹਦੇ ਵਾਂਗੂ ਥਾਰ ਵਾਂਗੂ ਹੀ ਲੱਗਦੀ ਹੁੰਦੀ ਸੀ, 2-door ਜੀਪ ਹੁੰਦੀ ਸੀਗੀ, ਮਹਿੰਦਰਾ ਦੀ
8: ਜੋਂਗਾ, ਅੱਛਾ ਨਹੀਂ
7: ਜੀਪ,
9: ਨਹੀਂ ਜੋਂਗਾ ਨੀ, ਇੱਕ ਜੀਪ ਟਾਈਪ ਹੀ ਮਹਿੰਦਰਾ ਦੀ ਹੁੰਦੀ ਸੀ, ਉਹ ਬਿਲਕੁਲ ਸਿਮਿਲਰ ਟੂ ਥਾਰ ਸੀਗੀ ਉਹ,
8: ਜੇ
9: ਆਪਾਂ
7: ਦੇਖੀਏ। ਅੱਧੀ ਮਤਲਬ
9: ਨਹੀਂ ਹੈ ਤਾਂ ਛੱਤ ਪੂਰੀ ਹੁੰਦੀ ਸੀਗੀ, ਪਰ ਅੱਗੇ ਸਿਰਫ 2 ਵਾਰੀਆਂ ਹੀ ਹੁੰਦੀਆਂ ਸੀ, ਪਿੱਛੋਂ ਵੀ ਬੰਦ ਹੁੰਦੀ ਸੀ, ਤੇ ਇਹਨਾਂ ਨੇ ਸਾਨੂੰ ਕਿਤੇ ਲੈ ਕੇ ਜਾਣਾ। ਤੇ ਮੇਰਾ ਬੜਾ ਪਿਆਰ ਹੁੰਦਾ ਸੀ, ਮੈਂ 5ਵੀਂ ਕਲਾਸ ਤੋਂ ਬਾਅਦ ਮੈਂ ਇੰਗਲਿਸ਼ ਮੀਡੀਅਮ ਰੱਖ ਲਿਆ ਸੀ, ਮੇਰਾ ਮੈਥ ਤੇ ਸਾਇੰਸ ਇੰਗਲਿਸ਼ ਚ ਹੁੰਦਾ ਸੀਗਾ, ਤੇ ਬਾਕੀ ਮੇਰੇ ਕਲਾਸ ਦੂਜੀ ਹੁੰਦੀ ਸੀ, ਮੈਨੂੰ ਇਹ ਕਲਾਸ ਲਾਉਣ ਲਈ ਦੂਸਰੀ ਕਲਾਸ ਜਾਣਾ ਪੈਂਦਾ ਸੀਗਾ।
8: ਓਕੇ,
9: ਤੇ ਜਦੋਂ 9ਵੀਂ ਕਲਾਸ ਚ ਕੀ ਹੋਇਆ, ਮੇਰਾ ਸਭ ਨਾਲ ਬੜਾ ਪਿਆਰ ਹੁੰਦਾ ਸੀ, ਕਿਉਂਕਿ ਮੈਥ ਚ ਮੈਂ ਬਹੁਤ ਵਧੀਆ ਸੀਗਾ, ਹੁਣ ਤੱਕ ਮੈਥ ਮੈਂ ਜਦੋਂ ਵੀ, ਹੁਣ ਜੇ ਮੈਨੂੰ ਕੋਈ ਮਾਇਆ ਦੇਣ ਆਉਂਦਾ ਨਾ, ਤੇ ਉਹ ਮੈਂ ਮਿੰਟੋ ਮਿੰਟੀ ਮੈਂ ਉਹਨੂੰ ਬਗੈਰ ਕੈਲਕੂਲੇਟਰ ਤੋਂ ਉਹਦੀ ਜਿਹੜੀ ਚੇਂਜ ਆ ਉਹਨੂੰ ਦੇ ਦੇਈ ਦੀ ਹੈ ਵਾਪਸ, ਜਿੱਦਾਂ ਕਿਸੇ ਨੇ 2 ਡੱਬੇ ਲਿੱਤੇ, 4 ਡੱਬੇ ਲਿੱਤੇ, ਮੈਂ ਬੱਚਿਆਂ ਨੂੰ ਵੀ ਸਿਖਾਉਂਦਾ ਹੁੰਦਾ, ਬੇਟੀ ਹੁੰਦੀ ਹੈ ਛੋਟੀ ਮੇਰੇ ਨਾਲ, ਉਹ ਕੈਲਕੂਲੇਟਰ ਯੂਜ਼ ਕਰਨ ਲੱਗਦੀ ਨਹੀਂ, ਉਹਨੂੰ ਮੈਂ ਦੱਸਦਾ ਹੁੰਦਾ ਕਿ ਜਿਹੜਾ ਜਿੱਦਾਂ 100 ਦੇ ਵਿੱਚੋਂ ਆਪਾਂ 73 ਕਿਸੇ ਨੇ ਦਿੱਤੇ ਆ, ਤੇ 30 ਕੱਢ ਲਓ ਪਹਿਲਾਂ, ਉਹਦੇ ਜਿਹੜਾ ਅਪ ਐਂਡ ਡਾਊਨ ਦਾ ਪ੍ਰੋਪਰ ਕਰ ਲਓ, ਕਿ ਉਹਨੂੰ ਰਾਊਂਡ ਫਿਗਰ ਕਰ ਲਓ, ਬਾਕੀ ਉਹ ਚੋਂ ਬਾਅਦ ਚੋਂ ਕਰ ਲਓ, ਜਿਹੜਾ ਤੁਹਾਨੂੰ ਸੌਖਾ 1 ਸੈਕਿੰਡ ਦੇ ਵਿੱਚ ਤੁਹਾਨੂੰ ਉਹਦਾ ਉਹ ਮਿਲ ਜਾਏਗਾ, ਵਾਪਸੀ ਮਿਲ ਜਾਏਗੀ, ਕਿੰਨੇ ਪੈਸੇ ਤੁਸੀਂ ਰਿਟਰਨ
8: ਕਰਨੇ,
9: ਰਾਊਂਡ ਫਿਗਰ ਕਰਕੇ ਬਾਕੀ। ਹਾਂਜੀ, ਤੇ 9ਵੀਂ ਕਲਾਸ ਦੇ ਵਿੱਚ ਨਾ ਕੀ ਹੋਇਆ ਜੀ, ਚਲੋ ਬਚਪਨ ਦੀਆਂ ਗੱਲਾਂ, ਹੁਣ ਤਾਂ ਬਜ਼ੁਰਗ ਹੋ ਗਏ, ਪਰ ਹੁਣ ਵੀ ਅਸੀਂ ਜਦੋਂ ਯਾਦ ਕਰਦੇ ਹਾਂ ਨਾ, ਦੋਸਤਾਂ ਨਾਲ ਕਦੀ ਗੱਲ ਕਰਦੇ ਹਾਂ, ਤੇ ਇੱਕ ਨਾ ਕਲਾਸ ਚ ਕੁੜੀ ਹੁੰਦੀ ਸੀਗੀ, ਮੈਂ ਉਹੀ ਦੇਖਣਾ ਸੀ, ਮੈਂ ਕਿਹਾ ਮੈਂ ਉਹੀ ਦੇਖਣਾ ਸੀ ਰਣਜੋਤ ਭਾਜੀ ਵਾਲਾ ਹੂੰ ਆਉਂਦਾ ਕਿ ਨਹੀਂ ਆਉਂਦਾ।
8: ਇਹ ਭਾਜੀ ਇਹ ਨਾ ਭਾਜੀ ਹੂੰ ਇਹ ਜਿਹੜਾ ਨਾ ਇਹ ਸਾਡੀ ਜਦੋਂ ਸਪਾਈਨ ਡਿਵੈਲਪ ਹੁੰਦੀ ਹੈ ਨਾ ਇਹ ਹੂੰ ਉਦੋਂ ਦਾ ਹੀ ਹੈ। ਇਹ ਇਹ ਅਸੀਂ ਬੋਲ ਰਹੇ ਹਾਂ ਕਿਉਂਕਿ ਇੱਥੇ ਐਜ਼ ਆਰਜੇ ਤੁਹਾਨੂੰ ਸੁਣ ਰਿਹਾ, ਜਿੰਨੇ ਸੁਣਨ ਵਾਲੇ ਆ ਨਾ ਜਿਸਮ ਜਸੋਵਾਲ ਭਾਈ ਨੇ ਫੋਨ ਕੱਟਿਆ ਉਹਨਾਂ ਨੇ ਹੂੰ ਹੀ ਕਿਹਾ ਹੋਣਾ, ਇਹ ਇਹ ਨੀ ਨਿਕਲਦਾ, ਇਹ ਆਂਦਰਾਂ ਚ ਫਸਿਆ ਪਿਆ।
9: ਨਹੀਂ ਚਲੋ ਬਚਪਨ ਸੀਗਾ ਉਸ ਵੇਲੇ, ਚਲੋ ਪਤਾ ਨੀ ਸੀਗਾ ਸਾਰਿਆਂ ਦਾ ਨਾ ਉਹ, ਅੱਜ ਤੱਕ ਹੁਣ ਵੀ ਮੈਂ ਜਿੰਨਿਆਂ ਨਾਲ ਗੱਲ ਕਰਦਾ ਆ ਕਈ ਵਾਰ ਗੱਲ ਕੀਤੀ ਆ ਸਾਰਿਆਂ ਨਾਲ, ਉਹ ਚਲੋ ਜਿੰਨਾ ਸਾਰਿਆਂ ਦਾ ਕਰਾਸ ਸੀਗਾ ਜਿੰਨਾਂ ਦਾ ਵੀ ਸੀਗਾ, ਤੇ ਉਹ ਕੈਨੇਡਾ ਚਲੇ ਗਈ ਤੇ ਉਹਨੂੰ ਅੱਜ ਤੱਕ ਵੀ ਲੱਭਦੇ ਫਿਰਦੇ ਨੇ, ਪਤਾ ਨੀ ਸਾਰੀ ਸੋਸ਼ਲ ਸਾਈਟਾਂ ਵੀ ਛਾਲ ਮਾਰੀਆ, ਕਿਸੇ ਨੂੰ ਅੱਜ ਤੱਕ ਨੀ ਕੋਈ ਮਿਲਿਆ।
8: ਲੱਗ ਗਿਆ ਵੀਜ਼ਾ,
7: ਤੁਸੀਂ ਆਪ ਹੀ ਲੱਭਣ ਦੇ
8: ਜੇ ਬਦਲ ਗਈਆਂ ਗੱਲਾਂ।
7: ਤੁਹਾਡੀ ਆਈਡੀ ਹੈਗੀ ਮਾਨ ਸਾਹਿਬ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹੈਗੀ ਤੁਹਾਡੀ ਆਈਡੀ?
9: ਮੇਰੀ
7: ਤਾਂ ਹੈਗੀ ਆ ਪਰ ਲੱਗਦਾ ਨੀ ਉਹਨਾਂ ਦੀ ਕਿਸੇ ਦੀ ਹੈਗੀ।
8: ਅੱਛਾ ਫਿਰ ਅਸੀਂ ਰਿਚਰਡ ਜੀ ਨੂੰ ਭੇਜ ਦਿੰਦੇ ਹਾਂ ਗੋ ਆਈਡੀ, ਅਗਲੇ ਸਾਲ ਫਿਰ ਤੋਂ 3 ਸਤੰਬਰ ਨੂੰ ਆਪਾਂ ਇਕੱਠੇ ਹੋਵਾਂਗੇ ਤੇ ਕਹਾਂਗੇ ਕਿ ਅੱਜ ਇੱਕ ਸਾਲ ਪਹਿਲੇ ਬਲਕੀਰਤ ਨੇ ਬਹੁਤ ਕੁਡੋਸ ਟੂ ਬਲਕੀਰਤ ਆਈਡੀ ਭੇਜੀ ਸੀ, ਮੈਂ ਲੱਭ ਕੇ ਦੇਤੀ ਆ, ਭਾਵੇਂ ਇੱਕ ਸਾਲ ਲੱਗਾ ਪਰ ਮੈਂ ਭੇਜਤੀ ਹੈ।
9: ਹਾਂਜੀ ਮੈਂ ਉਹਦੇ ਸਾਈਕਲ ਤੇ ਨਾ ਕੁਛ ਲਿਖ ਕੇ ਟੰਗ ਆਇਆ,
7: ਰਾਈਟਰ ਸਾਹਿਬ ਕਿਆ ਬਾਤ ਹੈ,
8: ਇਹਨਾਂ ਲਿਖਿਆ ਸੀਗਾ ਕਿਉਂ ਦੇਖਤੀ ਹੋ ਆਈਨਾ ਤੁਮ ਤੋ ਖੁਦ ਸੇ ਵੀ ਖੂਬਸੂਰਤ
9: ਹੋ, ਉਹਨੇ ਕਿਤੇ ਪੜ ਪੁੜ ਕੇ ਸੁੱਟ ਦਿੱਤਾ ਤੇ ਅਸੀਂ ਫਿਰ ਇੱਕ ਵਾਰੀ ਫਿਰ ਲਿਖਤਾ ਸੈਕਿੰਡ ਟਾਈਮ, ਉਹਨੇ ਕਿਤੇ ਫਿਰ ਪੜ ਪੁੜ ਕੇ ਸੁੱਟ ਦਿੱਤਾ ਤੇ ਤੀਜੀ ਵਾਰੀ ਨਾ ਮੈਂ ਫਿਰ ਚੰਗੀ ਤਰ੍ਹਾਂ ਲਿਖਿਆ ਪ੍ਰੋਪਰ ਚੰਗੀ ਤਰ੍ਹਾਂ ਤੇ ਉਹਨੇ ਵੱਡੇ ਸਰ ਨੂੰ ਜਾ ਕੇ ਦੇ ਦਿੱਤਾ,
8: ਵਿਆਕਰਨ ਸਹੀ ਕਰੋ
9: ਭਾਜੀ। ਉਹ ਹੈ ਤਾਂ ਮੈਥ ਦੇ ਸਰ ਸੀਗੇ ਤੇ ਆ ਕੇ ਨਾ ਸਾਰੀ ਕਲਾਸਾਂ ਨੂੰ ਕਹਿੰਦੇ ਕਹਿੰਦੇ ਆਪਣੀਆਂ ਕਾਪੀਆਂ ਚੈੱਕ ਕਰਾਓ ਪੰਜਾਬੀ ਦੀਆਂ।
8: ਓਏ ਅੱਛਾ
9: ਸਰ ਮੈਥ ਦੇ, ਕਿਉਂਕਿ ਮੈਂ ਨਾਮ ਨੀ ਲਿਖਿਆ ਸੀ ਇੰਨੇ ਵੀ ਉਦੋਂ, ਤੁਹਾਨੂੰ ਪਤਾ ਕਿ ਬੜੀ ਚਿਰ ਦੀ ਗੱਲ ਆ ਮੈਨੂੰ ਲੱਗਦਾ ਹੁਣ ਤਾਂ ਸਾਨੂੰ ਵੀ ਨੀ ਯਾਦ ਹੈਗਾ, ਤੇ ਕਹਿੰਦੇ ਆਪਣੀਆਂ ਆਪਣੀਆਂ ਨਾ ਕਾਪੀਆਂ ਚੈੱਕ ਕਰਾਓ ਪੰਜਾਬੀ ਦੀਆਂ। ਮੈਂ ਕਿਹਾ ਪੰਜਾਬੀ ਦੀਆਂ ਕਾਪੀਆਂ ਸਰ, ਨੇ ਮੈਥ ਵਾਲਿਆਂ ਨੇ ਪੰਜਾਬੀ ਦੀਆਂ ਕਾਪੀਆਂ ਕੀ ਕਰਨੀਆਂ, ਇੰਨਾ ਇੰਨਾ ਦਿਮਾਗ ਨੀ ਸੀਗਾ ਤੇ ਬਈ ਹਾਂ ਮੈਨੂੰ ਸੀ ਚਲੋ ਦੋ ਰਿਜੈਕਟ ਹੋਏ ਨੇ ਤੀਜਾ ਚਲੋ ਰੱਖ ਲਿਆ ਹੋਣਾ ਆ, ਚਲੋ ਰਿਜੈਕਸ਼ਨ ਨੀ ਆਈ
7: ਐਕਸੈਪਟੈਂਸ ਬਣ ਕੇ ਬੈਠੇ,
9: ਇੰਨਾ ਤਾਂ ਚਲੋ ਧਿਆਨ ਵੀ ਨੀ ਸੀਗਾ। ਤੇ ਭਾਜੀ ਉਹਨਾਂ ਨੇ ਕਾਪੀਆਂ ਚੈੱਕ ਕੀਤੀਆਂ ਤੇ ਕਾਪੀ ਚੈੱਕ ਕਰਕੇ ਮੇਰੀ ਲਿਖਾਈ ਮਿਲਾ ਲਈ ਤੇ ਫਿਰ ਮੈਨੂੰ ਬੁਲਾ ਲਿਆ ਸਾਹਮਣੇ, ਗੱਲ ਤਾਂ ਨੀ ਉਹਨਾਂ ਨੇ ਕੁਛ ਦੱਸੀ ਸਾਰਿਆਂ ਸਾਹਮਣੇ, ਪਰ ਪਤਾ ਉਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਲੱਗ ਗਿਆ ਸੀਗਾ ਤੇ ਮੇਰੇ ਜਿਉਂ ਉਹਨਾਂ ਨੇ ਸਕੇਲ ਫੜ ਕੇ ਡੰਡੇ ਮਾਰਨ ਲੱਗੇ ਨਾ ਸਾਰੀ ਕਲਾਸ ਦੇ ਮੂਹਰੇ, ਤੇ ਮੈਨੂੰ ਕਹਿੰਦੇ ਪੜ੍ਹਨ, ਮੈਨੂੰ ਕਹਿੰਦੇ ਪੜ੍ਹਨ ਨੂੰ ਤੂੰ ਚੰਗਾ ਪਰ ਤੇਰਾ ਨਾ ਆਂਢ ਗੁਆਂਢ ਮਾੜਾ,
8: ਤੇਰਾ ਕੋਸ ਥੀਟਾ ਸਾਈਨ ਥੀਟਾ ਠੀਕ ਕਰਨਾ ਪੈਣਾ।
9: ਮੇਰੇ ਨਾਲ ਦੇ ਉਹਨਾਂ ਨੂੰ ਬਾਅਦ ਚ ਮੈਨੂੰ ਮਜ਼ਾਕ ਕਰਨ, ਮੈਂ ਕਿਹਾ ਤੁਹਾਨੂੰ ਵੀ ਕਹਿ ਕੇ ਗਏ ਨੇ, ਕਹਿੰਦੇ ਆਂਢ ਗੁਆਂਢ ਮਾੜਾ ਜੇ ਤੁਸੀਂ ਮੇਰੇ ਪੈਸੇ ਬਹਿੰਦੇ ਆ। ਪਠਾਨਕੋਟ ਤੇ ਉੱਥੇ ਜਿਹੜਾ ਸਾਡੇ ਚੇਅਰਮੈਨ ਹੁੰਦਾ ਸੀ ਨਾ ਉਹਦੀ ਵੱਡੀ ਟੌਰ ਹੁੰਦੀ ਸੀਗੀ, ਤੇ ਜਦੋਂ ਅਸੀਂ ਹਾਂਜੀ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਨਾ ਵੀ ਇਹ ਚੇਅਰਮੈਨ ਦੀ ਇੰਨੀ ਟੌਰ ਕਿੱਦਾਂ, ਉਹਨੇ ਪਹਿਲਾਂ ਟਰੱਕ ਡਰਾਈਵਰ ਸੀਗਾ ਜੀ ਉਹ, ਹਾਂਜੀ ਉਹਨੇ ਨਾ ਕੀ ਕਹਿੰਦੇ ਉਹਨੇ ਕਿਸੇ ਆਪਣਾ ਜਿਹਦਾ ਕਾਲਜ ਸੀਗਾ ਇੱਧਰ ਮਾਝੇ ਵਾਲ ਕਾਲਜ, ਇੱਕ ਤਰ੍ਹਾਂ ਨਾਂ ਨੀ ਮੈਂ ਦੱਸਣਾ ਹੈਗਾ, ਕਾਲਜ ਦਾ ਬੜਾ ਤਕੜਾ ਕਾਲਜ ਸੀਗਾ, ਉਹਦੀ ਕੁੜੀ ਨਾਲ ਵਿਆਹ ਕਰਾ ਕੇ ਉਹ ਚੇਅਰਮੈਨ ਬਣ ਗਿਆ।
8: ਇਹ ਹੁੰਦੀ ਹੈ ਸਿੱਖਿਆ, ਇਹ ਬੰਦਾ ਟੀਚਰ ਲੱਭੋ ਕੌਣ ਸੀ,
7: ਅਸਲੀ ਸਿੱਖਿਆ ਤੇ ਇਹਨੇ ਲਈ ਹੈ, ਬਾਕੀ ਦੇ ਸਾਰੇ ਐਵੇਂ ਟਾਈਮ ਖਰਾਬ ਕਰਦੇ ਰਹੇ।
9: ਤੇ ਉਦੋਂ ਸਾਡੀ ਸੋਚ ਇਹੀ ਸੀ, ਅਸੀਂ ਆਖਿਆ ਅਸੀਂ ਚੇਅਰਮੈਨ ਵਾਂਗੂ ਬਣਨਾ ਹੈ। ਕਿਸਮਤ ਨੇ ਜਿੱਥੇ ਤੁਹਾਨੂੰ ਲੈ ਕੇ ਜਾਣਾ ਜੀ, ਜਿੱਥੇ ਲੈ ਕੇ ਗਈ ਬੜੀ ਵਧੀਆ ਲੈ ਕੇ ਗਈ,
8: ਬਿਊਟੀਫੁਲ ਗੱਲ ਕਹਿ ਗਏ, ਬਿਊਟੀਫੁਲ
9: ਸਾਰੇ ਸਰਾਂ ਦੇ ਨਾਂ ਰੱਖੇ ਹੁੰਦੇ ਸੀ, ਕਿਸੇ ਦਾ ਧਮਾਕਾ ਸਰ, ਮਖੀਜਾ ਮੈਡਮ ਨੂੰ ਮੱਖੀ ਮੈਡਮ ਕਹਿ ਦਿੰਦੇ
10: ਸੀਗੇ।
9: ਤੇ ਇੱਕ ਸਰ ਆਉਂਦੇ ਹੁੰਦੇ ਸੀ, ਉਹ ਨਾ ਪੈਰ ਚੱਕ ਕੇ ਕੋਈ ਬੋਰਡ ਉੱਤੇ ਹੁੰਦਾ ਸੀਗਾ, ਜਿੱਦਾਂ ਆਹ ਸਰ ਸੀਗੇ, ਇਹ ਤਾਂ ਬੜੇ ਆਰਾਮ ਨਾਲ ਲਿਖ ਲੈਂਦੇ ਸੀਗੇ, ਤੇ ਉਹ ਥੋੜੇ ਛੋਟੀ ਹਾਈਟ ਦੇ ਸੀਗੇ,
10: ਲਿਟਲ ਬੋਏ,
9: ਚਲੋ ਓਫੈਂਸਿਵ ਨਹੀਂ ਲੈਣਾ ਛੋਟੇ ਹਾਈਟ ਵਾਲਿਆਂ ਨੇ, ਪਰ ਉਹ ਨਾ ਜਦੋਂ ਅੱਡੀਆਂ ਚੱਕ ਕੇ ਲਿਖਦੇ ਸੀ, ਅਸੀਂ ਉਹਨਾਂ ਨੂੰ ਕਹਿੰਦੇ ਸੀ ਕੁੱਕੜ ਦਾਲਾ ਆ ਗਏ ਨੇ।
10: ਵਾਹ ਜੀ ਵਾਹ, ਥੈਂਕ ਯੂ ਮੰਡ ਸਾਹਿਬ, ਥੈਂਕ ਯੂ ਫਾਰ ਕਾਲਿੰਗ,
2: ਹੋਪਫੁਲੀ ਯੂ ਵਿਲ ਗੈਟ ਦੈਟ ਆਈਡੀ।
10: ਹਾਂ ਹਾਂ, ਆਈਡੀ ਮਿਲੇਗੀ, ਫਿਰ ਲਿਖ ਕੇ ਭੇਜੋ, ਦਾਸਤਾਂ ਖਤਮ ਹੋਣੇ ਵਾਲੀ ਹੈ,
2: ਸ਼ਿੱਦਤ ਸੇ ਲਗੇ ਰਹੋ।
10: ਹਾਂ, ਤੂੰ ਮੇਰੀ ਆਖਰੀ ਮੁਹੱਬਤ ਨਹੀਂ ਹੋ, ਨਹੀਂ ਹੋ ਜੀ, ਹੁਣ ਤਾਂ ਵਿਆਹ ਬਰੇ ਹੋ ਗਏ, ਚਲੋ ਜੋ ਹੈ ਸੋ ਹੈ। ਤੇ ਜੀ ਸਾਡਾ ਸੁਪਰ ਲਾਸਟ ਲਾਸਟਮ ਲਾਸਟ ਕਾਲਰ ਉਹ ਨੇ ਜੀ ਸਿਮਰਨ ਬਾਈ ਜੀ।
11: ਦਿਮਾਗ ਏ ਗੱਲ ਮੇਰਾ, ਚਲੋ ਕੋਈ ਨੀ, ਤੁਹਾਨੂੰ ਪਤਾ ਨੀ ਤੂੰ ਭਾਬੀ ਨੇ ਦੇਸ ਤੇ ਆਏ ਦੇ ਹੋ।
10: ਲਾਲ ਜੀ ਨੂੰ ਛੱਡੋ, ਤੁਸੀਂ ਆਪਣਾ ਦੱਸੋ, ਦੱਸੋ ਕੁਛ ਸਕੂਲ ਦੀ।
11: ਇੱਕ ਮੈਸੇਜ ਆਇਆ ਨਾ, ਇੱਕ ਮੈਸੇਜ ਆਇਆ ਤੈਨੂੰ ਅਮਰਦੀਪ ਦਾ।
10: ਜੀ ਜੀ,
11: ਤਿੰਨ ਤਿੰਨ ਟੀਚਰ, ਤਿੰਨਾਂ ਲਵ ਮੈਰਿਜ ਟੀਚਰ
10: ਜੀ,
11: ਦੋਸਤ ਸੀ, ਅਸੀਂ ਕਲਾਸਮੇਟਸ ਆ, ਅਸੀਂ ਪੰਜ ਦੋਸਤ ਸੀਗੇ। ਉਹ ਤਿੰਨੋਂ ਟੀਚਰ ਮਤਲਬ ਉਹਨਾਂ ਨੂੰ ਸਾਨੂੰ ਉਹਨਾਂ ਨੇ ਗੱਲਾਂ ਹੀ ਏਦਾਂ ਦੱਸਣੀਆਂ ਆਪਣੀਆਂ, ਹੈਨਾ, ਜਿਵੇਂ ਜਿਹਦੇ ਸਭ ਤੋਂ ਪਹਿਲੇ ਸੀਗਾ ਮਾਰਕੀਟਿੰਗ ਦਾ ਟੀਚਰ ਸੀ ਸਾਡਾ, ਉਹ ਪਿੱਲੇ ਹੈ, ਪਿੱਲੇ ਇਜ਼ ਲਾਈਕ ਸਾਊਥ ਬੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਪੜ੍ਹੇ, ਹੈਨਾ, ਔਰ ਹੀ ਇਜ਼ ਐਨ ਇੰਸਪੀਰੇਸ਼ਨ ਟੂ ਅਸ, ਲਾਈਕ ਉਹਨੇ ਬੰਦੇ ਨੇ ਸਾਨੂੰ ਬੰਦਾ ਬਣਾਇਆ ਕਹਿ ਲਓ, ਹੈਨਾ, ਕਿ ਕਿੱਦਾਂ ਵਿਚਰਨਾ, ਮਤਲਬ ਸਾਰਿਆਂ ਅਸੀਂ ਪੰਜਾਂ ਦੋਸਤਾਂ ਨੂੰ, ਹਾਲਾਂਕਿ ਪੂਰੀ ਕਲਾਸ ਨੂੰ, ਪਰ ਸਾਡੇ ਪੰਜਾਂ ਦੇ ਬਹੁਤ ਪ੍ਰਭਾਵ ਸੀ ਉਹਨਾਂ ਦਾ, ਹੁਣ ਵੀ ਆ, ਹੁਣ ਵੀ ਮਤਲਬ ਜਦੋਂ ਕੋਈ ਗੱਲ ਹੁੰਦੀ ਅਸੀਂ ਉਹਨਾਂ ਨੂੰ ਫੋਨ ਕਰ ਲਈਦਾ ਕੈਨੇਡਾ ਤੇ, ਉਹ ਜੇ ਟਾਈਮ ਹੋਊਗਾ ਦੱਸ ਦੇਣਗੇ, ਉਹ ਤੁਹਾਨੂੰ ਸੋਲਿਊਸ਼ਨ ਦੱਸ ਦੇਣਗੇ। ਤੇ ਉਹਨਾਂ ਨੇ ਆਪਣੀ ਕਲਾਸਮੇਟ, ਉਹ ਕੁੜੀ ਜੱਟਾਂ ਦੀ ਸੀ, ਵਿਆਹੀ ਹੁੰਦੀ ਪਿਆਲੀ, ਤੇ ਸਾਨੂੰ ਉਹਨੇ ਕਿੱਸੇ ਸੁਣਾਉਣੇ, ਤੇ ਮੈਂ ਇੰਸਪੀਰੇਸ਼ਨ ਲੈਣੀ, ਤੇ ਹੁਣ ਜਿਹੜੇ ਅਸੀਂ ਪੰਜੋ ਦੋਸਤ ਆ ਨਾ, ਚਾਰਾਂ ਦੀ ਅਰੇਂਜ ਮੈਰਿਜ ਹੈ, ਸਿਰਫ ਮੇਰੀ ਲਵ ਮੈਰਿਜ
10: ਅਸਲੀ
11: ਮੁੱਲ ਮੈਂ ਮੋੜਿਆ, ਜਦੋਂ ਦੱਸ ਕੇ ਗਿਆ ਉਹਨੇ ਨੀ ਮੋੜਿਆ, ਉਹਦੀ ਅਰੇਂਜ ਮੈਰਿਜ ਹੈ। ਤੇ ਇਹਦਾ ਪਤਾ ਕੀ, ਉਹ ਟੀਚਰ ਦਾ ਕੀ ਹਿਸਾਬ ਸੀ, ਮੈਂ ਤੈਨੂੰ ਦੱਸਦਾ, ਉਹਦਾ ਕੀ ਸੀਗਾ ਕਿ ਜਿਵੇਂ ਉਹਨੇ ਨਾ ਸਾਨੂੰ ਆਹ ਦੱਸਿਆ ਕਿ ਤੁਸੀਂ ਬੁਕਸ ਚੋਂ ਨਾ ਪੜੋ, ਬੁਕਸ ਚੋਂ ਪੜੋ ਜੋ ਤੁਹਾਡੇ ਥੋਟਸ ਆਉਂਦੇ ਉਹ ਦਿਓ, ਜਿਵੇਂ ਤੁਸੀਂ ਨਾ ਐਕਸਟੈਂਪੋਰ ਗਿਆ, ਜੋ ਉਹ ਟੀਚਰ ਸੀਗਾ ਸਾਡੇ ਨਾ ਮਾਰਕੀਟਿੰਗ ਦੇ ਹੁੰਦੇ ਸੀ ਐਡ ਮੈਡ ਸ਼ੋਅਜ਼, ਤੁਸੀਂ ਆਨ ਦਾ ਸਪੋਟ ਤੁਹਾਨੂੰ ਦਿੰਦੇ ਨੇ ਤੇ ਤੁਸੀਂ ਪ੍ਰੋਡਕਟ ਬਣਾ ਕੇ ਸਕਿੱਟ ਪੇਸ਼ ਕਰਨੀ ਹੈ। ਅਸੀਂ ਸਰ ਨੇ ਪਹਿਲੀ ਵਾਰ ਸਾਨੂੰ ਪੀ ਏ ਯੂ ਭੇਜਿਆ, ਤੇ ਅਸੀਂ ਚਾਰ ਪੰਜ ਸੀਗੇ ਪੱਕੇ ਬੰਦੇ ਜਿਹੜੇ ਨਾਲ ਥੋਟਸ ਵਗੈਰਾ, ਅਸੀਂ ਫਸਟ ਪ੍ਰਾਈਜ਼ ਜਿੱਤ ਗਏ, ਉਹ ਤੋਂ ਬਾਅਦ ਅਸੀਂ 7 ਪ੍ਰਾਈਜ਼ ਜਿੱਤੇ ਐਡ ਮੈਡ ਸ਼ੋਅ ਚ ਆਲ ਓਵਰ ਪੰਜਾਬ ਯੂਨੀਵਰਸਿਟੀ ਤੇ ਉਹ
10: ਕਰ,
11: ਮਤਲਬ ਉਹਨੇ ਸਾਨੂੰ ਸੋਚਣ ਦਾ ਨਜ਼ਰੀਆ ਦਿੱਤਾ ਕਿ ਜੋ ਬੁੱਕਸ ਚ ਲਿਖਿਆ ਉਹ ਤੋਂ ਲੈਦਾ ਵੀ ਸੋਚੋ। ਅੱਜ ਵੀ ਇੱਦਾਂ ਹੀ ਹੈ, ਜਦੋਂ ਮੈਂ ਫਾਈਨਾਂਸ ਦੀ ਜੋਬ, ਪਹਿਲੀ ਜੋਬ ਫਾਈਨਾਂਸ, ਮੈਨੂੰ ਫਾਈਨਾਂਸ ਤੋਂ ਨਫ਼ਰਤ ਸੀ, ਫਾਈਨਾਂਸ ਦੀ ਪਹਿਲੀ ਜੋਬ ਫਾਈਨਾਂਸ ਸੀ, ਕਹਿੰਦੇ ਕੋਈ ਨੀ ਗੋ ਹੈਡ, ਤੇ ਬੜਾ ਗਰੋ ਕੀਤਾ। ਫਿਰ ਨਾ ਮੈਂ ਸਰ ਨੂੰ ਕਿਹਾ ਜਦੋਂ ਮੈਂ ਆਸਟ੍ਰੇਲੀਆ ਆਇਆ, ਮੈਂ ਕਿਹਾ ਯਾਰ ਮੈਂ ਥੱਕ ਗਿਆ, ਕਹਿੰਦਾ ਮੈਨੂੰ ਪਤਾ ਸੀਗਾ ਤੂੰ ਕਰ ਨੀ ਸਕੇਗਾ ਜ਼ਿਆਦਾ ਦੇਰ, ਤੂੰ ਅਚੀਵ ਕਰ ਲਿਆ ਜੋ ਕਰਨਾ ਸੀ, ਕੋਈ ਨੀ, ਇਟਸ ਓਕੇ, ਵਟ ਐਵਰ ਯੂ ਵਾਂਟ ਡੂ ਇਟ। ਮਤਲਬ ਉਹਨੇ, ਹੁਣ ਵੀ ਜਦੋਂ ਸਾਨੂੰ ਲਾਈਫ ਲੈਸਨ ਦੀ ਲੋੜ ਹੁੰਦੀ ਹੈ ਨਾ, ਅਸੀਂ ਸਾਰੇ ਮਤਲਬ ਉਹ ਬੰਦੇ ਏਦਾਂ ਦੇ ਆ ਤਿੰਨੋ, ਉਹ ਸਾਡੇ ਅਸਲੀ ਨਾਮ ਨੀ ਜਾਣਦੇ, ਉਹ ਅਜੇ ਵੀ ਸਾਨੂੰ ਜਿਹੜੀ ਛੇੜਾ ਹੈ, ਜਿਹਨੇ ਅਸੀਂ ਜਿਵੇਂ ਮੈਨੂੰ ਭਾਲੂ ਉਹਨੂੰ, ਜਿਹਦਾ ਅਮਰਦੀਪ ਦਾ ਆਇਆ ਤਾਂ ਉੱਗਰ ਆ, ਉਹ ਸਾਨੂੰ ਇਹਨਾਂ ਨਾਮਾਂ ਨਾਲ ਜਾਣਦੇ, ਮਤਲਬ ਦੇ ਆਰ ਸੋ ਕਲੋਜ਼ ਟੂ ਅਸ। ਤੇ ਅੱਜ ਵੀ ਮਤਲਬ ਜਿਵੇਂ ਕੋਈ ਸਾਨੂੰ ਹੁੰਦਾ ਕਿ ਕੋਈ ਦਿੱਕਤ ਹੈ, ਪਰੇਸ਼ਾਨੀ ਹੈ, ਅਸੀਂ ਉਹਨਾਂ ਨੂੰ ਪੁੱਛੀਦਾ, ਤੇ ਐਂਡ ਹੀ ਇਜ਼ ਅਵੇਲੇਬਲ ਆਲ ਦਾ ਟਾਈਮ, ਕਿ ਉਹਨਾਂ ਨੇ ਖਾਣਾ ਪੀਣਾ ਸਾਨੂੰ ਉਹਨਾਂ ਨੇ ਸਿਖਾਇਆ, ਮੁਰਗਾ ਬਣਾਉਣਾ ਵੀ ਸਿਖਾਇਆ, ਮਤਲਬ ਦੈਟ ਕਾਇੰਡ ਆਫ ਸਰ ਨਾਲ ਸਾਡੀ ਸੀਗੀ। ਹੁਣ ਉਹ ਕੀ ਮਾਰਕੀਟਿੰਗ ਦਾ ਪ੍ਰੈਜੈਂਟੇਸ਼ਨ ਹੋ ਰਹੀ ਆ, ਤੇ ਮੈਂ ਥੋੜਾ ਜਿਹਾ ਮੈਂ ਜਿਆਦਾ ਬੋਲਦਾ ਸੀਗਾ ਤੇ ਮਾਰਕੀਟਿੰਗ ਠੀਕ ਸੀਗਾ ਤੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਕਹਿੰਦੇ ਪੂਰੀ ਕਲਾਸ ਨੂੰ ਕਹਿੰਦੇ ਅੱਛਾ ਦੱਸੋ ਇਹਦੀ ਮਾਰਕੀਟਿੰਗ ਕੋਈ ਗਲਤੀ ਸੀਗੀ ਕੋਈ ਪ੍ਰੈਜੈਂਟੇਸ਼ਨ ਕਹਿੰਦੇ ਨਹੀਂ ਪਰਫੈਕਟ ਸੀਗੀ ਕਹਿੰਦੇ ਇਹਦੀ ਪਰਫੈਕਟ ਹੀ ਹੁੰਦੀ ਹੈ ਹਮੇਸ਼ਾ ਇਹਦੇ ਜੀ ਚੀਜ਼ ਇਨਪਰਫੈਕਟ ਆ ਮੈਂ ਕਿਹਾ ਪਤਾ ਨਹੀਂ ਮੈਂ ਕਿਹਾ ਹਾਂਜੀ ਸਰ ਕੀ ਮੇਰੀ ਨਾ ਪੈਂਟ ਥੱਲੋਂ ਚੱਕਤੀ ਸਰ ਮੇਰੀ ਜਰਾਬਾਂ ਨਾ ਥੱਲੋਂ ਖੁੱਲੀਆਂ ਹੋਈਆਂ ਸਨ ਜਰਾਬਾਂ ਨਾ ਬਾਹਰ ਕੱਢ ਕੇ ਜਾਣਾ ਹੈ ਮਤਲਬ ਪੈਂਟ ਚੋਂ ਬਾਹਰ ਕੱਢ ਲਿਆ ਜਰਾਬਾਂ ਤੇ ਸਾਰਾ ਦਿਨ ਤੇ ਏਦਾਂ ਘੁੰਮਣਾ ਸੋਹਣ ਲੱਗੇ ਬਲਕਿ ਨਾ ਉਸ ਤੋਂ ਬਾਅਦ ਨਾ ਮਤਲਬ ਕੁਛ ਹੋ ਜਾਏ ਸਮਰ ਦੀ ਵੀ ਮਤਲਬ ਸਾਡੇ ਘਰੇ ਨਾ ਜਰਾਬਾਂ ਦਾ ਬਹੁਤ ਮੈਂ ਜ਼ਿਆਦਾ ਉਹ ਆ ਮਤਲਬ ਆਹ ਲਾਈਫ ਲੈਸਨ ਆ ਕਿ ਜਰਾਬਾਂ ਨੇ ਲੈ ਕੇ ਮੈਂ ਇੰਨਾ ਪਰਟੀਕੁਲਰ ਹਾਂ ਨਾ ਕਿ ਜਰਾਬਾਂ ਨਾ ਫਟੀਆਂ ਫਟੀ ਮਾੜੀ ਜਿਹੀ ਫਟੀ ਹੈਗੀ ਮੈਂ ਸੁੱਟ ਦਿੰਦਾ ਕਿ ਮੈਨੂੰ ਬੜਾ ਜ਼ਿਆਦਾ ਇਸ ਚੀਜ਼ ਦਾ ਹੋ ਗਿਆ ਕਿ ਨਹੀਂ ਆਹ ਚੀਜ਼ ਨਾ ਨਹੀਂ ਹੋਣੀ ਚਾਹੀਦੀ ਕਿ ਹਾਂ ਆਹ ਪਰਸਨਲ ਗਰੂਮਿੰਗ ਆ ਤੇ ਆਹ ਮਤਲਬ ਸਾਡੇ ਤੇ ਇੰਪੈਕਟ ਹੈਗਾ ਉਹਨਾਂ ਟੀਚਰਸ ਦਾ ਹੈ ਨਾ ਅਸੀਂ ਹਰ ਸੀਏ ਟੀਚਰਸ ਦੇ ਵਾਲੇ ਦਿਨ ਉਹਨਾਂ ਨੂੰ ਫੋਨ ਕਰੀਦਾ ਕਈ ਵਾਰੀ ਕੌਨ ਕਾਲ ਵੀ ਕਰੀਦਾ ਫਿਰ ਇਕੱਠੇ ਪੈਗ ਲਾਈਦਾ ਅਸੀਂ ਇਕੱਠੇ ਸਾਰੇ ਆਹ ਮਤਲਬ ਦੇ ਆਰ ਦੈਟ ਕਲੋਜ਼ ਤੇ ਥੈਂਕਸ ਕਿ ਤੁਸੀਂ ਹੈ ਨਾ ਟੋਪਿਕ ਲਿਆ ਤੇ ਵਧੀਆ ਇੱਕ ਬੰਦੇ ਦੀ ਪਰਚੀ ਫੜ ਲਈ ਨਾ ਤੇ ਕਿਸੇ ਦੀ ਵੀ ਪਰਚੀ ਫੜੀ ਗਈ ਤੇ ਸਾਡੀ ਪੰਜਾਂ ਹੀ ਚੈਕਿੰਗ ਹੋ ਜਾਂਦੀ ਸੀ ਹੋਰ ਅਨਾਊਂਸਮੈਂਟ ਹੋ ਰਹੀ ਹੈ ਕਿਸੇ ਦੀ ਪਰਚੀ ਹੈਗੀ ਦੱਸ ਦੋ ਤੇ ਸਰ ਨੇ ਆਣਾ ਹੁਣ ਵੀ ਗੱਲਬਾਤ ਉਹਨਾਂ ਨਾਲ ਏਦਾਂ ਰਹਿੰਦੀ ਕਿ ਜਿਵੇਂ ਯਾਰੀ ਦੋਸਤ ਸਾਡੇ ਬੱਚਿਆਂ ਨੂੰ ਵੀ ਪਤਾ ਸਾਡੇ ਬੱਚਿਆਂ ਨੂੰ ਉਹਨਾਂ ਬਾਰੇ ਪਤਾ ਹੈ ਨਾ ਜਦੋਂ ਅਸੀਂ ਕੈਨੇਡਾ ਗਏ ਉੱਥੇ ਗੱਲ ਕੀਤੀ ਆ ਨੀ ਸਕੇ ਕਿਉਂਕਿ ਦੂਰ ਰਹਿੰਦੇ ਸੀਗੇ ਬਟ ਮਤਲਬ ਦੇ ਆਰ ਕਲੋਜ਼ ਦੇ ਆਰ ਰੀਅਲੀ ਕਲੋਜ਼
12: ਨਾਈਸ ਥੈਂਕ ਯੂ ਭਾਈ ਥੈਂਕ ਯੂ
11: ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ ਜਰਾ
12: ਬਾਣਾ ਧਿਆਨ ਰੱਖੋ ਸਾਰੇ ਆਪਣੀ ਐਡਮਿਟ ਵੀ ਬੜਾ ਮਜ਼ੇਦਾਰ ਹੁੰਦਾ ਹੈ ਯਾਰ ਕਿ ਤੁਸੀਂ ਕਦੀ ਐਡਮਿਟ ਕੀਤਾ ਅਸੀਂ ਸਾਨੂੰ ਮਾਰਕੀਟਿੰਗ ਦੀ ਕਲਾਸ ਚ ਕਿਉਂਕਿ ਮੈਂ ਉੱਥੇ ਕੀਤਾ ਨਾ ਤੇ ਐਡ ਮੈਡ ਦਾ ਪੈ ਗਿਆ ਤੇ ਅਸੀਂ ਜਿੱਤੇ ਸੀਗੇ ਮੈਂ ਐਡ ਪਤਾ ਕੀ ਬਣਾਈ ਸੀਗੀ ਅਸੀਂ ਬਣਾਈ ਸ਼ੂਜ਼ ਦੀ ਐਡ ਇੱਦਾਂ ਬਣਾਈ ਕਿ ਰਾਜ ਸਿਮਰਨ ਵਾਲੀ ਕਹਾਣੀ ਨੀ ਉਹ ਕਿ ਉਹ ਅਮਰੀਸ਼ ਪੁਰੀ ਕਹਿੰਦਾ ਜਾ ਸਿਮਰਨ ਜਾ ਜੀ ਲੈ ਆਪਣੀ ਜ਼ਿੰਦਗੀ ਹਨਾ ਤੇ ਉਹ ਭੱਜ ਕੇ ਜਾ ਰਹੀ ਹੈ ਕਾਜੋਲ ਡੀ ਡੀ ਐਲ ਜੇ ਦਿਲ ਵਾਲੇ ਦੁਲਹਨੀਆ ਦੇ ਅੰਦਰ ਤੇ ਸ਼ਾਹਰੁਖ ਖਾਨ ਕਰਕੇ ਸਿਰਫ ਬਾਹਰ ਹਨਾ ਕੱਢਦਾ ਆਪਣੀ ਬਾਂਹ ਕੱਢਦਾ ਉਹ ਜਾਂਦੇ ਜਾਂਦੇ ਨਾ ਡਿੱਗ ਜਾਂਦੇ ਹੋ ਕਿ ਉਹਦੇ ਸ਼ੂ ਦਾ ਨਾ ਸੋਲ ਫਟ ਜਾਂਦਾ ਤੇ ਟ੍ਰੇਨ ਅੱਗੇ ਨਿਕਲ ਜਾਂਦੀ ਤੇ ਅਚਾਨਕ ਹੀ ਨਾ ਸੰਸਨੀ ਵਾਲਾ ਬੰਦਾ ਆਉਂਦਾ ਉਹ ਆਉਂਦਾ ਸੀ ਰਾਤੀ 11 ਵਜੇ ਚੈਨ ਸੇ ਸੋਨਾ ਹੈ ਤੂੰ ਜਾਗ ਜਾਓ ਕਿਉਂ ਨਹੀਂ ਪਹੁੰਚ ਪਾਈ ਸਿਮਰਨ ਰਾਜ ਕੇ ਪਾਸ ਕਿਉਂਕਿ ਉਸਕੇ ਪਾਸ ਨਹੀਂ ਥਾ ਯੇ ਵਾਲਾ ਸ਼ੂ ਯੇ ਵਾਲਾ ਸ਼ੂ ਪਹਿਨੇ ਔਰ ਜਹਾਂ ਭਾਗਨਾ ਹੈ ਔਰ ਜਿਸਕੇ ਸਾਥ ਭਾਗਨਾ ਹੈ ਭਾਗ ਜਾਏ ਕਿਆ ਬਾਤ ਹੈ ਤੇ ਇਧਰੋਂ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਜੀ ਕ੍ਰਿਸ਼ਨਾ ਜੀ ਤੇ ਬਲਕੀਰਾ ਜੀ ਇਟਸ ਨੋਟ ਇਟਸ ਤੇ ਮਨ ਸਾਹਿਬ ਨੂੰ ਕਹਿੰਦੇ ਨੇ ਕਿ ਐਕਚੁਅਲੀ ਹੋ ਸਕਦਾ ਕਿ ਅਗਲੀ ਦਾ ਵਿਆਹ ਹੋ ਗਿਆ ਹੋਣਾ ਨਾ ਤੇ ਕਾਸਟ ਬਦਲ ਜਾਂਦੀ ਹੈ ਸਰਨੇਮ ਬਦਲ ਜਾਂਦਾ ਤਾਂ ਨਹੀਂ ਲੱਭ ਰਹੀ ਹੋਣੀ ਹੈ ਦੇਖੋ ਇਹ ਵੀ ਪੁਰਾਣੇ ਖੁੰਡ ਨੇ ਇਹਨਾਂ ਨੇ ਵੀ ਲੱਗਦਾ ਕਿਸੇ ਨੂੰ ਬਹੁਤ ਲੱਭਿਆ ਤਾਂ ਕਰਕੇ ਇੱਥੇ ਤੱਕ ਪਹੁੰਚ ਨਹੀਂ ਗਿਆ ਤੇ ਮੋਹਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਅਤਾਉਲਾ ਖਾਨ ਦੇ ਗੀਤ ਤੋਂ ਲੈ ਕੇ ਪ੍ਰੋਗਰਾਮ ਸੁਣ ਰਹੇ ਹਾਂ ਬਹੁਤ ਮਜ਼ਾ ਆਇਆ ਤੇ ਆਹ ਮਿਮਿਕਰੀ ਬਹੁਤ ਘੈਂਟ ਲੱਗੀ ਥੈਂਕ ਯੂ ਜੀ
13: ਪਰ ਤੁਸੀਂ ਉਹ ਵਾਲਾ ਗਾਣਾ ਜ਼ਰੂਰ ਸੁਣਨਾ
12: ਕਿਹੜਾ ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਡੀਪੀ ਮਾਸਟਰ ਦਾ ਸੁਭਾਅ ਸੀ ਬੜਾ ਹੀ ਸਖਤ ਬੱਚਿਆਂ ਨੂੰ ਉਹ ਹਮੇਸ਼ਾ ਹੀ ਪਾਈ ਰੱਖਦਾ ਸੀ ਵਕਤ ਉੱਚਾ ਲੰਮਾ ਕੱਦ ਤੇ ਦੂਰੋਂ ਜਾਪਦਾ ਜਿਵੇਂ ਖਜੂਰ ਦਾ ਹੋਵੇ ਕੋਈ ਦਰਖਤ
13: ਹੋਏ ਹੋਏ ਹੋਏ
12: ਥੱਪੜ ਮਾਰ ਮਾਰ ਜਵਾਕਾਂ ਦਾ ਰੋਜ਼ ਹੀ ਕੱਢ ਦਿੰਦਾ ਸੀ ਰਖਤ ਸਵੇਰ ਵੇਲੇ ਜਦੋਂ ਅਸੈਂਬਲੀ ਦੀ ਉਹਦੀ ਵਿਸਲ ਸੀ ਵੱਜਦੀ ਚੰਗੇ ਭਲੇ ਜਵਾਕਾਂ ਦੇ ਨਾਲ ਨਾਲ ਟੀਚਰਾਂ ਚਪੜਾਸੀਆਂ ਦੀ ਰੂਹ ਸੀ ਕੰਬਦੀ ਬੱਲੇ ਅਨੁਸ਼ਾਸਨ ਵਿੱਚ ਰਹਿਣਾ ਵਰਦੀਆਂ ਨੌਂ ਬੂਟ ਪੋਲਿਸ਼ ਚੈੱਕ ਸੀ ਕਰਦਾ ਨਾਲ ਦੇ ਨਾਲ ਹੱਥ 'ਚ ਫੜਿਆ ਡੰਡਾ ਸੀ ਉਹ ਪੂਰਾ ਵਰਾਉਂਦਾ ਕਹਿੰਦਾ ਘੁੰਮਣ ਅੱਜ ਵੀ ਜਦੋਂ ਯਾਦ ਆਉਂਦੇ ਨੇ ਉਹ ਬੀਤੇ ਦਿਨ ਪੁਰਾਣੇ ਲੱਗਦੇ ਨੇ ਡੀ ਪੀ ਸਾਹਿਬ ਦੇ ਉਹ ਸਖ਼ਤ ਸੁਭਾਅ ਵੀ ਸਿਆਣੇ। ਵਾਹ ਵਾਹ ਵਾਹ, ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ,
13: ਧੰਨਵਾਦ ਕਮਲ ਸਾਹਿਬ।
12: ਉਧਰੋਂ ਪ੍ਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਕਹਿੰਦੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਹ ਹਰ ਰੋਜ਼ ਬਹੁਤ ਧਿਆਨ ਨਾਲ ਸੁਣਦੇ ਨੇ ਅਤੇ ਸਾਰੇ ਟੋਪਿਕ ਉਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਦੇ, ਇੰਝ ਹੀ ਵਧੀਆ ਕੰਮ ਕਰਦੇ ਰਹੋ। ਥੈਂਕ ਯੂ ਜੀ, ਤੁਹਾਡਾ ਇੱਦਾਂ ਦਾ ਹੀ ਹੌਸਲਾ ਸਾਨੂੰ ਵਧੀਆ ਵਧੀਆ ਕੰਮ ਕਰਨ ਦਾ ਕੀ ਦਿੰਦਾ ਉਹ ਇੰਸਪੀਰੇਸ਼ਨ, ਇੰਸਪੀਰੇਸ਼ਨ ਯੇ। ਅਤੇ ਸੁਨੋ ਚਾਲ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੀਮ, ਹਾਂਜੀ ਅਤੇ ਹਾਂ, ਕਹਿੰਦੇ ਮੇਰਾ ਵੀ ਨਿਕਲਿਆ, ਦੇਖਿਆ ਮੈਂ ਕਿਹਾ ਨਾ, ਇਹ
13: ਤੇ ਨਿਕਲਣਾ ਹੀ ਹੈ,
12: ਇਹ ਫਿਟਿੰਗ ਦੇ ਅੰਦਰ ਹੈ ਜੀ,
13: ਖਾਸ ਕਰਕੇ ਜਦੋਂ ਏਡੀ ਉਮਰ 'ਚ ਬੰਦਾ ਕਵੇ ਫਿਰ ਤੇ ਜ਼ਿਆਦਾ ਨਿਕਲਦਾ
12: ਨਹੀਂ। ਦੇਖੋ ਇਹ ਉਹ ਗੱਲ ਹੈ ਨਾ, ਕਹਿੰਦੇ ਸ਼ਾਇਰ ਭਾਅ ਜੀ, ਸ਼ਾਇਰ ਨੇ ਨਾ, ਸ਼ਾਇਰਾਂ ਲਈ ਇੱਕ ਗੱਲ ਹੁੰਦੀ ਕਿ ਸ਼ਾਇਰ ਨੂੰ ਹਮੇਸ਼ਾ ਜਵਾਨ ਰਹਿਣਾ ਚਾਹੀਦਾ, ਤਾਂ ਹੀ ਸ਼ਾਇਰੀ ਹੁੰਦੀ। ਉਹ ਅੱਜ ਵੀ ਜੇ 9ਵੀਂ 10ਵੀਂ ਯਾਦ ਕਰ ਪਾ ਰਹੇ ਤਾਂ ਇੰਨੀ ਪਿਆਰੀਆਂ ਪਿਆਰੀਆਂ ਹੈ ਨਾ ਲਿਖਤਾਂ ਸਾਡੇ ਨਾਲ ਸਾਂਝੀਆਂ ਕਰ ਪਾਉਂਦੇ ਨੇ। ਅਤੇ ਬਲਕੀਰਾ ਜੀ, ਕੋਈ ਹੈ ਗੱਲਬਾਤ ਕਰਨ ਵਾਲੀ ਕਿ ਆਪਾਂ ਫਿਰ ਬਾਏ ਬਾਏ ਟਾਟਾ ਟੇਕ ਕੇਅਰ ਕਰੀਏ?
13: ਬਾਏ ਬਾਏ ਟਾਟਾ ਟੇਕ ਕੇਅਰ ਕਰਨੀ ਪੈਣੀ ਆ,
12: ਹਨਾ ਕਰਨਾ ਪੈਣਾ।
13: ਗੱਲਾਂ ਤੇ ਵੇਖੋ ਇਦਾਂ ਦੀਆਂ ਨੇ ਕਿ
12: ਇਹ ਮੁੱਕਣੀ ਨਹੀਂ,
13: ਇੱਕ ਯਾਦ ਕੀਤੀ ਉਹਦੇ ਨਾਲ ਪੰਜ ਹੋਰ ਨਿਕਲ।
12: ਸਹੀ ਗੱਲ ਹੈ ਜੀ, ਬਿਲਕੁਲ,
13: ਸਿਲਸਿਲਾ ਜਿਹੜਾ ਚੱਲਦਾ ਰਹਿਣਾ
12: ਬਿਲਕੁਲ।
13: ਬਾਕੀ ਆਪਾਂ ਸਮਾਂ ਵੀ ਹੋ ਗਿਆ ਤੇ ਆਪਾਂ ਇਜਾਜ਼ਤ ਵੀ ਲੈਂਦੇ, ਇੱਕ ਵਾਰੀ ਫਿਰ ਤੋਂ ਵਧਾਈਆਂ ਸਾਰੇ ਟੀਚਰਸ ਨੂੰ ਜਿਹੜੇ
12: ਟੀਚਰਸ ਜਿਹੜੀਆਂ
13: ਸਟਿਲ ਕੰਮ ਕਰ ਰਹੇ ਨੇ ਜਾਂ ਕੰਮ ਕਰ ਚੁੱਕੇ ਨੇ, ਆਲਰੇਡੀ ਸ਼ਿਕਸ਼ਾ ਦੇ ਚੁੱਕੇ ਨੇ ਸਾਡੇ ਵਰਗੇ ਸਟੂਡੈਂਟਸ ਨੂੰ। ਤੇ ਇੱਕ ਜਿਹੜਾ ਉਹ ਜਾਂਦੇ ਜਾਂਦੇ ਆਪਾਂ ਨਾਮ ਜਿਹੜਾ ਉਹ ਜ਼ਰੂਰ ਲੈ ਦਿੰਦੇ, ਕਿਉਂਕਿ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਤੁਸੀਂ ਵੀ ਵੇਖਿਆ ਹੋਊਗਾ ਟੀਚਰਸ ਜਿਹੜੇ ਨੇ ਉਹ ਫੀਮੇਲਸ ਹੀ ਹੁੰਦੀਆਂ ਨੇ, ਯਾਨੀ ਅਧਿਆਪਕ ਜਿਹੜੇ ਨੇ ਉਹ ਜ਼ਿਆਦਾ ਮੈਡਮਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਕਿ ਮੈਮ, ਕਿਉਂਕਿ ਜੇ ਆਪਾਂ ਟੀਚਰ ਦੀ ਗੱਲ ਕਰੀਏ ਤੇ ਸਾਡੇ ਮੂੰਹ ਚੋਂ ਪਹਿਲਾਂ ਮੈਮ ਹੀ ਨਿਕਲੂਗਾ, ਮੈਡਮ।
12: ਬੰਦੇ ਨੂੰ ਬੰਦਾ ਔਰਤ ਹੀ ਬਣਾ ਸਕਦੀ ਹੈ ਨਾ ਗੱਲ,
13: ਇਹ ਵੀ ਹੈ, ਜ਼ਰੂਰੀ ਵੀ ਇਹ ਆ।
12: ਤੇ
13: ਮੈਨੂੰ ਲੱਗਦਾ ਕਿਤੇ ਨਾ ਕਿਤੇ ਵਧੀਆ ਵੀ ਆ, ਕਿਉਂਕਿ ਉਹਨਾਂ ਦੀ ਟੀਚਿੰਗ ਦੋਵਾਂ ਦਾ ਫਰਕ ਆ। ਬਾਕੀ ਹਾਂ, ਆਪਾਂ ਉਹ ਡਿਟੇਲ 'ਚ ਨਹੀਂ ਚਲੋ ਜਾਂਦੇ, ਪਰ ਆਪਾਂ ਇਹਨਾਂ ਦਾ ਜ਼ਰੂਰ ਆਪਾਂ ਇੱਕ ਵਾਰੀ ਯਾਦ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ। ਸਵਿਤਰੀ ਬਾਈ ਫੁੱਲੇ,
12: ਜੀ ਜੀ ਜੀ,
13: ਯਾਦ ਹੀ ਹੋਣਾ ਵਾ,
12: ਪੁਣੇ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਆਲ ਗਰਲਸ ਸਕੂਲ ਖੋਲਿਆ ਸੀ, ਰਾਈਟ,
13: ਅਤੇ ਇਹੀ ਸਭ ਤੋਂ ਪਹਿਲੇ ਇੰਡੀਅਨ ਕਹਿ ਲਓ ਫਸਟ ਵੂਮੈਨ ਸੀਗੇ ਜਿਨ੍ਹਾਂ ਨੇ ਟੀਚਰ ਦਾ ਜਾਂ ਐਜੂਕੇਟਰ ਕਹਿ ਲਓ ਉਹਨਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ ਸੀ, ਅਤੇ ਫਿਰ ਉਸ ਤੋਂ ਜਿਹੜਾ ਉਹ ਦਰਵਾਜ਼ਾ ਖੋਲਿਆ ਅਤੇ ਫਿਰ ਫੀਮੇਲਸ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਏ।
12: ਹਾਂ ਬਿਲਕੁਲ ਬਿਲਕੁਲ, ਉਹ ਕਿਉਂਕਿ ਆਉਂਦੇ ਵੀ ਦਲਿਤ ਬੈਕਗਰਾਊਂਡ ਤੋਂ ਸੀਗੇ ਅਤੇ ਬਹੁਤ ਉਹਨਾਂ ਨੂੰ ਲਾਈਫ 'ਚ ਅੜਚਣਾ ਦਾ ਸਾਹਮਣਾ ਕਰਨਾ ਪਿਆ, ਅੱਜ ਵੀ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਦੀ ਬਾਇਓਗ੍ਰਾਫਿਕਲ ਫਿਲਮ ਬਣ ਕੇ ਤਿਆਰ ਹੈ ਪਰ ਸੈਂਸਰ ਪਾਸ ਨਹੀਂ ਕਰ ਰਿਹਾ, ਕਿਉਂਕਿ ਕੁਛ ਗਰੁੱਪਸ ਨੇ ਜਿਨ੍ਹਾਂ ਨੂੰ ਦੋ ਚਾਰ ਡਾਇਲੋਗਸ ਉਹਦੇ 'ਚ ਠੀਕ ਨਹੀਂ ਲੱਗ ਰਹੇ। ਮੇਕਰਸ ਕਹਿ ਰਹੇ ਨੇ ਜੀ ਅਸੀਂ ਨਹੀਂ ਹਟਾਉਣੇ, ਜੋ ਸੱਚ ਹੈ ਸੋ ਹੈ। ਗਰੁੱਪ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਜੀ, ਅਸੀਂ ਤਾਂ ਹਟਵਾਉਣੇ ਹਾਂ, ਜਦੋਂ ਆਏਗੀ ਫਿਲਮ ਤਾਂ ਉਮੀਦ ਕਰ ਰਹੇ ਵਧੀਆ ਹੋਏਗੀ ਅਤੇ ਅਸੀਂ ਵੇਖਾਂਗੇ ਜ਼ਰੂਰ। ਬਾਕੀ ਫਿਲਮਾਂ ਦੀ ਗੱਲ ਕਰ ਰਹੇ ਹਾਂ ਤਾਂ ਜੀ, ਕੱਲ੍ਹ ਦੋ ਫਿਲਮਾਂ ਰਿਲੀਜ਼ ਹੋ ਰਹੀਆਂ, ਇੱਕ ਧੌਰੀ ਜੀ ਮਿਰਜ਼ਾਪੁਰ ਸੀਜ਼ਨ 1, ਜੇ ਤੁਸੀਂ ਵੇਖਿਆ ਹੋਇਆ ਤਾਂ ਤੁਸੀਂ ਜਾ ਕੇ ਫਿਲਮ ਵੇਖ ਸਕਦੇ ਹੋ, ਕਿਉਂਕਿ ਉਸ ਤੋਂ ਉਹਦੇ ਆਸੇ ਪਾਸੇ ਦੀ ਹੀ ਕਹਾਣੀ ਹੈ। ਇੰਜੋਏ ਕਰੋ, ਪੰਕਜ ਤ੍ਰਿਪਾਠੀ, ਅਲੀ ਫਜ਼ਲ, ਦਿਵੇਂਦੂ, ਜਤਿੰਦਰ ਕੁਮਾਰ ਅਤੇ ਹੋਰ ਕਾਫੀ ਵਧੀਆ ਵਧੀਆ ਨਾਮ, ਰਸਿਕਾ ਦੁੱਗਲ, ਇਹ ਸਾਰੇ ਨੇ। ਅਤੇ ਕੱਲ੍ਹ ਦੂਸਰੀ ਫਿਲਮ ਜਿਹੜੀ ਇੱਕ ਰਿਲੀਜ਼ ਹੋ ਰਹੀ ਹੈ ਪੰਜਾਬੀ ਦੀ, ਰਿਦਮ ਬੋਇਜ਼ ਦੀ, ਜਿਹਨੂੰ ਆਪਾਂ ਕਹਿੰਦੇ ਕਿ ਵਨ ਆਫ ਦਾ ਫਲੈਗਸ਼ਿਪ ਪ੍ਰੋਡਕਸ਼ਨ ਹਾਊਸਿਸ, ਅਤੇ ਉਹਨਾਂ ਦੀ ਇੱਕ ਬਹੁਤ ਮੇਜਰ ਫਿਲਮ ਹੋ ਰਹੀ ਹੈ ਜੀ ਰਿਲੀਜ਼। ਸਿੱਦਕ ਗਿੱਲ ਅਤੇ ਜਾਨਿਆ ਜੋਸ਼ੀ ਆਰ ਬੀਂਗ ਇੰਟਰੋਡਿਊਸਡ, ਫਿਲਮ ਦਾ ਨਾਮ ਹੈ ਬੋਲ ਭਾਵੇਂ ਨਾ ਬੋਲ,
13: ਪਰ ਫਿਲਮ ਜ਼ਰੂਰ ਵੇਖੋ,
12: ਫਿਲਮ ਜ਼ਰੂਰ ਵੇਖੋ, ਉਹ ਬੋਲਣ ਨਾ ਭਾਵੇਂ ਬੋਲਣ ਪਰ ਤੁਸੀਂ ਜ਼ਰੂਰ ਵੇਖੋ, ਠੀਕ ਹੈ? ਅਤੇ ਫਿਲਮ ਵੇਖੋ ਅਤੇ ਜਿਹੜੀਆਂ ਫਿਲਮਾਂ ਦੇਖਣੀਆਂ ਦੋਨਾਂ ਫਿਲਮਾਂ ਨੂੰ ਦੇਖੋ ਅਤੇ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਬਈ ਕਿ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਅਤੇ ਕਿੱਦਾਂ ਦੀ ਨਹੀਂ ਲੱਗੀ, ਅਤੇ ਆਪਾਂ ਫਿਰ ਇਹਦਾ ਵੀ ਮਾੜੀ ਮੋਟੀ ਗੱਲਬਾਤ ਕਰਾਂਗੇ, ਸਹੀ ਕਿ ਨਹੀਂ?
13: ਚਲੀ ਪੱਲੀ ਕਰਾਂਗੇ, ਮਾੜੀ ਮਿੱਟੀ
12: ਡਨ ਹੋ ਗਿਆ। ਅਤੇ ਫਿਰ ਜਾਂਦੇ ਜਾਂਦੇ ਤੁਹਾਨੂੰ ਬੋਲ ਭਾਵੇਂ ਨਾ ਬੋਲ ਦਾ ਟਾਈਟਲ ਟਰੈਕ ਸੁਣਾਉਂਦੇ ਹਾਂ। ਅੱਜ ਦਾ ਸ਼ੋਅ ਬਹੁਤ ਮਜ਼ੇਦਾਰ ਸੀਗਾ,
13: ਨਵਾਂ ਗਾਣਾ ਸੁਣਾਉਣਾ,
12: ਨਵਾਂ ਵਾਲਾ ਸੁਣਾਵਾਂ, ਮੈਂ ਹੁਣ ਟਾਈਟਲ ਖੋਲਿਆ, ਟਾਈਟਲ ਨਵਾਂ ਮੈਂ ਤੁਹਾਨੂੰ ਬਾਅਦ ਚੋਂ ਸੁਣਾ, ਬੇਬੀ ਆਪਕੋ ਬਾਅਦ ਮੈਂ ਸੁਣਾ ਦਿੱਤਾ। ਚਲੋ ਫਿਰ ਆਪਾਂ ਚੱਲਦੇ ਹਾਂ ਜੀ, ਸਾਡੀਆਂ ਤਾਂ ਗੱਲਾਂ ਬਾਤਾਂ ਮੁੱਕਣੀਆਂ ਨਹੀਂ ਪਰ ਟਾਈਮ ਮੁੱਕ ਚੱਲਿਆ, ਠੀਕ ਹੈ? ਅਤੇ ਖੁਸ਼ ਰਹੋ, ਸਵਸਥ ਰਹੋ, ਆਨੰਦਿਤ ਰਹੋ, ਮਸਤ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਜੀ ਬਿਲਕੁਲ ਜੀ, ਜਿਹੜੀ ਲੈਨ ਸੀ ਨਾ ਸਾਰੇ ਗਾਣੇ ਦੇ ਵਿੱਚ ਕਿ ਕੈਂਗਰੂ ਵਾਲਾ ਪਾਸਪੋਰਟ ਦਵਾ ਦੇਵਾਂ, ਉਹ ਲੈਨ ਭਾਜੀ ਮੈਨੂੰ ਸਭ ਤੋਂ ਘੈਂਟ ਲੱਗੀ। ਅਤੇ ਮੇਰੇ ਨਾਲ ਨੇ ਜੀ ਅੱਜ ਅਰੁਣ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਤੋਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਕੀ ਹਾਲ ਭਾਜੀ, ਠੀਕ ਠਾਕ ਜੀ?
1: ਬਹੁਤ ਵਧੀਆ, ਤੇ ਮੈਂ ਅਰਦਾਸ ਕਰਦਾ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ ਤੇ ਤੁਸੀਂ ਵੀ ਚੜ੍ਹਦੀ ਕਲਾ ਤੇ ਘੈਂਟ ਹੋਵੋਗੇ।
0: ਜੀ ਬਿਲਕੁਲ ਜੀ ਬਿਲਕੁਲ, ਪੂਰੇ ਘੈਂਟ ਘੈਂਟ, ਬਸ ਆ ਗਾਣਾ ਐਨਰਜੀ ਦੇ ਦਿੰਦਾ ਹਨਾ, ਟਿਊਨ ਦਾ ਕਈਆਂ ਦੀ ਗਾਣਿਆਂ ਦੀ ਟਿਊਨ ਹੀ ਏਦਾਂ ਦੀ ਹੁੰਦੀ।
1: ਭੈਣ ਭਰਾਵਾਂ ਦਾ ਜਿਹਨਾਂ ਸਾਡੇ ਤੇ ਯਕੀਨ ਕੀਤਾ, ਕਹਿੰਦੇ ਤੁਹਾਡੇ ਕਰਕੇ ਧੰਨਵਾਦ ਉਹਨਾਂ ਦਾ ਜਿਹਨਾਂ ਦੇ ਬੰਸਲ ਨੂੰ ਬੰਸਲ ਬਣਾਇਆ।
0: ਜੀ ਬਿਲਕੁਲ, ਨਹੀਂ ਇਹ ਵੀ ਵਧੀਆ ਗੱਲ ਹੈ। ਵੈਸੇ ਕਹਿੰਦੇ ਕਿ ਜਦੋਂ ਬੰਦਾ ਕੁਛ ਬਣ ਜਾਂਦਾ ਵਾ ਨਾ, ਤੇ ਫਿਰ ਉਹ ਜਿਨ੍ਹਾਂ ਨੇ ਬਣਾਇਆ ਹੁੰਦਾ ਵਾ ਤੇ ਉਹਨਾਂ ਨੂੰ ਜੇ ਯਾਦ ਕਰਦਾ ਰਹੇ, ਯਾਨੀ ਆਪਣੇ ਸਰੋਤਿਆਂ ਨੂੰ, ਤੇ ਫਿਰ ਸਮਝ ਲਓ ਵੀ ਬਹਿ ਜਾ ਹੀ ਆ ਕੰਮ। ਤੇ ਜੇ ਆਪਾਂ ਅੱਜ ਦਾ ਦਿਨ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਬੁੱਧਵਾਰ ਦਾ ਦਿਨ ਆ ਜੀ, ਸ਼ਾਮ ਦਾ ਸਮਾਂ ਹੋ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਸਾਨੂੰ ਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਸਮਾਂ ਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ, ਅੱਗੇ ਪਿੱਛੇ ਹੋ ਸਕਦਾ। ਕੀ ਲੈ ਕੇ ਆਏ ਹੋ ਅੱਜ ਅਰੁਣ ਜੀ, ਕਿਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ?
1: ਗੱਲ ਕਹਿਤੀ ਕਿ ਬੁੱਧਵਾਰ ਦਾ ਸਮਾਂ, ਪਰ 2 ਸਤੰਬਰ ਵੀ ਡੇਟ ਆ, ਡੇਟ ਦੱਸਣੀ ਭੁੱਲ ਗਈ ਸੀ।
0: ਮੈਂ ਤਾਂ ਹੀ ਤੁਹਾਨੂੰ ਅਨੇਰ ਕੀਤਾ ਵਾ ਜੀ, ਸਾਰਾ ਕੁਝ ਮੈਂ ਦੱਸਦਾ ਤੇ ਨਾਲ ਵਾਲਾ ਬੰਦਾ ਕੀ ਦੱਸੂ।
1: ਬਿਲਕੁਲ ਬਿਲਕੁਲ ਅਗਰੀ। ਤੇ ਜਿਹੜਾ ਵੀਰੇ ਅੱਜ ਆਪਾਂ ਗੱਲ ਕਰਾਂਗੇ, ਅੱਜ ਆਪਾਂ ਗੱਲ ਕਰਾਂਗੇ ARTC,
0: ਓਕੇ,
1: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ।
0: ਰਿਵਿਊ ਟ੍ਰਿਬਿਊਨਲ, ਓਕੇ, ਇਹ ਉਹ ਜਿਹੜਾ ਨਾਮ ਚੇਂਜ ਹੋ ਗਿਆ ਭਾਜੀ ਜਿਹਦਾ, ਹਾਂ ਓਕੇ ਓਕੇ, MRT,
1: ਕੋਈ MRT ਕਹਿੰਦਾ ਨੂੰ, ਕੋਈ ਉਹਨੂੰ AAT ਕਹਿੰਦਾ, ਕੋਈ ਅਪੀਲ ਕਹਿੰਦਾ, ਕੋਈ ਇਹਨੂੰ ਕਹਿੰਦਾ ਕਿ ਵੀ ਮਾਇਆ ਤੇਰੇ ਤੀਨਾ ਪਰਸੂ ਪਰਸਾ ਪਰਸਰਾਮ, ਉਹੀ ਚੀਜ਼ ARTC ਦਾ।
0: ਓਕੇ, ਇਹਦੇ ਬਾਰੇ ਜਾਣਕਾਰੀ ਦਿਓਗੇ ਫਿਰ? ਗੁੱਡ,
1: ਬਿਲਕੁਲ। ਅੱਜ ਆਪਾਂ ਇਹਦੇ ਬਾਰੇ ਕਹੋਗੇ, ਸਾਨੂੰ ਕਾਫੀ ਕੁਸ਼ਚਨ ਪੁੱਛਦੇ ਸਾਡੇ ਭੈਣ ਭਰਾ ਕਿ ਭਾਜੀ ARTC ਦਾ ਸੀਨ ਕੀ ਆ, ਕਿੰਨਾ ਟਾਈਮ ਲੱਗੂ, ਕਿਵੇਂ ਹੋ, ਕਿਉਂ ਹੋ, ਕਦੋਂ ਹੋ, ਕੀ ਕਰ ਸਕਦੇ ਆ, ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰ ਸਕਦੇ ਆ, ਕਦੋਂ ਕਰ ਸਕਦੇ ਆ, ਕੀ ਤੋਂ ਕਰਾ ਸਕਦੇ ਆ, ਇਹ ਸਾਰੀਆਂ ਗੱਲਾਂ ਆਪਾਂ
0: ਕਰਾਂਗੇ। ਡਨ ਹੋ ਗਿਆ ਜੀ ਫਿਰ ਅੱਜ ਫਿਰ ਥੋੜਾ ਜਿਹਾ ਤੁਸੀਂ ਆਪ ਸੁਣ ਕੇ ਚੰਗੀ ਤਰ੍ਹਾਂ ਤੇ ਗਾਂਹ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਇਹ ਜੇ ਆਪਾਂ ਹੁਣ ਪੱਕੇ ਹੋ ਵੀ ਚੁੱਕੇ, ਜੇ ਕੈਂਗਰੂ ਪਾਸਪੋਰਟ ਆ ਵੀ ਗਿਆ ਵਾ, ਤੇ ਉਹ ਸਾਦਾ ਗਾਂਹ ਆਪਣੇ ਕਿਸੇ ਰਿਸ਼ਤੇਦਾਰ, ਕਿਸੇ ਯਾਰ ਮਿੱਤਰ ਨੂੰ ਕਦੀ ਲੋੜ ਪੈ ਜੇ, ਤੇ ਫਿਰ ਨੌਲੇਜ ਕਹਿੰਦੇ ਹੁੰਦੇ ਆ ਵੀ ਜਿੱਥੋਂ ਦੀ ਵੀ ਹੋਵੇ ਉਹ ਘੱਟ ਹੀ ਹੁੰਦੀ ਆ, ਤੇ ਜਿੰਨੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਆ।
1: ਬਿਲਕੁਲ ਭਾਜੀ
0: ਜੀ ਅਰੁਣ ਜੀ, ਤੇ ਜੇ ARTC ਦੀ ਤੁਸੀਂ ਗੱਲ ਕੀਤੀ, ਇਹਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਆ, ਚੀਜ਼ ਕੀ ਹੈ?
1: ਬਿਲਕੁਲ, ਬਲਕਿ ਜਿਹੜਾ ਸਭ ਤੋਂ ਬੇਸਿਕ ਕੁਸ਼ਚਨ ਕਿ ARTC ਹੁੰਦੀ ਕੀ ਹੈ, ARTC ਦਾ ਫੁੱਲ ਫਾਰਮ ਹੈਗਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਜਿਹੜਾ 2024 ਦੇ ਵਿੱਚ AAT ਨੂੰ ਰਿਪਲੇਸ ਕਰਕੇ ਬਣਿਆ ਸੀਗਾ।
0: ਓਕੇ,
1: ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੀ ਐਲੀਜੀਬਲ ਮਾਈਗ੍ਰੇਸ਼ਨ ਡਿਸੀਜਨ ਨੇ ਉਹਨਾਂ ਦੇ ਰਿਫਿਊਜ਼ਲ ਜਾਂ ਕੈਂਸਲੇਸ਼ਨ ਤੋਂ ਬਾਅਦ ਜਿਹੜੀ ARTC ਕੋਲ ਇੰਡੀਪੈਂਡੈਂਟ ਮੈਰਿਟਸ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਆ,
0: ਓਕੇ,
1: ਟੈਕਨੀਕਲੀ ਇਹਨੂੰ ਐਪਲੀਕੇਸ਼ਨ ਫੋਰ ਰਿਵਿਊ ਕਿਹਾ ਜਾਂਦਾ।
0: ਓਕੇ, ਯਾਨੀ ਆਪਣੀ ਜਿਹੜੀ ਤੁਹਾਡਾ ਡਿਸੀਜ਼ਨ ਆ ਗਿਆ ਉਹਨੂੰ ਰਿਵਿਊ ਕਰਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਓਕੇ, ਅਤੇ ਕਿਹੜੇ ਕਿਹੜੇ ਡਿਸੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਰਿਵਿਊ ਕਰਾ ਸਕਦੇ ਇਹਦੇ ਵਿੱਚ, ਯਾਨੀ ਵੀਜ਼ਾ ਕੰਡੀਸ਼ਨਸ?
1: ਹੁਣ ਇਹਦੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਨਾ ਹੋਰ ਇਹਦੇ ਵਿੱਚ ਐਡ ਔਨ ਕਰਦਾ, ਕਈ ਵਾਰ ਲੱਗਦਾ ਕਿ ਵੀ ਇਹ ਡਿਪਾਰਟਮੈਂਟ ਆਫ ਹੋਮ ਅਫੇਅਰ ਦਾ ਪਾਰਟ ਹੈ, ਕਈਆਂ ਲੱਗਦਾ ਠੀਕ ਹੈ ਇਹਦੇ ਵਿੱਚ ਨਾ, ਯਾਨੀ ਕਿ ਕਈ ਨੂੰ ਸਾਡੇ ਭੈਣ ਭਰਾ ਨੂੰ ਲੱਗਦਾ ਕਿ ਵੀ ਇਹਦੇ ਵਿੱਚ ਕੀ ਵੀ ਇਹ ਕਿਸਾ ਪਾਰਟ ਆਫ ਹੋਮ ਅਫੇਅਰ, ਤਾਂ ਮੈਂ ਦੱਸਣਾ ਚਾਹੂੰਗਾ ਕਿ ਵੀ ਇਹ ਡਿਪਾਰਟਮੈਂਟ ਹੋਮ ਅਫੇਅਰ ਤੋਂ ਇੰਡੀਪੈਂਡੈਂਟ ਆ।
0: ਓਕੇ,
1: ਡਿਪਾਰਟਮੈਂਟ ਪਹਿਲਾਂ ਡਿਸੀਜਨ ਕਰਦਾ, ARTC ਮੈਂਬਰ ਐਵੀਡੈਂਸ ਤੇ ਐਪਲੀਕੇਬਲ ਲੋ ਦੇ ਆਧਾਰ ਤੇ
0: ਓਕੇ
1: ਉਸ ਡਿਸੀਜਨ ਨੂੰ ਇੰਡੀਪੈਂਡੈਂਟਲੀ ਰੀਕਨਸੀਡਰ ਕਰਦਾ।
0: ਓਕੇ ਓਕੇ,
1: ਹੁਣ ਜਿਹੜਾ ARTC ਮੈਂਡੇਟਰੀ ਵੀਜ਼ਾ ਕ੍ਰਾਈਟੀਰੀਆ ਇਗਨੋਰ ਕਰਕੇ ਸਿਰਫ ਸਿੰਪਤੀ ਦੇ ਆਧਾਰ ਤੇ ਵੀਜ਼ਾ ਨਹੀਂ ਦੇ ਸਕਦੀ, ਠੀਕ ਹੈ ਜੀ?
0: ਓਕੇ ਜੀ,
1: ਹੁਣ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਵੀ ਕਿਹੜੇ ਕਿਹੜੇ ਯਾਨੀ ਕਿ ਆਪਣਾ ਵੀਜ਼ਾ ਰਿਫਿਊਜ਼ ਜਿਹੜੇ ਹੈਗੇ ਨੇ ਉਹ ਅਪੀਲੇਬਲ ਨੇ, ਹੁਣ ਹਰੇਕ ਅਪੀਲ ਨਹੀਂ ਹੋ ਸਕਦਾ, ਉਹਦੇ ਵਿੱਚ ਕੀ ਹੁੰਦਾ ਕਿ ਜੇ ਹੁਣ ਕੋਈ ਰਿਫਿਊਜ਼ਲ ਆ ਜਾਂ ਕੈਂਸਲੇਸ਼ਨ ਆ ਉਹ ਹਰੇਕ ਰਿਵਿਊ ਨਹੀਂ ਹੁੰਦੀ, ਰਿਵਿਊ ਰਾਈਟ ਵੀਜ਼ਾ ਸਬਕਾਸਟ ਐਪਲੀਕੈਂਟ ਦੀ ਲੋਕੇਸ਼ਨ, ਐਪਲੀਕੇਸ਼ਨ ਡੇਟ, ਡਿਸੀਜਨ ਮੇਕਰ, ਸਪੋਂਸਰ ਜਾਂ ਨੋਮੀਨੇਟਰ ਦੀ ਇਨਵੋਲਵਮੈਂਟ, ਡਿਟੈਂਸ਼ਨ ਸਟੇਟਸ ਅਤੇ ਹੋਰ ਫੈਕਟਰ ਉੱਤੇ ਡਿਪੈਂਡ ਕਰਦੇ ਨੇ।
0: ਓਕੇ,
1: ਹੁਣ ਐਗਜੈਕਟ ਰਿਵਿਊ ਰਾਈਟ ਜਿਹੜੇ ਰਾਈਟ ਹੁੰਦੇ ਨੇ ਉਹ ਐਲੀਜੀਬਲ ਐਪਲੀਕੈਂਟ ਉਹਦੇ ਨਾਲ ਡੈਡਲਾਈਨ ਡਿਪਾਰਟਮੈਂਟ ਦੀ ਡਿਸੀਜਨ ਦੇ ਲੈਟਰ ਤੇ ਲਿਖੀ ਹੁੰਦੀ ਆ
0: ਓਕੇ
1: ਉਦੋਂ ਮਿਲਦੇ ਨੇ ਅਦਰਵਾਈਜ਼ ਨਹੀਂ ਮਿਲਦੇ
0: ਤੇ ਜੇ ਮੰਨ ਲਓ ਨਹੀਂ ਹੈਗੇ ਤੇ ਉਹ ਲੈ ਵੀ ਸਕਦਾ ਵਾ ਆਪਣੇ ਰਾਈਟਸ ਕੇ
1: ਨਹੀਂ
0: ਜਿਹਨੂੰ ਮਿਲ ਗਏ
1: ਜਿਸ ਕੋਲ ਕਈ ਵਾਰ ਲੈਟਰ ਤੇ ਨਹੀਂ ਹੁੰਦੇ ਨਾ ਕਈ ਵਾਰ ਡਿਪਾਰਟਮੈਂਟ ਟੈਕਨੀਕਲੀ ਜਿਵੇਂ 407 ਵਾਲ ਨੂੰ ਕਈ ਵਾਰ ਲੈਟਰ ਸਿੰਪਲ ਇਸ਼ੂ ਕਰ ਦਿੰਦਾ ਜਿਹਦੇ ਉੱਤੇ ਨਹੀਂ ਲਿਖੇ ਹੁੰਦੇ ਬਟ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਵੀ ਜੇ ਰਿਵਿਊਏਬਲ ਹੈਗਾ ਦੈਨ ਯੂ ਕੈਨ ਅਪਲਾਈ
0: ਓਕੇ ਯਾਨੀ ਇਹਦਾ ਕੋਈ ਪੱਕਾ ਨਹੀਂ ਆ ਵੀ ਜੇ ਆ ਵਾ ਤੇ ਹੋਊਗਾ ਹੀ ਹੋਊਗਾ ਮਤਲਬ ਹਰ ਇੱਕ ਦਾ ਡਿਪੈਂਡ ਕਰਦਾ ਵਾ
1: ਤੁਹਾਨੂੰ ਚੈੱਕ ਕਰਨਾ ਪੈਣਾ ਸਪੋਜ਼ ਕਰੋ ਜੇ ਕੋਈ ਬਲੱਡ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਬੰਦਾ ਕੋਈ ਪੀਆਰ ਸਿਟੀਜ਼ਨ ਆਸਟ੍ਰੇਲੀਅਨ ਹੈਗਾ ਉਹਨੇ ਆਪਣੇ ਭੈਣ ਭਰਾ ਦਾ ਵੀਜ਼ਾ ਵਿਸ਼ਟ ਵੀਜ਼ਾ ਪਾਇਆ ਸੀ ਤੇ ਉਹ ਰਿਫਿਊਜ਼ ਹੋ ਗਿਆ ਜੇ ਤੇ ਰਿਵਿਊਅਰ ਨਹੀਂ ਵੀ ਲਿਖੇ ਈਵਨ ਦੋ ਦੇ ਕੈਨ ਹੀ ਕੈਨ ਚੈਲੰਜ ਇਟ ਠੀਕ ਹੈ
0: ਓਕੇ
1: ਤਾਂ ਇਹ ਯਾਨੀ ਤੁਹਾਨੂੰ ਆਪਣੇ ਏਜੰਟ ਨੂੰ ਚੈੱਕ ਕਰਾਉਣਾ ਪਊਗਾ ਕਿ ਦੇਖੋ ਜੀ ਮੈਂ ਆਹ ਮੇਰੀ ਸਿਚੁਏਸ਼ਨ ਆ ਤੇ ਆਹ ਮੇਰੀ ਲੋਕੇਸ਼ਨ ਆ ਦੱਸੋ ਕਿ ਮੈਂ ਰਿਵਿਊ ਕਰਾ ਸਕਦਾ ਨਹੀਂ ਕਰਾ ਸਕਦਾ
0: ਓਕੇ
1: ਦੈਨ ਏਜੰਟ ਕੈਨ ਚੈੱਕ ਉਹਦੀ ਸਾਰੀ ਹਿਸਟਰੀ ਚੈੱਕ ਕਰ ਲੂ ਐਂਡ ਹੀ ਵਿਲ ਹੀ ਵਿਲ ਨੋਟ ਡਿਸਾਈਡ ਹੀ ਵਿਲ ਟੈਲ ਯੂ ਐਡਵਾਈਸ ਕਰੂ ਕਿ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ
0: ਓਕੇ ਤੇ ਇਹਦੀ ਕੋਈ ਇਦਾਂ ਦੀ ਡੈਡਲਾਈਨ ਵੀ ਹੁੰਦੀ ਆ ਕਿ ਤੁਸੀਂ ਹਲੋ ਡਿਸੀਜਨ ਤੋਂ ਇੰਨੇ ਕੁ ਦਿਨ ਬਾਅਦ ਚ ਹੀ ਲੌਂਚ ਕਰਨਾ ਜਾਂ ਇਸ ਤੋਂ ਬਾਅਦ ਵੀ ਕਰ ਸਕਦੇ ਹੋ
1: ਬਿਲਕੁਲ ਜਿਹੜਾ ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ ਜਦੋਂ ਵੀ ਮਾਈਗ੍ਰੇਸ਼ਨ ਰਿਵਿਊ ਲਈ ਪਹਿਲਾਂ ਕਈ ਵਾਰੀ ਇੱਕ ਡੈਡਲਾਈਨ ਦਿੰਦੇ ਨੇ ਉਹ ਤੁਹਾਨੂੰ ਉਹ ਚ ਲਿਖਿਆ ਹੁੰਦਾ ਰਿਫਿਊਜ਼ਲ ਲੈਟਰ ਦੇ ਵਿੱਚ
0: ਜੀ
1: ਕਿ ਕਿੰਨੇ ਦਿਨਾਂ ਦੇ ਵਿੱਚ ਕਰ ਸਕਦੇ ਹੁਣ ਹਰੇਕ ਦੇ ਜਿਹੜੇ ਵੀਜ਼ਾ ਸਪਲਾਈਸ ਨੇ ਕਈ ਅਲੱਗ ਅਲੱਗ ਹੁੰਦੇ ਨੇ ਜੇ ਆਪਾਂ ਨੋਰਮਲ ਗੱਲ ਕਰੀਏ ਕਿਸੇ 28 ਦਿਨ ਹੁੰਦੇ ਨੇ ਕਈਆਂ ਐਪਲੀਕੇਸ਼ਨ ਦੇ ਵਿੱਚ 9 ਦਿਨ ਦੇ ਦਿੰਦੇ ਨੇ ਇਹ ਤੇ ਉਹ ਆਪਣੇ ਆਪ ਨਹੀਂ ਦਿੰਦੇ ਯਾਨੀ ਕਿ ਸਪੋਜ਼ ਡਿਪਾਰਟਮੈਂਟ ਖੁਦ ਆਪਣੇ ਕੋਲ ਲਗਾ ਸਕੇ ਉਹਨਾਂ ਅਸੀਂ 15 ਦਿਨ ਦੇ ਉੱਤੇ ਰਿਵਿਊ ਕਰਨ ਦੇ ਉਹ ਇੱਕ ਸੈੱਟ ਫਾਰਮ ਬਣਿਆ ਹੋਇਆ ਉਹਦੇ ਮੁਤਾਬਿਕ ਹੋਊਗਾ ਹੁਣ ਜੇ ਇੱਕ ਦਿਨ ਵੀ ਬੰਦਾ ਲੇਟ ਕਰ ਲਏ ਸਪੋਜ਼ ਕਿ ਤੁਹਾਡੇ 28 ਦਿਨ ਸੀ ਤੁਸੀਂ 29ਵੇਂ ਦਿਨ ਫਾਈਲ ਲੌਂਚ ਕੀਤੀ ਆ ਤਾਂ ਤੁਹਾਡੀ ਜਿਹੜੀ ਲੇਟ ਐਪਲੀਕੇਸ਼ਨ ਆ ਉਹ ਇਨਵੈਲਿਡ ਹੋ ਸਕਦੀ ਆ
0: ਓਕੇ ਤੇ ਵੈਸੇ ਜੇ ਮੰਨ ਲਓ ਆਪਣੀ ਡੇਟ ਲੰਘੀ ਆ ਤੇ ਸਟਿਲ ਆਪਾਂ ਉਹਨੂੰ ਲੌਂਚ ਕਰ ਸਕਦੇ ਹਾਂ
1: ਲੇਕਿਨ ਲੌਂਚ ਕਰੋਗੇ ਤਾਂ ਡਿਪਾਰਟਮੈਂਟ ਉਹਨੂੰ ਇੱਕ ਡਿਸੀਜਨ ਭੇਜ ਦੂਗਾ ਕਿ ਯੂ ਆਰ ਨੋਟ ਐਲੀਜੀਬਲ ਟੂ ਅਪਲਾਈ ਦੀ ਰਿਵਿਊ ਰਾਈਟ ਸੋਰੀ ਰਿਵਿਊ
0: ਓਕੇ ਕਿ ਤੁਸੀਂ ਆਪਣੇ ਟਾਈਮ ਫਰੇਮ ਦੇ ਵਿੱਚ ਅਪਲਾਈ ਨਹੀਂ ਕੀਤਾ
1: ਯੈਸ
0: ਯਾਨੀ ਇਹਦਾ ਵੀ ਫਿਰ ਕਰਨਾ ਵਾ ਤੇ ਤੁਸੀਂ ਜਾ ਕੇ ਤੇ ਚੈੱਕ ਕਰਾ ਕੇ ਤੇ ਫਿਰ ਉਹਦੀ ਡੇਟ ਵੀ ਵੇਖਣੀ ਪੈਣੀ ਆ ਵੀ ਕਦੋਂ ਦੀ ਡੈਡਲਾਈਨ ਆ ਤੇ ਜਿਹਦੀ ਆਪਾਂ ਕਿਉਂਕਿ ਪੈਸੇ ਹਰ ਚੀਜ਼ ਦੇ ਵਿੱਚ ਹੀ ਕਹਿੰਦੇ ਵੀ ਇਨਵੋਲਵ ਹੁੰਦੇ ਆ ਤੇ ਇਹਦੇ ਵਿੱਚ ਵੀ ਪੈਸੇ ਤੇ ਲੱਗਦੇ ਹੀ ਆ ਕਰਨ ਨੂੰ ਇਹਨੂੰ ਅਪਲਾਈ ਤੇ ਜੇ ਫੀਸ ਦੀ ਗੱਲ ਕਰੀਏ ਤੇ ਉਹ ਕਿੰਨਾ ਕੁ ਅੰਦਾਜ਼ਾ ਜੇ ਲਾ ਕੇ ਚੱਲੀਏ ਵੀ ਕਿੰਨੇ ਕੁ ਪੈਸੇ ਇਹਦੇ ਤੇ ਆਪਾਂ ਨੂੰ ਲਾਉਣੇ ਪੈ ਜਾਂਦੇ ਆ
1: ਬਿਲਕੁਲ ਰੀਸੈਂਟਲੀ ਫੀਸਾਂ ਵਧੀਆ ਨੇ ਤਾਂ ਇਹਦੀ $3727 ਦੇ ਕਰੀਬ ਇਹਦੀ ਫੀਸ ਆ
0: ਓਕੇ
1: ਜੇ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੀ ਫੀਸ ਪੇ ਕਰਨੀ ਪਊਗੀ ਡਿਪਾਰਟਮੈਂਟ ਦੀ ਪਲੱਸ ਤੁਹਾਡੇ ਏਜੰਟ ਦੀ ਫੀਸ ਹੋਣੀ
0: ਓਕੇ
1: ਬਟ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਿਖਾ ਦਿੰਦੇ ਹੋ ਤਾਂ ਤੁਹਾਨੂੰ 50% ਫੀਸ ਰਿਡਕਸ਼ਨ ਰਿਕੁਐਸਟ ਕੀਤੀ ਜਾ ਸਕਦੀ ਆ ਬਟ ਉਹਦੇ ਵਾਸਤੇ ਸਪੋਰਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਪਊਗੀ
0: ਓਕੇ
1: ਹੁਣ ਜਿਹੜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੇ ਡਿਟੈਂਸ਼ਨ ਰਿਲੇਟਡ ਬਿਜ਼ੀ ਵੀਜ਼ਾ ਮੈਟਰ ਨੇ ਉਹ 'ਚ ਫੀਸ ਕੋਈ ਵੀ ਨਹੀਂ ਹੁੰਦੀ ਪ੍ਰੋਟੈਕਸ਼ਨ ਰਿਵਿਊ ਨੂੰ ਲੈ ਕੇ ਵੀ ਕੋਈ ਸੈਪਰੇਟ ਅਰੇਂਜਮੈਂਟ ਕੀਤੇ ਹੋਏ ਨੇ
0: ਓਕੇ
1: ਇੱਕ ਵਾਰ ਜਦੋਂ ਤੁਹਾਨੂੰ ਕਿਹੜੀ ਤੁਹਾਡੀ ਫਾਈਲ ਲੱਗ ਰਹੀ ਆ ਜਸਟ ਹੈਵ ਅ ਲੁੱਕ ਆਪਣੇ ਏਆਰਟੀ ਦੀ ਵੈਬਸਾਈਟ ਚੈੱਕ ਕਰ ਲਓ ਆਪਣੇ ਏਜੰਟ ਤੋਂ ਰਿਟਰਨ ਕਨਫਰਮੇਸ਼ਨ ਲੈ ਲਓ ਕਿ ਵਟ ਕਿ ਵੀ ਉਹ ਕਿਹੜੀ ਫਾਈਲ ਲੌਂਚ ਕਰ ਰਿਹਾ ਤੇ ਕਿੰਨੀ ਫੀਸ ਹੋਊਗੀ ਤਾਂ ਕਿ ਤੁਹਾਨੂੰ ਕਲੀਅਰਟੀ ਹੋ ਜਾਏ
0: ਓਕੇ ਤੇ ਜੇ ਮੰਨ ਲਓ ਇਹਦੇ ਉੱਤੇ ਆਪਣੇ ਨੈਗੇਟਿਵ ਹੋ ਜਾਂਦਾ ਵਾ ਮਤਲਬ ਸਾਡੇ ਹਿੱਸੇ ਦਾ ਨਹੀਂ ਉਹਨਾਂ ਦਾ ਜਿਹੜਾ ਡਿਸੀਜ਼ਨ ਹੈ ਉਹ ਨਹੀਂ ਸਾਡੇ ਪੱਖੀ ਆਉਂਦਾ ਤੇ ਫਿਰ ਉਹ ਮਤਲਬ ਫੀਸ ਗਈ ਆ ਮਤਲਬ ਉਹਦੇ ਵਿੱਚੋਂ ਫਿਰ ਕੁਛ ਰਿਫੰਡ ਰਿਫੁੰਡ ਦੀ ਪੋਸੀਬਿਲਟੀ ਨਹੀਂ ਹੈਗੀ
1: ਹਾਂ ਬਿਲਕੁਲ ਜੇ ਉਹ ਚੀਜ਼ ਗਈ ਫਿਰ ਉਹਦੇ ਵਿੱਚ ਜੇ ਤੁਹਾਨੂੰ ਜਿੱਤ ਗਏ ਤਾਂ ਤੁਹਾਨੂੰ ਅੱਧੇ ਪੈਸੇ ਮੁੜ ਜਾਣਗੇ ਜੇ ਨਹੀਂ ਜਿੱਤੇ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ
0: ਓਕੇ ਯਾਨੀ ਜਿੱਤੇ ਨੂੰ 50% ਵਾਪਸ ਹੋ ਜਾਂਦਾ ਵਾ
1: ਹਾਂਜੀ
0: ਗੁੱਡ ਤੇ ਜੇ ਇਹਨਾਂ ਦੇ ਕੇਸਿਸ ਦੀ ਗੱਲ ਕਰ ਲਈਏ ਤੇ ਇਸ ਟਾਈਮ ਕਿੰਨੇ ਕੁ ਕੇਸ ਨੇ ਜਿਹੜੇ ਉਹ ਪੈਂਡਿੰਗ ਨੇ
1: ਬਿਲਕੁਲ ਵੀਰੇ ਇਸ ਟਾਈਮ ਯਾਨੀ ਕਿ ਜੇ ਆਪਾਂ ਹੁਣ ਦੇਖੀਏ ਇਹਨਾਂ ਦੇ ਕਾਫੀ ਕੇਸਿਸ ਪੈਂਡਿੰਗ ਨੇ ਇਹਨਾਂ ਦੇ ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜਾ ਬੈਕਲੌਗ ਪਿਆ ਉਹ ਵੱਧ ਹੀ ਰਿਹਾ 30 June 2026 ਦੇ ਓਫੀਸ਼ੀਅਲ ਫਿਗਰ ਦੇ ਮੁਤਾਬਿਕ 80,855 ਐਕਟਿਵ ਮਾਈਗ੍ਰੇਸ਼ਨ ਕੇਸਿਸ ਪੈਂਡਿੰਗ ਨੇ ਏਆਰਟੀ ਕੋਲੇ
0: ਭੱਲੇ ਭੱਲੇ ਮੋਰ ਦੈਨ 80,000
1: ਜਿਹਦੇ ਵਿੱਚ ਮੋਰ ਦੈਨ 80,000 ਜਿਹਦੇ ਵਿੱਚ 47,976 ਐਪਲੀਕੇਸ਼ਨ ਨਵੀਆਂ ਲਾਂਚ ਹੋਈਆਂ
0: ਓਕੇ
1: 23,830 ਮਾਈਗ੍ਰੇਸ਼ਨ ਜਿਹੜੀ ਮੈਟਰ ਸੀਗੀ ਉਹ ਫਾਈਨਲਾਈਜ਼ ਕਰਤੇ
0: ਓਕੇ
1: 80,000 ਹਜੇ ਵੀ ਪੈਂਡਿੰਗ ਪਏ ਨੇ ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿੰਨੇ ਮੈਟਰ ਏਆਰਟੀ ਨੇ ਡਿਸਾਈਡ ਕੀਤੇ ਉਸ ਤੋਂ ਡਬਲ ਇਹਨਾਂ ਨੂੰ ਨਵੇਂ ਕੇਸਿਸ ਆ ਗਏ
0: ਬਿਲਕੁਲ
1: ਬਟ ਹੁਣ ਇਹ ਚ ਇੱਕ ਚੀਜ਼ ਹੋਰ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਹੋਰ ਇਹ ਚੀਜ਼ ਇਨਫੋਰਮੇਸ਼ਨ ਵਧੀਆ ਪਤਾ ਲੱਗ ਜੀ ਕਿ ਵੀ ਜਿਹੜੇ ਮੈਟਰ ਪੈਂਡਿੰਗ ਨੇ ਕਿਹੜੇ ਕਿਹੜੇ ਸਬ ਕਲਾਸ ਯਾਨੀ ਕਿਹੜੇ ਕਿਹੜੇ ਕੈਟੇਗਰੀ ਦੇ ਮੈਟਰ ਪੈਂਡਿੰਗ ਨੇ ਫਿਗਰ ਮੁਤਾਬਿਕ।
0: ਹਾਂਜੀ,
1: ਹੁਣ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ, 54,176 ਐਪਲੀਕੇਸ਼ਨ ਪੈਂਡਿੰਗ ਨੇ। ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ ਦੀ 9,632 ਐਪਲੀਕੇਸ਼ਨ ਪੈਂਡਿੰਗ ਨੇ। ਵਿਜ਼ਟਰ ਵੀਜ਼ਾ ਅਤੇ ਅਦਰ ਵੀਜ਼ਾ 5,908, ਫੈਮਿਲੀ ਅਤੇ ਪਾਰਟਨਰ ਵੀਜ਼ਾ 5,751, ਗ੍ਰੈਜੂਏਟ ਅਤੇ ਟ੍ਰੇਨੀ ਵੀਜ਼ਾ 4,917, ਐਂਡ ਚ ਕਰੈਕਟਰ ਅਤੇ ਸਿਟੀਸ਼ਿਪ ਦੀਆਂ 471 ਐਪਲੀਕੇਸ਼ਨ ਪੈਂਡਿੰਗ ਪਈਆਂ ਨੇ ਏ ਆਰ ਟੀ ਦੇ ਵਿੱਚ।
0: ਸਭ ਤੋਂ ਘੱਟ ਸਿਟੀਜ਼ਨਸ਼ਿਪ ਦੀਆਂ ਹੀ ਨੇ।
1: ਯੈਸ, ਸਭ ਤੋਂ ਵੱਧ ਕਿਹੜੀਆਂ ਨੇ?
0: ਆਈ ਥਿੰਕ ਸਟੂਡੈਂਟ ਵੀਜ਼ਾ, ਸਟੱਡੀ।
1: ਹਾਂ ਬਿਲਕੁਲ। ਹੁਣ ਇਹਦੇ ਵਿੱਚ ਵੀਰੇ ਕੀ ਹੋਇਆ, ਜਿਹੜਾ ਵੀ ਸਟੱਡੀ ਵੀਜ਼ਾ ਪੈਂਡਿੰਗ ਨੇ ਉਹ ਹੈਗੀ 67% ਤੋਂ ਜ਼ਿਆਦਾ ਲੋਡ ਤਾਂ ਏ ਆਰ ਟੀ ਉੱਤੇ ਸਟੱਡੀ ਵੀਜ਼ਾ ਦਾ।
0: ਬਿਲਕੁਲ, ਤਾਂ ਹੀ ਫਿਰ ਇਹ ਜਿਹੜਾ ਚੇਂਜਸ ਕਰਦੇ ਫਿਰਦੇ ਨੇ ਉਹਦੇ ਵਿੱਚ ਸਟੱਡੀ ਵੀਜ਼ੇ ਨੂੰ ਥੋੜਾ ਜਿਹਾ ਇਹਨਾਂ ਨੇ ਉਹ ਕੀਤਾ ਵਾ ਕਿ ਰਿਫਿਊਜ਼ਲ ਰੇਟ ਵਧੇ ਨੇ।
1: ਹਾਂਜੀ ਬਿਲਕੁਲ, ਇਹ ਵੀ ਉਹੀ ਕਿਉਂਕਿ ਇਹਨੂੰ ਸਟ੍ਰਿਕਨੈਸ ਕਰੀ ਜਾਂਦੇ ਕਿ ਫਾਈਲਾਂ ਪੈਂਡਿੰਗ ਬਹੁਤ ਜ਼ਿਆਦਾ ਪਈਆਂ ਨੇ, ਤਾਂ ਇਹ ਕਹਿੰਦੇ ਕਿ ਵੀ ਗਰੀਬੀ ਨਾ ਹਟਾਓ, ਗਰੀਬ ਮਾਰ ਦਿਓ।
0: ਇੱਦਾਂ ਇਹ ਵੀ ਇਹ ਵੇਖੋ ਆਪਾਂ ਆਪਣਾ ਤਰੀਕਾ ਵਾ, ਇਹਨਾਂ ਦਾ ਤਰੀਕਾ ਇਹ ਆ, ਉਹ ਚੱਲੀ ਜਾਣ ਡਿਆ ਅਤੇ ਅਗਲਿਆਂ ਦੀ ਟਾਈਮ ਹੈ ਉਹਨਾਂ ਦਾ, ਉਹਨਾਂ ਦੇ ਹੱਥ ਹੈ ਜੋ ਉਹਨਾਂ ਨੇ ਕਰਨਾ। ਅਤੇ ਵੈਸੇ ਇੱਕ ਮਤਲਬ ਮੇਰਾ ਉੱਦਾਂ ਹੀ ਸਵਾਲ ਹੈ ਕਿ ਜਦੋਂ ਇਹਨਾਂ ਨੇ ਰਿਵਿਊ ਰਾਈਟਸ ਦੇਣੇ ਆ, ਮੰਨ ਲਓ ਜਿੱਦਾਂ ਤੁਸੀਂ ਕਿਹਾ ਵਾ ਕਿ ਉਹਦੇ ਉੱਤੇ ਲੱਗ ਕੇ ਆਊਗਾ, ਉਸ ਪੇਪਰ ਦੇ ਉੱਤੇ ਲਿਖਿਆ ਹੋਊਗਾ ਕਿ ਹਾਂ ਇਹਦੇ ਕੋਲ ਰਾਈਟਸ ਹੈਗੇ ਆ ਕਿ ਨਹੀਂ ਇਹ ਰਿਵਿਊ ਪਾਉਣ ਦੇ ਜਾਂ ਲੌਜ ਕਰਨ ਦੇ ਏ ਆਰ ਟੀ, ਅਤੇ ਉਹ ਕੇਸ ਬਿਹਾਫ 'ਤੇ ਇਹ ਦਿੰਦੇ ਹੋਣਗੇ ਵੇਖ ਕੇ, ਉਹ ਕਿੱਦਾਂ ਰਿਵਿਊ ਕਰਦੇ ਨੇ ਕਿ ਹਾਂ ਇਹਨੂੰ ਦੇਣੇ ਆ ਰਾਈਟਸ, ਵੀ ਇਹ ਕਰ ਸਕੂਗਾ ਜਾਂ ਇਹਨੂੰ ਨਹੀਂ ਦੇਣੇ ਰਾਈਟ? ਕਿਹੜੀ ਚੀਜ਼ ਨਾਲ ਜੱਜ ਕਰਦੇ ਨੇ ਕਿ ਹਾਂ ਇਸ ਨੂੰ ਦੇਣੇ ਚਾਹੀਦੇ ਆ ਰਿਵਿਊ ਰਾਈਟਸ, ਇਹਨੂੰ ਦੇ ਦੋ?
1: ਉਹਦਾ ਵੀਰੇ ਉਹਦੀ ਬੰਦੇ ਲੋਕੇਸ਼ਨ ਦੇ ਫਰਕ ਪੈਂਦਾ ਨਾ, ਕਿਉਂਕਿ ਉਹ ਚ ਹੁੰਦਾ ਕੀ ਆ, ਸਪੋਜ਼ ਕਰੋ ਹੁਣ ਜਿਹੜੇ ਬੰਦੇ ਕੋਲ ਕਈ ਵਾਰ ਤਾਂ ਲਿਖਿਆ ਹੁੰਦਾ, ਮੋਸਟਲੀ ਆਪਾਂ ਕੀ ਹੈ ਕਿ ਵੀ 80% ਕੇਸਾਂ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਯੂ ਹੈਵ ਦੀ ਰਿਵਿਊਅਰ, ਯੂ ਕੈਨ ਚੈਲੰਜ ਦੀ ਡਿਸੀਜਨ।
0: ਓਕੇ,
1: ਠੀਕ ਹੈ। ਜਿਹੜੇ ਔਨਸ਼ੋਰ ਮੋਸਟਲੀ ਐਪਲੀਕੇਸ਼ਨਾਂ 'ਚ ਰਿਵਿਊਅਰ ਮਿਲ ਜਾਂਦੇ ਨੇ।
0: ਓਕੇ,
1: ਮੋਸਟਲੀ।
0: ਓਕੇ,
1: ਔਫਸ਼ੋਰ 'ਚ ਕੁਛ ਕੁੱਤੇ ਹੁੰਦੇ ਨੇ, ਜੇ ਨਹੀਂ ਡਿਪਾਰਟਮੈਂਟ ਲਿਖਣਾ ਭੁੱਲ ਗਿਆ ਤਾਂ ਤੁਸੀਂ, ਤੁਹਾਡੀ ਗਲਤੀ ਨਹੀਂ ਹੈਗੀ, ਯੂ ਕੈਨ ਡੂ ਇਟ ਐਜ਼ ਵੈਲ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤਾਂ ਬੈਟਰ ਕੀ ਹੁੰਦਾ, ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਵਕੀਲ ਕੋਲ ਜਾ ਕੇ ਉਦੋਂ ਸਲਾਹ ਲੈ ਸਕਦੇ ਹੋ ਕਿ ਭਾਅ ਜੀ ਮੇਰੀ ਸਿਚੁਏਸ਼ਨ ਇਹ ਆ, ਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣੇ ਭੈਣ ਭਰਾ ਦਾ ਵਿਜ਼ਟਰ ਵੀਜ਼ਾ ਜੋ ਵੀ ਵੀਜ਼ਾ ਅਪਲਾਈ ਕੀਤਾ, ਤੇ ਵੀਜ਼ਾ ਰਿਫਿਊਜ਼ ਹੋ ਗਿਆ, ਤੇ ਮੈਂ ਉਹ ਚੈਲੰਜ ਕਰਨਾ ਚਾਹੁੰਦਾ ਉਹ ਡਿਸੀਜਨ ਨੂੰ, ਤਾਂ ਉਹ ਕਰ ਸਕਦਾ।
0: ਤੇ ਜੇ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਇਹਦੇ ਇੰਨੇ ਇੰਨੇ ਪੈਂਡਿੰਗ ਪਈਆਂ ਨੇ ਫਾਈਲਾਂ 80,000 ਤੋਂ ਵੱਧ ਕੇ, ਅਤੇ ਉਹਦੇ ਵਿੱਚ ਜਿਹੜਾ ਟਾਈਮ ਫਰੇਮ ਆ, ਵੇਟਿੰਗ ਪੀਰੀਅਡ ਜਿਹਨੂੰ ਆਪਾਂ ਕਹਿ ਲਈਏ, ਜਿੰਨਾ ਚਿਰ ਹਾਲੇ ਨਹੀਂ ਕੋਈ ਡਿਸੀਜ਼ਨ ਆ ਰਿਹਾ, ਅਤੇ ਉਹਦੇ ਦਰਮਿਆਨ ਕੋਈ ਬ੍ਰਿਜਿੰਗ ਵੀਜ਼ਾ ਵੀ ਦੇ ਦਿੰਦੇ ਨੇ ਫਿਰੇ?
1: ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਵੀ ਆਪਣੀ ਅਪੀਲ ਜਦੋਂ ਕਰਤੀ ਤੁਹਾਨੂੰ ਕਿਸੇ ਕੇਸ ਦੀ, ਹੁਣ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਊਗੀ ਕਿ ਵੀ ਯਾਨੀ ਕਿ ਪ੍ਰੋਸੈਸਿੰਗ ਟਾਈਮ ਲੱਗ ਕਿੰਨਾ ਟਾਈਮ ਰਿਹਾ, ਸਪੋਜ਼ ਇੰਨੀ ਐਪਲੀਕੇਸ਼ਨਾਂ ਪਈਆਂ ਨੇ।
0: ਹਾਂਜੀ,
1: ਠੀਕ ਹੈ। ਹੁਣ ਦੋ ਜਾਂ ਵੀ ਕਵਰ ਹੋਣਗੀਆਂ, ਪਹਿਲੀ ਗੱਲ ਤਾਂ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਅੱਜ ਕੱਲ੍ਹ, ਜੇ ਇੰਨੀ ਫਾਈਲਾਂ ਪਈਆਂ ਨੇ ਕਿਹੜੀਆਂ ਸਭ ਕਲਾਸ ਲੱਗ ਗਏ। ਸੈਕਿੰਡਲੀ ਕਿ ਜਿੰਨਾ ਟਾਈਮ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਤਾਂ ਜਿਹੜੇ ਬੰਦੇ ਨੇ ਅਪੀਲ ਪਾਈ ਉਹਦਾ ਕੀ ਬਣੂਗਾ?
0: ਜੀ,
1: ਠੀਕ ਹੈ। ਹੁਣ ਜਿਹੜੀ ਇਹ ਪ੍ਰੋਸੈਸਿੰਗ ਟਾਈਮ ਆ, ਇਹ ਕਿਸੇ ਇੰਡੀਵਿਜੁਅਲ ਮੈਟਰ ਲਈ ਐਗਜੈਕਟ ਡੇਟ ਗਰੰਟੀ ਨਹੀਂ ਕੀਤੀ ਜਾਂਦੀ।
0: ਓਕੇ,
1: ਹੁਣ ਜਿਹੜਾ ਐਸ ਪਰ ਡਾਟਾ, ਐਸ ਪਰ ਡਿਪਾਰਟਮੈਂਟ, ਜੇ 30 June 2026 ਤੱਕ ਇਹਨਾਂ ਦਿੱਤਾ ਸੀਗਾ, ਕਹਿੰਦੇ ਜਿਹੜਾ ਓਵਰਆਲ ਜਿਹੜਾ ਮਾਈਗ੍ਰੇਸ਼ਨ ਮੈਟਰ ਦੇ ਵਿੱਚ 50% ਕੇਸਿਸ 1.5 ਸਾਲ ਦੇ ਵਿੱਚ ਵਿੱਚ ਨਿਬੇੜਤੇ।
0: ਓਕੇ,
1: ਤੇ 95% ਕੇਸਿਸ 2 ਸਾਲ 10 ਮਹੀਨੇ ਦੇ ਅੰਦਰ ਅੰਦਰ ਫਾਈਨਲਾਈਜ਼ ਕਰਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਬ੍ਰਿਜਿੰਗ ਵੀਜ਼ਾ ਆ ਗਿਆ, ਜਿਹੜਾ ਸਭ ਤੋਂ ਜਲਦੀ ਪ੍ਰੋਸੈਸ ਕਰਦੇ ਨੇ 12 ਦਿਨਾਂ ਤੋਂ ਲੈ ਕੇ ਮੈਕਸੀਮ 1 ਸਾਲ ਦੇ ਵਿੱਚ।
0: ਓਕੇ,
1: ਜੇ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ, ਉਹ ਹੈਗੀ ਆ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ। ਹੁਣ ਜਿਹੜੇ ਇਦੋਂ ਬਾਅਦ ਜਿਹੜੀ ਕੈਂਸਲੇਸ਼ਨ ਤੋਂ ਬਾਅਦ ਰਿਫਿਊਜ਼ਲ ਆ ਗਈ, ਤਾਂ ਉਹ 1.5 ਸਾਲ ਤੋਂ 2 ਸਾਲ। ਟੈਂਪਰੇਰੀ ਵੀ ਸੇਮ, ਯਾਨੀ ਕਿ 2 ਸਾਲ ਦੇ ਵਿੱਚ ਵਿੱਚ, ਤਾਂ ਮੋਸਟਲੀ ਯਾਨੀ ਕਿ 1 ਸਾਲ ਤੋਂ 2 ਸਾਲ ਦਾ ਪ੍ਰੋਸੈਸ ਚੱਲਦੀ ਰਿਹਾ।
0: ਓਕੇ,
1: ਜਿਹੜੀ 2 ਕਿਹੋ ਜਿਹੀ ਕੈਟੇਗਰੀਆਂ ਨੇ, ਫੈਮਿਲੀ ਤੇ ਪਾਰਟਨਰ, ਜਿਹਨੂੰ ਯਾਨੀ ਕਿ 3 ਸਾਲ ਤੋਂ ਪਲੱਸ ਦਾ ਟਾਈਮ ਲੱਗ ਜਾਂਦਾ।
0: ਓਕੇ, ਤੇ ਜੇ
1: ਇਹਦਾ ਮਤਲਬ,
0: ਉਹ ਮੈਂ ਉਹੀ ਅਗਲਾ ਪੁੱਛ ਰਿਹਾ ਹਾਂਗਾ ਕਿ ਜੇ ਇੰਨਾ ਇੰਨਾ ਟਾਈਮ ਲੱਗ ਰਿਹਾ ਤੇ ਉਹਦੇ ਦਰਮਿਆਨ ਰਹਿਣ ਸਹਿਣ ਦਾ ਕਿੱਦਾਂ?
1: ਬਿਲਕੁਲ ਹੁਣ ਵੀਰੇ ਹੋਊਗਾ ਕੀ ਹੁਣ ਜਿਹੜੀ ਇਹ ਫਾਈਲਾਂ ਜਿਹੜੀਆਂ ਲੱਗੀਆਂ ਸੀਗੀਆਂ ਹੁਣ ਕਈ ਵਾਰੀ ਕਈ ਫਾਈਲਾਂ ਜਲਦੀ ਖੋਲ ਲੈਂਦੇ ਨੇ
0: ਜੀ
1: ਇਹਨਾਂ ਨੇ ਬਫਰ ਰੱਖਿਆ ਹੋਇਆ ਸਪੋਜ਼ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਪਾਰਟਨਰ ਵੀਜ਼ਾ ਤੁਹਾਡੇ ਯਾਰ ਦੋਸਤ ਨੇ ਪਹਿਲਾਂ ਪਾਇਆ ਸੀ ਤੇ ਉਹਦਾ ਪਹਿਲਾਂ ਏ ਆਰ ਟੀ ਖੁੱਲ ਗਈ ਤੇ ਤੁਹਾਡੀ ਖੁੱਲੀ ਨਹੀਂ ਐਗਜ਼ਾਮਪਲ ਹੈ ਨਾ
0: ਜੀ
1: ਤਾਂ ਉਹ ਸਰਕਮਸਟਾਂਸਿਸ ਉਹਦੀ ਰਿਕੁਐਸਟ ਉਹਨੇ ਕੀਤੀ ਸਪੀਡੀ ਕਰਨ ਦੀ ਇਹ ਚੀਜ਼ਾਂ ਮੈਟਰ ਕਈ ਵਾਰ ਕਰ ਜਾਂਦੀਆਂ ਨੇ ਇਸ ਤੋਂ ਬਾਅਦ ਜੇ ਤੁਹਾਨੂੰ ਹੁਣ ਏ ਆਰ ਟੀ ਪਾਤੀ ਜਿਹੜਾ ਤੁਹਾਡਾ ਕੁਐਸਚਨ ਸੀਗਾ
0: ਜੀ
1: ਏ ਆਰ ਟੀ ਪਾਤੀ ਕਿ ਇਨ ਬਿਟਵੀਨ ਤੁਹਾਡਾ ਕੀ ਬਣੂਗਾ ਕਿ ਤੁਸੀਂ ਕਿਹੜੇ ਵੀਜ਼ੇ ਤੇ ਹੋਵੋਗੇ ਏ ਆਰ ਟੀ ਕਦੇ ਵੀ ਐਪਲੀਕੇਸ਼ਨ ਆਪਣੇ ਆਪ ਤੁਹਾਨੂੰ ਵੀਜ਼ਾ ਜਾਂ ਵਰਕ ਐਡ ਗ੍ਰਾਂਟ ਨਹੀਂ ਕਰਦੀ
0: ਓਕੇ
1: ਇਹ ਸਿਰਫ ਕੀ ਹੁੰਦਾ ਕਿ ਜਿਹੜਾ ਤੁਹਾਡਾ ਐਪਲੀਕੈਂਟ ਦਾ ਜਿਹੜਾ ਲੋਫੁਲ ਸਟੇਟਸ ਡਿਪੈਂਡ ਕਰੂਗਾ ਉਹਦਾ ਐਗਜ਼ਿਸਟਿੰਗ ਸਰਕਮਸਟਾਂਸਿਸ ਵੀਜ਼ਾ ਕਦੋਂ ਐਕਸਪਾਇਰ ਹੋਇਆ ਬ੍ਰਿਜੀ ਵੀਜ਼ਾ ਗ੍ਰਾਂਟ ਕਦੋਂ ਹੋਇਆ ਸੀ ਉਹਦਾ ਬ੍ਰਿਜੀ ਵੀਜ਼ਾ ਕਦੋਂ ਇਫੈਕਟ ਹੋਇਆ ਸੀਗਾ ਉੱਥੇ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ
0: ਓਕੇ ਫਿਰ ਉਹਦੇ
1: ਇਹ ਚੀਜ਼ਾਂ ਦੇਖਣਗੀਆਂ
0: ਫਿਰ ਉਹਦੇ ਬਿਹਾਵ ਤੇ ਵਰਕ ਰਾਈਟਸ ਤੇ ਟਰੈਵਲ ਵੀ ਕਰ ਸਕਦਾ ਜਾਂ ਨਹੀਂ ਉਹ ਸਾਰਾ ਕੁਝ ਉਸੇ ਬੇਸ ਦੇ ਉੱਤੇ ਅਨਾਲਿਸ ਕੀਤਾ ਜਾਊ
1: ਯੈਸ ਜੇ ਉਦੋਂ ਵੀ ਟਰੈਵਲ ਕਰਨਾ ਤਾਂ ਬਿਜ਼ਨਸ ਬੀ ਉੱਤੇ ਕਰਨਾ ਹੁਣ ਇਹ ਐਗਜ਼ਾਮਪਲ ਹੈ ਜਦੋਂ ਕੋਈ ਬੰਦਾ ਸਟੱਡੀ ਵੀਜ਼ੇ ਦੇ ਉੱਤੇ ਹੈਗਾ ਉਹਨੂੰ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੋਇਆ
0: ਜੀ
1: ਜਦੋਂ ਉਹਨੇ ਕੋਈ ਵੀਜ਼ਾ ਪਾਇਆ ਸੀ ਸਟੱਡੀ ਵੀਜ਼ਾ ਨਵਾਂ ਵੀਜ਼ਾ ਲਾਂਚ ਕਰਤਾ ਉਹਨੇ ਠੀਕ ਹੈ ਉਦੋਂ ਬਾਅਦ ਚੋਂ ਉਹਨੇ ਕੀ ਕੀਤਾ ਲਾਂਚ ਕਰਨ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਜੇ ਰਿਫਿਊਜ਼ ਹੋ ਗਿਆ ਉਹਦਾ ਬਿਜ਼ੀ ਵੀਜ਼ਾ ਏ ਐਕਟਿਵ ਸੀਗਾ ਤਾਂ ਉਹਨੇ ਉਹਦੇ ਦੌਰਾਨ ਏ ਆਰ ਟੀ ਪਾ ਦਿੱਤੀ ਤਾਂ ਉਹਦੇ ਜਿਹੜੇ ਪੁਰਾਣੇ ਸਟੱਡੀ ਵੀਜ਼ਾ ਵਾਲੇ ਵਰਕ ਰਾਈਟ ਨੇ ਤੇ ਕੰਡੀਸ਼ਨ ਉਹੀ ਐਪਲੀਕੇਬਲ ਹੋਣਗੀਆਂ
0: ਓਕੇ ਪ੍ਰੋਸੈਸ ਮੈਨੂੰ ਦੱਸੋ ਵੀ ਜਿਹੜੀ ਹੀਅਰਿੰਗ ਹੈ ਏ ਆਰ ਟੀ ਦੀ ਉਹ ਕਿੱਦਾਂ ਮਤਲਬ ਏ ਟੂ ਜੈਡ ਉਹਦਾ ਕੀ ਪ੍ਰੋਸੈਸ ਆ ਹੁੰਦੀ ਕਿੱਦਾਂ ਉਹ
1: ਜਿਹੜੀ ਵੀ ਤੁਹਾਡੀ ਏ ਆਰ ਟੀ ਹੀਅਰਿੰਗ ਆ
0: ਜੀ
1: ਐਕਚੁਅਲੀ ਇਹ ਇੱਕ ਹੇਅਰਿੰਗ ਕੋਰਟ ਦੇ ਨਾਲ ਕਈ ਬੰਦੇ ਕਨਫਿਊਜ਼ ਕਰਦੇ ਕਿ ਸਾਡੀ ਕੋਰਟ ਦੀ ਹੇਅਰਿੰਗ ਵਰਗੀ ਹੁੰਦੀ ਆ ਉਵੇਂ ਨਹੀਂ ਹੁੰਦੀ ਥੋੜੀ ਲੈਸ ਫਾਰਮਲ ਹੁੰਦੀ ਆ
0: ਓਕੇ
1: ਪਰ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸੀਰੀਅਸ ਲੀਗਲ ਪ੍ਰੋਸੀਡਿੰਗਾਂ ਹੀ ਨੇ ਬਟ ਲੈਸ ਫਾਰਮਲ ਹੁਣ ਇਹ ਤਿੰਨ ਤਰੀਕੇ ਨਾਲ ਹੋ ਸਕਦੀ ਆ
0: ਓਕੇ
1: ਵੀਡੀਓ ਤੇ ਟੈਲੀਫੋਨ ਤੇ ਜਾਂ ਇਨ ਪਰਸਨ
0: ਓਕੇ
1: ਠੀਕ ਹੈ ਹੁਣ ਇਹ ਜੋ ਮੋਸਟਲੀ ਹੁੰਦਾ ਕੀ ਆ ਜਿਹੜੇ ਯਾਨੀ ਕਈ ਵਾਰ ਹੋਰ ਆਦਾ ਜਿਹੜਾ ਮੈਂਬਰ ਆ ਜੋ ਤੁਹਾਨੂੰ ਐਲੋਕੇਟ ਹੋ ਰਹੇ ਤੁਹਾਡੀ ਹੀਅਰਿੰਗ ਦਾ ਦਿਨ ਹੁੰਦਾ
0: ਜੀ
1: ਤਾਂ ਪਹਿਲਾਂ ਇੰਟਰੋਡਿਊਸ ਕਰਦਾ
0: ਜੀ
1: ਫਿਰ ਉਹ ਪੂਰਾ ਪ੍ਰੋਸੈਸ ਐਕਸਪਲੇਨ ਕਰਦਾ ਉਦੋਂ ਬਾਅਦ ਓਥ ਜਾਂ ਇਨਫੋਰਮੇਸ਼ਨ ਲੈਂਦਾ ਐਪਲੀਕੈਂਟ ਤੋਂ
0: ਜੀ
1: ਤੇ ਫਿਰ ਬਾਅਦ ਚੋਂ ਰਿਫਿਊਜ਼ਲ ਦੇ ਰੀਜ਼ਨ ਜਾਂ ਜਿਹੜਾ ਵੀਜ਼ਾ ਕਿਹੜੀ ਆ ਉਹ ਸਾਰੇ ਕੁਐਸਚਨ ਪੁੱਛਦਾ
0: ਜੀ
1: ਫਿਰ ਜਿਹੜੇ ਡਾਕੂਮੈਂਟ ਜੇ ਇਨਕਨਸਿਸਟੈਂਸੀ ਆ ਉਹ ਕੁਐਸਚਨ ਪੁੱਛਦਾ
0: ਜੀ
1: ਜੇ ਕੋਈ ਵਿਟਨੈਸ ਆ ਐਵੀਡੈਂਸ ਆ ਉਹ ਤੋਂ ਕੁਐਸਚਨ ਪੁੱਛੂਗਾ
0: ਓਕੇ
1: ਨਹੀਂ ਤਾਂ ਉਹ ਡਿਸਾਈਡ ਕਰ ਦੂਗਾ ਔਨ ਦੀ ਸਪੋਟ ਜਾਂ ਫਿਰ ਰਿਜ਼ਰਵ ਕਰ ਲੂਗਾ ਜਾਂ ਫਿਰ ਤੁਹਾਨੂੰ ਹੋਰ ਡਾਕੂਮੈਂਟ ਦੇਣ ਲਈ ਅਗਲੀ ਤਰੀਕ ਪਾ ਦੂਗਾ ਇਹ ਨੋਰਮਲ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਹੁੰਦਾ ਹੈ ਫੋਲੋ ਕਰਨਾ
0: ਮਾਤਰ
1: ਭਾਈ ਵਰਗੇ ਜਿਹੜੇ ਅੰਗਰੇਜ਼ੀ ਬੋਲ ਨਹੀਂ ਸਕਦੇ ਉਹਨਾਂ ਦਾ ਕੀ ਹੋਊਗਾ ਮੈਂਬਰ ਦਾ ਗੋਰਾ ਅੰਗਰੇਜ਼ੀ ਬੋਲ ਰਿਹਾ ਤਾਂ ਤੁਸੀਂ ਇੰਟਰਪ੍ਰੇਟਰ ਵੀ ਚੂਜ਼ ਕਰ ਸਕਦੇ ਹੋ ਤੁਸੀਂ ਰਿਕੁਐਸਟ ਪਹਿਲਾਂ ਕਰ ਦੋਗੇ ਕਿ ਸਰ ਮੈਨੂੰ ਇੰਟਰਪ੍ਰੇਟਰ ਚਾਹੀਦਾ
0: ਓਕੇ
1: ਤਾਂ ਕਿ ਮੈਂ ਬੈਟਰ ਅੰਡਰਸਟੈਂਡ ਕਰਨਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ ਜਾਂ ਕੀ ਪੁੱਛ ਰਹੇ ਹੋ ਤਾਂ ਵੀ ਕਰ ਸਕਦੇ ਹੋ
0: ਗੁੱਡ ਯਾਨੀ ਤੁਹਾਡਾ ਮੈਸੇਜ ਜਿਹੜਾ ਉਹ ਕਲੀਅਰਲੀ ਇੱਕ ਦੂਜੇ ਨਾਲ ਪਾਸ ਹੋ ਜੇ ਤੇ ਜੇ ਇਸ ਤੋਂ ਬਾਅਦ ਡਿਸੀਜ਼ਨ ਜਿਹੜਾ ਵਾ ਮੰਨ ਲਓ ਸਾਡੇ ਪੱਖੀ ਆਉਂਦਾ ਵਾ ਜਾਂ ਨਹੀਂ ਸਾਡੇ ਪੱਖੀ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਜੇ ਨਹੀਂ ਸਾਡੇ ਪੱਖੀ ਆਇਆ
1: ਸਕਸੈਸਫੁਲ ਹੋ ਗਿਆ ਉਹ ਰਿਮਾਂਡ ਬੈਕ ਕਰਕੇ ਭੇਜ ਦੂਗਾ ਰੈਮਿਟ ਕਰ ਦੋ ਕੇਸ ਕੇਸ ਆਫੀਸਰ ਨੂੰ ਡਿਪਾਰਟਮੈਂਟ ਹੋਮ ਅਫੇਅਰ ਨੂੰ ਕਿ ਵੀ ਇਹ ਚ ਦੇਖੋ ਤੇ ਦੁਬਾਰਾ ਰੀਕਨਸੀਡਰ ਕਰੋ
0: ਓਕੇ
1: ਹੁਣ ਇਹ ਚ ਮੋਸਟਲੀ ਤੁਹਾਨੂੰ ਮੈਂ ਸਿੰਪਲ ਹੋਰ ਇਹਨੂੰ ਐਲੋਬਰੇਟ ਕਰ ਦੇਣਾ ਇਹ ਚ ਜਿਹੜੇ ਆਊਟਕਮ ਹੁੰਦੇ ਨੇ ਇੱਕ ਹੁੰਦਾ ਅਫਰਮ ਜਿਹੜਾ ਡਿਸੀਜਨ ਡਿਪਾਰਟਮੈਂਟ ਨੇ ਕੀਤਾ ਉਹੀ ਸੇਮ ਰਹੂਗਾ ਵੈਰੀ ਕਰ ਸਕਦਾ ਕਿ ਜਿਹੜਾ ਡਿਸੀਜਨ ਦੇ ਵਿੱਚੋਂ ਕੋਈ ਚੀਜ਼ ਚੇਂਜ ਕਰਤੀ ਸੈਟਸਲ ਕਰ ਸਕਦਾ ਕਿ ਵੀ ਨਵਾਂ ਡਿਸੀਜਨ ਅਸੀਂ ਰਿਪਲੇਸ ਕਰਤਾ ਰੈਮਿਟ ਕਰਤਾ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਵੀ ਰੀਕਨਸੀਲੇਸ਼ਨ ਨਹੀਂ ਭੇਜਦਾ ਡਿਸਮਿਸ ਕਰ ਦੂਗਾ ਜੇ ਲੱਗਿਆ ਕਿ ਜਿਹੜਾ ਐਪਲੀਕੈਂਟ ਆ ਆਇਆ ਹੀ ਨਹੀਂ ਪਹੁੰਚਿਆ ਹੀ ਨਹੀਂ। ਜੇ ਉਹਨੂੰ ਲੱਗਿਆ ਕਿ ਵੀ ਉਦੋਂ ਨੋ ਜੁਡੀਸ਼ੀਅਲ ਬੇਸ ਉੱਤੇ ਕਹਿ ਦੋ ਕਿ ਮੇਰੀ ਜੁਡੀਸ਼ੀਅਲ ਨਹੀਂ ਬਣਦੀ ਜਿਵੇਂ ਆਪਾਂ ਕਿਹਾ ਸੀ ਲੇਟ ਫਾਈਲ ਕੀਤੀ ਆ, ਇਹ ਚੀਜ਼ਾਂ ਫੋਲੋ ਕਰ ਸਕਦੇ ਹਾਂ।
0: ਓਕੇ, ਤੇ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਜਾਂਦਾ ਵਾ? ਮੰਨ ਲਓ ਇੱਕ ਪਾਸੇ ਏ ਆਰ ਟੀ ਦਾ ਰਿਵਿਊ ਆ ਜਾਂ ਫਿਰ ਕੋਰਟ ਦੇ ਵਿੱਚ ਅਪੀਲ ਜਿਹੜੀ ਆਪਾਂ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੈਕਸਟ ਪ੍ਰੋਸੈਸ ਦੱਸਿਆ ਕਿ ਫਿਰ ਵਕੀਲ ਕੋਲ ਜਾਣਾ, ਇਹਨਾਂ ਦੋਵਾਂ ਦੇ ਵਿੱਚ
1: ਜਿਹੜਾ ਏ ਆਰ ਟੀ ਰਿਵਿਊ ਆ, ਏ ਆਰ ਟੀ ਰਿਵਿਊ ਤਾਂ ਟ੍ਰਿਬਿਊਨਲ ਕਰਦੀ ਆ, ਬਟ ਜਿਹੜੀ ਪੋਸੀਬਲ ਜਿਹੜਾ ਦੂਜਾ ਵਾਲਾ ਕੋਰਟ ਰਿਵਿਊ ਵਾਲਾ ਉਹ ਫੈਡਰਲ ਹੀ ਕਰਦੀ ਆ, ਉਹ ਚ ਟ੍ਰਿਬਿਊਨਲ ਦਾ ਕੰਮ ਨਹੀਂ ਹੈਗਾ।
0: ਜਿਹੜਾ ਐਪਲੀਕੈਂਟ ਹੈ ਮੰਨ ਲਓ ਜਿਹਨੇ ਅਪਲਾਈ ਕਰ ਦਿੱਤੀ ਆ, ਉਹਨੂੰ ਕੋਈ ਨੰਬਰ ਨੰਬਰ ਮਿਲਦਾ ਹੈ ਵੇਟਿੰਗ ਲਿਸਟ ਦੇ ਵਿੱਚ ਕਿ ਸਿਰਫ ਉਹ ਬਸ ਟਾਈਮ ਫਰੇਮ ਦੇ ਹਿਸਾਬ ਨਾਲ ਜਦੋਂ ਵਾਰੀ ਆ ਗਈ ਆ ਗਈ?
1: ਇਹਦੇ ਵਿੱਚ ਵੀਰੇ ਕੋਈ ਵੇਟਿੰਗ ਲਿਸਟ ਯਾਨੀ ਕਿ ਐਵੇਂ ਕੋਈ ਨੰਬਰ ਨਹੀਂ ਹੁੰਦਾ ਹੁੰਦਾ
0: ਜੀ,
1: ਕਿ ਵੀ ਜਨਰਲੀ ਇਹਦਾ ਕੀ ਹੁੰਦਾ ਕਿ ਵੀ ਤੁਹਾਡਾ ਜਿਵੇਂ ਸਪੋਜ਼ ਕਈ ਬੰਦੇ ਕਹਿੰਦੇ ਭਾਈ ਮੇਰਾ ਕਿਉਂ ਨੰਬਰ 10 ਜਾਂ 500 ਹੋਏਗਾ, 8 ਜਾਂ 5 ਦਾ ਪ੍ਰੋਸੈਸ ਹੋਏ, ਮੇਰੀ ਹੋਣੀ ਨਹੀਂ ਅਗਲੇ ਸਾਲ ਹੋਊਗੀ, ਉਹ ਰੈਂਡਮਲੀ ਦੇ ਗਏ ਪੀ ਕੈਨ ਡੂ, ਤਾਂ ਇਹਦਾ ਕੋਈ ਨੰਬਰ ਵੇਟਿੰਗ ਨੰਬਰ ਕੁਛ ਵੀ ਨਹੀਂ ਹੈਗਾ।
0: ਇਹਦੇ ਜਿਹੜੀ ਮੰਨ ਲਓ ਹੀਅਰਿੰਗ ਹੁੰਦੀ ਆ, ਤੁਸੀਂ ਕਿਹਾ ਵੀਡੀਓ 'ਤੇ ਹੁੰਦੀ ਆ ਜਾਂ ਫਿਰ ਇਨ ਪਰਸਨ ਹੋਊਗੀ ਜਾਂ ਫਿਰ ਟੈਲੀਫੋਨ 'ਤੇ ਹੋਊਗੀ, ਅਤੇ ਜੇ ਕਿਸੇ ਦੀ ਮੈਂ ਮਤਲਬ ਇਹ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜੇ ਕਿਸੇ ਦੀ ਹੈਗੀ ਆ ਹੀਅਰਿੰਗ, ਜੇ ਕਿਸੇ ਕੋਈ ਇਸ ਰਾਹ ਦੇ ਉੱਤੇ ਗਿਆ ਵਾ ਜਾਂ ਜਿਹਨੂੰ ਕਿਸੇ ਨੂੰ ਪਾਉਣੀ ਪਈ ਅਪੀਲ, ਅਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਮਤਲਬ ਕਿਸ ਤਰੀਕੇ ਨਾਲ ਉਹ ਗਾੜੀ ਮੰਨ ਲਓ ਆਪਣਾ ਜਿਹੜਾ ਪੱਖ ਆ ਉਹਨਾਂ ਨੂੰ ਰੱਖੇ ਕਿ ਜੇ ਕਿਸੇ ਦੀ ਰਿਫਿਊਜ਼ਲ ਆ ਗਈ ਤਾਂ?
1: ਬਿਲਕੁਲ ਵੀਰੇ, ਹੁਣ ਜੇ ਤੁਸੀਂ ਗੱਲ ਕਰੀ ਜੇ ਥੋੜੀ ਐਕਚੁਅਲੀ ਹੈ, ਮੈਂ ਦੱਸਦਾ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਪੁੱਛ ਸਕਦੇ ਨੇ, ਤਾਂ ਮੋਸਟਲੀ ਹੁੰਦਾ ਕੀ ਆ ਕਿ ਵੀ ਜਿਹੜਾ ਡਿਪਾਰਟਮੈਂਟ ਆ
0: ਜੀ,
1: ਸੋਰੀ ਜੇ ਟ੍ਰਿਬਿਊਨਲ ਤੁਹਾਨੂੰ ਕਾਫੀ ਕੁਸ਼ਚਨ ਪੁੱਛਦਾ, ਤਾਂ ਥੋੜਾ ਜਿਹੜਾ ਮਾਈਗ੍ਰੇਸ਼ਨ ਏਜੰਟ ਹੀ ਕੈਨ ਐਕਸਪਲੇਨ ਵੈਰੀ ਵੈਲ ਕਿ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ। ਹੁਣ ਜਿਵੇਂ ਜੇ ਮੈਂ ਐਗਜ਼ਾਮਪਲ ਗੱਲ ਕਰਕੇ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਦੇਣੇ ਨੇ ਐਵੀਡੈਂਸ ਵਾਸਤੇ ਨਾ
0: ਜੀ,
1: ਹੁਣ ਹੋਇਆ ਕੀ ਤੁਸੀਂ ਆਪਣੇ ਤੁਹਾਨੂੰ ਮੈਂਬਰ ਨੇ ਸਾਰਾ ਐਕਸਪਲੇਨ ਕਰਤਾ, ਉਦੋਂ ਬਾਅਦ ਜੇ ਸਟੱਡੀ ਵੀਜ਼ਾ ਆ ਗਿਆ, ਸਟੱਡੀ ਵੀਜ਼ਾ ਵਿੱਚ ਉਹ ਕੀ ਚੈੱਕ ਕਰੇਗਾ ਕਿ ਤੁਹਾਡਾ ਕੋਰਸ ਸਿਲੈਕਸ਼ਨ ਕੀ ਸੀ, ਐਜੂਕੇਸ਼ਨ ਪ੍ਰੋਵਾਈਡਰ ਕਿਹੜਾ ਸੀਗਾ, ਪ੍ਰੀਵੀਅਸ ਐਜੂਕੇਸ਼ਨ, ਸਟੱਡੀ ਗੈਪ, ਕੋਰਸ ਚੇਂਜ ਕਿਉਂ ਕੀਤਾ, ਫਾਈਨੈਂਸ਼ੀਅਲ ਕਪੈਸਿਟੀ ਹੈ ਕਿ ਨਹੀਂ, ਤੁਹਾਡੇ ਕਰੀਅਰ ਪਲਾਨ ਕੀ ਨੇ, ਹੋਮ ਕੰਟਰੀ ਸਰਕਮਸਟੈਂਸਿਸ ਕੀ ਨੇ, ਇਹੋ ਜਿਹਾ ਕਈ ਚੀਜ਼ਾਂ ਉਹ ਆਪਾਂ ਨੂੰ ਐਡਰੈਸ ਕਰਨੀਆਂ ਪੈਣਗੀਆਂ
0: ਜੀ,
1: ਤੁਹਾਨੂੰ ਪੁੱਛ ਸਕਦੇ ਨੇ ਉਹ। ਜੇ ਹੁਣ ਪਾਰਟਨਰ ਵੀਜ਼ਾ ਗੱਲ ਕਰੀ ਤਾਂ ਜੁਆਇੰਟ ਫਾਈਨੈਂਸ਼ੀਅਲ, ਸ਼ੇਅਰਡ ਹਾਊਸਹੋਲਡ, ਜੁਆਇੰਟ ਬਿੱਲ, ਸੋਸ਼ਲ ਰਿਕੋਗਨੇਸ਼ਨ, ਟ੍ਰੈਵਲ ਹਿਸਟਰੀ, ਇਸ ਸੈਕਟਰ, ਇਹੋ ਚੀਜ਼ਾਂ ਆਪਾਂ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ, ਤਾਂ ਕਿ ਜਿਹੜਾ ਆਪਣਾ ਕੇਸ ਆ ਸਟਰੋਂਗ ਹੋ ਸਕੇ, ਤਾਂ ਕਿ ਮੈਂਬਰ ਕਨਵਿੰਸ ਹੋ ਸਕੇ ਕਿ ਤੁਹਾਡੇ ਨਾਲ ਧੱਕਾ ਹੋਇਆ ਡਿਪਾਰਟਮੈਂਟ ਵੱਲੋਂ। ਇਦੂ ਬਾਅਦ ਚੋਂ ਜਿਹੜੀ ਸਕਿੱਲਡ ਇੰਪਲੋਇਰ ਸਪੋਂਸਰ ਵੀਜ਼ਾ ਵਾਲੀ ਕੈਟਾਗਰੀ ਆ, ਉਹ 'ਚ ਜੈਨੂਇਨ ਪੋਜੀਸ਼ਨ, ਬਿਜ਼ਨਸ ਓਪਰੇਸ਼ਨ, ਸੈਲਰੀ ਇਨਫੋਰਮੇਸ਼ਨ, ਔਰਗਨਾਈਜੇਸ਼ਨ ਸਟਰਕਚਰ ਕੀ ਆ, ਵਰਕ ਐਕਸਪੀਰੀਅੰਸ ਤੁਹਾਡਾ ਜੈਨੂਇਨ ਹੈ ਕਿ ਨਹੀਂ ਹੈਗਾ, ਇਹੋ ਜਿਹਾ ਕੋਈ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ।
0: ਓਕੇ,
1: ਇਹ ਤੁਹਾਡੇ ਐਵੀਡੈਂਸ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ। ਹੁਣ ਜੇ ਹੁਣ ਇਦੂ ਬਾਅਦ ਚੋਂ ਵਿਸਟ ਵੀਜ਼ਾ ਗੱਲ ਕਰੀਏ, ਵਿਸਟ ਵੀਜ਼ਾ 'ਚ ਜੈਨੂਇਨ ਰੀਜ਼ਨ ਫੋਰ ਟ੍ਰੈਵਲ, ਆਈਟਨਰੀ, ਅਵੇਲੇਬਲ ਫੰਡ ਤੁਹਾਡੇ ਕਿੰਨੇ ਨੇ, ਪ੍ਰੀਵੀਅਸ ਜਿਹੜਾ ਤੁਸੀਂ ਟ੍ਰੈਵਲ ਕੀਤਾ ਉਹਦਾ ਕੀ ਹੋ ਸਕਦਾ, ਇਹ ਸਾਰੀ ਚੀਜ਼ਾਂ ਤੁਹਾਨੂੰ ਧਿਆਨ ਦੇਣੀ ਪੈਣੀਆਂ।
0: ਓਕੇ, ਯਾਨੀ ਜਿਹੜੀਆਂ ਤੁਹਾਡੀ ਵੀਜ਼ਾ ਸੀਗਾ ਉਹਦੇ ਰਿਲੇਟਿਡ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਾਰੇ ਹੀ ਤੁਹਾਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਪੈਣੇ ਨੇ,
1: ਕਿਉਂਕਿ ਪ੍ਰੋਪਰਲੀ ਪਹਿਲਾਂ ਐਕਸਪਲੇਨ ਨਹੀਂ ਹੋਇਆ, ਕਈ ਵਾਰੀ ਜਦ ਡਿਪਾਰਟਮੈਂਟ ਦੇਖੇ ਨਹੀਂ ਤਾਂ ਤੁਹਾਨੂੰ ਐਕਸਪਲੇਨ ਕਰਨੇ ਚਾਹੀਦੇ ਨੇ ਕਿ ਜਿਹੜੇ ਸਬਮਿਸ਼ਨ ਜਾਊਗੀ, ਕਿਉਂਕਿ ਹੁਣ ਕੁਛ ਪਿੱਛੇ ਕੀ ਹੋਇਆ ਡਿਪਾਰਟਮੈਂਟ ਨੇ ਏ ਆਰ ਟੀ ਟ੍ਰਿਬਿਊਨਲ ਦੇ ਵਿੱਚ ਕੋਈ ਚੇਂਜਿਸ ਇਹ ਆਏ ਨੇ ਕਿ ਵੀ ਉਹ ਓਲਰ ਡਿਸੀਜਨ ਕਰ ਸਕਦੇ ਨੇ ਜਾਂ ਉਹ ਪੇਪਰ ਬੇਸ ਕਰ ਲੈਣਗੇ, ਉਹਨੂੰ ਹੀਅਰਿੰਗ ਤੋਂ ਬਿਨਾਂ ਹੀ ਡਿਸੀਜਨ ਦੇ ਸਕਦੇ ਨੇ ਸਬਮਿਸ਼ਨ ਦੇ ਬੇਸ ਤੇ। ਤਾਂ ਜਿਹੜੀ ਸਬਮਿਸ਼ਨ ਤੁਸੀਂ ਸਬਮਿਟ ਕਰਨੀ ਆ ਉਹ ਪੂਰੀ ਡਿਟੇਲਡ ਤੇ ਕੰਸਾਈਜ਼ ਹੋਣੀ ਚਾਹੀਦੀ ਆ।
0: ਓਕੇ,
1: ਠੀਕ ਹੈ, ਤੇ ਉਹ ਤੁਸੀਂ ਤੁਹਾਨੂੰ ਕੁਝ ਜਿਹਾ ਸਮੁੰਦਰ ਸਮਾਣਾ
0: ਜਿਹੜੀ ਤੁਸੀਂ ਓਰਲ ਹੀਅਰਿੰਗ ਦੀ ਗੱਲ ਕੀਤੀ ਆ, ਇਹ ਜਿਹੜਾ ਪਿੱਛੇ ਜੇ ਮੈਂ ਵੀ ਆਈ ਥਿੰਕ ਕੀਤਾ ਸੀਗਾ ਆਪਾਂ ਡਿਸਕਸ ਕਿ ਉਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਵਾ ਕਿ ਹੁਣ ਕਈ ਜਿਹੜੀਆਂ ਹੀਅਰਿੰਗਸ ਨੇ ਉਹ ਮਤਲਬ ਟਾਈਮ ਫਰੇਮ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਕਿ ਉਹ ਸਿੱਧੀਆਂ ਹੀ ਆਪਾਂ ਡਿਸੀਜ਼ਨ ਦੇਵਾਂਗੇ ਵਿਦਆਊਟ ਐਨੀ ਹੀਅਰਿੰਗਸ, ਮਤਲਬ ਉੱਥੇ ਇਨ ਪਰਸਨ ਜਾਣ ਦੀ ਬਜਾਏ। ਅਤੇ ਉਹਦਾ ਕੀ ਰੁਝਾਨ ਚੱਲ ਰਿਹਾ ਕਿ ਦੇ ਰਹੇ ਨੇ ਕਿ ਜਾਂ ਫਿਰ ਹਾਲੇ ਵੀ ਸਟਿਲ ਸੇਮ ਚੱਲ ਰਿਹਾ ਜਿੱਦਾਂ ਪਹਿਲਾਂ ਹੀ?
1: ਬਿਲਕੁਲ ਪ੍ਰੋਸੈਸ ਤਾਂ ਓਰਲ ਤਾਂ ਚੱਲ ਹੀ ਰਿਹਾ ਕਿਉਂਕਿ ਓਰਲ ਡਿਸੀਜਨ ਕਰਨ ਲੱਗ ਗਏ ਡਿਪਾਰਟਮੈਂਟ ਵਾਲੇ ਹੁਣ
0: ਓਕੇ
1: ਤੇ ਉਹ ਚ ਕੀ ਹੁੰਦਾ ਕਿ ਵੀ ਉਹ ਪਹਿਲਾਂ ਆਪਾਂ ਨੂੰ ਸਿੰਪਲ ਈਮੇਲ ਕਰਦੇ ਕਿ ਸਾਨੂੰ ਲੱਗਦਾ ਕਿ ਵੀ ਤੁਹਾਡੀ ਅਸੀਂ ਪੇਪਰ ਬੇਸ ਕਰ ਲਾਂਗੇ ਵੀ ਡੋਨਟ ਨੀਡ ਟੂ ਕੰਡਕਟ ਐਨੀ ਹੀਅਰਿੰਗ
0: ਓਕੇ
1: ਤਾਂ ਕਈ ਕੇਸਾਂ ਸਿਰਫ ਸਬਮਿਸ਼ਨ ਬੇਸ ਤੇ ਪ੍ਰੋਸੈਸ ਕਰ ਦਿੰਦੇ ਨੇ ਤੇ ਉਹ ਚੱਲ ਹੀ ਰਿਹਾ ਹੁਣ
0: ਤੇ ਉਹਦੇ ਲਈ ਕੋਈ ਸਪੈਸ਼ਲ ਕੈਟਾਗਰੀ ਹੈ ਕੋਈ ਵੀਜ਼ਾ ਕਿ ਸਾਰਿਆਂ
1: ਲਈ ਜਿਵੇਂ ਸਟੱਡੀ ਵੀਜ਼ਾ ਮੋਸੀ ਜਿਹੜੇ ਸਟੱਡੀ ਵੀਜ਼ਾ ਵਗੈਰਾ ਨੇ ਜਿਹੜੇ ਇਹ ਟੈਂਪਰੇਰੀ ਵੀਜ਼ਾ ਹੋਲਡਰ ਵਾਲੇ ਰਿਫਿਊਜ਼ਲ ਨੇ ਉਹਨਾਂ ਨੂੰ ਕਰ ਦਿੰਦੇ ਨੇ ਜੇ ਪਾਰਟਨਰ ਵੀਜ਼ਾ ਜਾਂ ਦੂਜੇ ਜਿਹੜੇ ਪੀ ਆਰ ਦੀ ਫਾਈਲ ਨੇ ਉਹ ਚ ਨਹੀਂ ਕਰਦੇ ਮੋਸਟਲੀ ਉਹ ਚ ਹੀਅਰਿੰਗ ਅਟੈਂਡ ਹੀਅਰਿੰਗ ਕਰਾ ਕੇ ਹੀ ਪ੍ਰੋਸੈਸ ਕਰਦੇ ਨੇ
0: ਓਕੇ ਓਕੇ ਗੁੱਡ ਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਸਕਸੈਸ ਰੇਟ ਕਿੰਨਾ ਕਿਆ ਮੰਨ ਲਓ ਜੇ ਕਿਸੇ ਨੇ ਪਾਈ ਆ ਤੇ ਉਹਦੇ ਮਤਲਬ ਉਹਦੇ ਪੱਖੀ ਜਾਣੀਆਂ ਹਿੱਸੇ ਆਉਣੀ ਆ ਕਿ ਜਾਂ ਫਿਰ ਡਿਕਲਾਈਨ ਹੋ ਜਾਣੀਆਂ ਇਹਦਾ ਕੇਸ ਮਤਲਬ ਸਮਝ ਸਕਦੇ ਕਿ ਇੰਨਾ ਸਕਸੈਸ ਰੇਟ ਹੈਗਾ ਵਾ
1: ਬਿਲਕੁਲ
0: ਅੰਦਾਜ਼ੇ ਨਾਲ
1: ਨਹੀਂ ਬਿਲਕੁਲ ਹੁਣ ਅੰਦਾਜ਼ੇ ਨਾਲ ਆਪਾਂ ਤੁਹਾਨੂੰ ਐਗਜ਼ੈਕਟਲੀ ਦੱਸਾਂਗੇ ਕਿਉਂਕਿ ਸਾਡੇ ਸੋਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬੰਸਲ ਇਮੀਗ੍ਰੇਸ਼ਨ ਜਿਹੜੀ ਬੁਨਿਆਦ ਜਿਹੜੀ ਫਾਊਂਡੇਸ਼ਨ ਆ ਉਹ ਡਾਟਾ ਤੇ ਐਗਜ਼ੈਕਟ ਇਨਫੋਰਮੇਸ਼ਨ ਦੇ ਬੇਸ ਉੱਤੇ ਬਣੀ ਆ ਜਿਹੜੇ ਐਸ ਪਰ ਦੀ ਡਾਟਾ ਇਹਨੇ 2025-26 ਦੇ ਮੁਤਾਬਿਕ ਜਿਹੜੀ ਓਵਰਆਲ ਮਾਈਗ੍ਰੇਸ਼ਨ ਕੈਟੇਗਰੀ ਦੇ ਵਿੱਚ ਅਪਰੋਕਸੀਮੇਟਲੀ 70% ਫਾਈਨਲ ਐਪਲੀਕੇਸ਼ਨ ਚ ਓਰੀਜਨ ਜਿਹੜੇ ਡਿਸੀਜਨ ਸੀਗੇ ਉਹ ਚੇਂਜ ਹੋਏ ਨੇ ਠੀਕ ਹੈ ਜੀ ਜਿਹੜੇ ਪਹਿਲਾਂ ਗੱਲ ਕਰੀ ਸੀ ਕਿੰਨੇ ਕਿੰਨੇ ਫਾਈਲਾਂ ਪਈਆਂ ਨੇ 85,000 ਦੇ ਵਿੱਚੋਂ 80,000-85,000 ਦੇ ਵਿੱਚੋਂ ਹੁਣ ਜੇ ਕੈਟੇਗਰੀ ਵਾਈਜ਼ ਜੇ ਗੱਲ ਕਰੀਏ ਤਾਂ ਫੈਮਿਲੀ ਦੇ ਪਾਰਟਨਰ ਵੀਜ਼ਾ 54% ਦੇ ਵਿੱਚ ਸਕਸੈਸ ਹੋਇਆ ਸਟੱਡੀ ਵੀਜ਼ਾ 41% ਤੇ ਆ ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ 38% ਤੇ ਆ ਕਰੈਕਟਰ ਸਿਟੀਜ਼ਨਸ਼ਿਪ 36% ਗ੍ਰੈਜੂਏਟ ਟ੍ਰੇਨਿੰਗ ਵੀਜ਼ਾ 30% ਵਿਜ਼ਟਰ ਬ੍ਰੀਜ਼ਿੰਗ ਤੇ ਬਾਕੀ ਹੋਰ ਵੀ ਜਿਹੜੇ ਵੀਜ਼ੇ ਰਹਿ ਗਏ 15% ਸਕਸੈਸ ਰੇਟ ਹੋਏਗਾ ਉਹਨਾਂ ਦਾ ਮਤਲਬ ਬਾਕੀ ਜੇ 15% ਪ੍ਰੋਸੈਸ ਯਾਨੀ ਰੈਮਿਟ ਹੋਏ ਨੇ ਤਾਂ ਜਿਹੜੇ ਬਾਕੀ ਬਚ ਗਏ 85 ਉਹ ਰੈਮਿਟ ਨਹੀਂ ਹੋਏ ਉਹ ਐਜ਼ ਇਟ ਇਜ਼ ਡਿਪਾਰਟਮੈਂਟ ਨੇ ਟ੍ਰਿਬਿਊਨਲ ਨੇ ਮੰਨ ਲਏ
0: ਓਕੇ
1: ਤਾਂ ਹੁਣ ਇਹ ਸਾਰਾ ਕ੍ਰਾਈਟੇਰੀਆ ਦੇ ਮੁਤਾਬਿਕ ਇਹ ਪਤਾ ਲੱਗਦਾ ਕਿ ਜੇ ਸਟੱਡੀ ਵੀਜ਼ਾ ਜਿਹੜਾ ਫਿਗਰ ਆ ਉਹ 43% ਆ ਤਾਂ 41% ਯਾਨੀ ਕਿ ਚਾਂਸ ਹੈਗੇ ਨੇ ਉਹ ਵੀ ਸਰ ਵੱਧ ਵੀ ਹੋ ਸਕਦਾ ਕਿਉਂਕਿ ਇਹ ਚ ਕਈ ਸੈਟ ਸਾਈਡ ਵੈਰੀ ਕੀਤੇ ਹੋਏ ਜਿਹੜੇ ਇਹ ਚ ਆ ਜਾਂਦੇ ਨੇ
0: ਓਕੇ
1: ਕਿਸੇ ਨੇ ਵੈਰੀ ਕਰਦਾ ਸੈਟ ਸਾਈਡ ਕਰਤਾ ਔਰ ਰੈਮਿਟ ਕਰਦਾ ਤਾਂ 3 ਚ ਜਾ ਗਿਆ
0: ਯਾਨੀ ਜੇ ਆਪਾਂ ਓਵਰਆਲ ਵੇਖੀਏ ਤੇ ਇਹ ਕਿਤਨਾ ਕਿਤੇ ਐਪਲੀਕੈਂਟ ਦੇ ਜ਼ਿਆਦਾ ਪੱਖੀ ਆ ਹਨਾ ART ਜਿੰਨਾ ਤੁਸੀਂ ਸਕਸੈਸ ਰੇਟ ਦੱਸਿਆ
1: ਠੀਕ ਹੈ ਇਟਸ ਅ ਮਿਕਸਡ ਵਿਊ
0: ਓਕੇ
1: ਤਾਂ ਇਹਦਾ ਹੀ ਆਪਣੇ ਮਿਕਸ ਵਿਊ ਹੈ ਇਹਨਾਂ ਦਾ ਕਿਵੇਂ ਕਰ ਵੀ ਦਿੰਦਾ ਤੇ ਨਹੀਂ ਵੀ ਕਰਦੇ ਕਈ ਵਾਰੀ
0: ਓਕੇ ਤੇ ਇਹ ਸਿਰਫ ਹੋਰ ਵੀ ਕੋਈ ਡਿਸੀਜਨ ਕਰ ਸਕਦੇ ਨੇ ਇਹ ਕਿ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਵੀਜ਼ਾ ਲਾਇਆ ਸੀ ਕਿ ਉਹ ਤੁਹਾਡਾ ਨਹੀਂ ਆਇਆ ਤੇ ਉਹ ਇਹਨਾਂ ਨੇ ਰਿਵਿਊ ਕਰਤਾ ਸਿਰਫ ਇੱਕ ਇਹੀ ਓਕੇ ਯਾਨੀ ਹੋਰ ਡਿਪਾਰਟਮੈਂਟ ਹੋਰ ਕੁਝ ਕਰ
1: ਸਕਦਾ ਨਹੀਂ ਬਾਕੀ ਜਿਹੜੇ ਵੀ ਹੈਗੇ ਨੇ ਬਾਕੀ ਜਿਹੜੇ ਆਰਡਰ ਕਰ ਸਕਦੇ ਨਹੀਂ ਕਰ ਸਕਦੇ ਫਾਰਮ ਵੈਰੀ ਜਾਂ ਸੈਟ ਸੈਲ ਕਰੂ ਜਾਂ ਰਿਜ਼ਾਈਮਿਟ ਕਰੂਗਾ
0: ਜੀ
1: ਇਹਦਾ ਇਹ ਕਰ ਸਕਦਾ ਕਿਉਂਕਿ ਜਿਹੜਾ ਮੇਨ ਸੀ ਜਿਹੜਾ ਜੇ ਸਪੋਜ਼ ਜੇ ਅਨਸਕਸੈਸਫੁਲ ਹੁੰਦਾ ਕਿ ਉਦੋਂ ਬਾਅਦ ਸਟ੍ਰੈਸ ਦਾ ਕੰਮ ਸਟਾਰਟ ਹੁੰਦਾ ਕਿ ਵੀ ਸਾਡੀ ARTੀ ਹਾਰ ਗਏ ਸੀ ਤਾਂ ਬੰਦੇ ਨੂੰ ਲੀਗਲ ਐਡਵਾਈਸ ਲੈ ਕੇ ਜੁਡੀਸ਼ੀਅਲ ਰਿਵਿਊ ਭਰਾ ਲਏ ਅਨਦਰ ਵੀਜ਼ਾ ਐਪਲੀਕੇਸ਼ਨ ਜੇ ਹੈਗਾ ਤਾਂ ਕਰ ਲਏ ਮਿਨਿਸਟਰ ਇੰਟਰਵੈਂਸ਼ਨ ਕਰ ਸਕਦਾ ਆਸਟ੍ਰੇਲੀਆ ਛੱਡ ਕੇ ਜਾ ਸਕਦਾ ਜੇ ਉਹ ਜਾਣਾ ਚਾਹੁੰਦਾ ਜਾਂ ਫਿਰ ਕੋਈ ਹੋਰ ਮਾਈਗ੍ਰੇਸ਼ਨ ਪਾਥਵੇ ਚੂਜ਼ ਕਰ ਸਕਦਾ
0: ਜੀ ਬਿਲਕੁਲ ਤੇ ਮੈਨੂੰ ਲੱਗਦਾ ਕਿ ARTੀ ਬਾਰੇ ਆਪਾਂ ਸਾਰਿਆਂ ਨੂੰ ਹੁਣ ਕਲੀਅਰ ਹੋ ਗਿਆ ਹੋਊਗਾ ਮੋਟਾ ਮੋਟਾ ਕੀ ਇਨ ਡਿਟੇਲ ਹੀ ਚੰਗੀ ਤਰ੍ਹਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਕੀ ਆ ਕਿੱਦਾਂ ਪ੍ਰੋਸੈਸ ਕਰਦੀ ਆ ਕਿਹੜੇ ਕਿਹੜੇ ਡਿਸੀਜਨ ਦੇ ਕੱਢ ਸਕਦੀ ਆ ਕਿਹੜੇ ਬਿਹਾਫ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕੀ ਅਪਲਾਈ ਕਰਨਾ ਕਾਫੀ ਕੁਛ ਜਿਹੜਾ ਉਹ ਅਰੁਣ ਜੀ ਨੇ ਕਵਰ ਕਰ ਹੀ ਦਿੱਤਾ ਇਸ ਤੋਂ ਇਲਾਵਾ ਹੋਰ ਕੁਛ ਅਰੁਣ ਜੀ ਜੇ ਰਹਿ ਗਿਆ ਹੋਵੇ ਇਸ ਬਾਰੇ ਕੁਛ ਦੱਸਣ ਲਈ ਸਰੋਤਿਆਂ ਨੂੰ
1: ਬਿਲਕੁਲ ਬਸ ਮੈਂ ਕੁਛ ਗੱਲਾਂ ਮੇਰੀ ਇਹੀ ਨੇ
0: ਟਿਪ ਤੋਂ ਵੀ
1: ਜਦੋਂ ਵੀ ਤੁਸੀਂ ARTੀ ਬਿਲਕੁਲ ਜਦੋਂ ਤੁਸੀਂ ARTੀ ਤੁਹਾਨੂੰ ਇਹ ਥੋੜੀ ਹੀਅਰਿੰਗ ਹੁੰਦੀ ਆ ਤਾਂ ਸੱਚ ਨੂੰ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ ਇੱਕ ਚੀਜ਼ ਯਾਦ ਰੱਖਿਓ ਤੁਸੀਂ ਪ੍ਰਿਪੇਅਰ ਕਰੋ ਸਿਰਫ ਕਲੈਰਿਟੀ ਅਤੇ ਕੰਸਿਸਟੈਂਸੀ ਇਹ ਚੀਜ਼ ਦੋ ਚੀਜ਼ ਚਾਹੀਦੀ ਤੁਹਾਨੂੰ ਹੀਅਰਿੰਗ ਦੇ ਵਿੱਚ
0: ਗੁੱਡ
1: ਬਟ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਆ ਜਿਹੜੀ ਲੋ ਆ ਜਿਹੜਾ ਕਾਨੂੰਨ ਆ ਉਹ ਇਮੋਸ਼ਨ ਨੂੰ ਸੁਣ ਸਕਦਾ ਪਰ ਜੇ ਡਿਸੀਜਨ ਆ ਉਹ ਐਵੀਡੈਂਸ ਤੇ ਹੋਊਗਾ ਇਹ ਚੀਜ਼ 2000 ਰੱਖ ਲਿਓ ਤਾਂ ਕੋਈ ਦਿੱਕਤ ਨਹੀਂ ਆ ਤੁਹਾਨੂੰ
0: ਬਿਲਕੁਲ ਨਹੀਂ ਕਾਫੀ ਦੋ ਚਾਰ ਵਰਡਸ ਦੇ ਵਿੱਚ ਹੀ ਤੁਸੀਂ ਸਾਰਾ ਕਲੀਅਰ ਕਰਤਾ ਕਿ ਇੱਕ ਤਾਂ ਐਵੀਡੈਂਸ ਜਿਹੜੇ ਨੇ ਉਹ ਤੁਹਾਡੇ ਪੁਖਤਾ ਹੋਣੇ ਚਾਹੀਦੇ ਨੇ ਦੂਜੀ ਗੱਲ ਕਿ ਜੋ ਵੀ ਹੈਗਾ ਉਹ ਕਲੀਅਰ ਰੱਖੋ ਨਾ ਕਿ ਉਹਦੇ ਵਿੱਚ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਈਏ ਕਿ ਮੁੜ ਕੇ ਫਿਰ ਉਹਨੂੰ ਕੰਪਲੈਕਸ ਬਣਾਇਆ ਜਾਵੇ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਰੁਣ ਜੀ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ ਥੈਂਕ ਯੂ ਸੋ
0: ਜੀ ਥੈਂਕ ਯੂ ਜੀ ਇਹ ਸਨ ਅਰੁਣ ਬਾਂਸਲ ਜੀ ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ ਜੇ ਨੰਬਰ ਨਹੀਂ ਹੈਗਾ ਤਾਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਬਾਂਸਲ ਇਮੀਗ੍ਰੇਸ਼ਨ ਅਤੇ ਉਹਦੇ ਉੱਤੇ ਇਹਨਾਂ ਦੀ ਵੈਬਸਾਈਟ ਆ ਜੂਗੀ ਅਤੇ ਵੈਬਸਾਈਟ ਦੇ ਉੱਤੇ ਜਿਹੜਾ ਕੰਟੈਕਟਸ ਦੇ ਵਿੱਚ ਜਾਓਗੇ ਅਤੇ ਉਹਦੇ ਉੱਤੇ ਨੰਬਰ ਵੀ ਆਜੂਗਾ ਇੱਕ ਵਾਰੀ ਮੈਂ ਵੀ ਦੇ ਦੇਣਾ ਜੀ ਨੰਬਰ ਜੇ ਇੱਥੋਂ ਨੋਟ ਕਰ ਸਕਦੇ ਹੋ ਅਤੇ ਜ਼ਰੂਰ ਨੰਬਰ ਹੈ ਜੀ 03960213300 ਦੇ ਉੱਤੇ ਤੁਸੀਂ ਕਾਲ ਕਰਨੀ ਆ ਅਤੇ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਆ ਸਿਟੀ ਦੇ ਵਿੱਚ ਮੈਲਬਨ ਦੇ ਵਿੱਚ ਇਹਨਾਂ ਦਾ ਔਫਿਸ ਆ ਜਾ ਕੇ ਤੁਸੀਂ ਇਨ ਪਰਸਨ ਵੀ ਮਿਲ ਸਕਦੇ ਹੋ ਜਾਂ ਫਿਰ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੋਡਸ ਓਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD Z-Line 7 ਪ੍ਰੀਮੀਅਮ ਸਿਰਫ $54,990 BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨ ਅਸ ਕੰਡੀਸ਼ਨ ਅਪਲਾਈ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਕਿਵੇਂ ਬਣਦਾ, ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟ੍ਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ। ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ ਪੜ੍ਹਿਆ ਜਾ ਰਿਹਾ। ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ। ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਨੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨੀ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦੇਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਇਹ ਮੈਂ ਇਹ ਵੀ ਮੈਂ ਕਹਿਣਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਆ, ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਇੱਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ, ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਇੱਦਾਂ ਦਾ ਉੱਥੇ ਆਈ ਗੱਲ, ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ, ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀਗੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ, ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਵੇਂ ਜਿਉਂ ਕਵਿਤਾ ਦਾ ਵਿਕਾਸ ਹੁੰਦਾ, ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ, ਤੇ ਹੁਣ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ, ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨਹੀਂ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀ ਲਿਖਤਾਂ ਦੇ ਖਿਲਾਫ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਸ਼ਿਵ ਕੁਮਾਰ ਬਟਾਲਵੀ ਵੀ ਉਹਨਾਂ ਦੇ ਨਾਂ ਚ ਸੀਗੇ, ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ, ਉਹਨਾਂ ਤੇ ਕਰਦੇ ਸੀ ਤੇ। ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ ਤੇ ਠੀਕ ਹੈ, ਉਹਦੇ ਚ ਜਿਹੜੇ ਉਤਰਾਅ ਚੜਾ ਉਹ ਸਾਰਾ ਕੁਛ ਆਉਂਦਾ ਤੇ। ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ, ਖੜਕੂਵਾਦ ਦੀ ਲਹਿਰ ਕਹਿ ਲਓ, ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ, ਕੋਈ ਉਹਨੂੰ ਮਿਲੀਟੈਂਸੀ ਕਹਿੰਦਾ, ਚਲੋ ਉਹ ਅਲੱਗ ਅਲੱਗ ਸ਼ਬਦ ਹੈ, ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ, ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ CPIML ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ, ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ, ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ, ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ, ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼, ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ, ਲੜਾਂਗੇ ਸਾਥੀ ਇਹੋ ਜਿਹੀਆਂ, ਤੇ ਆ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ ਤੇ। ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਤਾਂ ਖੈਰ ਬਾਅਦ ਚ ਵੀ ਗੱਲਾਂ ਦੇ ਸਾਹਮਣੇ ਆ, ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ। ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਇੱਕ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ, ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ ਸੀ, ਕੋਈ ਉਹਨਾਂ ਦੇ ਖਿਲਾਫ ਹਥਿਆਰ ਤਾਂ ਚੱਕ ਨਹੀਂ ਸੀ ਫਿਰਦਾ, ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ, ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦਿਨਾਂ ਚ ਉਹਨਾਂ ਦੇ ਸਮਕਾਲੀ ਪੱਤਰਕਾਰ, ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ, ਏਦਾਂ ਦੀ ਗੱਲ ਸੀ। ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ, ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਤੇ ਉਦੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ, ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ, ਬਲਕਿ ਇੰਨੀ ਜਿਹੜੀ ਸਿੱਧੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ। ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ, ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ, ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ, ਤੇ ਉਹ ਹੁਣ ਰਹੇਗਾ ਸਾਰਾ ਕੁਛ, ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸ ਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਖਤਮ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ, ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ, ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ, ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ, ਰਿਸਰਚ ਹੋਵੇ, ਤੇ ਹੁਣ NCERT ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ, ਤੇ ਸਾਹਿਤ ਅਕਾਦਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ ਤੇ ਫਿਰ ਕਿੰਨੇ ਹੀ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟਰਾਂਸਲੇਟ ਕੀਤਾ, ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟਰਾਂਸਲੇਟ ਹੋਏ, ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀਅੰਤਰ ਕੀਤਾ ਗਿਆ, ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ, ਤੇ ਉਹਦੇ ਵਿੱਚ ਕੀਤਾ ਗਿਆ। ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ, ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ। ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ, ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ, ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ, ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ, ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋ ਐਡੀਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ, ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਹ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ, ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ, ਤੇ ਫਿਰ ਸਾਡੇ ਸਮੇਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਪਾਸ਼ ਦਾ ਕਤਲ ਹੁੰਦਾ, ਤੇ ਫਿਰ ਜਿਹੜੀਆਂ ਉਹਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਹੋਏ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨਹੀਂ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ, ਮਨਫੀ ਹੈ। ਉਹਦੀਆਂ ਕਈ ਤੱਕ ਕਵਿਤਾਵਾਂ ਬਹੁਤ ਕਮਾਲ ਦੀਆਂ ਨੇਗੀਆਂ, ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਹੋਵੇ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ, ਜਿਹਦੇ ਚ ਉਹ ਕਹਿੰਦਾ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ, ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੱਡਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਇੱਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਇੱਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਇੱਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਕੁਝ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ, ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ, ਸਾਡੇ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ, ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ, ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ, ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ, ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ, ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ, ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਵਿੱਚ ਪਾਸ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ, ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾ ਵਾਲਾ, ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ, ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ, ਜਿਹੜੇ ਹੈ ਰਿਸ਼ਤਿਆਂ ਦੇ ਵਿੱਚ, ਆਪਣੇ ਪ੍ਰਭਾਵਾਂ ਦੇ ਵਿੱਚ। ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ, ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ। ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨਹੀਂ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸ ਦਿੰਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ ਜਿਹੜਾ ਹੈ, ਵਿਅਕਤੀ ਵੱਡਾ ਉਦੋਂ ਹੀ ਹੁੰਦਾ ਹੈ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ ਆ, ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ, ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ, ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ, ਉਹ ਰਹਿਣੀ ਹੈ ਰੈਲੀਵੈਂਟ, ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾ ਰਹਿਣਾ, ਭਾਵੇਂ ਪੂੰਜੀ ਦਾ ਹੈ, ਭਾਵੇਂ ਜਗੀਰਦਾਰੀ ਦਾ ਹੈ, ਭਾਵੇਂ ਵਿਚਾਰਾਂ ਦਾ ਗੱਲਬਾ, ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ। ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ, ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ ਹੈ, ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ, ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਹੈ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ, ਜਿਸ ਤੋਂ ਹੋਰ ਕਾਫੀ ਉਮੀਦ ਸੀ। ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾ ਵਿੱਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
1: ਜੀ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ, ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ, ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ, ਸਾਹਿਤੀ ਇਸ ਕਿਸਮ ਦਾ ਲਿਖਣਾ, ਕਲਮ ਹੀ ਇਸ ਕਿਸਮ ਦੇ ਨਾਲ ਅੱਗੂ ਗੱਲਿੰਗ ਕਿ ਜੇਲ੍ਹ ਲੈ ਜਾਂਦੇ ਸੀ। ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿੱਧਰੇ ਹੜਤਾਲ ਹੋਣੀ, ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ। ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ, ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਜੇਲ੍ਹ ਫੜ ਕੇ ਲੈ ਗਏ। ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ, ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ, ਅਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ, ਉਹਨਾਂ ਨੂੰ ਬਿਠਾ ਕੇ ਕਹਿੰਦਾ ਅਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ, ਅਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ। ਅਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ, ਦਾਦ ਦੇਈ ਜਾਣ, ਉਹ ਕਹਿੰਦੇ ਦਾਦ ਨਾ ਦਿਉ, ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ, ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ। ਅਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ, ਚਾਹੇ ਐਮਰਜੈਂਸੀ ਦੇ ਖਿਲਾਫ, ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ, ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਬੀ ਹੋਈ ਯੋਗ ਵਾਂਗ, ਹੈ ਨਾ। ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ, ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ, ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹੈ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ,
0: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ, ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ, ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ, ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਛੋਟੀ ਜਿਹੀ ਉਮਰ ਦੇ ਵਿੱਚ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ ਜਾਣਾ ਪਿਆ। ਜਿਹੜੀ ਉਹਦੀ ਜੇਲ ਵਾਲੀ ਜਿਹੜੀ ਕਰਤਾ ਜੀ ਚੋ ਕਹਿੰਦਾ ਮੈਂ ਘਾਹ ਹਾਂ, ਤੇ ਉਹ ਉਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ, ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ, ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ, ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚ ਜਿਹੜੀ ਉਹ ਸਾਰੀ ਗੱਲ, ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ, ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਦੀਆਂ ਲਿਖੀਆਂ, ਸ਼ੁਰੂ ਸ਼ੁਰੂ ਚ ਰਾਸ਼ੀਫਲ ਦੇ ਉੱਪਰ ਇੱਕ ਕਿਤਾਬ ਲਿਖੀ, ਮੈਨੂੰ ਯਾਦ ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ, ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ, ਇੱਕ ਵਿਗਿਆਨਿਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ, ਤੇ ਇਹ ਸਾਰਾ ਕੁਛ। ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ, ਕਿਉਂਕਿ ਲਿਖਤ ਤਾਂ ਆਮ ਵਰਗੀ ਸੀਗੀ, ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਹੈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ, ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ, ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ, ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ, ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਾਂਗ ਜਿਹੜਾ ਸਿਰ ਹੈ ਮੇਮਣੇ ਵਾਂਗੂ ਬੀਹਾਂ ਚ ਮਿਆਂਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਇਹ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ ਸੀਪੀਆਈ ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ, ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ।
1: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
0: ਹਾਂਜੀ ਸ਼ੁਕਰੀਆ ਜੀ।
1: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ, ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ, ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜ਼ੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ ਪੰਜਾਬ ਕੀ ਗੱਲ ਕੀ 'ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਅ ਜੀ ਵੀ ਦੱਸ ਗਏ ਹੈ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ, ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸੀ ਹੋਈ ਸੀਤਾ ਨਹੀਂ ਬਸ ਤੇਲ ਦੇ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖੁਆਇਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ, ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ, ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ। ਵਾਸ਼ਿੰਗਟਨ ਇਹਨਾਂ ਨੂੰ ਗਊਆਂ ਮਣਸਾ ਕੇ ਭੇਜ। ਵਾਸ਼ਿੰਗਟਨ ਦਿਓ ਜਾਸਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ, ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ ਹੋ। ਦਿਓ ਜਾਸਾਂ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
2: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਅੱਜ ਦਾ ਦਿਨ ਜੋ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਉਹ ਕਰੀਏ ਸ਼ੁਕਰਾਨਾ। ਅਤੇ ਆਸ ਕਰਦੇ ਹਾਂ ਕਿ ਇਸ ਸ਼ੁਕਰਾਨੇ ਵਜੋਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਸਾਰਾ ਦਿਨ ਸਜਾ ਕੇ ਰੱਖਿਓ ਆਪਣੇ ਚਿਹਰੇ 'ਤੇ, ਇਹ ਤੁਹਾਡੇ ਚਿਹਰੇ ਦਾ ਸ਼ਿੰਗਾਰ ਆ, ਇਹ ਤੁਹਾਡੇ ਚਿਹਰੇ ਦਾ ਮੇਕਅਪ ਹੈ, ਇਸ ਤੋਂ ਬਿਹਤਰ ਦੁਨੀਆ ਦਾ ਕੋਈ ਹੋਰ ਮੇਕਅਪ ਨਹੀਂ ਹੋ ਸਕਦਾ, ਜਿੰਨੇ ਮਰਜ਼ੀ ਪੈਸੇ ਖਰਚ ਲਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਇੱਕ ਫਿਲੀਪੀਨ ਮੂਲ ਦੀ ਹੌਲੀ ਜਿਹੀ ਉਮਰ ਦੀ ਕੁੜੀ, ਥੋੜ੍ਹਾ ਡਰੀ ਜੀ, ਸਹਿਮੀ ਜੀ, ਅੰਗਰੇਜ਼ੀ 'ਚ ਕਹਿ ਲਈਏ ਤਾਂ ਕੰਫਿਊਜ਼ ਜੀ ਜਾਪ ਰਹੀ ਸੀ। ਕਦੀ ਚੋਰ ਅੱਖ ਦੇ ਨਾਲ ਕਾਊਂਟਰ ਦੇ ਉੱਤੇ ਗਾਹਕਾਂ ਦੀ ਲੱਗੀ ਲੈਣ ਨੂੰ ਵੇਖਦੀ, ਅਤੇ ਕਦੀ ਆਪਣੇ ਆਪ ਦੇ ਵਿੱਚ ਕੁਛ ਸੋਚਣ ਲੱਗ ਪੈਂਦੀ। ਘਬਰਾਹਟ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦਿੰਦੀ ਸੀ। ਇੱਕ ਦੋ ਵਾਰੀ ਨੋਟ ਕੀਤਾ, ਫਿਰ ਰਿਹਾ ਨਾ ਗਿਆ। ਮੈਂ ਹੌਲੀ ਜਿਹੀ ਪੁੱਛ ਹੀ ਲਿਆ, ਕੁੜੀ ਇਹ ਨਵੀਂ ਹੈ? ਹਾਂ ਦੇ ਵਿੱਚ ਸਿਰ ਹਿਲਾਉਂਦੀ ਕਹਿਣ ਲੱਗੀ, ਹੁਣੇ ਹੀ ਓਰੀਐਂਟੇਸ਼ਨ ਹੋਈ ਹੈ ਮੇਰੀ, ਅੱਜ ਜੌਬ ਦੇ ਉੱਤੇ ਪਹਿਲਾ ਦਿਨ ਹੈ, ਇਹ ਮੇਰੀ ਪਹਿਲੀ ਸ਼ਿਫਟ ਹੈ, ਕਈ ਚੀਜ਼ਾਂ ਹਾਲੇ ਮੇਰੀ ਸਮਝ ਤੋਂ ਬਾਹਰ ਨੇ, ਕਈ ਆਈਟਮਾਂ ਮੈਂ ਸਕੈਨ ਕਰਦੀ ਹਾਂ ਪਰ ਜਿੱਦਾਂ ਮੈਨੂੰ ਦੱਸਿਆ ਗਿਆ ਵਾ ਉੱਦਾਂ ਸਕਰੀਨ ਦੇ ਉੱਤੇ ਸ਼ੋਅ ਨਹੀਂ ਕਰਦੀਆਂ, ਕਈ ਤਾਂ ਮੈਨੂੰ ਨੰਬਰ ਹੀ ਨਹੀਂ ਲੱਭ ਰਹੇ। ਮੈਨੂੰ ਡਰ ਆ ਕਿ ਕਿਤੇ ਮੈਂ ਪੈਸੇ ਵੱਧ ਘੱਟ ਨਾ ਲੈ ਲਵਾਂ। ਇੰਨਾ ਕਹਿ ਕੇ ਲਾਗੇ ਪਏ ਕਾਗਜ਼ ਫਰੋਲਣੇ ਸ਼ੁਰੂ ਕਰ ਦਿੱਤੇ। ਉਸਦੀ ਇਹ ਗੱਲ ਸੁਣ ਕੇ ਮੈਨੂੰ ਆਪਣੀ ਅੰਮ੍ਰਿਤਸਰ ਵਾਲੀ ਨੌਕਰੀ ਯਾਦ ਆ ਗਈ, ਮੇਰਾ ਵੀ ਪਹਿਲਾ ਦਿਨ ਮੈਨੂੰ ਚੇਤੇ ਆ ਗਿਆ। ਹੋਟਲ ਦੇ ਵਿੱਚ ਕਿਚਨ 'ਚ ਖਲੋਤੇ ਹੋਏ ਦੀ ਜਦੋਂ ਟਾਈ ਦੇ ਉੱਤੇ ਤੜਕੇ ਦੇ ਛਿੱਟੇ ਆਣ ਪਏ ਅਤੇ ਥੰਧਿਆਈ ਤੋਂ ਤਿਲਕ ਕੇ ਲਿਬੜੀ ਹੋਈ ਨਵੀਂ ਨਕੋਰ ਪੈਂਟ ਅਤੇ ਮੁੜ ਕੇ ਆਪਣੇ ਉੱਤੇ ਹੱਸਦਾ ਹੋਇਆ ਸਾਰਾ ਉਹ ਕਿਚਨ ਦਾ ਸਟਾਫ, ਰੋਣ ਹਾਕਾ ਜਿਹਾ ਹੋ ਗਿਆ ਸੀ ਮੈਂ ਕੁਛ ਹੀ ਪਲਾਂ ਦੇ ਵਿੱਚ। ਸੋਚ ਰਿਹਾ ਸਾਂ ਕਦੋਂ 2 ਵੱਜਣ ਅਤੇ ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜਾਂ, ਕਦੋਂ ਮੈਂ ਕਾਦੀਆਂ ਵਾਲੀ ਗੱਡੀ ਫੜ ਕੇ ਬਤਾਲੇ ਅੱਪੜ ਜਾਵਾਂ ਅਤੇ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਵੜ ਜਾਵਾਂ। ਸਾਰਿਆਂ ਦੇ ਮਜ਼ਾਕ ਦਾ ਪਾਤਰ ਬਣਿਆ ਇੱਥੇ ਮੈਂ ਬਹੁਤਾ ਸਮਾਂ ਨਹੀਂ ਕੱਢ ਸਕਦਾ, ਅਜੇ ਸੋਚ ਹੀ ਰਿਹਾ ਸੀ ਕਿ ਕਿਸੇ ਨੇ ਮੋਢੇ ਤੋਂ ਆਣ ਹਲੂਣਾ। ਉਹ ਲੇਸਲੀ ਨਾਂ ਦਾ ਉਸ ਰਸੋਈ ਦਾ ਸੁਪਰਵਾਈਜ਼ਰ ਸੀ। ਆਖਣ ਲੱਗਾ, ਪੁੱਤ ਘਬਰਾਈ ਨਾ, ਇਹ ਜੋ ਤੇਰੇ ਨਾਲ ਹੋ ਰਿਹਾ ਨਾ ਇਹ ਸਾਰਿਆਂ ਦੇ ਨਾਲ ਹੀ ਹੁੰਦਾ, ਮੇਰੇ ਸਮੇਤ ਸਾਰਿਆਂ ਨਾਲ ਹੋਇਆ, ਪਰ ਮੇਰਾ ਪੁੱਤ ਡਰੀ ਨਾ, ਮੈਂ ਤੇਰੇ ਨਾਲ ਹੈ। ਅਤੇ ਨਾਲ ਹੀ ਸਾਰੇ ਸਟਾਫ ਨੂੰ ਸੰਬੋਧਨ ਕਰਦਿਆਂ ਆਖਣ ਲੱਗਾ, ਖਬਰਦਾਰ ਹੋਏ ਕਿਸੇ ਨੇ ਮੁੰਡੇ ਨੂੰ ਤੰਗ ਕੀਤਾ ਤਾਂ। ਮੈਨੂੰ ਇੰਝ ਲੱਗਾ ਜਿੱਦਾਂ ਮਰਦੇ ਦੇ ਉੱਤੇ ਕਿਸੇ ਨੇ ਪਾਣੀ ਛਿਣਕ ਕੇ ਜਾਨ ਬਚਾ ਲਈ ਹੋਵੇ। ਜਾਨ ਬਚੀ, ਸਾਹ 'ਚ ਸਾਹ ਆਇਆ। ਮੁੜ ਕੇ ਉਸੇ ਸੁਪਰਵਾਈਜ਼ਰ ਨੇ 3 ਮਹੀਨੇ ਦਾ ਮੇਰਾ ਢਾਲ ਦਾ ਕੰਮ ਕੀਤਾ, ਉਸ ਰਸੋਈ ਦੇ ਵਿੱਚ ਢਾਲ ਬਣ ਕੇ ਮੇਰੀ ਰਾਖੀ ਕੀਤੀ। ਕੋਈ ਵੀ ਕੁਛ ਕਹਿੰਦਾ ਤਾਂ ਮੇਰੇ ਕਹਿਣ ਤੋਂ ਪਹਿਲਾਂ ਉਹ ਆਪ ਹੀ ਜਵਾਬ ਦੇ ਦਿੰਦਾ। ਮੈਨੂੰ ਯਾਦ ਹੈ ਆਖਰੀ ਦਿਨ ਸੀ ਉਹ, ਮੈਂ ਉਸ ਕੋਲ ਗਿਆ ਅਤੇ ਕਿਹਾ, ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਮੈਂ ਜ਼ਰੂਰ ਮੋੜਾਂਗਾ ਜ਼ਿੰਦਗੀ ਦੇ ਵਿੱਚ। ਅਤੇ ਹੱਸਦਾ ਹੋਇਆ ਕਹਿਣ ਲੱਗਾ,
ਵੇਲਾ ਆਊਗਾ ਤੇ ਮੋੜ ਦਵੀ ਭਲਿਆ, ਪਰ ਇਸ ਤੋਂ ਪਹਿਲਾਂ ਕਿ ਵੇਲਾ ਆਉਂਦਾ, ਵੇਲਾ ਖੁੰਝ ਚੁੱਕਾ ਸੀ। ਕੁਛ ਹਫ਼ਤੇ ਪਹਿਲਾਂ ਜਵਾਂਕਲ ਰਸੋਈ ਦੇ ਵਿੱਚ ਕੰਮ ਕਾਰ ਕਰਦਾ ਦਿਖਦਾ ਸੀ, ਖਬਰ ਮਿਲੀ ਕਿ ਉਹਨੂੰ ਹਾਰਟ ਅਟੈਕ ਆ ਗਿਆ। ਲੈਸਲੀ ਅੰਕਲ ਹੁਣ ਪੂਰਾ ਹੋ ਚੁੱਕਾ ਸੀ, ਉਹ ਇਸ ਦੁਨੀਆਂ ਦੇ ਵਿੱਚ ਨਹੀਂ ਸੀ, ਤੇ ਮੈਨੂੰ ਇੱਕ ਹੀ ਝੋਰਾ, ਉਹਦੀਆਂ ਕੀਤੀਆਂ ਮਿਹਰਬਾਨੀਆਂ, ਉਹਦੇ ਕਰਜ਼ ਮੈਂ ਕਿੱਦਾਂ ਉਤਾਰਾਂਗਾ। ਮੈਨੂੰ ਤੇ ਮੌਕਾ ਹੀ ਨਹੀਂ ਮਿਲਿਆ। ਇੰਨੇ ਨੂੰ ਪਿੱਛੋਂ ਉੱਚੀ ਸਾਰੀ ਆਵਾਜ਼ ਪਈ। ਇਸ ਆਵਾਜ਼ ਨੇ ਮੇਰੀ ਭੂਤਕਾਲ ਵਾਲੀਆਂ ਸਾਰੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਮੁੜ ਕੇ ਵੇਖਿਆ ਤਾਂ ਕਤਾਰ ਦੇ ਵਿੱਚੋਂ ਇੱਕ ਗੋਰਾ ਗੁੱਸੇ ਹੋ ਰਿਹਾ ਸੀ ਉਸ ਕੁੜੀ ਨੂੰ। ਉਹ ਕਹਿ ਰਿਹਾ ਸੀ, ਇੰਨੀ ਦੇਰ ਕਿਉਂ ਲੱਗ ਰਹੀ ਹੈ, ਮੈਂ ਛੇਤੀ ਜਾਣਾ, ਅਸੀਂ ਵਿਹਲੇ ਨਹੀਂ। ਮੈਂ ਉਸੇ ਵੇਲੇ ਆਪ ਮੁਹਾਰੇ ਹੀ ਆਖ ਉੱਠਿਆ, ਸੱਜਣੋ ਥੋੜ੍ਹਾ ਹੌਂਸਲਾ ਰੱਖੋ, ਥੋੜ੍ਹਾ ਸਬਰ ਰੱਖੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੁੜੀ ਅੱਜ ਨਵੀਂ ਹੈ, ਇਹਦਾ ਅੱਜ ਪਹਿਲਾ ਦਿਨ ਹੈ ਕੰਮ ਦੇ ਉੱਤੇ। ਮੇਰੀ ਬੇਨਤੀ ਕਿ ਤੁਸੀਂ ਸਾਰੇ ਆਪਣਾ ਪਹਿਲਾ ਦਿਨ ਕੰਮ ਦੇ ਉੱਤੇ ਯਾਦ ਕਰਕੇ ਵੇਖੋ, ਸ਼ਾਇਦ ਤੁਹਾਨੂੰ ਇਸ ਕੁੜੀ ਦੀ ਇਸ ਟਾਈਮ ਅਵਸਥਾ ਸਮਝ ਆ ਜਾਵੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਹਿਲੇ ਦਿਨ ਜੌਬ ਦੇ ਉੱਤੇ ਕਿੱਦਾਂ ਲੰਘਦਾ, ਬਸ ਉੱਦਾਂ ਦੇ ਹੀ ਹਾਲਾਤ ਇਸ ਕੁੜੀ ਦੇ ਨੇ। ਫਿਰ ਕੀ ਸੀ, ਰੌਲਾ ਪਾਉਂਦੇ ਸਾਰੇ ਗੋਰੇ ਇੱਕਦਮ ਚੁੱਪ ਹੋ ਗਏ। ਬਹੁਤਿਆਂ ਦੇ ਬੁੱਲਾਂ ਦੇ ਉੱਤੇ ਹੁਣ ਸੌਰੀ ਸੀ। ਉਹ ਗੋਰਾ ਜਿਹੜਾ ਸਭ ਤੋਂ ਉੱਚੀ ਰੌਲਾ ਪਾ ਰਿਹਾ ਸੀ, ਉਹਨੇ ਵੀ ਉੱਚੀ ਦੇਣੀ ਸੌਰੀ ਕਿਹਾ। ਇੱਧਰ ਘੁੰਮ ਕੇ ਆਪਣਾ ਸੌਦਾ ਫੜਨ ਦੇ ਲਈ ਜਦੋਂ ਕੁੜੀ ਦੇ ਨਾਲ ਆਈ ਕੰਟੈਕਟ ਹੋਇਆ ਤਾਂ ਅੱਖਾਂ ਹੀ ਅੱਖਾਂ ਦੇ ਵਿੱਚ ਉਹ ਥੈਂਕ ਯੂ ਕਹਿ ਰਹੀ ਸੀ। ਪਰ ਮੈਂ ਗਰੋਸਰੀ ਦੇ ਝੋਲੇ ਚੁੱਕੀ ਬਾਹਰ ਨੂੰ ਜਾਂਦਾ ਇਹੋ ਹੀ ਸੋਚ ਰਿਹਾ ਸੀ ਕਿ ਅੱਜ ਮੈਂ ਕਿੰਨਾ ਹਲਕਾ ਫੁਲਕਾ ਮਹਿਸੂਸ ਕਰ ਰਿਹਾ। ਸ਼ਾਇਦ ਲੇਸਲੀ ਅੰਕਲ ਦੇ ਵੱਲੋਂ ਚਾੜਿਆ ਗਿਆ ਕਰਜ਼ਾ ਅੱਜ ਮੈਂ ਉਤਾਰ ਦਿੱਤਾ, ਜਾਂ ਫਿਰ ਉਸ ਚਾੜੇ ਕਰਜ਼ੇ ਦੇ ਵਿੱਚੋਂ ਇੱਕ ਨਿੱਕੀ ਜਿਹੀ ਕਿਸ਼ਤ ਅੱਜ ਮੈਂ ਮੋੜ ਦਿੱਤੀ ਹੈ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਅਤੇ ਸਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣੇ ਸੀ ਸੁਖਵਿੰਦਰ ਸਿੰਘ ਪਰਵਾਲ ਜੀ। ਅਤੇ ਮੈਂ ਆਸ ਕਰਦਾ ਕਿ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਹੋਏਗੀ। ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਨਾ ਕੁਛ ਜ਼ਰੂਰ ਵਾਪਰਦਾ। ਜਦੋਂ ਕੋਈ ਬਿਲਕੁਲ ਅਣਜਾਣ ਬੰਦਾ ਆ ਕੇ ਸਾਡੇ ਮੋਢੇ 'ਤੇ ਹੱਥ ਧਰ ਦਿੰਦਾ, ਉਹ ਸਾਡੀ ਮਦਦ ਕਰਦਾ, ਉਹ ਸਾਡਾ ਆਪਣਾ ਨਾਂ ਹੋ ਕੇ ਵੀ ਸਾਨੂੰ ਰੱਬ ਲੱਗਣ ਲੱਗ ਪੈਂਦਾ। ਅਤੇ ਜ਼ਰੂਰੀ ਨਹੀਂ ਉਹਦਾ ਉੱਦਾਂ ਦਾ ਵਰਤਾਰਾ ਕੀਤਾ, ਤੁਸੀਂ ਉਸੇ ਦੇ ਨਾਲ ਹੀ ਆਪਣਾ ਕਰਜ਼ ਮੋੜਨਾ। ਤੁਸੀਂ ਉਹ ਚੰਗਿਆਈ ਦੁਨੀਆਂ ਦੇ ਵਿੱਚ ਅੱਗੇ ਤੋਰਨੀ ਹੁੰਦੀ ਹੈ। ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਉਹਨੂੰ ਤੁਸੀਂ ਹੋਰ ਕੀ ਭਰੋਗੇ, ਭਰਨਾ ਤਾਂ ਆਪਾਂ ਖਾਲੀ ਭਾਂਡਿਆਂ ਨੂੰ ਆ। ਜਿਹਨੂੰ ਪਹਿਲਾਂ ਹੀ ਪਤਾ ਕਿਸੇ ਦਾ ਸੁੱਖ ਦੁੱਖ ਕੀ ਹੁੰਦਾ, ਜਿਹਨੂੰ ਪਹਿਲਾਂ ਹੀ ਪਤਾ ਵਾ ਲੋੜਵੰਦ ਦੇ ਨਾਲ ਕਿੱਦਾਂ ਖੜਨਾ, ਉਹਨੂੰ ਤੁਸੀਂ ਕੀ ਦੱਸੋਗੇ? ਉਹਦੇ ਕੋਲ ਤਾਂ ਤੁਸੀਂ ਸਿੱਖੋਗੇ, ਉਹਦੇ ਕੋਲ ਤਾਂ ਤੁਸੀਂ ਸਿੱਖਿਆ, ਉਹ ਤੁਹਾਡਾ ਗੁਰੂ ਹੋ ਗਿਆ, ਅਤੇ ਉਹ ਚੰਗਿਆਈ ਤੁਸੀਂ ਅੱਗੇ ਤੋਰਨੀ ਆ। ਸਮਾਂ ਕੱਢ ਕੇ ਆਪਾਂ ਵੀ ਯਾਦ ਕਰਿਆ ਕਰੀਏ ਕਿੰਨੇ ਕਿੱਥੇ ਕੀ ਸਾਡੇ ਨਾਲ ਕੀਤਾ। ਅੱਜ ਉਹ ਸਾਨੂੰ ਹਲਕਾ ਲੱਗੇ ਪਰ ਉਸ ਸਮੇਂ ਉਹਦੀ ਕੀ ਅਹਿਮੀਅਤ ਸੀ। ਅਤੇ ਕੋਸ਼ਿਸ਼ ਕਰੀਏ ਜਿੱਥੇ ਕਿਤੇ ਸਾਡੀ ਲੋੜ ਆ ਕਿਸੇ ਨੂੰ
ਕਿਸੇ ਲੋੜਵੰਦ ਨੂੰ ਉੱਥੇ ਆਪਾਂ ਉਹਦੇ ਲਈ ਉੱਦਾਂ ਦਾ ਬਣ ਕੇ ਖੜ ਜਾਈਏ। ਅਤੇ ਫਿਰ ਤੁਹਾਨੂੰ ਯਕੀਨ ਮੰਨਿਓ ਬੋਝ ਨਹੀਂ ਲੱਗੂਗਾ, ਸਟ੍ਰੈਸ ਨਹੀਂ ਆਊਗਾ, ਤੁਹਾਡੇ ਮਨ ਦੇ ਉੱਤੇ ਭਾਰ ਨਹੀਂ ਹੋਊਗਾ। ਉਸ ਦਿਨ ਤੁਸੀਂ ਕਿੰਨੇ ਵੀ ਬਿਜ਼ੀ ਹੋਵੋਗੇ ਤੁਹਾਨੂੰ ਮਾਣ ਮਹਿਸੂਸ ਹੋਊਗਾ, ਤੁਸੀਂ ਆਪਣੇ ਘਰ ਨੂੰ ਇੱਕ ਸ਼ਾਬਾਸ਼ੀ ਲੈ ਕੇ ਜਾਓਗੇ, ਆਪਣੇ ਆਪ ਦੇ ਲਈ ਆਪ ਦਿੱਤੀ ਹੋਈ ਇੱਕ ਸ਼ਾਬਾਸ਼ੀ, ਕਿਉਂਕਿ ਸਭ ਤੋਂ ਬਿਹਤਰ ਬੰਦਾ ਆਪਣੇ ਆਪ ਨੂੰ ਜਾਣ ਸਕਦਾ, ਆਪਣੇ ਆਪ ਨੂੰ ਪੜ੍ਹ ਸਕਦਾ, ਸਭ ਤੋਂ ਬਿਹਤਰ ਆਪਣੇ ਆਪ ਦੀ ਕੋਖ ਪੜਤਾਲ ਕਰ ਸਕਦਾ। ਕੋਈ ਹੋਰ ਉਹ ਕਦੀ ਵੀ ਨਹੀਂ ਜਾਣ ਸਕਦਾ ਜੋ ਤੁਹਾਨੂੰ ਤੁਹਾਡੇ ਬਾਰੇ ਪਤਾ। ਸੋ ਇਸ ਕਰਕੇ ਜੋ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਹੈ ਉਹ ਬਾਹਰੋਂ ਮਿਲੀ ਕਿਸੇ ਸ਼ਾਬਾਸ਼ੀ ਤੋਂ ਕਿਤੇ ਵੱਡੀ ਹੈ। ਬਾਹਰਲੇ ਤਾਂ ਕਿਸੇ ਨੂੰ ਫਿਰ ਵੀ ਭੁਲੇਖਾ ਪਿਆ ਹੋ ਸਕਦਾ, ਉਹਨੂੰ ਫਿਰ ਵੀ ਤੁਸੀਂ ਕਿਤੇ ਝੂਠ ਦੱਸਿਆ ਹੋ ਸਕਦਾ, ਪਰ ਆਪਣੇ ਆਪ ਨੂੰ ਬੰਦਾ ਕਦੀ ਝੂਠ ਨਹੀਂ ਬੋਲ ਸਕਦਾ। ਤੁਹਾਨੂੰ ਖੁਦ ਨੂੰ ਪਤਾ ਹੋਊਗਾ ਕਿ ਤੁਸੀਂ ਜੋ ਕੀਤਾ ਉਹ ਨਿਰਸਵਾਰਥ ਕੀਤਾ ਜਾਂ ਉਹਦੇ ਪਿੱਛੇ ਵੀ ਕੁਝ ਨਾ ਕੁਝ ਲੁਕਿਆ। ਅਕਸਰ ਹੀ ਜੱਗ ਨੂੰ ਕੁਛ ਹੋਰ ਦਿਖਦਾ, ਸੱਚਾਈ ਉਹਦੇ ਪਿੱਛੇ ਕੁਛ ਹੋਰ ਹੁੰਦੀ ਹੈ। ਪਰ ਜੋ ਤੁਸੀਂ ਆਪ ਆਪਣੇ ਆਪ ਦੇ ਬਾਰੇ ਵੇਖਦੇ ਹੋ, ਜੋ ਤੁਸੀਂ ਆਪਣੇ ਅੰਦਰ ਨੂੰ ਪੜ੍ਹਦੇ ਹੋ, ਜੋ ਕਰਜ਼ਦਾਰੀਆਂ ਤੁਹਾਨੂੰ ਪਤਾ ਨੇ ਉਹ ਕਿਸੇ ਹੋਰ ਨੂੰ ਨਹੀਂ ਪਤਾ ਹੋ ਸਕਦੀਆਂ। ਸੋ ਕੋਸ਼ਿਸ਼ ਕਰੀਏ ਕੋਈ ਤੁਹਾਡੇ ਨਾਲ ਚੰਗਾ ਕਰਦਾ ਅਤੇ ਉਸ ਚੰਗੇ ਨੂੰ ਆਪਾਂ ਅੱਗੇ ਹੋਰਾਂ ਦੇ ਨਾਲ ਕਰੀਏ। ਧੰਨਵਾਦ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਸ਼ਰਤਾਂ ਲਾਗੂ।
1: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਪਰੋਸੇ ਦੀ ਨਿਸ਼ਾਨੀ।

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਟਰਾਲੇ ਨਾਲ ਟੈਂਪੂ ਨੀ ਆ।

ਟਾਣੀਆਂ ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਆਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ

ਇਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਕ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ ਨਾਮ।

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਤ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋ ਚੋਟਾ ਨੇ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਕੇਵਲ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਪੌਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਿਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਏ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤ੍ਰੰ ਨਮੋ ਸਰਵ ਦਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਦੇ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਸਤ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੇ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮੈਂ ਮਾਇਆ ਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਖੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਤਗੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੁਬ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਭਾ ਸੁਸਾਜ ਸਨਹ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ

ਤਰ ਸਾਚੈ ਜਿਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

भगत रविदास जी की। एक ओंकार सतगुर प्रसाद, हम सर दीना

ਲਹਾਂ ਸੋ ਸੱਜਣ ਟੋਲ। ਉਸ ਮਾਲਕ ਨੂੰ ਮੈਂ ਲੱਭ ਲਵਾਂ, ਮੈਂ ਆਪਣੇ ਤਨ ਨੂੰ ਵੇਚ ਕੇ ਖੰਭ ਖਰੀਦ ਲਵਾਂ, ਜਿਹੜੇ ਇਹਦੇ ਨਾਲ ਲਾ ਕੇ ਉੱਡ ਕੇ ਆਪਣੇ ਮਾਲਕ ਦੇ ਕੋਲ ਚਲਾ ਜਾਵਾਂ। ਕਿਹਦੇ ਕੋਲ? ਜਿਹਦੇ ਕੋਲੋਂ ਮੈਂ ਵਿਛੜਿਆ ਹੋਇਆ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੇ ਪੁਰਿਆ ਤੁਧ ਭਗਵੰਤਾ। ਇੱਕ ਘੜੀ ਦਾ ਵਿਛੋੜਾ ਵੀ ਸਹਿਣ ਕਰਨਾ ਜਿਹੜਾ ਉਹ ਬੜਾ ਔਖਾ ਹੋ ਜਾਂਦਾ। ਤੋ ਗੁਰੂ ਸਵਾਰਿਓ ਭਗਤ ਜੀ ਇੱਕ ਅਰਦਾਸ ਇੱਕ ਤਰਲਾ ਲੈਂਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਮੈਂ ਔਗਣਾਂ ਦਾ ਭਰਿਆ ਹੋਇਆ ਹਾਂ, ਮੇਰੀ ਪ੍ਰੀਖਿਆ ਨਾ ਹੋਰ ਲਈ, ਬਸ ਇੱਕ ਕਿਰਪਾ ਕਰ ਦੇ ਕਿ ਮੈਨੂੰ ਆਪਣੇ ਬਚਨਾਂ ਦੇ ਨਾਲ ਮੇਰਾ ਮਨ ਜਿਹੜਾ ਇਹਨਾਂ ਨੂੰ ਜੋੜ ਦੇ, ਤੇਰੇ ਬਚਨਾਂ ਨਾਲ ਮੇਰਾ ਮਨ ਜਿਹੜਾ ਉਹ ਜੁੜ ਜਾਏ ਔਰ ਸਿਦਕ ਆ ਜਾਏ, ਮਨ ਦਾ ਟਿਕਾਓ ਜਿਹੜਾ ਵੱਜ ਜਾਏ, ਮੇਰਾ ਜਨਮ ਮਰਨ ਦਾ ਗੇੜ ਕੱਟਿਆ ਜਾਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੀ ਵੀ ਕਿਤੇ ਐਸੀ ਅਵਸਥਾ ਬਣ ਜਾਏ। ਆਓ ਜੋ ਲੜੀਵਾਰ ਪਾਵਨ ਸ਼ਬਦ

0: ਕਹਿੰਦੇ ਨੇ ਇੱਕ ਅਚਰਜ ਤਮਾਸ਼ਾ, ਇੱਕ ਚਲਤ ਅਚਰਜ ਜਿਹੜਾ ਉਹ ਵੇਖਣ ਵਿੱਚ ਆਇਆ ਹੈ।
1: ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਿਨ ਆੜ ਨਾ ਦਾਮ ਲਿਆ।
0: ਔਰ ਕਹਿੰਦੇ ਨੇ ਜਦੋਂ ਉਹਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਦਰਸ਼ਨ ਕੀਤਾ, ਜਿੰਨੇ ਵੀ ਉੱਥੇ ਸਨ ਉਹਨਾਂ ਨੇ ਆ ਕੇ ਜਦ ਦਰਸ਼ਨ ਕੀਤਾ ਤੇ ਮੋਹੇ ਗਏ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਹਿੰਦੇ ਨੇ ਜਦੋਂ ਉਹਨਾਂ ਨੇ ਗੁਰੂ ਦਾ ਦਰਸ਼ਨ ਕੀਤਾ ਨਾ, ਫਿਰ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ। ਐਸੀ ਅਵਸਥਾ ਫਿਰ ਉਹਨਾਂ ਦੀ ਬਣ ਗਈ ਔਰ ਕਿਸੇ ਦੀ ਹਿੰਮਤ ਨਹੀਂ ਪਈ। ਕਿਨੇ ਆੜ ਨਾ ਦਾਮ ਲਿਆ, ਅੱਧੀ ਕੌਡੀ ਦਾ ਦਾਮ ਵੀ ਕਿਸੇ ਨੇ ਨਹੀਂ ਲਿਆ। ਕਿੰਨਾ ਪਾਸੋਂ? ਜਿਨ੍ਹਾਂ ਕੋਲੋਂ ਮਸੂਲ ਮੰਗਦੇ ਸਨ, ਜਗਾਤੀ ਜਿਹੜੇ ਬੈਠੇ ਸਨ ਉਹਨਾਂ ਨੂੰ ਅੱਡੀ। ਕਿਉਂ? ਕਿਉਂਕਿ ਹੁਣ ਗੁਰੂ ਦਾ ਸੰਗ ਮਿਲ ਗਿਆ। ਗੁਰੂ ਸਵਾਰਿਓ, ਜਦੋਂ ਗੁਰੂ ਸਿਰ ਤੇ ਹੱਥ ਰੱਖ ਦਿੰਦੇ ਨਾ, ਗੁਰੂ ਬਾਂਹ ਫੜ ਲੈਂਦਾ, ਉਸ ਵੇਲੇ ਹੋਰ ਕਿਸੇ ਦਾ ਖਤਰਾ ਨਹੀਂ ਜੇ ਫਿਰ ਰਹਿ ਜਾਂਦਾ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ। ਤੋ ਬਖਸ਼ਿਸ਼ ਕਰਦੇ ਨੇ ਕਿ ਕਿਸੇ ਨੇ ਅੱਧੀ ਕੌਡੀ ਦਾ

0: ਕਹਿੰਦੇ ਨੇ ਅੱਧੀ ਕੌਡੀ ਦਾ ਦਾਮ ਜਿਹੜਾ ਸੀ ਨਾ ਉਹ ਵੀ ਬੋਲਕ ਦਾ ਅਰਥ ਹੈ ਗੋਲਕ, ਜਿਹੜੀਆਂ ਉਹਨਾਂ ਨੇ ਗੋਲਕਾਂ ਲਾਈਆਂ ਸੀ ਉਹਨਾਂ ਵਿੱਚ ਨਾ ਪਿਆ ਤੇ ਜਗਾਤੀਆਂ ਮੋਹਣ ਮੁੰਡਣ ਪਈ। ਕਹਿੰਦੇ ਨੇ ਕਿ ਇਹ ਇੰਨੇ ਕੁ ਮਸਤ ਹੋ ਗਏ ਕਿ ਇਹ ਇੱਕ ਸ਼ਬਦ ਵੀ ਬੋਲ ਨਾ ਸਕੇ, ਮੂੰਹ ਤੋਂ ਜ਼ਬਾਨ ਤੋਂ ਇੱਕ ਸ਼ਬਦ ਵੀ ਉਹਨੇ ਬੋਲ ਨਹੀਂ ਸਕੇ ਹਨ।
1: ਭਾਈ ਹਮ ਕਰੇ ਕਿਆ ਕਿਸ ਪਾਸ ਮੰਗਾ ਹੈ, ਸਭ ਭਾਗ ਸਤਗੁਰ ਪਿੱਛਾ ਪਈ।
0: ਕਹਿਣ ਲੱਗੇ ਕਿ ਭਾਈ ਹੁਣ ਸਾਡੇ ਵਸ ਦੀ ਗੱਲ ਨੀ, ਅਸੀਂ ਕਰੀਏ ਕੀ, ਅਸੀਂ ਕਿਹਦੇ ਕੋਲੋਂ ਜਗਾਤ ਮਸੂਲ ਮੰਗੀਏ, ਕਿਉਂਕਿ ਸਾਰੇ ਤੇ ਭੱਜ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਚਲੇ ਗਏ ਨੇ, ਉਹਨਾਂ ਦਾ ਪੱਲਾ ਫੜ ਲਿਆ ਔਰ ਆਪਣੇ ਆਪ ਨੂੰ ਸਾਰੇ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਅਖਵਾਣ ਲੱਗੇ ਹਨ।
1: ਜਗਾਤੀਆ ਉਪਾਵ ਸਿਆਨਪ ਕਰ ਵਿਚਾਰ ਦਿੱਤਾ, ਭੰਨ ਬੋਲ ਕਾ ਸਭ ਉੱਠ ਗਿਆ।
0: ਕਹਿੰਦੇ ਨੇ ਜਿੰਨੇ ਜਗਾਤੀ ਸਨ ਨਾ ਇਹਨਾਂ ਨੇ ਵਿਚਾਰ ਕਰਕੇ ਸਿਆਣਪ ਦੇ ਨਾਲ ਇਸ ਨਤੀਜੇ ਤੇ ਪਹੁੰਚੇ ਕਿ ਭੰਨ ਬੋਲਕ ਸਭ ਉੱਠ ਗਿਆ। ਉਹਨਾਂ ਨੇ ਜਿਹੜੀਆਂ ਗੋਲਕਾਂ ਸਨ ਉਹ ਬੰਦ ਕੀਤੀਆਂ ਤੇ ਬੰਦ ਕਰਕੇ ਕਹਿਣ ਲੱਗੇ ਕਿ ਹੁਣ ਸਾਨੂੰ ਮਿਲਣਾ ਤੇ ਕੁਝ ਹੈ ਨਹੀਂ, ਇਸ ਕਰਕੇ ਸਾਰੇ ਉੱਥੋਂ ਉੱਠ ਕੇ ਚਲੇ ਗਏ ਹਨ।
1: ਤ੍ਰਿਤੀਆ ਆਏ ਸੁਰਸਰੀ ਤਹਿ ਕੌਤਕ ਚਲਤ ਪਿਆ।
0: ਤੀਸਰੇ ਥਾਂ ਜਦੋਂ ਸਤਿਗੁਰੂ ਜੀ ਸੁਰਸਰੀ ਗੰਗਾ ਦੇ ਕੰਢੇ ਤੇ ਪਹੁੰਚੇ ਨੇ ਉੱਥੇ ਇਹ ਚਲਤ ਇਹ ਅਜੀਬ ਤਮਾਸ਼ਾ ਜਿਹੜਾ ਹੈ ਉਹ ਵੇਖਣ ਵਿੱਚ ਆਇਆ ਹੈ। ਤੋ ਗੁਰੂ ਸਵਾਰਿਓ ਅੱਜ ਦਾ ਇਹ ਜੋ ਪਾਵਨ ਬੰਦ, ਇਸ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਸਮੇਂ ਦੀ ਦਾ ਜ਼ਿਕਰ ਤਾਂ ਕਰਦੇ ਨੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗਏ ਤੇ ਸਾਰੇ ਜਿਹੜੇ ਲੋਕ ਵਿਚਾਰੇ ਮਸੂਲ ਦਿੰਦੇ ਸਨ ਉਹਨਾਂ ਨੂੰ ਕਿਸੇ ਨੇ ਵੀ ਨਾ ਪੁੱਛਿਆ। ਤੇ ਸੱਚ ਜਾਣਿਓ ਜਦੋਂ ਗੁਰੂ ਦਾ ਪੱਲਾ ਫੜ ਲਈਏ ਨਾ ਇਹ ਸੰਸਾਰ ਤੇ ਕੁਝ ਵੀ ਨਹੀਂ, ਅੱਗੇ ਦਰਗਾਹ ਵਿੱਚ ਵੀ ਕੁਝ ਨਹੀਂ ਜੇ ਪੁੱਛਦਾ, ਉੱਥੇ ਵੀ ਕੋਈ ਨਹੀਂ ਫਿਰ ਪੁੱਛਦਾ। ਪਰ ਲੋੜ ਹੈ ਅਸੀਂ ਗੁਰੂ ਵਾਲੇ ਬਣੀਏ, ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜੀਏ, ਅਸੀਂ ਬਾਣੇ ਨਾਲ ਜੁੜੀਏ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗੁਰੂ ਖਾਲਸਾ ਜੀ ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਦੇਖੋ ਸਮਾਂ ਬੜਾ ਭਿਆਨਕ ਚੱਲ ਰਿਹਾ, ਅੱਜ ਸਾਨੂੰ ਵੱਖ ਵੱਖ ਧੜਿਆਂ ਵਿੱਚ ਅਸੀਂ ਵੰਡੇ ਜਾ ਰਹੇ ਹਾਂ, ਵੱਖ ਵੱਖ ਟੁਕੜਿਆਂ ਵਿੱਚ ਅਸੀਂ ਵੰਡੇ ਜਾ ਰਹੇ ਹਾਂ। ਪਰ ਲੋੜ ਹੈ ਸਾਨੂੰ ਸਤਿਗੁਰੂ ਜੀ ਦਾ ਤੇ ਉਪਦੇਸ਼ ਸੀ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਤੋ ਲੋੜ ਹੈ ਅੱਜ ਜੇ ਅਸੀਂ ਪੰਥ ਦੀਆਂ ਗੱਲਾਂ ਕਰਨੇ ਆ, ਅਸੀਂ ਧਰਮ ਦੀਆਂ ਗੱਲਾਂ ਕਰਨੇ ਆ ਤੇ ਧਰਮ ਦੀ ਗੱਲ ਵੀ ਮੰਨੀਏ। ਦੇਖੋ ਖਾਲਸਾ ਅਕਾਲ ਪੁਰਖ ਕੀ ਫੌਜ ਕਿਉਂ ਆਖਿਆ ਗਿਆ, ਮੈਂ ਇੱਕ ਮਿੰਟ ਚ ਸਮਾਪਤੀ ਕਰਾਂ। ਫੌਜ ਦਾ ਪਰਪਜ ਹੁੰਦਾ ਜਾਂ ਤੇ ਡਿਫੈਂਸ ਕਰਨਾ ਜਾਂ ਓਫੈਂਸ ਕਰਨਾ, ਪਰ ਕੀ ਪਰਮਾਤਮਾ ਨੂੰ ਕੋਈ ਖਤਰਾ ਹੈ? ਪਰਮਾਤਮਾ ਨੇ ਕਿਸੇ ਤੇ ਕਬਜ਼ਾ ਕਰਨਾ? ਫਿਰ ਖਾਲਸਾ ਅਕਾਲ ਪੁਰਖ ਕੀ ਫੌਜ ਕਿਉਂ? ਕਿਉਂ? ਕਿਉਂਕਿ ਫੌਜ ਦੇ ਵਿੱਚ ਇੱਕ ਹੋਰ ਬੜੀ ਵੱਡੀ ਗੱਲ ਹੁੰਦੀ ਹੈ, ਉਹ ਹੈ ਡਿਸਿਪਲਿਨ। ਜਿਹੜਾ ਕਦਮ ਨਾਲ ਕਦਮ ਮਿਲਾ ਕੇ ਚੱਲਦਾ ਨਾ ਜੀ ਉਹ ਹੀ ਸਿਲੈਕਟ ਹੁੰਦਾ, ਜਿਹੜਾ ਦੋ ਕਦਮ ਅੱਗੇ ਨਿਕਲ ਜਾਏ ਦੋ ਪਿੱਛੇ ਰਹਿ ਜਾਏ ਉਹ ਰਿਜੈਕਟ ਹੋ ਜਾਂਦੇ ਨੇ, ਸਿਲੈਕਟ ਨਹੀਂ ਹੁੰਦੇ। ਗੁਰੂ ਦੇ ਦਰ ਤੇ ਪ੍ਰਵਾਨ ਹੋਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਣਾ ਤੇ ਫਿਰ ਖਾਲਸੇ ਦੀਆਂ ਗੱਲਾਂ ਕਰਨ ਵਾਲੇ ਖਾਲਸੇ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਵੀ ਆਪਾਂ ਲਾਗੂ ਕਰੀਏ, ਆਪਾਂ ਇਕੱਤਰ ਹੋਈਏ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਏ, ਦੇਖੋ ਸਾਡੇ ਤੇ ਢੁਕਦੀ ਜੇ, ਉਹ ਕਹਿੰਦਾ ਕਿ ਵਕਤ ਕੀ ਫਿਕਰ ਕਰਨਾ ਦਾ, ਕਿਆਮਤ ਆਉਣੇ ਵਾਲੀ ਹੈ, ਤੇਰੀ ਬਰਬਾਦੀਓ ਕੇ ਮਸ਼ਵਰੇ ਹੈ ਆਸਮਾਨੋ ਮੇਂ, ਅਗਰ ਅਬ ਨਾ ਸਮਝੋਗੇ ਤੋ ਮਿਟ ਜਾਓਗੇ ਕਾਫਲੇ ਵਾਲੋ, ਤੁਹਾਡੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋ ਮੇਂ। ਅੱਜ ਲੋੜ ਹੈ ਅਸੀਂ ਇੱਕ ਨਿਸ਼ਾਨ ਥੱਲੇ ਇੱਕ ਗੁਰੂ ਦੇ ਆਸ਼ੇ ਅਨੁਸਾਰ ਇਕੱਠੇ ਹੋਈਏ ਔਰ ਆਪਣੇ ਆਪਣੇ ਧੜਿਆਂ ਨੂੰ ਛੱਡੀਏ, ਜਿੱਥੇ ਦੂਜਿਆਂ ਨੂੰ ਗਲਵਕੜੀਆਂ ਪਾਉਂਦੇ ਹੋ ਨਾ ਉੱਥੇ ਆਪਣਿਆਂ ਨੂੰ ਪਾਈਏ। ਕੀ ਹੋਇਆ, ਰੋਸੇ ਗਿਲੇ ਸ਼ਿਕਵੇ ਜਿਹੜੇ ਨੇ ਨਾ ਇਹ ਬਹਿ ਕੇ ਫਿਰ ਕੱਢੇ ਜਾ ਸਕਦੇ ਨੇ, ਪਰ ਜਦੋਂ ਸਮਾਂ ਨਿਕਲ ਜਾਏ ਨਾ फिर पल्ले कुछ नहीं जे रहिंदा। इस करके लोड़ है असी अपने अंदरों वैर विरोध नूं छड्ड के हौमे दा त्याग करके गुरु दे लड़ लगीए, गुरु वाले बनीए, फिर लोक सुखीए, पर लोक सुहेले, नानक हर प्रभ आपे मेले वाली वस्ता बनेगी। पुला चुका दी खिमा कुटान कोट धनवाद धन धन साहब श्री गुरु ग्रंथ साहब महाराज जी का, आप गुरु सवारियां संगतां दा बहुत बहुत धनवाद, सन्मान योग प्रबंधक जना दा सिंह साहब जी का बहुत बहुत धनवाद। पुला चुका दी खिमा आओ आखरी पंक्तियां पढ़ के समाप्ति करिए जी।
1: जागतिया उपाव स्यानप कर विचार डिठा, पन बोल का सब उठ गया। तृतीया आए सुरसरी तह कौतक चलत पया। वाहिगुरु जी का खालसा वाह।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
0: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tyreforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ। ਮੈਂ ਹਾਂ ਕ੍ਰਿਸ਼ਨਾ ਤੇ ਵੈਰੀ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਆਲ ਦਾ ਗ੍ਰੀਟਿੰਗਸ ਦੈਟ ਯੂ ਲਾਈਕ ਐਂਡ ਲਵ, ਉਹ ਸਾਰੀਆਂ ਤੁਹਾਡੇ ਵੱਲ ਭੇਜਦੇ ਹੋਏ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸ਼ੁਰੂ ਹੋ ਗਿਆ ਹੋਏਗਾ, ਆਪਣੇ ਕੰਮਾਂ ਕਾਰਾਂ ਵੱਲ ਪੈ ਗਏ ਹੋਵੋਗੇ ਤੇ ਤੁਹਾਡਾ ਦਿਨ ਜਿਸ ਤਰ੍ਹਾਂ ਦਾ ਤੁਸੀਂ ਨਜਿੱਠਿਆ ਹੋਊਗਾ ਉੱਦਾਂ ਦਾ ਵਧੀਆ ਵਧੀਆ ਨਿਕਲੇ, ਇਹ ਸਾਡੀ ਆਸ ਹੈ, ਇਹ ਅਸੀਂ ਚਾਹਵਾਂਗਾ ਕਿ ਹੋਵੇ। ਹਮੇਸ਼ਾ ਸੋਚਣਾ ਕਿ ਜਦੋਂ ਵੀ ਸਫ਼ਰ 'ਤੇ ਨਿਕਲੇ ਹੋ, ਕਿਸੇ ਵੀ ਤਰ੍ਹਾਂ ਦਾ ਨਿਕਲੇ ਹੋ, ਤਾਂ ਦੇਰ ਆਰ ਪੀਪਲ ਜੋ ਤੁਹਾਨੂੰ ਜਿੱਤਦੇ ਹੋਏ ਵੇਖਣਾ ਚਾਹੁੰਦੇ ਨੇ, ਭਾਵੇਂ ਤੁਹਾਡੇ ਚਿਹਰੇ ਨਹੀਂ ਜਾਣਦੇ, ਭਾਵੇਂ ਉਹ ਤੁਹਾਨੂੰ ਨਹੀਂ ਜਾਣਦੇ, ਪਰ ਤੁਹਾਡੀ ਚੰਗੀ ਸੀਰਤ, ਤੁਹਾਡੇ ਚੰਗੇ ਖਿਆਲਾਤ ਜਦੋਂ ਆਮ ਲੋਕਾਂ ਨਾਲ, ਦੂਸਰੇ ਲੋਕਾਂ ਨਾਲ ਮਿਲਦੇ ਆ, ਤਾਂ ਲੋਕਾਂ ਦੇ ਮਾਇੰਡ 'ਚ ਹਮੇਸ਼ਾ ਇਹੀ ਆਉਂਦਾ ਕਿ ਜੀ ਮੇਰੇ ਹਮ ਖਿਆਲੀ ਆਦਮੀ ਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਦੂਰੀ ਰੱਖੀ ਜਾਏ ਅਤੇ ਹਮ ਖਿਆਲੀ ਆਦਮੀ ਹਮੇਸ਼ਾ ਅੱਗੇ ਵੱਧਦਾ ਰਹੇ। ਇਹੀ ਸੋਚ ਦੇ ਨਾਲ ਅੱਗੇ ਵੱਧਦੇ ਹਾਂ। ਆਓ ਯਾਦ ਕਰਦੇ ਹਾਂ ਉਸ ਵਲੀ ਨੂੰ, ਉਸ ਰੱਬ ਨੂੰ, ਉਸ ਪੈਗੰਬਰ ਨੂੰ ਜਿਸਨੇ ਇਹ ਖੂਬਸੂਰਤ ਜ਼ਿੰਦਗੀ ਦੀ ਦਾਤ ਕੀਤੀ। ਮੈਂ ਹਾਂ ਕ੍ਰਿਸ਼ਨਾ ਅਤੇ ਅੱਜ ਦਾ ਹਾਂਜੀ ਮੈਲਬਨ ਦਾ ਸਾਰਥੀ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ।

ਸੋ ਪਰ ਹੁਣੇ 8 ਮਿੰਟ ਪਹਿਲਾਂ ਜੀ ਸਿਟੀ ਬਾਉਂਡ ਐਂਟਰੀ ਹੈ ਜਿਹੜੀ ਬਲੈਕਬਰਨ ਰੋਡ ਤੋਂ ਈਸਟਰਨ ਫ੍ਰੀਵੇ 'ਤੇ, ਉਹ 12 ਵਜੇ ਤੱਕ 24 ਤੱਕ ਬੰਦ ਹੋ ਗਈ ਹੋਈ ਹੈ ਜੀ। 24 ਸਤੰਬਰ ਦੀ ਅੱਧੀ ਰਾਤ ਤੱਕ ਉਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਈਸਟਰਨ ਫ੍ਰੀਵੇ ਅਪਗ੍ਰੇਡ ਹੋ ਰਿਹਾ। ਸੋ ਐਂਟਰੀ ਰੈਂਪ ਨੇ ਜਿਹੜੇ ਆਪਣਾ ਮਿਡਲਬਰੋ ਰੋਡ ਤੋਂ ਡੌਨਕਾਸਟਰ ਰੋਡ ਤੋਂ ਉਹ ਵਾਲੇ ਤੁਹਾਨੂੰ ਲੈਣੇ ਪੈਣੇ ਆ। ਅਤੇ ਜੀ ਅੱਜ ਤੋਂ ਜੀ ਇਨਵਰਡ ਫ੍ਰੀਵੇ ਐਂਟਰੀ ਹੈ ਜਿਹੜੀ ਬਲੈਕਬਰਨ ਰੋਡ ਤੋਂ, ਬਲੈਕਬਰਨ ਨੌਰਥ ਤੋਂ ਆਉਂਦੇ ਹੋਏ ਸਿਟੀ ਬਾਉਂਡ ਐਂਟਰੀ ਹੈ ਜਿਹੜੀ ਉਹ ਬੰਦ ਹੋ ਗਈ ਹੈ 24 ਸਤੰਬਰ ਤੱਕ। ਸੋ ਜਿਹੜੇ ਵੀ ਜਿਨ੍ਹਾਂ ਦਾ ਵੀ ਇਹ ਰੂਟ ਹੈ, ਫੀਲਿੰਗ ਸੋਰੀ ਫੋਰ ਯੂ ਜੀ ਕਿ 20 ਦਿਨ ਤਾਂ ਹੁਣ ਤੰਗ ਹੋਣਗੇ। ਅਤੇ ਜੀ ਉਹੀ ਸਿਟੀ ਬਾਉਂਡ ਜਿਹੜੀ ਸਿਟੀ ਲਿੰਕ ਦੀ ਰੋਡ ਹੈ ਕ੍ਰਿਮੌਰ 'ਤੇ ਚਰਚ ਸਟਰੀਟ ਬ੍ਰਿਜ ਤੋਂ ਬਾਅਦ, ਉੱਥੇ ਵੀ ਇੱਕ ਟਰੱਕ ਬ੍ਰੇਕਡਾਊਨ ਹੋ ਗਿਆ ਜਿਸ ਕਰਕੇ ਟਰਾਂਸ ਅਰਬਨ ਇੰਸੀਡੈਂਟ ਮੈਨੇਜਮੈਂਟ ਕਰੂ ਆਇਆ ਹੋਇਆ, 3 ਲੇਨਾਂ ਓਪਨ ਨੇ ਪਰ ਜਿਹੜੀ ਸਪੀਡ ਹੈ ਉਹ ਸੈੱਟ ਹੈ 40 ਕਿਲੋਮੀਟਰ ਪਰ ਆਵਰ 'ਤੇ। ਸੋ ਜੇ ਤੁਸੀਂ ਇਸ ਪਾਸਿਓ ਜਾਂਦੇ ਪਏ ਹੋ ਤਾਂ ਫਿਰ ਤੁਹਾਨੂੰ ਵੀ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਦੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ। ਅੱਛਾ, ਇਹ ਇੱਕ ਨਾ ਮੈਂ ਵੈਸੇ ਦੇਖਿਆ ਹਰ ਰੋਜ਼ ਜਦੋਂ ਆਪਾਂ ਇਹ ਸਭ ਚੈੱਕ ਕਰਦੇ ਨੇ ਕਿ ਇਸ਼ੂਜ਼ ਬਹੁਤ ਆਉਂਦੇ ਆ, ਖਾਸ ਕਰ ਤੜਕੇ ਤੜਕੇ। ਸੋ ਜੇ ਤੁਹਾਡਾ ਹਮੇਸ਼ਾ ਦਾ ਰੂਟ ਹੁੰਦਾ, ਵੈਸੇ ਕਹਿਣ ਦਾ ਤਾਂ ਪੁਆਇੰਟ ਨਹੀਂ, ਹਰ ਕਿਸੇ ਨੂੰ ਪਤਾ ਅੱਜ ਕੱਲ੍ਹ, ਕਿ ਜੇ ਫਿਰ ਵੀ ਤੁਹਾਡਾ ਹਰ ਰੋਜ਼ ਦਾ ਰੂਟ ਹੁੰਦਾ ਤਾਂ ਧਿਆਨ ਰੱਖਿਆ ਕਰੋ ਕਿ ਤੁਸੀਂ ਥੋੜ੍ਹਾ ਲੌਂਗਰ ਰੂਟ ਜੇ ਲੈ ਸਕੋ ਤਾਂ ਉਹ ਜ਼ਿਆਦਾ ਵਧੀਆ। ਥੋੜ੍ਹਾ ਜ਼ਿਆਦਾ ਆਪਣੇ ਕੋਲ ਟਾਈਮ ਜੇ ਆਪਣੇ ਜੋਗਾ ਬਚਾ ਕੇ ਅਤੇ ਫਿਰ ਜੇ ਤੁਸੀਂ ਨਿਕਲੋ ਉਹ ਜ਼ਿਆਦਾ ਵਧੀਆ ਜੀ। ਅਤੇ ਜੇ ਆਪਾਂ ਜੀ ਹੋਰ ਗੱਲ ਕਰੀਏ ਟ੍ਰੈਫਿਕ ਦੇ ਸੂਰਤ ਹਾਲ ਦੀ, ਤਾਂ 27 ਮਿੰਟ ਪਹਿਲਾਂ ਜਿੰਨੀਆਂ ਵੀ ਸਿਟੀ ਬਾਉਂਡ ਲੇਨ ਸੀਗੀਆਂ ਚਰਚ ਸਟਰੀਟ ਦੇ ਲਾਗੇ ਉਹ ਹੁਣ, ਅੱਛਾ ਵਾਹ, ਇੱਕ ਤਾਂ ਮੇਰਾ ਕੀਤਾ ਕਿਰਾਇਆ ਖਰਾਬ ਕੀਤਾ ਵੀ ਪਹਿਲੇ ਦੱਸ ਦਿੰਦੇ ਹੁਣ ਉਹ ਠੀਕ ਹੋ ਗਿਆ। ਸੋ ਮੈਂ ਜਿੰਨੀ ਵੀ ਤੁਹਾਨੂੰ ਸਲਾਹ ਦਿੱਤੀ ਹੈ ਗਾਇਸ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਕ੍ਰਿਸ਼ਨਾ ਸ਼ੁਸ਼, ਕੋਈ ਪੁਆਇੰਟ ਨਹੀਂ ਤੇਰਾ ਬੋਲਣ ਦਾ। ਅਤੇ ਬਾਕੀ ਜੀ ਵੈਸਟਰਨ ਫ੍ਰੀਵੇ ਵਾਲਾ ਵੀ ਜਿਹੜਾ ਲੇਨ ਆ ਉਹ ਬੰਦ ਆ, ਇਹ ਵੀ ਕਾਫੀ ਲੇਟੈਸਟ ਅਪਡੇਟ ਆ ਵਿਕ ਟ੍ਰੈਫਿਕ ਤੋਂ ਜੇ ਮੈਂ ਦਾ ਹਵਾਲਾ ਦਿੰਦੇ ਹੋਏ ਦੱਸ ਰਿਹਾ। ਸੋ ਹੋ ਸਕਦਾ ਹੁਣ ਵੀ ਕੋਈ ਪ੍ਰੋਬਲਮ ਹੋਵੇ ਇਹ ਬੰਗਰੀ ਅਤੇ ਕ੍ਰਿਸਵਿਕ ਰੋਡ 'ਤੇ, ਕਿਉਂਕਿ ਅੱਛਾ ਕੱਚ ਟੁੱਟਿਆ ਪਿਆ ਟਰੱਕ ਕੋਲੀਜਨ ਦੇ ਕਾਰਨ, ਅਤੇ ਉਸ ਕਰਕੇ ਸਫਾਈ ਸਫੂਈ ਚੱਲਦੀ ਪਈ ਹੈ। ਮੈਂ ਐਮਰਜੈਂਸੀ ਕਰੂ ਉੱਥੇ ਪਹੁੰਚੇ ਹੋਏ ਨੇ ਅਤੇ ਰੀਓਪਨ ਥੋੜ੍ਹੀ ਦੇਰ ਬਾਅਦ ਹੀ ਕਰਨਗੇ ਜਿੰਨੀਆਂ ਵੀ ਲੇਨਾਂ ਨੇ। ਠੀਕ ਹੈ ਬਾਈ, ਇਹ ਵੀ ਗੱਲ ਜ਼ਰੂਰੀ ਹੈ ਵੀ ਇਹ ਚੀਜ਼ਾਂ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ। ਅਤੇ ਉੱਧਰ ਜੀ ਅਗੇਨ NSW ਵਾਲੇ, ਮੈਂ ਦੇਖਿਆ ਵੈਸੇ NSW ਵਾਲਾ ਜਿਹੜਾ ਡਿਪਾਰਟਮੈਂਟ ਹੈ ਨਾ ਉਹ ਥੋੜ੍ਹਾ ਚਿੱਲ ਹੀ ਕਰਦਾ, ਉਹਨਾਂ ਨੇ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਦੱਸਿਆ ਹੋਇਆ ਜੋ ਮੈਂ ਫਿਲਹਾਲ ਤੁਹਾਡੇ ਨਾਲ ਸਾਂਝਾ ਕਰ ਸਕਾਂ। ਉਹਨਾਂ ਨੇ ਕੱਲ੍ਹ ਰਾਤ ਹੀ ਪਾ ਦਿੱਤਾ ਕਿ ਜੀ ਆਹ 2-4 ਇਸ਼ੂਜ਼ ਨੇ, ਇਹ ਹੁਣ ਤੁਸੀਂ ਆਪੇ ਵੇਖੋ, ਠੀਕ ਹੈ ਨਾ, ਅਸੀਂ ਕੁਛ ਨਹੀਂ ਕਰ ਸਕਦੇ। ਉਹਨਾਂ ਨੇ ਇਹ ਕਹਿ ਕੇ ਨਾ ਮੈਨੂੰ ਸਤਿ ਸ਼੍ਰੀ ਅਕਾਲ, ਠੇਕ ਕੇਅਰ, ਬਾਏ ਬਾਏ ਕਰਤਾ। ਉੱਧਰ ਵੀ ਲਾਈਨ ਵਾਲੇ ਕਹਿੰਦਾ ਕਿ ਐਵਰੀਥਿੰਗ ਇਜ਼ ਗੁੱਡ ਪਰ ਅਗੇਨ ਗਿਪਸਲੈਂਡ ਦੀ ਜਿਸ ਤਰ੍ਹਾਂ ਕੱਲ੍ਹ ਸੀ ਉਸ ਤਰ੍ਹਾਂ ਹੀ ਅੱਜ ਆ ਜੀ ਸਰਵਿਸ, ਕੀ ਤੁਹਾਨੂੰ ਸਰਵਿਸਿਸ ਚੇਂਜ ਹੋ ਰਹੀਆਂ ਟਰਾਲਗਨ ਤੋਂ ਵੀ ਅਤੇ ਬੇਡਿਲ ਬੇਨਸਟੇ ਲਾਈਨ ਤੋਂ? ਸੋ ਇਹ ਵਾਲੀ ਜਿਹੜੀ ਲਾਈਨ ਹੈ ਇੱਥੋਂ ਸਰਵਿਸ ਚੇਂਜ ਹੈ, ਅਦਰਵਾਈਜ਼ ਇਟਸ ਸਟਿਲ ਗੁੱਡ ਟੂ ਗੋ। ਬਾਕੀ ਬੈਲਰੈਡ, ਬੈਂਡੀਗੋ, ਜਲੌਂਗ, ਸਮੋਰ, ਇਹ ਸਾਰੀਆਂ ਦੇ ਆਰ ਗੁੱਡ ਟੂ ਗੋ। ਸੋ ਜਿਸ ਤਰੀਕੇ ਨਾਲ ਜਾਣਾ, ਜਦੋਂ ਵੀ ਜਾਣਾ ਉਹਦਾ ਧਿਆਨ ਰੱਖੋ, ਮਜ਼ੇ ਨਾਲ ਜਾਓ। ਅਤੇ ਆਸਟ੍ਰੇਲੀਅਨ ਡੋਲਰ ਜੀ ਹੋ ਗਿਆ ਥੋੜ੍ਹਾ ਜਿਹਾ ਕਮਜ਼ੋਰ ਕੱਲ੍ਹ ਦੇ ਮੁਕਾਬਲੇ, ਮੇਰੇ ਖਿਆਲ ਨਾਲ ਕੱਲ੍ਹ ਦੇ ਮੁਕਾਬਲੇ 60% ਡਿੱਗ ਗਿਆ, ਕਿਉਂਕਿ ਅੱਜ ਦਾ ਰੇਟ ਹੈ 68.11। ਬਾਕੀ ਜੋ ਇਕਨੋਮਿਸਟ ਨੇ ਦੁਨੀਆ ਦੇ ਉਹ ਇਹ ਕਹਿੰਦੇ ਪਏ ਨੇ ਕਿ ਇੰਡੀਅਨ ਰੁਪੀ ਥੋੜ੍ਹੇ ਟਾਈਮ ਲਈ ਪਰ ਅਗਲੇ 3-4 ਮਹੀਨੇ 'ਚ ਬੈਟਰ ਪਰਫੋਰਮ ਕਰਨਾ ਸ਼ੁਰੂ ਹੋਊਗਾ, ਕਿਉਂਕਿ ਫੈਸਟੀਵਲ ਸੀਜ਼ਨ ਹੁੰਦੇ ਆ, ਵਿਆਹ ਸ਼ਾਦੀਆਂ ਦੇ ਸੀਜ਼ਨ ਹੁੰਦੇ ਉੱਥੇ। ਸੋ ਇਕੋਨਮੀ ਦੇ ਅੰਦਰ ਕਾਫੀ ਬੂਮ ਆਉਂਦਾ, ਇਵੈਂਟਸ ਵਗੈਰਾ ਤੋਂ ਲੈ ਕੇ ABC ਬਹੁਤ ਕੁਛ ਹੁੰਦਾ, ਜਿਸ ਕਰਕੇ ਕੰਪਨੀਜ਼ ਡੂ ਬੈਟਰ, ਗੱਡੀਆਂ ਗੁੱਡੀਆਂ ਵਾਧੂ ਵਿਕਦੀਆਂ ਜੀ, ਤੁਹਾਡੇ ਕੱਪੜੇ ਵਾਧੂ ਵਿਕਦੇ ਆ, ਜੁੱਤੀਆਂ ਛੁੱਤੀਆਂ ਜੋ ਵੀ ਹੈ, ਮਤਲਬ ਕਿ GDP ਜਿਹਦਾ ਬੜਾ ਰੌਲਾ ਪਿਆ ਹੋਇਆ ਅੱਜ ਕੱਲ੍ਹ ਕਿ ਜੀ ਇੰਡੀਆ ਦੀ GDP ਨੇ 7.8% ਦੀ ਗਰੋਥ ਵਿਖਾਈ ਹੈ। ਕੁਛ ਇਕੋਨਮਿਸਟ ਨੇ ਜਿਹੜੇ ਪੁਰਾਣੀਆਂ ਸਰਕਾਰਾਂ 'ਚ ਵੀ ਕੰਮ ਕਰਦੇ ਰਹੇ ਨੇ, ਕੁਛ ਇਕੋਨਮਿਸਟ ਨੇ ਜਿਨ੍ਹਾਂ ਨੇ ਇਹਦੇ 'ਤੇ ਬਹੁਤ ਜ਼ਿਆਦਾ ਤਿੱਖਾ ਵਿਰੋਧ ਕੀਤਾ, ਤੰਜ ਕੱਸਿਆ ਅਤੇ ਕਿਹਾ ਜੀ ਕਿ ਇਹ ਇਹਨਾਂ ਨੇ ਇੱਕ ਰਿਵਾਈਜ਼ ਫਾਰਮੂਲਾ ਯੂਜ਼ ਕੀਤਾ ਅਤੇ ਕੀਤਾ ਵੀ ਪਹਿਲੀ ਵਾਰ ਆ। ਜੇ ਆਪਾਂ ਪੁਰਾਣੇ ਫਾਰਮੂਲੇ ਦੇ ਅਕੋਰਡਿੰਗਲੀ ਵੇਖੀਏ ਤਾਂ ਗਰੋਸ ਡੋਮੈਸਟਿਕ ਪ੍ਰੋਡਕਟ ਆਫ ਇੰਡੀਆ ਜਿਹੜਾ ਉਹ ਸਿਰਫ 2.6% ਤੋਂ ਅੱਗੇ ਵਧਿਆ। ਅਤੇ ਹੁਣ ਬਈ ਇਹ ਤਾਂ ਬਹੁਤ ਇੱਕ ਪੜ੍ਹਿਆ ਲਿਖਿਆ ਵਿਦਵਾਨ ਆਦਮੀ ਹੈ ਜਿਹੜਾ ਹੈ ਨਾ ਸਾਨੂੰ ਇਹ ਦੱਸ ਪਾਏਗਾ ਕਿ ਵੋਟ

ਬਹੁਤ ਬਹੁਤ ਧੰਨਵਾਦ। ਇੱਧਰ ਗੁੱਡ ਮਾਰਨਿੰਗ ਆ ਜਾਂਦੀ ਹੈ ਸਾਨੂੰ ਕੁਲਬੀਰ ਜਰਿਕਾ ਤੋਂ ਵੀ ਜੀ, ਅਤੇ ਜੀ ਸਾਨੂੰ ਗੁੱਡ ਮਾਰਨਿੰਗ ਆ ਜਾਂਦੀ ਹੈ ਆਪਣਾ ਹੈਰੀ ਤੋਂ ਵੀ ਜੀ। ਹੈਰੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਅਤੇ ਮੁਖਸੰਧੂ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇੱਧਰ ਕਰਮ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਕੱਲ੍ਹ ਦਾ ਡਿਨਰ ਸੀਗਾ ਕੜਾਹੀ ਪਨੀਰ, ਓਏ ਹੋਏ ਹੋਏ, ਵਿਦ ਆਟਾ ਮਿਕਸ, ਮੱਕੀ ਆਟਾ ਰੋਟੀ ਵਿਦ ਸੈਲਡ ਐਂਡ ਜਲੇਬੀ, ਬੱਲੇ ਕਿਆ ਬਾਤ ਹੈ। ਤੁਸੀਂ ਆਟਾ ਸਪੈਸ਼ਲੀ ਮਿਕਸ ਕੀਤਾ ਕਿ ਥੋੜ੍ਹਾ ਹੈਲਦੀ ਹੋਏਗਾ, ਬਾਅਦ 'ਚ ਜਲੇਬੀਆਂ ਖਾ ਲਈਆਂ ਹੈ, ਉਹ ਵੀ ਇਕੱਲੇ ਇਕੱਲੇ, ਇਹ ਤਾਂ ਕੋਈ ਗੱਲ ਨਾ ਹੋਈ, ਇਹ ਮੈਂ ਮਾਈਂਡ ਕਰ ਰਹੀ ਹਾਂ ਜੀ। ਇਟ ਇਜ਼ ਨੋਟ ਨਾਈਸ ਫਿਰ ਜੀ, ਵੈਰੀ ਬੈਡ, ਪਰ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਪਰਮਿੰਦਰ ਸੇਖੋਂ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ ਸਾਰਿਆਂ ਨੂੰ, ਕਿ ਥੈਂਕ ਯੂ ਜੀ ਤੁਹਾਡੇ ਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਮੈਸੇਜ ਦਾ। ਅਤੇ ਹੁਣ ਆਪਾਂ ਇੱਦਾਂ ਕਰਦੇ ਕਿ ਆਪਾਂ ਹੁਣ ਥੋੜ੍ਹੀਆਂ ਜਿਹੀਆਂ ਐਡਾਂ ਵੀ ਸੁਣਦੇ ਹਾਂ, ਹੈ ਨਾ, ਉਹ ਸਾਰੇ ਅਦਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਈ ਰੇਡੀਓ ਨੂੰ ਬਹੁਤ ਵਧੀਆ ਵਧੀਆ ਪਿਆਰਾ ਪਿਆਰਾ ਸਪੋਰਟ ਕਰਦੇ ਨੇ। ਅਤੇ ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਮੈਂ ਕੋਸ਼ਿਸ਼ ਕਰਦਾ ਆਪਣੀ ਕੌਫੀ ਨੂੰ ਥੋੜ੍ਹਾ ਗਰਮ ਕਰ ਸਕਾਂ, ਅਤੇ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ब्रोकर्स अपने इंश्योरेंस की हर लोड ले। याद रखो बस अमरिंदर गिद्दा कॉल 0491-999-555। गिद्दा इंश्योरेंस शर्ता लागू।
1: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले दाला ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
2: किचन दा स्टाइल डल लगदा, बाथरूम वैनिटी सिंपल जिया। हुन टेंशन खत्म करो, आ गया ZJ स्टोन मेसन। पाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
3: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਜਿਹੜੇ ਹੁਣ ਜੁੜੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵੱਲੋਂ। ਅੱਜ ਦਾ ਦਿਨ ਹੈ 4 ਸਤੰਬਰ, ਸਮਾਂ ਹੋ ਚੁੱਕਾ 7:40 ਅਤੇ ਤੁਹਾਨੂੰ ਪਤਾ ਇਹ ਸਮਾਂ ਕਹਾਣੀ ਦਾ, ਅਤੇ ਅੱਜ ਵੀ ਹਰ ਵਾਰ ਦੀ ਤਰ੍ਹਾਂ ਕਹਾਣੀ ਤੁਸੀਂ ਸੁਣੋਗੇ ਰਣਜੋਤ ਸਿੰਘ ਜੀ ਦੇ ਵੱਲੋਂ। ਅਤੇ ਅੱਜ ਦੀ ਕਹਾਣੀ ਦਾ ਨਾਂ ਹੈ ਘਰ, ਅਤੇ ਅਗਲੀ ਆਵਾਜ਼ ਤੁਸੀਂ ਜਿਹੜੀ ਸੁਣੋਗੇ ਉਹ ਹੈਗੀ ਹੈ ਜੀ ਰਣਜੋਤ ਸਿੰਘ ਜੀ ਦੀ। ਸੋ ਇੰਜੋਏ ਦ ਮਾਸਟਰ ਸਟੋਰੀ ਟੈਲਰ।
1: ਰੇਡੀਓ ਹਾਂਜੀ 1674, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਸਤਨਾਮ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ। ਸਤਨਾਮ ਸਿੰਘ ਹੋਰੀ ਜਿਹੜੇ ਚਿਰ ਪਹਿਲਾਂ ਸ਼ਹਿਰ ਆ ਕੇ ਵੱਸ ਗਏ, ਪਿੰਡ ਆਪਣਾ ਬੜੇ ਚਿਰ ਪਹਿਲਾਂ ਇਹਨਾਂ ਨੇ ਛੱਡ ਦਿੱਤਾ। ਸੋਹਣੀ ਨੌਕਰੀ ਚੱਲ ਰਹੀ ਹੈ ਅਤੇ ਨੌਕਰੀ ਦੇ ਉੱਤੇ ਸੋਹਣੇ ਪੈਸੇ ਕਮਾ ਰਹੇ ਨੇ, ਅਹੁਦਾ ਵੀ ਚੰਗਾ। ਅੱਜ ਉਹ ਜਦੋਂ ਕੰਮ ਲਪੇਟ ਕੇ ਘਰ ਪਹੁੰਚੇ ਨੇ ਤੇ ਬਹੁਤ ਵਾਰ ਦੀ ਤਰ੍ਹਾਂ ਅੱਜ ਵੀ ਰੌਲਾ ਰੱਪਾ ਘਰ ਦੇ ਬਾਹਰੋਂ ਹੀ ਸੁਣਨਾ ਸ਼ੁਰੂ ਹੋ ਗਿਆ। ਉਹਨਾਂ ਦੀ ਵਹੁਟੀ ਆਪਣੇ ਪੁੱਤਾਂ ਨੂੰ ਝਿੜਕ ਰਹੀ ਹੈ। ਮਨ ਹੀ ਮਨ ਸੋਚਦੇ ਨੇ ਅੱਜ ਪਤਾ ਨਹੀਂ ਕਿਹੜਾ ਨਵਾਂ ਰਫੜ ਪਾਇਆ। ਬਹੁਤੀ ਵਾਰੀ ਵੇਖਿਆ ਜਾਵੇ ਤਾਂ ਉਹ ਚੀਜ਼ਾਂ ਤੋਂ ਲੜਦੇ ਨੇ, ਪਤਾ ਨਹੀਂ ਕਿੱਦਾਂ ਦਾ ਸੁਭਾਅ ਹੈ। ਕਦੀ ਬੈਟ ਤੋਂ ਲੜ ਰਹੇ ਹੁੰਦੇ ਆ, ਕਦੀ ਗੇਮ ਤੋਂ। ਅੰਦਰ ਆਏ ਨੇ ਤੇ ਉਹ ਆਵਾਜ਼ਾਂ ਕਲੀਅਰ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ। ਵਹੁਟੀ ਕਹਿ ਰਹੀ, ਆ ਲੈਣ ਦੋ ਤੁਹਾਡੇ ਪਿਓ ਨੂੰ, ਉਹ ਅੱਜ ਤੁਹਾਨੂੰ ਸਿੱਧੇ ਕਰਨਗੇ, ਤੁਹਾਨੂੰ ਆਦਤ ਪੈ ਗਈ ਇੱਕ ਦੂਸਰੇ ਦੇ ਨਾਲ ਲੜਨ ਦੀ।

ਤੁਸੀਂ ਇਸ ਘਰ ਦੇ ਵਿੱਚ ਕਦੀ ਵੀ ਚੈਨ ਦੇ ਨਾਲ ਨਹੀਂ ਰਹਿੰਦੇ ਤੇ ਨਾ ਹੀ ਕਿਸੇ ਨੂੰ ਰਹਿਣ ਦਿੰਦੇ। ਬੁੱਧ ਪਲੇਟ ਹੋ ਗਏ ਹੋ, ਦਾੜੀ ਆ ਗਈ, ਮੁੱਛਾਂ ਫੁੱਟ ਪਈਆਂ, ਪਰ ਤੁਹਾਡਾ ਇਹ ਕਲੇਸ਼ ਦਿਨੋ ਦਿਨ ਵੱਧਦਾ ਜਾ ਰਿਹਾ। ਵਿਚਾਰੀ ਪੂਰਾ ਖਿੱਚਦੀ ਹੈ। ਇਧਰੋਂ ਸਤਨਾਮ ਸਿੰਘ ਹੋਰਾਂ ਨੇ ਆ ਕੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਬੈਗ, ਆਪਣਾ ਟੈਚ ਕੇਸ ਡਾਇਨਿੰਗ ਟੇਬਲ ਦੇ ਉੱਤੇ ਰੱਖਿਆ ਤੇ ਕੰਧ ਤੇ ਲੱਗੀ ਫੋਟੋ ਵੱਲ ਵੇਖਣ ਲੱਗ ਪਏ। ਪੁਰਾਣੀ ਫੋਟੋ ਜਿਹਦੇ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਹੈ, ਜਿਹਦੇ ਵਿੱਚੋਂ ਕਈ ਜੀ ਚਲੇ ਗਏ ਨੇ, ਕਈ ਜੀ ਹਲੇ ਦੁਨੀਆਂ ਤੇ ਹੈਗੇ ਨੇ, ਕਈਆਂ ਦੇ ਨਾਲ ਮੇਲ ਮਿਲਾਪ ਹੈਗਾ, ਕਈਆਂ ਦੇ ਨਾਲ ਖਤਮ ਹੋ ਗਿਆ। ਪਤਾ ਨਹੀਂ ਇਸ ਤਸਵੀਰ ਦੇ ਵਿੱਚੋਂ ਰੋਜ਼ ਉਹ ਕੀ ਲੱਭਦੇ ਰਹਿੰਦੇ। ਵਹੁਟੀ ਦਾ ਅਚਾਨਕ ਧਿਆਨ ਪਿਆ ਤੇ ਕਹਿਣ ਲੱਗੀ, ਆ ਵੇਖ ਲਓ, ਅੱਜ ਫੇਰ ਆ ਨਿੱਕੀ ਜੀ ਗੱਲ ਤੋਂ ਲੜਨ ਲੱਗੇ ਨੇ, ਅੱਜ ਤੇ ਤੁਸੀਂ ਇਹਨਾਂ ਦੇ ਨਾਲ ਨਜਿੱਠੋ। ਮੈਂ ਕਿਉਂ ਹਰ ਦਿਨ ਮੱਥਾ ਟਿਕਾਉਂਦੀ ਰਹਾਂ, ਤੁਸੀਂ ਤਾਂ ਕੁਛ ਨਹੀਂ ਬੋਲਦੇ, ਹਰ ਰੋਜ਼ ਚੁੱਪ ਕਰਕੇ ਇਸ ਘਰ ਦੇ ਵਿੱਚ ਸਿਰਫ ਮੈਂ ਹੀ ਹਾਂ ਜਿਹੜੀ ਇਹਨਾਂ ਬੱਚਿਆਂ ਦੇ ਨਾਲ ਵੀ ਸਿਰ ਖਪਾਉਂਦੀ ਰਹੀ। ਨਹੀਂ, ਆਖਿਰਕਾਰ ਤੁਹਾਡੇ ਵੀ ਤਾਂ ਕਈ ਫਰਜ਼ ਬਣਦੇ ਨੇ। ਹਰ ਰੋਜ਼ ਦੀ ਤਰ੍ਹਾਂ ਉਹੀ ਡਾਇਲੋਗ, ਸਤਨਾਮ ਸਿੰਘ ਹੋਰਾਂ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਪਰ ਅੱਜ ਨਵੀਂ ਗੱਲ ਇੱਕ ਇਹ ਵਾਪਰੀ ਕਿ ਚਾਹ ਪੀਂਦਿਆਂ ਦੋਵਾਂ ਬੇਟਿਆਂ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੇ, ਇਸ ਵੀਕੈਂਡ ਤੇ ਆਪਾਂ ਕਿਤੇ ਘੁੰਮਣ ਚੱਲੀਏ। ਅੱਜ ਇਹ ਕਿੱਦਾਂ ਹੋ ਗਿਆ, ਅੱਗੇ ਤੇ ਵੀਕੈਂਡ ਤੇ ਵੀ ਕਦੀ ਕੰਮ ਨਹੀਂ ਮੁੱਕਦੇ। ਵੱਡੇ ਬੇਟੇ ਨੇ ਪੁੱਛਿਆ, ਡੈਡ ਕਿੱਥੇ ਜਾਣਾ? ਕਹਿਣ ਲੱਗੇ, ਪਿੰਡ। ਚਲੋ ਅੱਜ ਮੈਂ ਤੁਹਾਨੂੰ ਆਪਣਾ ਪਿੰਡ ਵਿਖਾ ਕੇ ਲਿਆਵਾਂ। ਛੋਟਾ ਕਹਿਣ ਲੱਗਾ, ਉਹ ਤੇ ਆਪਾਂ ਪਹਿਲਾਂ ਵੇਖਿਆ, ਪਰ ਅੱਜ ਤੁਹਾਨੂੰ ਮੈਂ ਇੱਕ ਵੱਖਰੇ ਨਜ਼ਰੀਏ ਤੋਂ ਵਿਖਾ ਕੇ ਲਿਆਊਂਗਾ। ਅੱਜ ਤੁਹਾਨੂੰ ਮੈਂ ਇੱਕ ਖਜ਼ਾਨਾ ਵਿਖਾ ਕੇ ਲਿਆਊਂਗਾ, ਸ਼ਾਇਦ ਪਹਿਲਾਂ ਤੁਹਾਨੂੰ ਕਦੀ ਨਹੀਂ ਵਿਖਾਇਆ। ਕਾਫੀ ਚਿਰ ਹੋ ਗਿਆ ਪਿੰਡ ਨਹੀਂ ਗਏ। ਸਾਰੇ ਪਰਿਵਾਰ ਨੂੰ ਲੈ ਕੇ ਪਿੰਡ ਪਹੁੰਚੇ ਤੇ ਪਿੰਡ ਪਹੁੰਚ ਕੇ ਸਾਹਮਣੇ ਆਪਣੀ ਕੋਠੀ ਵੱਲ ਉਂਗਲ ਕਰਕੇ ਕਿਹਾ, ਪੁੱਤਰੋ ਉਹ ਵੇਖਦੇ ਹੋ ਆਪਣਾ ਖਜ਼ਾਨਾ? ਛੋਟੇ ਬੇਟੇ ਨੇ ਹੱਸ ਕੇ ਕਿਹਾ, ਇਸ ਖੰਡਰ ਨੂੰ ਤੁਸੀਂ ਵਿਖਾਉਣ ਲਿਆਏ ਹੋ ਏਡੀ ਦੂਰੋਂ? ਇਹਦੇ ਵਿੱਚ ਤੇ ਆਪਾਂ ਰਾਤ ਰਹਿ ਵੀ ਨਹੀਂ ਸਕਦੇ। ਇਹਦੀਆਂ ਕੰਧਾਂ ਦੇ ਵਿੱਚੋਂ ਕਲਰ ਕਿਰ ਰਿਹਾ, ਚਿਰ ਹੋਇਆ ਇਹਦੀ ਕਿਸੇ ਨੇ ਕੋਈ ਆ ਕੇ ਦੇਖਭਾਲ ਨਹੀਂ ਕੀਤੀ। ਤੁਹਾਨੂੰ ਇਹ ਖਜ਼ਾਨਾ ਕਿਹੜੇ ਪਾਸਿਓਂ ਲੱਗਦਾ? ਸਤਨਾਮ ਸਿੰਘ ਹੋਰਾਂ ਦੇ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਤੇ ਕਹਿਣ ਲੱਗੇ, ਮੇਰੀਆਂ ਅੱਖਾਂ ਤੋਂ ਵੇਖੇਗਾ ਤੇ ਤੈਨੂੰ ਖਜ਼ਾਨਾ ਨਜ਼ਰ ਆਊਗਾ। ਇੱਕ ਕਹਾਣੀ ਦੱਸਾਂ। ਇੱਕ ਸਮਾਂ ਸੀ ਜਦੋਂ ਅਸੀਂ ਇਸ ਘਰ ਦੇ ਵਿੱਚ ਰਹਿੰਦੇ ਸੀ। ਉਸੇ ਘਰ ਨੂੰ ਮੈਂ ਆਪਣੇ ਘਰ ਦੇ ਵਿੱਚ ਲੱਗੀ ਫੋਟੋ ਉਹਦੇ ਵਿੱਚੋਂ ਲੱਭਦਾ ਰਹਿਣਾ। ਹਰ ਰੋਜ਼ ਉਹ ਯਾਦਾਂ ਮੇਰੇ ਸੀਨੇ ਦੇ ਵਿੱਚ ਰੜਕਦੀਆਂ ਤੇ ਜਦੋਂ ਮੈਂ ਤੁਹਾਨੂੰ ਲੜਦਿਆਂ ਵੇਖਦਾ ਨਾ ਤੇ ਮੈਨੂੰ ਉਹ ਮੰਜ਼ਰ ਹਮੇਸ਼ਾ ਯਾਦ ਆ ਜਾਂਦਾ। ਜਦੋਂ ਵੀ ਤੁਸੀਂ ਇੱਕ ਦੂਸਰੇ ਦੇ ਨਾਲ ਚੀਜ਼ਾਂ ਦੇ ਲਈ ਲੜਦੇ ਹੋ ਤੇ ਜਦੋਂ ਵੀ ਤੁਹਾਡੀ ਮਾਂ ਇਹ ਗੱਲ ਕਹਿੰਦੀ ਹੈ ਨਾ ਕਿ ਤੂੰ ਵੱਡਾ ਹੈ, ਕੋਈ ਗੱਲ ਨਹੀਂ ਉਹ ਛੋਟਾ ਆ ਉਹਨੂੰ ਦੇ ਦੇ, ਫਿਰ ਕੀ ਹੋਇਆ ਤੇਰਾ ਵੀਰ ਹੈ, ਤੇ ਮੈਨੂੰ ਇੱਕ ਡਰ ਜਿਹਾ ਸਤਾਉਣ ਲੱਗ ਪੈਂਦਾ। ਮੈਨੂੰ ਉਹ ਡਰ ਸਤਾਉਣ ਲੱਗ ਪੈਂਦਾ ਕਿ ਕਿਤੇ ਮੇਰੇ ਵਾਲਾ ਸੁਭਾਅ ਤੁਹਾਡੇ 'ਚ ਤਾਂ ਨਹੀਂ ਆ ਗਿਆ, ਮੇਰੇ ਵਾਂਗੂ ਤੁਸੀਂ ਵੀ ਤੇ ਕਿਤੇ ਜ਼ਿੰਦਗੀ 'ਚ ਅੱਗੇ ਚੱਲ ਕੇ ਕੁਛ ਵੱਡਾ ਤੇ ਨਹੀਂ ਗਵਾਉਣ ਵਾਲੇ। ਵਹੁਟੀ ਕਹਿਣ ਲੱਗੀ, ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ? ਅੱਖਾਂ ਭਰ ਕੇ ਸਤਨਾਮ ਸਿੰਘ ਹੋਰਾਂ ਨੇ ਕਿਹਾ, ਨਹੀਂ, ਇਹਨਾਂ ਦੇ ਲਈ ਕੁਛ ਚੀਜ਼ਾਂ ਜਾਣ ਲੈਣੀਆਂ ਬਹੁਤ ਜ਼ਰੂਰੀ ਨੇ ਤੇ ਤੇਰੇ ਲਈ ਵੀ। ਇਸ ਘਰ ਦੇ ਵਿੱਚ ਆਪਾਂ ਬੜੇ ਖੁਸ਼ੀ ਖੁਸ਼ੀ ਰਹਿੰਦੇ ਹੁੰਦੇ ਸੀ। ਆਖਿਰਕਾਰ ਇੱਕ ਸਮਾਂ ਆਇਆ ਜਦੋਂ ਮਾਂ ਪਿਓ ਚੱਲ ਵਸੇ, ਭਰਾਵਾਂ ਭਰਾਵਾਂ ਦੀ ਜਦੋਂ ਜਾਇਦਾਦ ਵੰਡਣ ਦਾ ਸਮਾਂ ਆਇਆ ਤੇ ਕੁਛ ਸਾਡੇ ਚੰਗੇ ਚਾਹੁਣ ਵਾਲਿਆਂ ਨੇ ਕਿਹਾ, ਤੂੰ ਤੇ ਵੱਡੀ ਨੌਕਰੀ ਕਰਦਾ, ਸ਼ਹਿਰ ਰਹਿਣਾ, ਤੂੰ ਕਿਹੜਾ ਗਾਂ ਪਿੰਡ ਰਹਿਣਾ? ਵੱਡਾ ਭਰਾ ਖੇਤੀਬਾੜੀ ਕਰਦਾ, ਇਹ ਪਿੰਡ ਵਾਲੀ ਕੋਠੀ, ਪਿੰਡ ਵਾਲਾ ਘਰ ਤੂੰ ਵੱਡੇ ਭਰਾ ਨੂੰ ਛੱਡ ਦੇ। ਪਤਾ ਨਹੀਂ ਮੈਂ ਉਦੋਂ ਕਿਹੜੀ ਜਿੱਦ ਦੇ ਉੱਤੇ ਅੜਿਆ ਸੀ, ਜਾਂ ਮੈਨੂੰ ਕੋਈ ਸਮਝਾਉਣ ਵਾਲਾ ਨਹੀਂ, ਜਾਂ ਫਿਰ ਸ਼ਾਇਦ ਤੂੰ ਵੀ ਇੱਦਾਂ ਹੀ ਚਾਹੁੰਦੀ ਸੀ ਕਿ ਆਪਾਂ ਇਹ ਘਰ ਨਹੀਂ ਛੱਡਣਾ। ਸਾਡਾ ਉਹ ਲਾਲਚ ਸਾਡੇ ਘਰ ਨੂੰ ਖੇਰੂੰ ਖੇਰੂੰ ਕਰ ਗਿਆ। ਮੈਨੂੰ ਯਾਦ ਹੈ ਮੇਰੇ ਭਰਾ ਨੇ ਮੇਰੇ ਨਾਲ ਆਪਣੇ ਤੌਰ ਦੇ ਉੱਤੇ ਵੀ ਇਕੱਲਿਆਂ ਗੱਲ ਕੀਤੀ ਸੀ। ਕਹਿੰਦੇ ਸੀ ਤੂੰ ਜ਼ਮੀਨ ਦੇ ਵਿੱਚੋਂ ਵੱਧ ਹਿੱਸਾ ਲੈ ਲਾ, ਛੋਟਿਆ ਪੈਸੇ ਚਾਹੀਦੇ ਨੇ,

ਉਹ ਵੀ ਮੈਂ ਤੈਨੂੰ ਦੇ ਦਿੰਦਾ, ਪਰ ਇਹ ਘਰ ਮੇਰੇ ਕੋਲ ਰਹਿਣ ਦੇ। ਤੂੰ ਜਦੋਂ ਚਾਹੇਗਾ ਇੱਥੇ ਆਏਗਾ, ਤੇਰਾ ਆਪਣਾ ਹੀ ਘਰ ਹੈ, ਸਾਡੀਆਂ ਯਾਦਾਂ ਇਸ ਘਰ ਦੇ ਨਾਲ ਜੁੜੀਆਂ। ਉਹ ਯਾਰ ਇਸ ਕਰਕੇ ਨਹੀਂ ਕਿ ਮੈਂ ਤੈਨੂੰ ਦੇਣਾ ਨਹੀਂ ਚਾਹੁੰਦਾ ਇਹ ਘਰ, ਉਹ ਇਸ ਕਰਕੇ ਕਿ ਤੇਰੇ ਕੋਲੋਂ ਸ਼ਹਿਰੋਂ ਆ ਕੇ ਦੇਖਭਾਲ ਨਹੀਂ ਹੋਣੀ। ਤੂੰ ਮੈਨੂੰ ਕਾਮਾ ਸਮਝ ਕੇ ਇਸ ਘਰ ਦੇ ਵਿੱਚ ਰਹਿਣ ਦੇ, ਬਾਅਦ ਵਿੱਚ ਵੀ ਤਾਂ ਕਿਸੇ ਨਾ ਕਿਸੇ ਨੂੰ ਇੱਥੇ ਰੱਖੇਗਾ ਦੇਖਭਾਲ ਦੇ ਲਈ, ਜਿਹੜੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ। ਉਹ ਵੀ ਤਾਂ ਬਿਹਾਰੋਂ ਆਇਆਂ ਨੂੰ ਇੱਥੇ, ਯੂਪੀਓਂ ਆਇਆਂ ਨੂੰ ਇੱਥੇ ਰੱਖ ਕੇ ਜਾਂਦੇ ਨੇ ਘਰਾਂ ਦੇ ਵਿੱਚ। ਤੂੰ ਤਾਂ ਮੇਰਾ ਛੋਟਾ ਭਰਾ ਹੈ, ਜੋ ਤੈਨੂੰ ਚਾਹੀਦਾ ਦੱਸ, ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਸੀ ਇਹ ਤਾਂ ਸਿਰਫ ਗੱਲਾਂ ਹੀ ਨੇ। ਇਸ ਘਰ ਦੇ ਉੱਤੇ ਮੇਰਾ ਵੀ ਓਨਾ ਹੀ ਹੱਕ ਹੈ, ਪਤਾ ਨਹੀਂ ਕਿਉਂ ਮੈਂ ਉਸ ਜਿੱਦ ਦੇ ਉੱਤੇ ਅੜਿਆ ਰਿਹਾ। ਭਰਾ ਨੇ ਦੂਸਰੀ ਗੱਲ ਨਹੀਂ ਕੀਤੀ, ਪਰ ਉਸ ਦਿਨ ਤੋਂ ਬਾਅਦ ਕਦੀ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਫਿਰ ਇੱਕ ਵਾਰੀ ਭੂਆ ਜੀ ਦੇ ਕੋਲੋਂ ਪਤਾ ਲੱਗਾ ਸੀ ਕਿ ਉਹਨਾਂ ਨੇ ਅਮਰੀਕਾ ਜਾਣ ਦਾ ਪਲੈਨ ਬਣਾ ਲਿਆ, ਕਹਿੰਦੇ ਨੇ ਇੱਥੇ ਪਿੰਡ ਰਹਿ ਕੇ ਕਰਨਾ ਵੀ ਕੀ। ਪਿੰਡ ਵਾਲੀ ਜ਼ਮੀਨ ਦੇ ਵਿੱਚੋਂ ਕੁਛ ਵੇਚ ਵੱਟ ਕਰਕੇ ਉਹਨਾਂ ਨੇ ਸਾਰੇ ਪਰਿਵਾਰ ਸਮੇਤ ਅਮਰੀਕਾ ਜਾਣ ਦਾ ਪਲੈਨ ਬਣਾ ਲਿਆ। ਲੰਮਾ ਸਮਾਂ ਹੋ ਗਿਆ, ਦਾੜੀ ਕਾਲੀ ਸੀ ਹੁਣ ਚਿੱਟੀ ਹੋ ਗਈ ਹੈ, ਤੁਸੀਂ ਨਿੱਕੇ ਨਿੱਕੇ ਸੋ ਹੁਣ ਤੁਸੀਂ ਜਵਾਨ ਹੋ ਗਏ ਹੋ, ਅੱਜ ਤੱਕ ਮੇਰੀ ਮੇਰੇ ਭਰਾ ਦੇ ਨਾਲ ਗੱਲ ਨਹੀਂ ਹੋਈ, ਮੇਰਾ ਵੀ ਕਦੀ ਹੀਲਾ ਨਹੀਂ ਪਿਆ। ਛੇਹ ਦੇ ਕੋਠੀ ਇੰਨੀ ਮਨਹੂਸ ਸੀ ਜਾਂ ਫਿਰ ਇੰਨੀ ਕਰਮ ਵਾਲੀ, ਪਰ ਤਾਂ ਜੇ ਮੇਰਾ ਭਰਾ ਇਹਦੇ ਵਿੱਚ ਰਹਿੰਦਾ ਹੁੰਦਾ, ਜੱਜ ਮੇਰਾ ਭਰਾ ਇਹਦੇ ਵਿੱਚ ਵੱਸਦਾ ਹੁੰਦਾ, ਜੇ ਮੈਂ ਉਦੋਂ ਗੱਲ ਮੰਨ ਗਿਆ ਹੁੰਦਾ, ਤੇ ਇਸ ਘਰ ਦੇ ਇੰਨੀ ਦੂਰ ਖਲੋ ਕੇ ਆਪਾਂ ਗੱਲ ਨਾ ਕਰ ਰਹੇ ਹੁੰਦੇ, ਇਹ ਘਰ ਖੰਡਰ ਨਾ ਬਣਿਆ ਹੁੰਦਾ, ਅੱਜ ਆਪਾਂ ਇਸ ਘਰ ਦੇ ਅੰਦਰ ਗਏ ਜਾ ਕੇ ਹੁਣ ਚਾਹ ਪਾਣੀ ਪੀ ਰਹੇ ਹੁੰਦੇ, ਸਾਡੇ ਚਾਹ ਹੁੰਦੇ, ਤੁਹਾਡੇ ਕੋਲ ਤੁਹਾਡੇ ਭਰਾ ਹੁੰਦੇ, ਤੁਹਾਡੀਆਂ ਬਾਹਾਂ ਹੁੰਦੀਆਂ, ਮੇਰੇ ਕੋਲ ਮੇਰਾ ਭਰਾ ਹੁੰਦਾ, ਮੇਰੀਆਂ ਬਾਹਾਂ ਹੁੰਦੀਆਂ, ਮੇਰੇ ਵੱਡੇ ਭਰਾਵਾਂ ਦਾ ਪਿਓ ਵਰਗਾ ਸਾਇਆ ਮੇਰੇ ਤੋਂ ਨਾ ਵਿਸਰਦਾ। ਪਰ ਇਹ ਜਿਹੜੀ ਮੈਂ ਦੀ ਗੱਲ ਹੈ ਨਾ, ਇਹ ਪਰਿਵਾਰ ਤੋੜ ਦਿੰਦੀ ਹੈ ਪੁੱਤਰੋ। ਜਦੋਂ ਵੀ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਲੜਦੇ ਹੋ ਨਾ, ਆਹ ਮੇਰੀ ਆ, ਆਹ ਮੇਰੀ ਆ, ਮੈਂ ਆਹ ਲਏ ਬਿਨਾਂ ਰੋਟੀ ਨਹੀਂ ਖਾਣੀ, ਤੇ ਤੁਹਾਡੀ ਮਾਂ ਵੀ ਕਹਿ ਦਿੰਦੀ ਆ ਚੱਲ ਕੋਈ ਗੱਲ ਨਹੀਂ, ਛੋਟਾ ਆ ਇਹਨੂੰ ਦੇ ਦੇ। ਮੈਂ ਵੀ ਘਰ ਦੇ ਵਿੱਚ ਛੋਟਾ ਸੀ, ਮੇਰਾ ਦਿਲ ਅੰਦਰੋਂ ਕੰਬ ਜਾਂਦਾ ਕਿਤੇ ਕੱਲ ਨੂੰ ਤੁਸੀਂ ਵੀ ਇਸੇ ਤਰ੍ਹਾਂ ਦੇ ਨਾਲ ਤੋੜ ਵਿਛੋੜੇ ਨਾ ਕਰ ਲੈਣ, ਕਿਸੇ ਇਸੇ ਤਰ੍ਹਾਂ ਦੇ ਨਾਲ ਤੁਸੀਂ ਵੀ ਨਾ ਟੁੱਟ ਕੇ ਰਹਿ ਜਾਓ। ਇਸ ਕਰਕੇ ਮੈਂ ਅੱਜ ਤੁਹਾਨੂੰ ਇੱਥੇ ਆਪਣੇ ਘਰ ਲੈ ਕੇ ਆਇਆ। ਅੱਜ ਤੋਂ ਪਹਿਲਾਂ ਤਾਂ ਮੈਨੂੰ ਦੱਸਦੇ ਨੂੰ ਵੀ ਸ਼ਰਮ ਆਉਂਦੀ ਸੀ, ਇਹ ਕੀਤੀ ਹੋਈ ਗਲਤੀ ਮੈਂ ਅੱਜ ਤੁਹਾਡੇ ਸਾਹਮਣੇ ਕਬੂਲ ਰਿਹਾ। ਕੋਸ਼ਿਸ਼ ਕਰਿਓ ਆਪਸ ਦੇ ਵਿੱਚ ਰਲ ਮਿਲ ਕੇ ਰਹਿਣ ਦੀ, ਸਮਾਂ ਪਾ ਕੇ ਸਾਰੀਆਂ ਚੀਜ਼ਾਂ ਧੁੰਦਲੀਆਂ ਲੱਗ ਪੈਂਦੀਆਂ। ਇਹ ਘਰ ਜਿਹੜਾ ਮੇਰੇ ਕਿਸੇ ਕੰਮ ਵੀ ਨਹੀਂ ਆਇਆ, ਇਹਦੇ ਕਰਕੇ ਮੈਂ ਆਪਣਾ ਪਿਓਾਂ ਵਰਗਾ ਭਰਾ ਵਿਸਾਰ ਦਿੱਤਾ, ਇਹ ਤੋਂ ਵੱਡਾ ਘਾਟਾ ਹੋਰ ਜ਼ਿੰਦਗੀ 'ਚ ਕੋਈ ਨਹੀਂ ਹੋ ਸਕਦਾ। ਮੈਂ ਨਹੀਂ ਚਾਹੁੰਦਾ ਮੇਰੀ ਔਲਾਦ ਇੱਦਾਂ ਦੀ ਗਲਤੀ ਕਰੇ। ਆਪਾਂ ਇੱਥੇ ਕਿੰਨੇ ਜਾਣੇ ਆ ਪ੍ਰਦੇਸ਼ਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਪਰਿਵਾਰ ਇਸੇ ਕਰਕੇ ਛੱਡ ਦਿੱਤਾ ਹੋਊਗਾ, ਜਾਂ ਪਰਿਵਾਰ ਨੇ ਇਸੇ ਕਰਕੇ ਉਹਨਾਂ ਨੂੰ ਛੱਡ ਦਿੱਤਾ ਹੋਊਗਾ, ਕਿਉਂਕਿ ਸਾਨੂੰ ਲੱਗਦਾ ਸੀ ਕਿ ਆਪਾਂ ਕਿਹੜਾ ਉੱਥੇ ਜਾਣਾ, ਆਪਾਂ ਕਿਹੜੀ ਆਪਣੀ ਜ਼ਮੀਨ ਨੂੰ ਵਾਹੁਣੀ ਆ, ਉੱਥੋਂ ਵੇਚ ਵੱਟ ਕੇ ਬੜਿਆਂ ਦੇ ਨਾਲ ਲੜ ਕੇ ਆਪਾਂ ਇੱਥੇ ਰਹਿਣ ਦੇ ਬੜਿਆਂ ਨੇ ਫੈਸਲੇ ਕੀਤੇ ਨੇ। ਸਾਡੇ ਵਿੱਚੋਂ ਬੜੇ ਨੇ ਜਿਨ੍ਹਾਂ ਨਾਲ ਗੱਲ ਕਰੀਏ, ਉਹ ਕਹਿ ਦਿੰਦੇ ਨੇ ਸਾਨੂੰ 20 ਸਾਲ ਹੋ ਗਏ ਆਪਾਂ ਪੰਜਾਬ ਨਹੀਂ ਗਏ, ਜਾਂ 40 ਹੋ ਗਏ ਆਪਾਂ ਪੰਜਾਬ ਨਹੀਂ ਗਏ, ਪਰ ਸ਼ਾਇਦ ਉਹਨਾਂ ਦਾ ਵੀ ਅੰਦਰ ਹੀ ਜਾਣਦਾ ਹੋਊਗਾ। ਉਹਨਾਂ ਦੇ ਕੋਲ ਸਤਨਾਮ ਸਿੰਘ ਹੋਣਾ ਵਰਗਾ ਇੱਦਾਂ ਦਾ ਜੇਰਾ ਨਹੀਂ ਹੋਊਗਾ ਆਪਣੇ ਧੀਆਂ ਪੁੱਤਾਂ ਸਾਹਮਣੇ ਮੰਨ ਲੈਣ ਕਿ ਉਹਨਾਂ ਦੀ ਉਹ ਗਲਤੀ ਸੀ, ਪਰ ਗਲਤੀ ਤਾਂ ਗਲਤੀ ਰਹਿਣੀ ਹੈ। ਜੇ ਤੁਹਾਡੇ ਕੋਲ ਰੱਬ ਨੇ ਸਾਰਾ ਕੁਛ ਦਿੱਤਾ, ਤੇ ਥੋੜ੍ਹਾ ਬਹੁਤਾ ਕੁਛ ਆਪਾਂ ਆਪਣਿਆਂ ਦੇ ਲਈ ਪਿੱਛੇ ਛੱਡ ਵੀ ਦੇਵਾਂਗੇ ਤੇ ਕੀ ਫਰਕ ਪੈਂਦਾ, ਰਿਸ਼ਤੇ ਬਚੇ ਰਹਿਣਗੇ, ਸਾਡੀ ਸਾਂਝ ਬਚੀ ਰਹੂਗੀ, ਸਾਡੇ ਬੱਚਿਆਂ ਦੀ ਸਾਂਝ ਬਚੀ ਰਹੂਗੀ, ਉਸ ਮਿੱਟੀ ਦੇ ਨਾਲ ਸਾਡਾ ਪ੍ਰੇਮ ਬਣਿਆ ਰਹੂਗਾ।
ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏ। ਬਹੁਤ ਧੰਨਵਾਦ। ਪਿਆਰੀ ਤੇ ਬੜੀ ਵੱਡਮੁੱਲੀ ਕਹਾਣੀ।

ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।

0: हाँ जी आज मैं बहुत एक्साइटेड हाँ क्योंकि मेरे ना जो मेरे मेन टीचर का बर्थडे आज असि अज नाल दी क्लास दे नाल पार्टी करनी आ।
1: वेरी गुड वेरी गुड। आज तो फिर मतलब टीचर कड़ा बना के ले आऊंगा है नाल की की हुंदा पंगूर पंगूर
2: पूरी पूरी झोले
1: हां पूरी ओ हो हो हल्की जी ना ऊपर किशमिश सुट्टी होवे सौगियां हैं
2: मजा आ जांदा
1: ते हल्का जना सारा ऐसा चिक चिक चिक करके बादाम होन
2: ते ओ की कहंदे ना
1: की काजू ओ की कहंदे
2: कंट्रोलिंग
1: कतरे हुए काजू की कहंदे ओ अपने इंडिया तो ओदा ही मिल जांदे ना की कहंदे हां कटे हुए है ना काजू काट हां हां ओ हो हो
0: एक्चुअली आयरिश ने
2: काजू टोटा
1: अच्छा आयरिश ने
2: आयरिश
1: कड़ा बना लेंगे उच्च की है असि वितकरा नहीं करते बेटा देखो दिस इज नॉट राइट थोनू स्कूल च शायद दस दे
2: आज अपनी टीचर नु पूछ के आए अपनी टीचर नु पूछ के आयो बी आयरिश स्वीडिश केड़ी फेमस है ठीक है
1: हां
2: फिर सानू आके दस्यो
1: सुनाओगे सानू अज फिर
0: अज मैं सुनाऊंगी एक बोली
2: बले बले बले बले बले पा दे फिर
1: हेलो बोली नहीं बोली आज हुई
0: मी पै जांदा गुड़े गुड़े का नी मैं सेमिया नी मैं रनिया सेमिया गोले न चढ़ गया चानी मैं रनिया सेमिया गोले न चढ़ गया चानी मैं रनिया सेमिया कमले न चढ़ गया चानी
1: मैं सेमिया
2: कमले न चढ़ गया
1: चानी बल बल बल बल
0: हल्की
1: जी ना मतलब बहुत ही गर्म ना हो हल्की कोशिश कोशिश हो बेचारी किसी ना मेरे ख्याल अलमारी च बंद होनी रही धूड़ तुसी साफ की ठीक ठाक ना फूका जी मारिया इनू की मैं मम्मी नू तरीके जना कह दवा रेडियो दे थ्रू की सेवियां सुवियां बनाओ यार वेरी नाइस मन्नत वेरी नाइस
0: जेडे मम्मा सेवियां बनाउंदे ओ मेनू बाड़िया स्वाद नहीं लगदी जेडी वर्समिली वालियां होंदियां ओ वालियां बहुत स्वाद आदी है
2: वर्मसिली स्वाद लगदी है
1: वर्मसिली
2: पर मेनू वर्मसिली स्वाद लगदी है जदों ओ नमकीन बनदी है पर मिठिया जदों मिठिया खानियां होन ना फिर सेवियां ही स्वाद लगदियां ने
1: हां मेनू पता नहीं मेनू ए नहीं पता जी वर्मसिली कौन है
0: खुश रहे
2: सेवियां दी छोट पतली भैन
1: है पर सेवियां मिठिया स्वाद लगदियां जेडी मैं रेसिपी दसदी है हल्की हल्की कोसी कोसी हल्का जा अज दा दिन भी तो बनाना कि नहीं बनाना यार कैसा आदमी है सानू तो रोज दिन बनाना कि नहीं
0: रणजोत अंकल बहुत छुट्टियां करन लग गए
1: देखो ना ये गल समझो ना फिर उन्हां दी भी मजबूरी है हुण प्राइम मिनिस्टर ने स्पेशली कहा कि घरे आ जाओ साडे फंक्शन हैगा मेरी हेल्प हुल्प करा दो फिर कराना पैंदा ना उहदे घरे तीन दिन की पार्टी है ना ते उहदी हेल्प हुल्प कराण गए
0: उन्होंने कल भी क्यों डे ऑफ लाया फिर
1: ਨਹੀਂ ਹਾਂ ਕੱਲ ਤੇ ਹੈ ਹੀ ਹੈ ਡੇ ਆਫ ਹਨਾ, ਕੱਲ ਤਾਂ ਤਾਂ ਹੀ ਫਿਰ ਕੱਲ ਰੇਡੀਓ ਵੀ ਆਫ ਨਾ,
2: ਕੱਲ ਸੈਟਰਡੇ
1: ਹਾਂ ਥਰਸਡੇ ਕੱਲ ਸੀਗੇ, ਕੱਲ ਮਟਰ ਪਨੀਰ ਦੀ ਨੀ ਉਹਨੂੰ ਆਉਂਦੀ ਸੀਗੀ ਨਾ ਰੈਸਿਪੀ ਬਣਾਉਣੀ, ਫਿਰ ਉਹਦੀ ਉਹ ਹੈਲਪ ਕਰਾਉਣ ਗਏ ਮੈਨੂੰ ਬਲਕੀਰਤ ਵੀਰੇ ਨੇ ਸਭ ਦੱਸਿਆ ਨਾ ਵਧੀਆ ਹੋ ਗਿਆ ਬਾਈ, ਤੂੰ ਇੰਨਾ ਫਾਈਨ ਪਾਤਾ, ਕਲੈਕਟ ਮੈਂ ਕਰ ਲਾਂਗਾ ਠੀਕ ਹੈ ਨਾ, ਹਾਫ ਹਾਫ ਕਰ ਲਾਂਗੇ ਮੈਂ ਰੇਡੀਓ ਜਿਸ ਤਰ੍ਹਾਂ ਹੀ ਹੁੰਦਾ ਨਾ ਫ੍ਰੀ, ਮੈਂ ਪਹੁੰਚਦਾ ਐਂਥਨੀ ਦੇ ਘਰ ਦੇ ਬਾਹਰ, ਮੈਂ ਕਹਿੰਦਾ ਦੇਖੋ ਜੀ ਕਲੈਕਸ਼ਨ ਕਰਨਾ, ਐਂਥਨੀ ਨਾ ਸੋਚੀ ਪੈ
2: ਜਾਏ
1: ਕਿਹੜਾ ਬੰਦਾ ਹਜੇ ਨੀ ਕਰਨਾ ਬਈ ਹਨਾ, ਅਫਸਰ ਉਫਸਰ ਵੀ ਆਏ ਹੁੰਦੇ ਆ ਉਹ ਘਰ ਵਾਲੇ ਤੋਂ ਫੇਰ ਕਰਾਂਗੇ ਠੀਕ ਹੋ ਗਿਆ ਕਿ ਨਹੀਂ। ਤੇ ਜੀ ਆਪਣੇ ਅਗਲੇ ਕਾਲਰ ਨੇ ਅਸੀਸ ਕੌਰ,
2: ਅਸੀਸ ਕੌਰ ਇਹ ਕਿਹੜੇ ਅਸੀਸ ਕੌਰ ਨੇ,
1: ਇਹ ਤਾਂ ਅਸੀਸ ਕੌਰ ਹੀ ਦੱਸਣਗੇ,
2: ਇਹ ਪ੍ਰੀਟੀ ਵਾਲੇ ਨੇ ਕਿ ਵੈਰੀ ਪ੍ਰੀਟੀ ਵਾਲੇ ਨੇ?
1: ਅੱਛਾ ਇਹ ਇਹ ਉਹ ਵਾਲੇ ਨੇ ਕਿ ਇਹਨਾਂ ਨੂੰ ਵਾਜਾ ਮਾਰਦੇ ਰਹੋ ਤੇ ਫਿਰ ਅੱਗੋਂ ਆਉਂਦੇ ਨਹੀਂ ਆ, ਅਸੀਸ ਕੌਰ ਨੌਕ ਨੌਕ
0: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਵਿਜੀ ਤੇ ਨੋਨੀਆ ਜੀ,
1: ਸਤਿ ਸ੍ਰੀ ਅਕਾਲ,
2: ਥੈਂਕ ਯੂ ਸੋਹਣੇ ਪੁੱਤੂ, ਕੀ ਹਾਲ ਚਾਲ?
0: ਮੈਂ ਠੀਕ ਆ।
2: ਅਸੀਂ ਵਾਜਾ ਮਾਰੀ ਜਾਂਦੇ ਸੀ, ਤੁਸੀਂ ਨੀ ਨੀ ਨੀ ਨੀ ਕਰੀ ਜਾਂਦੇ ਸੀਗੇ,
0: ਤੁਸੀਂ
1: ਭੈਣਾ ਤੂੰ ਕਹਿਣੀ ਆ ਤੇ ਠੀਕ ਹੀ ਕਹਿ ਰਹੀ ਹੋਣੀ,
2: ਅਸੀਸ ਕੌਰ ਹਮੇਸ਼ਾ ਸਹੀ ਹੁੰਦੇ ਨੇ।
1: ਨਹੀਂ ਨਹੀਂ ਆਹ ਗੱਲ ਸੀ ਸਿਆਣੀ, ਅਸੀਸ ਮੇਰੀ ਹੈਲਪ ਕਰੋ ਯਾਰ, ਮੈਂ ਨਾ ਜਿਸ ਤਰ੍ਹਾਂ ਨੌਨੀ ਆਂਟੀ ਦੀ ਇੱਕ ਟੈਗ ਲਾਈਨ ਹੈ ਨਾ, ਮੈਂ ਵੀ ਟੈਗ ਲਾਈਨ ਰੱਖਣਾ ਚਾਹੁੰਦਾ, ਤੁਸੀਂ ਮੇਰੀ ਟੈਗ ਲਾਈਨ ਬਣਾਓ, ਮੈਨੂੰ ਹੈਲਪ ਕਰੋ ਨੈਕਸਟ ਥਰਸਡੇ ਤੱਕ, ਫਿਰ ਮੈਨੂੰ ਦੱਸ ਦਿਓ ਤੁਹਾਡੀ ਟੈਗ ਲਾਈਨ ਕੀ ਹੈ ਨੋਨੀਆ ਜੀ, ਦੱਸੋ।
2: ਨੋਨੀਆ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ,
1: ਤੁਸੀਂ ਫਿਰ ਕ੍ਰਿਸ਼ਨਾ ਫਿਰ ਅੱਗੇ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼ ਡੈਸ਼, ਇਹ ਹੁਣ ਤੁਸੀਂ ਪੂਰਾ ਕਰਿਓ ਕਿਸੇ ਤਰੀਕੇ ਤੇ ਮੈਨੂੰ ਦੱਸਿਓ ਠੀਕ ਹੋ ਗਿਆ ਹੈ, ਕ੍ਰਿਸ਼ਨਾ ਵੀਰ ਜੀ ਆਉਂਦੇ, ਕ੍ਰਿਸ਼ਨਾ ਵੀਰ ਜੀ ਸਿਰਫ ਲੱਗਦੇ ਹੀ ਨੇ ਬੀਜੀ,
2: ਮੈਨੂੰ ਆ ਗਿਆ ਆ ਗਿਆ,
0: ਕ੍ਰਿਸ਼ਨਾ ਵੀਰ ਜੀ ਆਉਂਦੇ ਅੱਜ
1: ਆਉਂਦੇ, ਨਹੀਂ ਰਾਇਮ ਨਹੀਂ ਹੋ ਰਿਹਾ ਨਾ, ਸੋਚਣਾ ਪਏਗਾ, ਕੋਈ ਨੀ ਤੁਸੀਂ ਆਪਾਂ ਅੱਜ ਹੀ ਥੋੜਾ ਨਾ ਕਰਨਾ, ਓਵਰ ਦਾ ਵੀਕਐਂਡ ਸੋਚੋ, ਮੰਡੇ ਟਿਊਜ਼ਡੇ ਸੋਚੋ, ਵੈਨਸਡੇ ਥਰਸਡੇ ਆਪਾਂ ਫਿਰ ਕੋਈ ਨਾ ਕੋਈ ਕਰ ਲਵਾਂਗੇ।
2: ਚਲੋ ਅੱਜ ਅੱਜ ਫਿਰ ਕੀ ਸੁਣਾਓਗੇ ਅਸੀਂ ਜੀ, ਇਹ ਵੀਰਾ ਵੀਰੇ ਨੂੰ ਸੋਚੋ ਵੀਕਐਂਡ ਤੇ, ਬੋਲੀ
0: ਸੁਣਾਉਂਗੀ,
2: ਬੋਲੀ
0: ਬੋਲੀ,
1: ਅੱਛਾ ਵਾਹ ਭਾਈ,
2: ਇਹ ਗਾਣਾ ਇਹ ਗਾਣਾ ਵੀ ਨਹੀਂ ਸੁਣਾਇਆ, ਕਿੰਨੇ ਦਿਨ ਹੋ ਗਏ ਤੁਸੀਂ,
0: ਤਰਵੇ ਤਰਵੇ ਤੂੰ ਮੇਰਾ ਸੁਣੀਦਾ ਮੈਂ ਲਟਾ ਦੇ ਚੜੇ,
1: ਵੈਰੀ ਗੁੱਡ, ਤੁਹਾਨੂੰ ਰੀਮਿਕਸ ਗਾਣੇ ਵਧੀਆ ਲੱਗਦੇ ਸੀ?
0: ਹਾਂਜੀ,
1: ਤੁਹਾਨੂੰ ਗਾਣੇ ਰੀਮਿਕਸ ਰੀਮਿਕਸ ਕੀਤੇ ਗਾਣੇ ਵਧੀਆ ਲੱਗਦੇ ਤੁਹਾਨੂੰ?
0: ਨਹੀਂ
1: ਨਹੀਂ, ਅੱਛਾ ਫਿਰ ਓਲਡ ਸੋਲ ਹੈ ਕੁੜੀ ਸਾਡੀ ਤਰ੍ਹਾਂ ਹਨਾ,
2: ਯੈਸ,
1: ਚਲੋ ਵਧੀਆ ਬਈ, ਕਰੋ ਅੱਜ ਇੰਜੋਏ ਆਪਣਾ ਸਕੂਲ, ਵਧੀਆ ਵਧੀਆ ਦਿਨ ਤੁਹਾਡਾ ਹੋਵੇ ਫਿਰ ਸੈਟਰਡੇ ਸੰਡੇ।
0: ਅੱਛਾ ਮੰਮਾ ਮੈਨੂੰ ਕਹਿ ਰਹੇ ਕਿ ਤੂੰ ਦੋ ਗੋਲੀਆਂ ਸੁਣਾਓ ਤੇ ਮੈਨੂੰ ਬਸ ਮਿਕਸ ਅਪ ਹੀ ਕਰ ਰਹੀ ਮੈਂ ਤਾਂ,
1: ਫਿਰ ਤਾਂ ਤੁਹਾਨੂੰ ਰੀਮਿਕਸ ਪਸੰਦ ਹੀ ਹੈ ਨਾ,
2: ਯੈਸ,
1: ਫਿਰ ਤਾਂ ਕਰੀ ਜਾਂਦੇ ਹੋਗੇ
2: ਯਾਰ, ਬੋਲੀਆਂ ਬੋਲੀਆਂ ਦਾ ਠੀਕ ਆ, ਤੁਸੀਂ ਫਰੋਕ ਮੈਨੂੰ ਕਦੋਂ ਦੇਣੀ ਆ?
1: ਓਹੋ ਇੱਕਦਮ ਫਰੋਕ ਦਾ ਮਸਲਾ ਨਹੀਂ ਹੱਲ ਹੋ ਰਿਹਾ,
2: ਅਸੀਸ ਕੌਰ ਪੁੱਤੀ ਪਲੀਜ਼ ਮੈਨੂੰ ਫਰੋਕ
1: ਕਰੋ,
2: ਪੁੱਤਰੂ
0: ਜਦੋਂ ਮੈਂ ਤੁਹਾਡੇ ਕੋਲ ਆ ਗਿਆ,
1: ਪ੍ਰਧਾਨਗੀ ਵਗੈਰਾ ਵੀ ਦੇਣੀ ਆਪਾਂ ਸਾਰਾ ਸੈਟਅਪ ਜਿਹਾ ਕਰਨਾ
2: ਪ੍ਰਧਾਨ ਬਣਾ ਦੇਣਾ
1: ਬਸ ਫਿਰ ਅਸੀਸ ਫਿਰ ਐਸ ਅ ਗਿਫਟ ਤੁਹਾਡੀ ਫਰੋਕ ਲੈ ਆਊਗੀ
2: ਠੀਕ
1: ਸਹੀ ਹੋ ਗਿਆ ਅਸੀਸ ਏਦਾਂ ਹੀ ਆ ਜਿਸ ਤਰ੍ਹਾਂ ਹੋ ਕੀਤੇ ਕਿ ਐਕਚੁਅਲੀ ਗਾਇਸ ਮੈਂ ਆਈ ਐਮ ਹੋਲੀਡੇਇੰਗ ਮੈਂ ਇੱਥੇ ਨਹੀਂ
2: ਥੈਂਕ
1: ਯੂ ਸੀਸ ਥੈਂਕ ਯੂ ਸੋ ਮਚ ਵਾਹ ਵਾਹ ਵਾਹ ਵਾਹ ਵਾਹ ਯਾਰ ਮੈਨੂੰ ਪਤਾ ਕੀ ਲੱਗਦਾ ਆਪਾਂ ਨਾ ਅਸੀਸ ਦਾ ਨਾਨਾ ਨਾਨਾ ਨਾਰੇ ਮਿਕਸ ਕਰ ਗਏ ਨਾ ਇਸ ਕਰਕੇ ਅਸੀਸ ਫਿਰ ਥੋੜ੍ਹੀ ਨਾ ਮੇਰੇ ਹਿਸਾਬ ਨਾਲ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਮੇਰੇ ਖਿਆਲ ਨਾਲ ਉਸ ਕਰਕੇ ਨਾ ਅਸੀਸ ਦੀ ਅੱਜ ਸੈਟਿੰਗ ਜਿੰਨੀ ਆਈ ਸਹੀ ਐਕਚੁਅਲੀ ਅਬਰਪਟ ਜਿਹਾ ਹੋ ਗਿਆ ਨਾ ਉਹ ਜਿਹੜੀ ਬੋਲੀ ਸੀਗੀ ਬਾਕੀ ਮੈਂ ਕਿਹਾ ਯਾਰ ਸ਼ੁਰੂ ਕਿਤੋਂ ਹੋਰ ਹੁੰਦੀ ਆ ਹੈ ਤੇ ਇਹ ਇੱਥੇ ਕਿੱਦਾਂ ਆ ਗਈ
2: ਹਨਾ ਬਸ
1: ਜੋ ਹੈ ਸੋ ਹੈ ਬਈ ਕੁਛ ਕੀਤਾ ਨਹੀਂ ਜਾ ਸਕਦਾ
2: ਕੁਛ ਪਤਾ ਨਹੀਂ ਆ
1: ਅੱਛਾ
2: ਆ ਹਰ ਚੀਜ਼ ਮਿਕਸ ਅੱਜ ਕੱਲ੍ਹ ਪਸੰਦ ਕੀਤੀ ਜਾਂਦੀ ਹੈ ਨਾ
1: ਤੁਸੀਂ ਕੰਮ ਕਰੋ ਨਾ ਤੁਸੀਂ ਵੀ ਇੱਕ ਬੱਚਿਆਂ ਨੂੰ ਵੀ ਤਾਂ ਪਤਾ ਲੱਗੇ ਤੁਹਾਡਾ ਵਧੀਆ ਜਿਹੜੇ ਹੁੰਦੇ ਆ ਨੌਕ ਨੌਕ ਵਾਲੇ ਜੋਕਸ ਸੁਣਾਓ ਬੱਚੇ ਵੀ ਟ੍ਰੋਮਾਟਾਈਜ਼ ਹੋਣ ਸਿਰਫ ਅਡਲਟਸ ਨੇ ਥੋੜਾ ਠੇਕਾ ਲਿੱਤਾ ਹੋਇਆ
2: ਨੌਕ ਨੌਕ
1: ਹਾਂ ਨਹੀਂ ਨਹੀਂ ਨਹੀਂ ਹੱਸ ਕੇ ਨਹੀਂ ਸੀਰੀਅਸ ਸੀਰੀਅਸ ਹੋ ਕੇ
2: ਨੌਕ ਨੌਕ
1: ਹੂ ਇਜ਼ ਦੇਅਰ
2: ਜਸਟਿਨ
1: ਜਸਟਿਨ ਹੂ
2: just in time for dinner
1: acha ji eh acha ji very nice I like it good good, good. yes sab to acha sab to bada bachcha noniya pi deyal very good te sade naal agla caller hai ji yuvraj
2: yuvraj kaur singh ji kaur ji sorry
1: aur ho gaya bechara hai
2: nahi aaj maine sweer sweer kela kha liya si is karke meri zuban phisal rahi hai
1: oh main taiyo khana chhadya hoya haan ji yuvraj singh ji
2: ਬ੍ਰੇਕਫਾਸਟ ਕਰ ਲਿਆ
3: ਹਾਂਜੀ ਮੈਂ ਤਾਂ ਕਰ ਲਿਆ ਤੁਸੀਂ ਕਰ ਲਿਆ
2: ਨੀਲੀ ਨੀਲੀ ਦੇਰ ਪਰ ਤੁਸੀਂ ਕੀ ਖਾਧਾ ਬ੍ਰੇਕਫਾਸਟ
3: ਮੰਮਾ ਹਰ ਰੋਜ਼ ਟੋਫੂ ਦੀ ਪਰਾਂਠਾ ਦਿੰਦੇ ਆ
2: ਟੋਫੂ ਦਾ ਪਰਾਂਠਾ
1: ਟੋਫੂ ਦਾ ਪਰਾਂਠਾ ਵਾਹ
2: ਬੱਲੇ ਯਾਰ
1: ਕੀ ਬਾਤ ਹੈ ਦੈਟਸ ਗੁੱਡ ਯਾਰ
2: ਦੈਟਸ ਰੀਲੀ ਰੀਲੀ ਹੈਲਦੀ ਸਟਫ
1: ਹਾਂ ਇਹ ਅੱਛਾ ਲੱਗਦਾ ਤੁਹਾਨੂੰ ਵਧੀਆ ਲੱਗਦਾ ਖਾਣਾ ਵਧੀਆ ਲੱਗਦਾ ਟੇਸਟ
3: ਨਹੀਂ ਵਧੀਆ ਲੱਗਦਾ
2: ਇਟਸ ਓਕੇ ਇਟਸ ਗੁੱਡ ਸਟਫ
1: ਹਨਾ
2: ਯੇ
1: ਇਹ ਵੈਸੇ ਪਹਿਲੀ ਵਾਰੀ ਸੁਣਿਆ ਵਾਲਾ ਕਨਸੈਪਟ ਹੈ
2: ਯੇਸ ਬਈ ਕ੍ਰੀਏਟਿਵ ਮਮ
1: ਇਹ ਕੀ ਚੀਜ਼ ਹੁੰਦੀ ਹੋਏਗੀ ਇਹ ਵਾਲੀ ਟੋਫੂ ਦਾ ਪਰਾਂਠਾ ਹੈ ਕੀ ਬਾਤ ਹੈ ਵੈਸੇ ਵੈਸੇ ਮੈਨੂੰ ਪਰਾਂਠੇ ਖਾਣੇ ਦਾ ਬਹੁਤ ਪਸੰਦ ਆ ਮੈਂ ਟਰਾਈ ਕਰੂੰਗਾ ਥੈਂਕਸ ਟੂ ਯੁਵਰਾਜ ਮੈਂ ਵੀ
2: ਜਦ ਹੁਣ ਕੇਕ ਬਣਨ ਲੱਗੇ ਗੁਲਾਬ ਜਾਮਣ ਵਾਲੇ ਰਸ ਮਲਾਈ ਵਾਲੇ ਟੋਫੂ ਦਾ ਪਰਾਂਠਾ ਨਹੀਂ ਬਣ ਸਕਦਾ
1: ਇਹ ਵੀ ਬਣ ਸਕਦਾ ਸਹੀ ਕਹਿੰਦੇ ਠੀਕ ਹੈ ਬਈ ਹੋਰ ਯੁਵਰਾਜ ਸਿੰਘ ਜੀ ਕੀ ਸੁਣਾਉਂਗੇ ਸਾਨੂੰ ਟੋਫੂ ਦਾ ਪਰਾਂਠਾ ਖਾ ਕੇ
3: ਇੱਕ ਚੁਟਕਲਾ ਇੱਕ ਵਾਰੀ ਭੈਣ ਆਪਦੇ ਭਰਾ ਨੂੰ ਬੁਲਾਉਂਦੀ ਹੈ ਤੇ ਕਹਿੰਦੀ ਵੀ ਮੈਨੂੰ ਅੰਮਾ ਜਾਨ ਤੋਂ ਇੱਕ ਸੂਟ ਤੇ ਫਿਰ ਭਰਾ ਕਹਿੰਦਾ ਕਮਲੀ ਅੰਮਾ ਜਾਨ ਹੀ ਐਮਾਜ਼ੋਨ ਹੁੰਦਾ
2: ਰੀਲੀ ਮੈਂ ਤਾਂ ਅੱਜ ਦਿਨ ਤੱਕ ਅੰਮਾ ਜਾਨ ਕੀ
1: ਓ ਵਾਹ ਵਾਹ ਵਾਹ ਇਹ ਤਾਂ ਬਹੁਤ ਘੈਂਟ ਸੀ ਅੰਮਾ ਜਾਨ ਅਮਾਜਾਨ ਸੂਟ ਚਾਹੀਏ ਜੈਫ ਬੇਜ਼ੋਸ ਕਹਿ ਰਿਹਾ ਬਈ ਮੈਂ ਅਮਾ ਨਹੀਂ ਹਾਂ ਭਰਾ
2: ਪ੍ਰਾਈਮ ਹੋ ਜੂਗਾ ਪਮਾਜਾਨ
1: ਪਮਾਜਾਨ ਥੈਂਕ ਯੂ ਯੁਵਰਾਜ ਥੈਂਕ ਯੂ ਸੋ ਮਚ
2: ਥੈਂਕ ਯੂ ਵੈਰੀ ਮਚ ਸੋਨੀ ਪੁੱਤੂ ਦੈਟ ਵਾਸ ਅ ਵੈਰੀ ਨਾਈਸ ਵਨ
3: ਤੇ ਮੇਰੀ ਦੀਦੀ ਵੀ ਸੁਣਾਓਗੀ
1: ਲਓ ਜੀ ਲਓ ਦੀਦੀ ਨਾਲ ਗੱਲ ਕਰਾਓ
3: ਸਤਿ ਸ਼੍ਰੀ ਅਕਾਲ ਆਂਟੀ ਜੀ ਤੇ ਵੀਰ ਜੀ
2: ਸਤਿ ਸ਼੍ਰੀ ਅਕਾਲ ਪਾਰੀ ਨਾਨੀ ਮਾਨੀ ਯੁਵਿਕਾ ਕੀ ਹਾਲ ਚਾਲ
1: ਜੀ ਯੁਵਿਕਾ ਦੀਦੀ ਜੀ ਕਿਵੇਂ ਹੋ ਤਿਆਰੀ ਸਕੂਲ ਦੀ?
3: ਤੁਸੀਂ ਠੀਕ? ਨਹੀਂ ਨਹੀਂ ਮੈਨੂੰ ਤਾਂ ਛੁੱਟੀ।
1: ਵਾਹ
2: ਕਰਨਾ ਕੀ ਹੈ? ਗੁੱਡ ਗਰਲ।
3: ਹਾਂਜੀ
2: ਗੁੱਡ ਗਰਲ।

0: det er veldig.
1: Hvilken står der, Hoge?
2: Nej, heller ikke Anna. Jo, vi kan ikke ha det. Det er en skoljan om det, for det sitter ikke til kjeldene, for det sier om det ikke ha det.
3: Hei! Tofu, den mykker tror jeg bedre kan den gang ikke, eller? Hvor er det sånn hår med deg gitt?
1: Hår med salle på, vi. Tofu kan ikke kjallu på.
3: ਕਿੰਨਾ ਵਧੀਆ ਸੀਨ ਲੱਗਿਆ ਹੈ ਨਾ ਸੱਚ ਚਲਾ ਗਿਆ ਹਾਂ ਚਲ ਗਿਆ ਚਲੋ ਮੰਮੀ ਹੁਣ ਕੱਢ ਲਓ ਆਲੂ ਕੱਢ ਲਓ ਅੱਜ ਫੇਰ ਤੈਨੂੰ ਟ੍ਰਿਕ ਕਰਤਾ
1: ਅੱਜ ਅੱਜ ਫਿਰ ਕੀ ਸੁਣਾਓਗੇ ਸੋਹਣੇ ਪੁੱਤੂ
2: ਇੱਕ ਚੁਟਕਲਾ
1: ਓਕੇ
3: ਜੀ ਲਿਓ
2: ਪੱਪੂ ਘਰੇ ਆਉਂਦਾ ਆਪਦਾ ਟੈਸਟ ਲੈ ਕੇ ਤੇ ਕਹਿੰਦਾ ਮੰਮਾ ਮੈਨੂੰ ਨਾ 90 ਚ 100 ਚ 90 ਨੰਬਰ ਮਿਲ ਗਏ ਤੇ ਉਹਦੀ ਮੰਮੀ ਕਹਿੰਦੀ ਅੱਛਾ ਮੈਨੂੰ ਦਿਖਾ ਤਾਂ ਸਹੀ ਉਹਦੀ ਮੰਮੀ ਦੇਖਦੀ ਆ ਤੇ ਕਹਿੰਦੀ ਲੈ ਤੈਨੂੰ ਤਾਂ 9 ਮਿਲਿਆ 0 ਦਾ ਤੂੰ ਆਪ ਹੀ ਲਾਈ ਲੱਗਦੀ ਆ ਤੇ ਉਹਦੀ ਮੰਮੀ ਉਹਦੇ 2-3 ਧਰ ਦਿੰਦੀ ਆ ਉਹ ਪੱਪੂ ਰੋਂਦਾ ਕਹਿੰਦਾ ਮੰਮੀ ਲੈ ਮੈਂ 9 ਥੋੜ੍ਹ ਨਾ ਮੈਂ ਤਾਂ ਮੈਂ 0 ਥੋੜ੍ਹ ਨਾ ਮੈਂ ਤਾਂ 9 ਲਾਇਆ ਸੀਗਾ ਮੇਰੇ ਤਾਂ 0 ਨੰਬਰ ਆਏ ਆ
3: ਉਹ ਸੱਚਾਈ ਦਾ ਫੋਨ ਨੰਬਰ ਮਿਲਣਾ ਚਾਹੀਦਾ ਬੰਦੇ ਨੂੰ ਹੈ
1: ਤਪੜ ਤਪੜ ਤਪੜ ਹੋ ਤਪੜ
3: ਤਪੜ ਆ ਸੀ ਥੈਂਕ ਯੂ ਜੇਕਾ ਆ ਵੀ ਬੜਾ ਵਧੀਆ ਸੀ ਵੈਰੀ ਨਾਈਸ ਥੈਂਕ ਯੂ ਸੋ ਮਚ
2: ਹੈਵ ਅ ਨਾਈਸ ਡੇ ਬਾਏ
3: ਬਾਏ ਬਾਏ ਬਾਏ ਬਾਏ ਤੁਹਾਡਾ ਫਰਾਈਡੇ ਵਧੀਆ ਵਧੀਆ ਹੋਵੇ ਬਈ ਕੀ ਬਾਤ ਹੈ ਹੈ ਮੈਂ ਤਾਂ 9 ਲਾਇਆ ਸੀ ਹੈ ਬੜੀ ਪ੍ਰੋਬਲਮ ਅੱਛਾ ਫਿਰ ਵੀ ਪਤਾ ਲੱਗਦਾ ਕਿ 0 ਲਿਖਣਾ ਨਹੀਂ ਆਉਂਦਾ ਸੀ ਮੈਡਮ ਨੂੰ ਮਤਲਬ ਮੈਡਮ ਦਾ 0 ਇੰਨੀ ਮਾੜੀ ਕੁਆਲਿਟੀ ਦਾ ਸੀਗਾ ਕਿ ਉਹ ਮਾਤਾ ਕਹਿੰਦੀ ਕਿ ਇੱਕ ਤਾਂ ਨਲਾਇਕ ਹੈ ਮੇਰਾ ਮੁੰਡਾ ਇੰਨੇ ਹੀ ਉਸ ਲੈਵਲ ਦਾ 0 ਲਾਇਆ ਹੋਣਾ ਦੇਖੋ
1: ਜੇ ਸਹਿੰਦਾ 3 ਲਾ ਲੈਂਦਾ ਤਾਂ ਯਾਰ ਗੁਜ਼ਾਰਾ ਹੋ
3: ਜਾਂਦਾ ਹੱਦ ਯਾਰ ਤੇ ਸਾਡੇ ਨੈਕਸਟ ਕਾਲਰ ਨੇ 142 ਹੈ ਜੀ ਇਹਨਾਂ ਦੇ ਨੰਬਰ 3 ਚ 142
4: जयराम जी की बहनिया
1: ओ जयराम जी की बहनिया क्या हाल चाल भाई
3: यार
1: फीजी घूमत रही
4: नहीं हम बड़ी है भैया जी और ना आपके आपके हैप्पी बर्थडे भैया जी
3: अच्छा ओ धन्यवाद
1: आज है
3: खूब भालो
4: हाँ कृष्ण जन्माष्टमी है ना कृष्णा जी का अष्टमी है
3: ਨੋਨੀਆ ਜੀ ਇਜ਼ ਸੋ ਸਵੀਟ ਉਹਨਾਂ ਦੀ ਨਾ ਅੱਖਾਂ ਦੇ ਅੰਦਰ ਨਾ ਮੈਨੂੰ ਇਸ ਤਰ੍ਹਾਂ ਨਾ ਕਹਿ ਲਓ ਇੱਕ ਫਰਾਉਨ ਜੀ ਦਿਸ ਗਈ ਕਿ ਯਾਰ ਮੈਂ ਕ੍ਰਿਸ਼ਨ ਨੂੰ ਵਿਸ਼ ਨਹੀਂ ਕੀਤੀ ਉਹਨਾਂ ਦਾ ਮੂਡ ਇੰਨੀ ਜਲਦੀ ਵਿਚਾਰਿਆਂ ਦਾ ਡਾਊਨ ਹੋਇਆ ਨਹੀਂ ਮੇਰਾ ਨਹੀਂ ਉਹ ਉੱਪਰ ਵਾਲੇ ਗੀਤਾ ਵਾਲੇ ਜੇ ਗੀਤਾ ਕਹੀ ਨਾ ਜਿਹਨਾਂ ਵਾਲੇ ਅਸੀਂ ਤਾਂ ਬਸ ਹਾਂਜੀ ਮੈਲਬਨ ਹੀ ਕਹਿ ਪਾਉਂਦੇ ਹਾਂ ਅਸੀਂ ਇਸ ਤੋਂ ਉੱਪਰ ਨਹੀਂ ਪਹੁੰਚ
4: ਜਨਮਾਸ਼ਟਮੀ ਹੈ ਕ੍ਰਿਸ਼ਨ ਜਨਮਾਸ਼ਟਮੀ ਹੈ ਤਾਂ ਕਨਹੈਯਾ ਜੀ ਕੋ ਹਮ ਜਰਾ ਬਿਸਵਿਸ ਕਰਦੇ
3: ਜੀਤੀ ਰਹੋ ਖੁਸ਼ ਰਹੋ ਪ੍ਰਸੰਨ ਰਹੋ ਮਸਤ ਰਹੋ ਸਵਸਥ ਰਹੋ ਆਨੰਦਿਤ ਰਹੋ ਤਥਾਸਤੁ
4: ਆਯੁਸ਼ਮਾਨ
3: ਭਵਾ
1: ਕੀਰਤੀਮਾਨ ਭਵਾ
3: ਕੀਰਤੀਮਾਨ ਵੀ ਭਵਾ ਲੋ ਹੋਰ ਦੱਸੋ ਇੱਕ ਤੁਸੀਂ ਹੋਰ ਭਵਾ ਕਰਾਉਣਾ ਚਾਹੁੰਦੇ ਹੋ ਮੈਂ ਓਕੇ ਇਸ ਤੋਂ ਬਾਅਦ ਪ੍ਰੀਮੀਅਮ ਸਬਸਕ੍ਰਿਪਸ਼ਨ ਹੈ ਐਟ $6.99 ਓਨਲੀ ਫ੍ਰੀ ਡਾਇਲ ਚ ਇੰਨੇ ਮਿਲਣਗੇ
4: ਗੀਤਾ ਦੇ ਉਪਦੇਸ਼ ਨਾ ਦੇਣ ਲੱਗ ਜਾਣਾ
3: ਸੋਰੀ ਦੈਟ ਇਜ਼ ਆਰ ਪਲੈਟੀਨਮ ਦੈਟ ਇਜ਼ $18 ਓਨਲੀ
4: ਪਾਰਥ ਸਾਹਮਣੇ ਕੋਈ ਤੁਸੀਂ ਸ਼ੁਰੂ ਇਹਨਾਂ ਹੋ ਜਾਣਾ ਪਾਰਥ ਸਾਹਮਣੇ ਕੋਈ ਵੀ ਹੋ ਤੀਰ ਚਲਾ ਪਾਰਥ ਗਾਂਧੀ ਉਠਾਓ ਇਹਨਾਂ ਕਰਨ ਲੱਗ ਜਾਣਾ
3: ਤੁਸੀਂ ਨੋਨੀਆ ਜੀ ਵਿਚਾਰੇ ਬਿਨਾਂ ਗੱਲੋਂ ਹੈ ਦੁਰਯੋਧਨ ਬਣਾਤੇ ਮੇਰੇ ਸਾਹਮਣੇ ਬੈਠੇ ਮੈਂ ਵੀ ਹੁਣ ਖਿਜੇ ਰਹਿਣਾ ਇਹਨਾਂ ਦੇ ਪੂਰਾ ਦਿਨ ਦੇਖੋ
4: ਪਤਾ ਕ੍ਰਿਸ਼ਨਾ ਮੇਰੇ ਤੋਂ ਤਾਂ ਤੀਰ ਉਛਲਣਾ ਵੀ ਨਹੀਂ ਜੋ ਮੇਰੀ ਹਾਲਤ ਆ ਤੇ ਤੂੰ ਰਹਿ ਨਹੀਂ ਗਈ
1: आज
4: का दिन ही ऐसा है ना बहन का करी करे के पड़ा ला कभी कभी
1: कर ले बहन और
4: का
1: छुट्टी मनावत रही बहन इतने दिन नहीं आवत रही का बात
4: अरे बहन बताए कभी तो है बस राहिदा मत छेड़ दर्दा नो बहुत दर्दा ने भेणा
1: तो दर्द सुनाए नहीं जाने
3: दर्दा मिले बंदा आ जांदा पंजाबी ते फेर नहीं चलदी भोजपुरी फेर राज श्री विमल कुछ नहीं चलना ना ना ना
4: नहीं चलेगा गाही चलेला भैया का करल जाए
1: जो बिकॉज़ चूड़े नु भोजपुरी पता नहीं ना की कहंदे ने
3: यस यस यस यस यस

0: चलिए
1: नहीं,
0: क्लियर है।
1: पता का जो जो जो दर्द हो ना वो अपनी लैंग्वेज में निकला, जैसे गाली अपनी लैंग्वेज में निकला,
2: हाँ
0: सही
2: सही बोल, सही बोले
1: लैंग्वेज में
2: ला।
1: निकला।
2: आज आज रंजोत जी नहीं बात तो आपके साथ भोजपुरी नहीं बोले ला।
1: कोई बात नहीं।
0: वाह, जितने भी से बैठे अच्छा। मेरी गेला गाड़ी में संत महात्मा को नहीं चंबल के डाकू से। मैं की हरियाणवी याद की। मैं थोड़ी कोशिश करेंगे नेक्स्ट टाइम।
1: क्या बात है। देखा देखा, हम भोजपुरी बोलत बाड़ी, जो हाँ राजस्थानी बोलत बाड़ी, हरियाणवी बोलत, मतलब मल्टी कल्चरल, मतलब माशाल्लाह माशाल्लाह
0: माशाल्लाह माशाल्लाह।
2: वो कौन सी भाषा है?
0: खदुकशे खदुकशे अदरकुम
2: राह चलत मुसाफिर मोहरियले।
1: हाँ ये तो भोजपुरी है ना। चलो तुम साफ़ मौलियों रे
2: पिंजरे वाली मुनी।
0: मैं कहना थोड़ा नॉर्मल जो हो जाए अपन।
2: बैठी पनवड़िया तो कनिया।
0: पॉलिनेशन बाहर ना खड़ी हो जाके।
1: हमरे पैरों में घुंघरू बंधा दे तो फिर मेरी चाल देख ले। पान खाए सैया हमार हो। बोला तो सही। अच्छा चुटकुला सुना दे।
0: हाँ जी हाँ जी, प्लीज प्लीज, बच्चे भी वेट कर रहे हैं। हाँ जी प्लीज, थैंक यू थैंक यू।
1: अच्छा कृष्णा जी, आपके लिए है कि जो है ना मोजे जो है ना भैया जी, वो बिल्कुल धो धा के पहना करो, ठीक है?
0: ठीक ठीक ठीक।
1: क्योंकि अगर कामयाबी, सुनो सुनो सुनो, मुझे हमेशा हमेशा ऐसा धो के पहनने चाहिए, क्योंकि अगर कामयाबी कदम चूमने आई तो ऐसा ना हो कि बेहोश हो जाए।
0: ठीक है ठीक है, वेरी नाइस वेरी नाइस।
2: नहीं नहीं नहीं, फिर हम कामयाबी के कदम चूम लेंगे।
1: नोनिया जी, नोनिया जी, अगर आप हैं तो कुछ भी पॉसिबल,
2: एनीथिंग, यस
1: एनीथिंग।
0: थैंक यू जी, थैंक यू सो मच।
1: ओके जी ओके जी,
2: मनिंदर जी बहुत बहुत मिस किया था इन्हें, दिन गलबात ना करके। लव यू।
1: नहीं नहीं, फिर करेंगे। लव यू नोनिया जी, लव यू कृष्णा,
0: लव यू जी, थैंक यू सो मच। हैप्पी जन्माष्टमी।
1: हैप्पी जन्माष्टमी।
0: थैंक यू, बाय बाय बाय बाय बाय। क्या बात है भाई, मैं ते टेंशन खा गया। पॉलीन बार आके कहती, मैं इतने नहीं नजिट पा रही। ए आप ची हरियाणा गुजरात भालो भी बोले से जे मैं हल्का जा। ममता दीदी जोगा था थोड़ा, मैं भी बोलता सी का उन्नू की कहंदे भालोबाशी भालोबाशी भालोबाशी। आफ्टर भालोबाशी
2: चाय खावे छो?
0: चाय खावे छो? चाय तो पीवे छू।
2: नो नो नो,
0: चाय
2: बंगाली बंगाली बंगाली खान को हर चीज खानी हुंदी है ना।
0: अच्छा
2: चाय खावो।
0: अच्छा अच्छा, मैंने ना बंगालीज दा ए, क्योंकि साडी क्लास च एक लड़का सी, ही वाज फ्रॉम बंगाल, जैसा बेसिकली मैंने तद पता लगा ओ लोग एच लगांदे नहीं एस दे अगे, क्योंकि उन्हां दा जेड़ा एस है ना ओ है ही छ, दे डोंट हैव द साउंड ऑफ स इन देयर लैंग्वेज एट ऑल। हाँ, सो उन्होंने शशा जैसे सौरव है ना, तो उन्होंने सौरव है, इट इज सौरव गांगुली, तो उदा नाम शुभम सिगा। तो असी बड़ा कहना, मैं पढ़िया लिखा आदमी है, एस यू बी एच क्यों लिखना? कहता नहीं, हमारे एस एच नहीं होता है। मैं कहता ठीक है, नहीं होता है तो नहीं होता है, पर साडे कोल डडवाल साहब होते हैं, आप फिर उन्होंने गल करते हैं
2: जी। हेलो डडवाल साहब।
3: सत्श्रीकाल अंकल जी।
2: टलियां बजा जाऊ,
0: क्या बात है चोबरा, गड्डी मिल गई फिर है, पहली पहली साइकिल वाली है, क्या
2: पूछो ना कुछ,
0: उन टॉ टप्पा पूरा होना डडवाल साहब का
2: ही फिरूं।
0: हाय
2: वाओ, हाय
0: क्या बात है। की सुनाओगे सन्नू आज?
3: पोएम।
0: पोएम, ओए ले आओ जी ले आओ।
2: वेरी नाइस।
3: हेलो मिस्टर जॉनी, तेरे पंडु बड़ी सोनी, तेरे पंडु आता, तेरा सारा कुछ पाता।
0: जॉनी एक ही हो गया बेचारे जॉनी ना।
2: मैं तो हल्दी एक ही सुनी थी, जॉनी जॉनी जस पापा।
0: सही गल है, ए पापा पापा बहुत तंग आ गया, उन्होंने कहना चेंज करना पड़ना, हर बारी झूठ बोलता रहना मेरे ना। ਸਦੀਆਂ ਬੀਤ ਗਈਆਂ ਪਾਪਾ ਜੀ ਕ੍ਰਾਂਤੀਕਾਰੀ ਹੋਵੇ
2: ਵੈਰੀ ਨਾਈਸ
0: ਵੈਰੀ ਨਾਈਸ ਥੈਂਕ ਯੂ ਡਵਾਲ ਸਾਹਿਬ
2: ਥੈਂਕ ਯੂ Bye-bye. Bye-bye. Have a nice day.
3: AM.
2: AM. Yes, 1674 AM.
0: AM. Na main cutting kad leni.
3: Bye-bye.
0: Bye-bye. Bye-bye. Bye-bye. Na cutting kad leni jehdi tusi boli na. Te pakki la deni aap jo ting ding ding haji radio. Oh chho na phir baaja 1674 AM. Karke na pura yo honey singh style pura pa dena. ਅਤੇ ਲਾਸਟ ਬਟ ਨੈਵਰ ਦ ਲੀਸਟ ਸਾਡੇ ਨਾਲ ਜੁੜਨ ਲੱਗੇ ਨੇ ਤਵਨੀਤ ਸਿਬਲਿੰਗਸ ਅੱਜ ਕੌਣ ਹੋਏਗਾ ਪਹਿਲੇ ਕੱਲ੍ਹ ਬੜਾ ਟ੍ਰਿਕ ਕੀਤਾ ਇਹਨਾਂ ਨੇ ਮੈਨੂੰ
2: ਵੈਰੀ ਇੰਪੋਰਟੈਂਟ ਕਿਡ ਸਭ ਤੋਂ ਪਹਿਲਾਂ ਆਉਣਗੇ
0: ਅੱਛਾ ਓਏ ਕਲੇਸ਼ ਪਾਓ ਤੁਸੀਂ ਉਹ ਅੱਗੇ ਨਹੀਂ ਦੂਸਰੇ ਨੂੰ ਪੁੱਛਦੇ ਤੁਸੀਂ ਨਹੀਂ ਸਕੂਲ ਜਾਣ ਦੇ ਅੱਜ ਦੇਖੇ ਵੈਰੀ ਗੁੱਡ
2: ਹੈਲੋ
0: ਹੈਲੋ ਹੈਲੋ ਹੈਲੋ
3: ਸਤਿ ਸ਼੍ਰੀ ਅਕਾਲ ਸੰਤਾ ਵੀਰ ਜੀ ਤੇ ਆਰਤੀ ਜੀ
2: ਸਤਿ ਸ਼੍ਰੀ ਅਕਾਲ ਸਾਡੀ ਪਿਆਰੀ ਪਿਆਰੀ ਕਾਟੋ ਜੀ
0: ਪਰ ਗੱਲ ਕੌਣ ਕਰਦਾ ਪਿਆ ਸਾਡੇ ਨਾਲ ਐਸ਼ਲੀਨ
3: ਤੁਸੀਂ ਗੈਸ ਕਰੋ
0: ਐਸ਼ਲੀਨ ਨਹੀਂ ਤਵਨੀਤ ਹੈ ਤਵਨੀਤ
3: ਹਾਂਜੀ
0: ਮੈਂ ਬੋਲਣ ਹੀ ਲੱਗਾ ਇਹ ਪਰ ਤੁਸੀਂ ਪਹਿਲੇ ਚਲੋ ਮੈਨੂੰ ਪਿਕ ਕਰ ਲਿਆ
3: ਕ੍ਰਿਸ਼ਨਾ ਵੀਰ ਜੀ ਤੁਸੀਂ ਬਹੁਤ ਜਾਮਲੇ ਹੋਏ ਜਦੋਂ ਅੰਕਲ ਆਏ ਨੀ ਹੋਏ ਸਾਨੂੰ ਰੋਜ਼ ਤੁਸੀਂ ਵਾਰੀ ਲਾਸਟ ਦੇ
0: ਉਹ ਯਾਰ ਮੈਨੂੰ ਲੱਗਾ ਕਿ ਰਣਜੋਤ ਅੰਕਲ ਵੀ ਤਾਂ ਲਾਸਟ ਹੀ ਕਰਦੇ ਆ ਮੈਨੂੰ ਬਹੁਤ ਸਿਖਾਇਆ ਤੁਹਾਡਾ ਨੰਬਰ ਲਾ ਦੇਣਾ ਮੈਂ ਹੋਰ ਦੱਸੋ
2: ਤੁਹਾਨੂੰ ਨਹੀਂ ਤੁਹਾਨੂੰ ਅਸੀਂ ਨੰਬਰ ਲਾ ਦੇਣਾ
0: ਮੈਂ ਹੀ ਫੋਨ ਕਰ ਲੈਣਾ ਮੈਂ ਏਦਾਂ ਕਰਾਂਗਾ ਮੈਂ 7 ਵਜੇ ਜਦੋਂ ਆਇਆ ਨਾ ਮੈਂ 7 ਵਜੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਣੀ ਸਾਈਡ ਤੇ ਸਾਡੇ ਨਾਲ ਕਿਉਂਕਿ ਸਰਦਾਰ ਜੀ ਨਾਲ ਹੋਣਗੇ ਵੀਰ ਜੀ ਹਨਾ ਉਹਨਾਂ ਨੂੰ ਕਹਿ ਦਾਂਗੇ ਤੁਸੀਂ ਯਾਰ ਟ੍ਰੈਫਿਕ ਸਾਰਾ ਦੱਸ ਦਿਓ ਉਹਨਾਂ ਨੂੰ ਹੁਣ ਵੀ ਆ ਕੇ ਗੱਲ ਕਰਨੀ ਹੈ ਮੇਰੇ ਨਾਲ ਆਪਾਂ 7 ਤੋਂ 8 ਤੁਹਾਡੇ ਨਾਲ ਹੀ ਕਰਨਾ ਡਨ ਹੋ ਗਿਆ ਲਾਂਬਾ ਸਾਰਾ ਲਾ ਦੇਣਾ ਡਨ ਹੋ ਗਿਆ
3: ਸਾਰੀ ਗੱਲਾਂ ਦੱਸਣੀ
0: ਚਲੋ ਇੱਕ ਨਾ
2: ਚਲੋ ਫਿਰ ਪਤਾ ਕੀ ਹੈ ਤਪਨੀਤ ਬਾਅਦ ਚੋ ਫੋਨ ਕਰਿਓ ਮੈਂ ਵੀ ਸ਼ਿਕਾਇਤਾਂ ਲਾਉਣੀਆਂ
0: ਬਲਕੀਰਤ ਵੀਰੇ ਦੀ ਇਹਨਾਂ ਦੇ ਅੱਗੇ ਨਾ ਗੱਲ
2: ਮੈਂ ਤਵਨੀਤ ਦੀ ਟੀਮ ਚ ਮੈਂ
0: ਇਹ ਜਾਣ ਕੇ ਬੋਲਦੇ ਪਏ ਆ
2: ਮੈਂ ਸੱਚੀ ਮੁੱਚੀ ਤਵਨੀਤ ਦੀ ਟੀਮ ਚ ਤਵਨੀਤ ਆਈ ਲਵ ਯੂ
3: ਲੁਧਿਆਣੇ ਸਟੇਸ਼ਨ ਤੇ ਮੇਰਾ ਜੀਜਾ ਰੇਲ ਚਲਾਵੇ ਜੀਜੇ ਨੇ ਪਾਣੀ ਮੰਗਿਆ ਸਾਰੇ ਟੋਟਾ ਗਲਾਸ ਫਰਾਵੇ
2: ਜੀਜੇ ਨੇ
3: ਪਾਣੀ ਮੰਗਿਆ ਸਾਰੇ ਟੋਟਾ ਗਲਾਸ ਫਰਾਵੇ ਵੀ ਜੀਜੇ ਵੈਲੀ ਦਾ ਕੁੜਤਾ ਬੋਲੀਆ ਪਾਵੇ ਵੀ ਜੀਜੇ ਵੈਲੀ ਦਾ
2: ਕੁੜਤਾ
3: ਬੋਲੀਆ ਪਾਵੇ
2: ਕਿਆ ਬਾਤ
0: ਨਹੀਂ ਤੁਸੀਂ ਅਲਾਰਮ ਵਜਾ ਤਾ ਮੈਂ ਆਪਣੇ ਵੱਲੋਂ ਟ੍ਰੇਨ ਦੀ ਸੀਟੀ ਮਾਰਦਾ ਪਿਆ
2: ਯਾਰ ਆ ਲੁਧਿਆਣੇ ਵਾਲੇ ਜਵਾਈ ਨਾਲ ਬੁਰੀ ਨਾ ਕਰੋ ਮੈਂ ਲੁਧਿਆਣੇ ਤੋਂ ਆ
0: ਤੁਸੀਂ ਮਤਲਬ ਵੈਲਿਊ ਨਹੀਂ
3: ਅਸੀਂ ਤੁਹਾਡੇ ਵਾਲੇ ਅਮ ਬੋਲੀ ਸੁਣਾ ਰਹੇ
2: ਅੱਛਾ ਤਾਤੇ ਰੇ ਬੋਲੀ ਸੁਣਾ ਰਹੇ ਹੋ ਕੀ ਬਾਤ ਹੈ ਆਈ ਲਵ ਯੂ ਚਣੇ ਪੁੱਤੂ
3: ਮੇਰੇ ਦਾਦਕੇ ਲੁਧਿਆਣੇ
2: ਮੇਰੇ ਵੀ ਦਾਦਕੇ ਲੁਧਿਆਣੇ ਨੇ।
0: ਵਾਹ ਬਈ ਵਾਹ,
2: ਫਿਰ ਤਾਂ ਆਪਾਂ ਸੇਮ ਸੇਮ ਹੋ ਗਏ।
0: ਗੁੱਡ, ਲੁਧਿਆਣਾ ਸ਼ਹਿਰ
3: ਵੀ ਬੜਾ। ਅਸੀਂ ਫੁੱਲ ਅਸੀਂ ਫੁੱਲਾਂ ਵਾਲੇ ਚੌਂਕ ਤੇ ਰਹਿੰਦੇ।
2: ਫੁੱਲਾਂ ਵਾਲੇ ਚੌਂਕ ਤੇ ਰਹਿੰਦੇ ਹੋ?
0: ਅੱਛਾ,
2: ਅਸੀਂ ਕਲੀਆਂ ਵਾਲੇ ਚੌਂਕ ਤੇ ਰਹਿੰਦੇ ਆ।
0: ਕਿਆ ਬਾਤ,
2: ਨਾਲ ਹੀ ਨਾਲ ਨੇ।
0: ਮੈਂ ਇੱਕੋ ਵਾਰੀ ਗਿਆ ਲੁਧਿਆਣੇ, ਉੱਥੇ ਮੈਂ ਰੁੱਖਾਂ ਵਾਲੇ ਚੌਂਕ ਤੋਂ ਵਾਪਸ ਮੁੜ ਆਇਆ ਸੀ।
2: ਅੰਦਰ ਵੜਨ ਦਿੱਤਾ ਸੀ।
0: ਮੈਂ ਸਫੈਦੇ ਵਾਲੇ ਚੌਂਕ ਤੋਂ ਹੀ ਮੁੜ ਆਇਆ। ਮੈਂ ਸਮਝ ਨਹੀਂ ਆਇਆ ਕਰਨਾ ਕੀ ਹੈ, ਮੈਂ ਵਾਪਸ ਚੱਲ। ਮੈਂ ਕਹਿੰਦਾ ਸਫੈਦੇ ਹੀ ਆ ਸਿਰਫ, ਮੈਂ ਗੇੜੇ ਮਾਰਦਾ ਸੀ। ਯੈਸ ਯੈਸ ਯੈਸ,
2: ਤਾਂ ਹੀ ਕਰਕੇ ਵੀਰੇ ਨੂੰ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ, ਗੇੜੇ ਮਾਰਦਾ ਸੀ ਵੀਰੇ।
0: ਹਾਂ ਹਾਂ, ਮੈਂ ਉੱਥੇ ਨਾ ਇੱਕ ਬਹੁਤ ਕਹਿੰਦੇ ਬਹੁਤ ਮਸ਼ਹੂਰ ਰੈਸਟੋਰੈਂਟ ਆ, ਮੈਂ ਉਹ ਲੱਭਣ ਗਿਆ, ਮੈਨੂੰ ਲੱਭਿਆ ਨੇ, ਫਿਰ ਮੈਂ ਵਾਪਸ ਆ ਗਿਆ ਖਿਜ ਕੇ। ਮੈਂ ਕਿਹਾ ਤੋ ਗੱਲ ਨਾ ਹੋਈ ਯਾਰ, ਇਹ ਤਾਂ ਕੋਈ ਮਸਲੇ ਦਾ ਹੱਲ ਨਾ ਹੈ।
2: ਕਿਹੜਾ ਮਸ਼ਹੂਰ ਰੈਸਟੋਰੈਂਟ ਹੋਇਆ ਜਿਹੜਾ ਲੱਭਿਆ ਹੀ ਨਾ?
0: ਦੇਖ, ਨਾਮ ਹੀ ਮਸ਼ਹੂਰ ਸੀਗਾ।
3: ਦੁਬਈ ਗਏ?
0: ਹਾਂਜੀ ਦੁਬਈ।
3: ਹਾਂਜੀ, ਤੁਸੀਂ ਕਰੀ ਦੁਬਈ ਗਏ?
0: ਬਸ ਮੈਂ ਜਾ ਰਿਹਾ ਹੁਣ, ਨੈਕਸਟ ਵੀਕ ਜਾ ਰਿਹਾ। ਰਣਜੋਤ ਅੰਕਲ ਨੇ ਕਿਹਾ ਤਾਂ ਕਿ ਲੈ ਤੈਨੂੰ ਟ੍ਰਿਪ ਗਿਫਟ ਕਰਤਾ, ਮੈਨੂੰ ਟ੍ਰਿਪ ਗਿਫਟ ਕੀਤਾ ਉਹਨਾਂ ਨੇ, ਤੇ ਮੈਂ ਨੈਕਸਟ ਵੀਕ ਜਾ ਰਿਹਾ।
2: ਮੈਂ ਤਾਂ ਬਹੁਤ ਵਾਰੀ ਗਈ ਹਾਂ
3: ਸੁਣੀ ਚ। ਓਹ ਹਾਏ, ਲਾਸਟ ਇਅਰ।
0: ਓਹ ਵਧੀਆ ਲੱਗਾ ਸੀ?
2: ਉੱਥੇ ਕੀ ਵਧੀਆ ਲੱਗਿਆ ਸੀ?
3: ਬੁਰਜ ਖਲੀਫਾ।
2: ਓਹੋ, ਕਿੱਡਾ ਵੱਡਾ ਹੈ ਬੁਰਜ ਖਲੀਫਾ?
3: ਮੇਰੇ ਤੋਂ ਵੱਡਾ।
0: ਅੱਛਾ, ਹਾਂ, ਆ ਤੁਹਾਡਾ ਮਿਆਰ ਬੜਾ ਠੀਕ ਹੈ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਵੈਰੀ ਗੁੱਡ। ਨਹੀਂ ਤਵਨੀਤ, ਤੁਸੀਂ ਇੱਥੇ ਦਾ ਯੂਰੇਕਾ ਟਾਵਰ ਦੇਖਿਆ? ਜਿਹੜਾ ਇੱਥੇ ਯੂਰੇਕਾ ਟਾਵਰ ਹੈ, ਜਿਹੜਾ ਇੱਥੇ ਮੈਲਬਨ ਚ ਹੈਗਾ ਯੂਰੇਕਾ ਟਾਵਰ, ਸਕਾਈ ਡੈਕ, ਉਹ ਵੇਖਿਆ ਤੁਸੀਂ? ਉੱਥੇ ਗਏ?
3: ਨਹੀਂ।
0: ਲੈ ਫਿਰ ਡੈਡਾ ਨੂੰ
2: ਖਲੀਫਾ ਦੇਖ ਲਿਆ, ਹੋਰ ਕੀ ਦੇਖਣ ਦੀ ਲੋੜ
0: ਹੈ। ਡੈਡਾ ਨੂੰ ਕਿਹੋ, ਉਹ ਵੀ ਬਹੁਤ ਲੰਮਾ, ਉਹ ਮੈਲਬਨ ਦਾ ਸਭ ਤੋਂ ਉੱਚਾ ਟਾਵਰ ਹੈ, ਸਾਰੀ ਸਿਟੀ ਦਿਸਦੀ ਉੱਥੋਂ।
3: ਕਿੱਥੇ ਹੈ? ਕਿੱਥੇ ਹੈ
0: ਉਹ ਸਿਟੀ? ਚ ਸਿਟੀ ਚ ਡੈਡਾ ਨੂੰ ਪਤਾ ਹੋਣਾ,
3: ਸਾਨੂੰ ਕਦੇ ਸਿਟੀ ਚ ਨਹੀਂ ਲੈ ਕੇ ਜਾਂਦੇ।
0: ਓਹੋ, ਬਸ ਆਪਾਂ ਸਫਾਰਿਸ਼ ਪਾਤੀ ਆ।
2: ਨੋ ਤਵਨੀਤ, ਮੈਂ ਲੈ ਕੇ ਚੱਲੂੰਗੀ, ਠੀਕ ਆ?
0: ਡਨ ਹੋ ਗਿਆ, ਗਰਲਸ ਡੇ ਆਊਟ ਕਰ ਲਿਓ ਤੁਸੀਂ ਸਾਰੇ।
2: ਹਾਂ,
0: ਹੈਨਾ, ਗੁੱਡ ਹੋ ਗਿਆ ਫਿਰ।
2: ਹਾਂਜੀ, ਇਟਸ ਵੈਰੀ ਨਾਈਸ।
0: ਚਲੋ, ਗੁੱਡ ਹੋ ਗਿਆ, ਗੁੱਡ ਹੋ ਗਿਆ,
3: ਗੁੱਡ। ਤੇ ਦੁਬਈ ਚ ਉੱਥੇ ਕੋਈ ਕੀੜੇ ਵੀ ਨਹੀਂ ਹੈਗੇ, ਤੇ ਉੱਥੇ ਕੋਈ ਰਬਿਸ਼ ਵੀ ਨਹੀਂ ਹੈ, ਤੇ ਕਿਸੇ ਜੇ ਚੋਰੀ ਕਰ ਲਈ ਉਹਨੂੰ ਪਨਿਸ਼ਮੈਂਟ ਮਿਲੂਗਾ, ਜਿਵੇਂ ਉਹ ਜੇਲ ਚ ਰੋਗੇ ਜਾਂ ਉਹਨਾਂ ਦਾ ਹੱਥ ਵੱਜ ਰੋਗੇ।
0: ਅੱਛਾ,
2: ਨੋ ਨੋ ਨੋ, ਆਣਾ ਗੋ ਟੂ ਟੂ ਦੁਬਈ,
0: ਇਹ ਬੜਾ ਮੁਸ਼ਕਿਲ ਹੈ ਕੰਮ ਯਾਰ।
3: ਜੇ ਤੁਸੀਂ ਚੋਰੀ ਕੀਤੀ?
0: ਅੱਛਾ, ਜੇ ਚੋਰੀ ਕੀਤੀ? ਓਕੇ ਓਕੇ, ਕ੍ਰਿਸ਼ਨ
2: ਆਪਣਾ ਤਾਂ ਨਹੀਂ ਕੰਮ ਹੋਣਾ, ਆਪਣਾ ਜੇ ਜੇ ਪਤਰੇ ਬਿਨਾ ਬਣਨਾ ਨਹੀਂ ਕੰਮ। ਨਹੀਂ,
0: ਮੁਸ਼ਕਿਲ ਹੈ ਨਾ?
2: ਨਾ ਨਾ ਨਾ ਨਾ ਨਾ,
0: ਆਪਾਂ ਰਹਿਣ ਦਿੰਨੇ,
2: ਆਪਾਂ ਰਹਿਣੀ ਦਿੰਨੇ,
0: ਆਪਾਂ ਥੋੜੇ ਸੇਫ ਜੇ ਮੁਲਕ ਚਲ ਜਾਾਂਗੇ, ਸੋਮਾਲੀਆ ਟਾਈਪ ਹੋ ਗਿਆ।
3: ਨਹੀਂ, ਤੁਸੀਂ ਉੱਥੇ ਜਾਈਓ, ਚੋਰੀ ਨਾ ਕਰਿਓ।
0: ਅੱਛਾ, ਚੋਰੀ ਨਾ ਕਰੀਏ, ਠੀਕ ਹੈ।
3: ਹਾਂਜੀ,
0: ਇੱਥੋਂ ਹੀ ਕਰਕੇ ਕਿਉਂ ਚਲ ਜਾਵਾਂਗੇ?
3: ਫੇਰ ਤੁਹਾਨੂੰ ਪਨਿਸ਼ਮੈਂਟ ਮਿਲੂਗਾ।
2: ਓਕੇ,
0: ਚਲੋ ਠੀਕ ਹੈ, ਥੈਂਕ ਯੂ ਬਾਈ ਤਮੀਜ਼ ਕੌਰ, ਬਹੁਤ ਬਹੁਤ ਤੁਸੀਂ ਵਧੀਆ ਸਿੱਖਿਆ ਦਿੱਤੀ ਅੱਜ ਸਾਨੂੰ, ਸਾਨੂੰ ਦੋਨਾਂ ਨੂੰ ਬਹੁਤ ਲੋੜ ਸੀਗੀ,
2: ਸਾਨੂੰ ਬਚਾ ਲਿਆ ਤੁਸੀਂ,
0: ਥੈਂਕ ਯੂ ਸੋ ਮਚ। ਤੇ ਹੁਣ ਕੌਣ ਗੱਲ ਕਰੂਗਾ?
3: ਵੀਰ ਜੀ,
2: ਵੀਰ ਜੀ
0: ਕਰਾਓ, ਵੀਰ ਜੀ ਨਾਲ ਗੱਲ ਫਿਰ।
2: ਛੋਟੇ ਵੀਰ ਜੀ, ਕੀ ਹਾਲ ਚਾਲ ਨੇ?
0: ਕਿਵੇਂ ਹੋ?
3: ਠੀਕ ਠਾਕ, ਤੁਹਾਡਾ ਕੀ ਹਾਲ ਹੈ?
0: ਬੈਸਟ ਬੈਸਟ ਬੈਸਟ, ਕੈਮੋ ਕੈਮ,
2: ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵਧੀਆ।
0: ਓਏ ਹੋਏ ਹੋਏ ਹੋਏ ਹੋਏ, ਲੂਪ ਚ ਚਲ ਗਿਆ ਆਂਟੀ।
3: ਓਕੇ
0: ਓਕੇ, ਦੇਖਿਆ ਮੈਂ, ਬਸ ਇੰਨੇ ਚ ਖੁਸ਼ ਰਿਹਾ ਕਰੋ। ਕੀ ਚੱਲੀ ਜਾਂਦਾ ਫਿਰ?
3: ਅਰਸ਼ਨ ਨਹੀਂ,
0: ਕੁਛ ਵੀ ਨਹੀਂ ਚੱਲਦਾ,
2: ਕੁਛ ਵੀ ਨਹੀਂ।
3: ਵਾਲੀ ਬਸੀ ਖਤਨ ਗਿਆ ਸੀ, ਬਾਲੀ ਬਸੀ ਖਤਨ ਗਿਆ ਸੀ, ਥੱਕ ਕੇ ਲਿਆਂਦੇ ਥੋਤਰੀ ਮੈਂ ਵਿਕਲੀ, ਡੱਡੂ ਮਾਰ ਗਿਆ ਅੱਠ ਥੋਤਰੀ ਮੈਂ ਵਿਕਲੀ, ਡੱਡੂ ਸਾਈਕਲ ਚਲਾ ਲਿਆ
0: ਲੁਧਿਆਣਵੀ। ਕਿਆ ਬਾਤ, ਇਹ ਦੇਖੋ ਇਹ ਰਿਵਰਸ ਇੰਜੀਨੀਅਰਿੰਗ ਹੋ ਗਈ।
3: ਛੁੱਟੀ ਛੁੱਟੀ
0: ਰਣਜੋਤ ਅੰਕਲ, ਛੁੱਟੀ ਛੁੱਟੀ ਰਣਜੋਤ ਅੰਕਲ, ਫਨ ਸ਼ਨ
3: ਰਣਜੋਤ ਅੰਕਲ, ਨੋ ਕੰਮ
0: ਇਹ ਮੈਂ ਨੀ ਕਹੂੰਗਾ ਬਈ। ਵਾਹ ਵਾਹ ਵਾਹ,
3: ਮੈਂ ਆਸ਼ਲੇ ਨੇ ਹੈਗੇ,
0: ਹਾਂਜੀ ਕਰਾਓ ਜੀ ਫਿਰ, ਹੈਗੇ ਤੇ ਗੱਲ ਕਰਾਓ ਫਿਰ ਉਹਨਾਂ ਨਾਲ।
3: ਚਾਚਾ ਨਾਲ ਗੱਲ ਕਰ ਲਾ।
0: ਅੱਛਾ, ਚਾਚੇ ਨਾਲ? ਚਲੋ ਚਾਚਾ ਨਾਲ ਗੱਲ ਕਰ ਲੈਣੇ ਜੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
2: ਮੈਂ ਸੁਣਾਵਾਂ ਨਹੀਂ ਰਹਿਣ ਦੋ ਤੁਹਾਡਾ ਸਕੂਲ ਮੈਂ
3: ਸੁਣਾਵਾਂ ਵਧੀਆ ਚੱਲਦਾ
2: ਬ੍ਰੇਕਫਾਸਟ ਹੋ ਗਿਆ
3: ਹਾਂਜੀ
2: ਕੀ ਖਾਦਾ
3: ਰੇਜ਼ਨ
0: ਤੁਹਾਨੂੰ ਵਧੀਆ ਲੱਗਦਾ ਯੂ ਲਾਈਕ ਰੇਜ਼ਨ
2: ਹਾਂਜੀ
0: ਅੱਛਾ ਤੁਹਾਨੂੰ ਵੀ ਵਧੀਆ ਲੱਗਦਾ ਉਧਰ ਨੀ ਜਾਣਾ ਅਫਸਰ ਉਫਸਰ ਵਾਧੂ ਕੱਠੇ ਹੋਏ ਹੁੰਦੇ ਘਰ ਆਣ ਕੇ ਉਹ ਇੱਕ ਫਤਿਹ ਸਿੰਘ ਦਾ ਫਾਈਨ ਹੋ ਗਿਆ ਤੁਹਾਡਾ ਹੋ ਗਿਆ ਮੈਂ ਕਲੈਕਟ ਕਰ ਲਾਂਗਾ ਕੋਈ ਗੱਲ ਨੀ
3: ਹਾਂਜੀ ਤੇ ਮੈਂ ਇੱਕ ਬੋਲੀ ਸੁਣਾਉਗੀ
0: ਜੀ ਸੁਣਾਓ
3: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟੇ ਲੈਂਦਾ ਟਾਲਾ ਖੱਟੇ ਲੈਂਦਾ ਟਾਲਾ ਬੇਰਾ ਪਿਆਰਾ ਵੀਰ ਜੀ
0: ਸਭ ਤੋਂ ਪਿਆਰਾ
3: ਪਿਆਲਾ ਵੀ ਜੀ
0: ਦਿਨ ਬਣਾਤਾ ਮੇਰਾ ਐਸ਼ਲੀਨ ਥੈਂਕ ਯੂ ਸੋ ਮਚ ਭੈਣਾ ਬਹੁਤ ਤੁਸੀਂ ਤਾਂ ਬਹੁਤ ਨਾਈਸ ਬੋਲੀ ਸੁਣਾਈ ਆ ਮੈਂ ਤਾਂ ਸ਼ਾਇ ਸ਼ਾਇ ਹੋ ਗਿਆ ਸੁਣ ਕੇ ਸੋ ਸਵੀਟ
2: ਕ੍ਰਿਸ਼ਨ ਵੀਰ ਇਸ ਬਲਸ਼ਿੰਗ
0: ਬਲਸ਼ਿੰਗ ਬਲਸ਼ਿੰਗ ਹੋ ਗਈ ਮੈਨੂੰ ਤਾਂ
2: ਆਈ ਕੁਡ ਸੀ ਹਿਸ ਚੀਕਸ ਆਰ ਰੈਡ ਨਾਓ
0: ਆ ਸਾਰੀਆਂ ਨੀ ਹੈਗੀਆਂ ਮੈਂ ਦੱਸਦੀ ਹੋਈਆਂ ਮੈਂ ਦੁਬਾਰਾ ਨੀ ਬੋਲਾਂਗਾ ਅਕਲੈਨਮਨ ਕਰੂਨਮਨ ਬੰਦ ਤੁਸੀਂ ਛੱਡੋ ਕੀ ਚਿੱਲ ਕਰੋ
3: ਸਨਬਰੀ
0: ਕਰੈਨਬਨ ਗਿਪਸਲੈਂਡ ਵਾਲੀ ਵੀ ਬੰਦ ਗਿਪਸਲੈਂਡ ਵਾਲੀ ਵੀ ਬੰਦ ਜੇ ਅੱਜ ਸਮਝੋ ਜੇ ਤੁਸੀਂ ਮਤਲਬ ਜੇ ਤੁਸੀਂ ਵੀ ਲਾਈਨ ਫੜ ਕੇ ਲੇਕ ਐਂਟਰੈਂਸ ਵੇਖਣ ਜਾਣੀ ਸੀ ਬਹੁਤ ਥੈਂਕ ਯੂ ਆਪਕਾ ਕਾਲ ਕਰਨੇ ਕੇ ਲੀਏ ਉਮੀਦ ਕਰਦਾ ਹੂੰ ਆਪਕਾ ਆਜ ਕਾ ਸਕੂਲ ਬਹੁਤ ਅੱਛਾ ਗਿਆ ਸਤਿ ਸ਼੍ਰੀ ਅਕਾਲ ਬੱਚੇ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਜ਼ਾ ਆ ਗਿਆ ਨੌਨੀਆ ਜੀ ਕਿਆ ਬਾਤ ਹੈ ਬੱਚੇ ਕਿੰਨੀ ਪਿਆਰੀਆਂ ਗੱਲਾਂ ਕਰਦੇ ਨੇ
2: ਸੋ ਗੁੱਡ
0: ਬਿਊਟੀਫੁਲ ਮੈਂ ਇੱਦਾਂ ਕਰਦਾ ਮੈਂ ਥੋੜੇ ਮੈਸੇਜ ਲੈ ਲੈਣਾ ਫਿਰ ਬਾਅਦ ਚੋਂ ਮੈਂ ਨਹੀਂ ਨਹੀਂ ਉਹ ਕੀ ਹੋਇਆ
2: ਸਨੀ ਸਨੀ ਸਨੀ ਔਖਾ ਹੋ ਗਿਆ ਗਲੇ ਚ
0: ਮੇਰੇ ਮੇਰੇ ਮੇਰੇ ਅੰਦਰ ਦੇ ਸਨੀ ਭਾਜੀ ਨੂੰ ਨਾ ਅਚਾਨਕ ਉਹ ਹੋ ਗਿਆ ਉਹਨਾਂ ਨੂੰ ਐਚਪੀ ਅਗਲੇ ਸੈਗਮੈਂਟ ਦੇ ਵੱਲ ਤੇ ਇਧਰੋਂ ਹਰਮਨ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀ ਬਖਸ਼ੇ ਸਾਰਿਆਂ ਦਾ ਆਉਣ ਵਾਲਾ ਵੀਕਐਂਡ ਘੈਂਟ ਹੋਵੇ ਥੈਂਕ ਯੂ ਸੋ ਮਚ ਜੀ
2: ਥੈਂਕ ਯੂ ਜੀ ਥੈਂਕ ਯੂ
0: ਤੇ ਨਰਿੰਦਰ ਸਿੰਘ ਸੈਮੀ ਸਾਹਿਬ ਜਾਂ ਫਿਰ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਗ੍ਰੇਟੈਸਟ ਮਾਰਕੀਟਿੰਗ ਐਗਜ਼ੀਕਟਿਵ ਐਵਰ ਕਿਉਂਕਿ ਉਹਨਾਂ ਨੇ ਮੇਰੀ ਟੈਗਲਾਈਨ ਬਣਾਤੀ ਹੈ ਹਵਾਵਾਂ ਚ ਮਸਤੀ ਰੇਡੀਓ ਤੇ ਕ੍ਰਿਸ਼ਨਾ ਦੀ ਬਸਤੀ ਕਿਆ ਬਾਤ ਹੈ ਨਾਈਸ ਨਾਈਸ ਨਾਈਸ ਆਈ ਲਵ ਇਟ ਕਿਆ ਬਾਤ ਹੈ ਵੈਰੀ ਨਾਈਸ ਹੈ ਨਾ
2: ਇਹ ਤਾਂ ਇਦਾਂ ਇਦਾਂ ਬਣਾਇਆ ਜਿੱਦਾਂ ਕਿਸੇ ਰੀਅਲ ਸਟੇਟ ਵਾਲੇ ਦੀ ਹੁੰਦੀ ਹੈ
0: ਅੱਜ ਮੈਂ ਐਨਕਾਂ ਲਾਈਆਂ ਨਾ ਅੱਜ ਮੈਂ ਲੱਗ ਵੀ ਇੱਦਾਂ ਰਿਹਾ ਦੇਰ ਇਜ਼ ਅ ਵੈਰੀ ਨਾਈਸ ਬਹੁਤ ਸੋਹਣਾ ਯੂਨਿਟ ਆਇਆ ਜੀ ਬਹੁਤ ਓਵਰ ਪ੍ਰਾਈਸ ਹੈ ਤੁਸੀਂ ਜ਼ਰੂਰ ਖਰੀਦੋ
2: ਲੈਂਡ ਸਾਈਜ਼ ਵੀ ਬਹੁਤ ਛੋਟਾ ਹੈ
0: ਬਹੁਤ ਛੋਟਾ ਲੈਂਡ ਸਾਈਜ਼ ਹੈ ਬਿਲਡ ਕੁਆਲਿਟੀ ਤਾਂ ਬਹੁਤ ਘਟੀਆ ਪਰ ਪਲੀਜ਼ ਖਰੀਦੋ ਲੈ ਕਰਨ ਕੇ ਪੀ ਜੀ ਵੀ ਭੇਜਦੇ ਨੇ ਕਿਆ ਬਾਤ ਹੈ ਓ ਨਾਈਸ ਮੈਨੂੰ ਚਾਰ ਭੇਜੇ ਨੇ ਮੈਨੂੰ ਚੌਥਾ ਸਭ ਤੋਂ ਵਧੀਆ ਲੱਗਾ
2: ਚਾਰੋਂ ਅਨਾਊਂਸ ਤਾਂ ਕਰੋ ਨਾ।
0: ਅੱਛਾ ਚਾਰੋਂ ਅਨਾਊਂਸ ਕਰਦਾ, ਹਾਂ ਚਲੋ ਠੀਕ ਹੈ। ਕ੍ਰਿਸ਼ਨਾ ਦੇ ਨਾਲ ਜੁੜੋ ਤੇ ਟੈਨਸ਼ਨ ਛੱਡ ਕੇ ਹਵਾ 'ਚ ਉੱਡੋ, ਉਹ ਨਾਈਸ ਆ ਵੀ ਠੀਕ ਹੈ। ਸੁਰ ਵੀ ਹਿੱਟ ਤੇ ਅੰਦਾਜ਼ ਵੀ ਹਿੱਟ, ਆਰ ਜੇ ਕ੍ਰਿਸ਼ਨਾ ਔਨ ਦਾ ਮਾਈਕ ਸਭ ਕੁਝ ਫਿੱਟ। ਵਾਹ ਵਾਹ ਵਾਹ, ਐਕਚੁਅਲੀ ਮੇਰੇ ਮੈਂ ਸੁਰੀਲਾ ਨਹੀਂ ਹਾਂ ਸੋ ਇਹਨੂੰ ਕੈਂਸਲ ਕਰਾਂ, ਖੁਦ ਨੂੰ ਵੀ ਬੁਰਾ ਫੀਲ ਹੋਏਗਾ ਬੋਲਦੇ ਹੋਏ ਹੈ ਨਾ। ਗੱਲਾਂ ਮਿੱਠੀਆਂ ਤੇ ਸੁਰ ਨਵਾਬੀ, ਆਰ ਜੇ ਕ੍ਰਿਸ਼ਨਾ ਪੂਰਾ ਦੇਸੀ ਪੂਰਾ ਪੰਜਾਬੀ। ਓ ਆਈ ਲਵ ਇਟ, ਕੇਪੀ ਭਾਈ ਕਿਆ ਬਾਤ ਹੈ। ਲਾਸਟ ਵਾਲਾ ਸੀਗਾ ਸਿੰਪਲ ਸੀ ਸਿੱਧਾ, ਰੇਡੀਓ ਦਾ ਅਸਲੀ ਸਵਾਦ ਆਰ ਜੇ ਕ੍ਰਿਸ਼ਨਾ ਦੇ ਨਾਲ। ਗੱਲ ਹੀ ਖਤਮ ਹੋ ਗਈ, ਥੈਂਕ ਯੂ ਸੋ ਮਚ ਜੀ।
2: ਆਈ ਲਾਈਕ ਦ ਪੰਜਾਬੀ ਵਨ,
0: ਕਿਆ ਬਾਤ ਹੈ ਨਾ। ਹਾਂ ਮੈਨੂੰ ਪੰਜਾਬੀ ਵਾਲਾ ਵੀ ਵਧੀਆ ਲੱਗਾ। ਉਹ ਹੋ ਗਿਆ, ਡਨ ਹੋ ਗਿਆ ਆਪਣਾ। ਤੇ ਰਕੇਸ਼ ਕੁਮਾਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਨੇ, ਸਾਰੇ ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਤਾਂ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ। ਪਰਥ ਤੋਂ ਮੈਸੇਜ ਭੇਜਦੇ ਨੇ, ਬਹੁਤ ਬਹੁਤ ਥੈਂਕ ਯੂ
2: ਐਂਡ ਸੇਮ ਟੂ ਯੂ।
0: ਸੇਮ ਟੂ ਯੂ ਜੀ। ਅਤੇ ਇੱਧਰ ਰਜਿੰਦਰ ਬਾਬਾ ਜੀ ਵੀ ਸਾਰਿਆਂ ਨੂੰ ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ, ਕਹਿੰਦੇ ਨੇ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਜਿਉਣ ਜੀ। ਥੈਂਕ ਯੂ ਸੋ ਮਚ, ਦੈਟਸ ਅ ਮੋਟੋ, ਦੈਟ ਇਜ਼ ਵਟ ਵੀ ਟਰਾਈ ਟੂ ਡੂ, ਥੈਂਕ ਯੂ ਸੋ ਮਚ।
2: ਅਤੇ
0: ਸਾਨੂੰ ਇਹ ਦੱਸਿਆ। ਅਤੇ ਇੱਧਰੋਂ ਡੈਲੀ ਜੁਵੈਲਰਸ ਵਾਲੇ ਕਹਿੰਦੇ ਨੇ ਕਿ ਬਈ ਵੱਧ ਗਿਆ ਜੀ ਰੇਟ, ਵੱਧ ਗਿਆ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਨੇ ਕਿ ਨਵਪ੍ਰੀਤ ਜੀ ਦੱਸਦੇ ਨੇ ਸਾਨੂੰ ਕਿ ਅੱਜ ਦਾ 22 ਕੈਰਟ ਦਾ ਜਿਹੜਾ ਗੋਲਡ ਦਾ ਰੇਟ ਹੈ ਉਹ ਹੈ $190 ਪਰ ਗ੍ਰਾਮ। ਸੋ ਕੱਲ ਨਾਲੋਂ $2 ਵਧਿਆ ਹੈ ਨਾ। ਵੈਸੇ ਓਵਰ ਦਾ ਵੀਕ ਘੱਟਦਾ ਵੱਧਦਾ ਰਿਹਾ, ਹੁਣ ਕਾਫੀ ਫਲਕਚੁਏਸ਼ਨ ਆਣੀ ਜੋ ਮੈਂ ਸੁਣਿਆ ਮਾੜਾ ਮੋਟਾ ਹੈ ਨਾ। ਪਰ ਲਓ ਜੀ ਤੁਹਾਨੂੰ ਅੱਜ ਦਾ ਰੇਟ ਦੱਸਤਾ, ਬਾਕੀ ਤੁਸੀਂ ਮੇਰੇ ਵਾਸਤੇ ਜੋ ਮਰਜ਼ੀ ਜਿੰਨੇ ਲੈ ਕੇ ਆਉਣਾ ਹੋਵੇ ਲੈ ਕੇ ਆ ਸਕਦੇ ਹੋ। ਹੈਪੀ ਬਰਥਡੇ ਆ। ਬਲਬੀਰ ਕੌਰ ਮਾਂਗੜ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ,
2: ਤੇ
0: ਹਰਸ਼ਨ ਸਿੰਘ ਢਿੱਲੋਂ ਜੀ ਵੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ, ਰੇਡੀਓ ਹਾਂਜੀ ਦੀ ਪੂਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸ਼ੁਭ ਸਵੇਰ ਭੇਜਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਨਦੀਪ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ,
2: ਹੈਪੀ ਮਾਰਨਿੰਗ ਜੀ
0: ਫਰਾਈਡੇ ਭੇਜਦੇ ਨੇ। ਤੇ ਹਾਂ ਕਿਆ ਬਾਤ, ਓ ਹੋ ਮੁੱਖ ਸੰਧੂ ਜੀ ਵੀ ਤਾਂ ਤਸਵੀਰ ਭੇਜਦੇ ਨੇ, ਅੱਛਾ ਮੱਖਣ ਦੀ ਤਸਵੀਰ ਭੇਜਦੇ ਨੇ, ਕਿਆ ਬਾਤ ਹੈ। ਮੈਂ ਨਹੀਂ ਮੱਖਣ ਖਾਇਓ ਮਈਆ ਮੋਰੀ, ਕਿਆ ਬਾਤ ਹੈ ਕਿਆ ਬਾਤ ਹੈ, ਥੈਂਕ ਯੂ ਜੀ। ਅਤੇ ਲੱਕੀ ਅਸੀ ਸਾਹਿਬ ਸਾਨੂੰ ਕਹਿੰਦੇ ਭੇਜਦੇ ਨੇ ਕਿ ਸਤਸੰਗ ਵਿੱਚ ਬਾਬਾ ਕਹਿ ਰਿਹਾ ਸੀ ਜੋ ਤੇਰੇ ਕੋਲ ਹੈ ਇੱਥੇ ਹੀ ਰਹਿ ਜਾਵੇਗਾ। ਇਹ ਸੁਣਦੇ ਹੀ ਮੈਂ ਪਹਿਲਾਂ ਆਪਣਾ ਪਰਸ ਸੰਭਾਲਿਆ, ਫਿਰ ਬਾਹਰ ਜਾ ਕੇ ਚੱਪਲ। ਹਾਂ ਦੇਖੋ ਅੱਜ ਕੱਲ੍ਹ ਤਾਂ ਧਿਆਨ ਰੱਖਣਾ ਪੈਂਦਾ ਵੀ ਗੁੱਡ। ਦੇਖੋ ਲਾਈਵ ਲੈਸਨਸ ਬਾਏ ਲਕੀਆਸੀ ਜੀ, ਥੈਂਕ ਯੂ ਸੋ ਮਚ। ਮਨਜੀਤ ਬਟਾਲਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰੁਪਿੰਦਰ ਸਿੰਘ ਜੀ ਵੀ ਪਿਆਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬਲਜੀਤ ਫਰਵਾਲੀ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੱਛਾ ਕਿਆ ਬਾਤ ਹੈ ਜੀ, ਲੁਧਿਆਣਾ ਬਰੋਸ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਪਿਆਰੇ ਪਿਆਰੇ ਵਧੀਆ ਵਧੀਆ ਮੈਸੇਜ ਭੇਜਣ ਲਈ। ਅਤੇ ਹੁਣ ਆਪਾਂ ਇੱਦਾਂ ਕਰਦੇ ਕਿ ਹੁਣ ਆਪਾਂ ਨਾ ਨਿਕਲਦੇ ਹਾਂ ਮਾੜਾ ਜਿਹਾ ਛੋਟੀ ਜਿਹੀ ਬ੍ਰੇਕ 'ਤੇ, ਅਤੇ ਮੈਂ ਸੋਚ ਰਿਹਾ ਜਾਂਦੇ ਜਾਂਦੇ ਨਾ ਤੁਹਾਨੂੰ ਆਪਣਾ ਬੜਾ ਹੀ ਨਾ ਅਰਬਨਾਈਜ਼ਡ ਵਰਜ਼ਨ ਆਫ ਗਾਲੀ, ਕਾਲੀ ਕਾਲੀ ਤੇਰੀ ਗੁੱਤ, ਗਾਲੀ ਨਹੀਂ ਦੇਖੋ ਗਾਇਸ ਇਸ ਤਰ੍ਹਾਂ ਨਹੀਂ, ਮੇਰੇ ਅੰਦਰ ਇਹ ਨਹੀਂ ਸਰ ਹੋਏਗਾ, ਕਾਲੀ ਤੇਰੀ ਗੁੱਤ ਦਾ ਨਾ ਅਰਬਨਾਈਜ਼ਡ ਵਰਜ਼ਨ ਸੁਣਾਉਂਦੇ ਹਾਂ ਦਿਲਜੀਤ ਦੀ ਆਵਾਜ਼ 'ਚ। ਅਤੇ ਮੈਂ ਹੁਣੇ ਭੱਜ ਕੇ ਗਿਆ ਤਾਂ ਭੱਜ ਗਿਆ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: रेडियो हांजी 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਗਿਆ ਜੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦੀ ਤਰੀਕ ਹੈ ਜੀ 4 ਸਤੰਬਰ, ਦਿਨ ਹੈ ਸ਼ੁੱਕਰਵਾਰ, ਸਮਾਂ ਹੋ ਚੁੱਕਾ 9 AM ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ ਹਮੇਸ਼ਾ ਇਹ ਤਰ੍ਹਾਂ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਕਪਿਲ ਜੀ, ਤੇ ਆਓ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਉੱਤੇ ਇੱਕ ਝਾਤ ਮਾਰ ਲੈਂਦੇ। ਸ਼ੁਰੂਆਤੀ ਖਬਰਾਂ ਦੇ ਵਿੱਚ ਪਹਿਲੀ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ, ਜਿੱਥੇ ਸਰੀ ਦੇ ਵਿੱਚ ਇੱਕ ਮਸਜਿਦ ਦੇ ਅੰਦਰ ਕੰਧਾਂ ਦੇ ਉੱਤੇ ਨਫ਼ਰਤੀ ਭਰੇ ਨਾਰੇ ਲਿਖੇ ਗਏ ਨੇ। ਹੇਟ ਕ੍ਰਾਈਮ ਦੀ ਇੱਕ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਿਚਲੇ ਫਲੀਟਵੁੱਡ ਇਸਲਾਮਿਕ ਸੈਂਟਰ ਦੀਆਂ ਕੰਧਾਂ ਦੇ ਉੱਤੇ ਮੁਸਲਿਮ ਭਾਈਚਾਰੇ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਲਿਖੀਆਂ ਗਈਆਂ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਹੈਂਡਲਸ ਦੇ ਉੱਤੇ ਤੇ ਖਿੜਕੀਆਂ ਦੇ ਨੇੜੇ ਸੂਰ ਦਾ ਮਾਸ ਵੀ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨੀਚਰਵਾਰ ਤੜਕੇ 5 ਵਜੇ ਦੇ ਦਰਮਿਆਨ ਵਾਪਰੀ ਹੋਣ ਦਾ ਸ਼ੱਕ ਹੈ। ਰਾਇਲ ਕੈਨੇਡੀਅਨ ਪੁਲਿਸ ਦੇ ਮੁਤਾਬਕ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਦੀ ਜਾਂਚ ਹੇਟ ਕ੍ਰਾਈਮ ਦੇ ਤੌਰ ਦੇ ਉੱਤੇ ਸ਼ੁਰੂ ਕਰ ਦਿੱਤੀ ਗਈ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦਾ ਸਹਿਯੋਗ ਦੇ ਰਹੇ ਨੇ ਤੇ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਹੈ ਕਿ ਭਾਈਚਾਰੇ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਉੱਥੇ ਇਟਲੀ ਦੀ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਸਰਕਾਰ ਬਣਾਉਣ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੀ ਸਰਕਾਰ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ। ਇਟਲੀ ਦੇ ਵਿੱਚ ਆਮ ਤੌਰ ਦੇ ਉੱਤੇ ਸਰਕਾਰਾਂ ਬਹੁਤ ਹੀ ਘੱਟ ਸਮਾਂ ਟਿਕਦੀਆਂ ਨੇ ਤੇ ਮੈਲੋਨੀ ਦੀ ਇਸ ਕਾਮਯਾਬੀ ਦੇ ਕਾਰਨ ਉਹਨਾਂ ਦੇ ਕੰਮਾਂ ਦੀ ਥਾਂ ਉਹਨਾਂ ਦੀ ਸਿਆਸੀ ਬਚਾਅ ਦੀ ਕਲਾ ਨੂੰ, ਯਾਨੀ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਪੋਲੀਟੀਕਲ ਸਰਵਾਈਵਲ ਕਰ ਰਹੇ ਨੇ, ਉਸ ਨੂੰ ਖਾਸ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੇ ਕਾਰਜਕਾਲ ਦੇ 1400 ਤੋਂ ਵਧੇਰੇ ਦਿਨ ਪੂਰੇ ਹੋਣ ਤੋਂ ਬਾਅਦ ਮੈਲੋਨੀ ਦੀ ਕੰਜ਼ਰਵੇਟਿਵ ਸਰਕਾਰ ਦੂਸਰੀ ਆਲਮੀ ਜੰਗ ਤੋਂ ਬਾਅਦ ਇਟਲੀ ਦੇ ਵਿੱਚ ਸਭ ਤੋਂ ਲੰਮਾ ਚੱਲਣ ਵਾਲੀ ਸਰਕਾਰ ਬਣ ਗਈ ਹੈ, ਜਿਸਨੇ ਸਿਲਵੀਓ ਬਰੁਸਕਲੋਨੀ ਦੀ ਸਾਲ 2001 ਤੋਂ 2005 ਦੇ ਦਰਮਿਆਨ ਚੱਲੀ ਸਰਕਾਰ ਦੇ ਰਿਕਾਰਡ ਨੂੰ ਵੀ ਹੁਣ ਪਿੱਛੇ ਛੱਡ ਦਿੱਤਾ ਹੈ। ਉੱਥੇ ਹੀ ਅਮਰੀਕਾ ਦੀ ਤਰਫ ਤੋਂ ਬਾਰ ਬਾਰ ਇਰਾਨ ਦੇ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਚੱਲਦਿਆਂ ਹੁਣ ਇਰਾਨ ਦੀ ਤਰਫ ਤੋਂ ਵੀ ਬਦਲਾ ਵਾਲੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਅਹਿਮਦ ਵਾਹੀਦੀ ਨੇ ਵੀਰਵਾਰ ਦੇ ਦਿਨ ਦੇਸ਼ ਦੇ ਦੱਖਣੀ ਇਲਾਕੇ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦਰਮਿਆਨ ਮਾਰੇ ਗਏ ਲੋਕਾਂ ਦੀ ਮੌਤਲਾ ਬਦਲਾ ਲੈਣ ਦੀ ਸਹੁੰ ਖਾਧੀ। ਬੀਬੀਸੀ ਅਰਬੀ ਦੀ ਖਬਰ ਦੇ ਮੁਤਾਬਕ ਵਾਹੀਦੀ ਨੇ ਇੱਕ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਨਾ ਸ਼ਹੀਦਾਂ ਦੇ ਪਵਿੱਤਰ ਲਹੂ ਨੂੰ ਵਿਅਰਥ ਜਾਣ ਦਿੱਤਾ ਜਾਏਗਾ ਤੇ ਨਾ ਹੀ ਅਸੀਂ ਨਿਸ਼ਚਿਤ ਤੌਰ ਦੇ ਉੱਤੇ ਇਸ ਗੱਲ ਨੂੰ ਭੁੱਲਾਂਗੇ। ਉਹਨਾਂ ਕਿਹਾ ਕਿ ਮੰਗਲਵਾਰ ਰਾਤ ਦੱਖਣੀ ਇਰਾਨ ਦੇ ਤਟੀ ਸ਼ਹਿਰ ਦੇ ਵਿੱਚ ਜਿਹੜਾ ਹੋਰਮੁਜ਼ ਸਟ੍ਰੇਟ ਦੇ ਕਿਨਾਰੇ ਹੈ ਉੱਥੇ ਹੋਏ ਹਮਲੇ ਨੇ ਅਮਰੀਕਾ ਦਾ ਘਿਨੌਣਾ ਚਿਹਰਾ ਸਾਹਮਣੇ ਲਿਆਂਦਾ। ਇਹ ਹਮਲਾ ਸਿਵਿਲੀਅਨ ਇਲਾਕੇ ਦੇ ਉੱਤੇ ਕੀਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ IRGC ਦੇ ਨਾਲ ਸੰਬੰਧਿਤ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਸ਼ੁਰੂ ਕਰ ਦਿੱਤੇ ਨੇ। ਇਰਾਨੀ ਅਧਿਕਾਰੀਆਂ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਬੱਚੇ ਸਣੇ ਘੱਟੋ ਘੱਟ 7 ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ। ਵਿਆਹ ਸਮਾਗਮ 'ਚ 68 ਹੋਰ ਲੋਕ ਜ਼ਖਮੀ ਹੋਏ ਸੀ। ਇਸ ਨੂੰ ਇੱਕ ਜੰਗੀ ਅਪਰਾਧ ਕਰਾਰ ਦਿੱਤਾ ਗਿਆ ਸੀ। ਅਮਰੀਕੀ ਬੰਬਾਰੀ ਤੋਂ ਬਾਅਦ ਹੁਣ ਇਰਾਨ ਨੇ ਵੀ ਬਦਲੇ ਦੀ ਭਾਵਨਾ ਦੇ ਤਹਿਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਮੱਧ ਪੂਰਬ ਦੇ ਵਿੱਚ ਜਿੰਨੇ ਵੀ ਵੱਡੇ ਦੇਸ਼ ਨੇ ਉਹਨਾਂ ਦੇ ਵਿੱਚ ਇਸ ਵਕਤ ਤੋਂ ਹਾਈ ਅਲਰਟ ਤੇ ਨੇ, ਚਾਹੇ ਉਹ ਰਿਆਦ ਹੋਵੇ, ਚਾਹੇ ਉਹ ਦੋਹਾ ਹੋਵੇ, ਚਾਹੇ ਦੁਬਈ ਹੋਵੇ। ਇਰਾਨ ਨੇ ਇਸੇ ਹਫਤੇ ਦੇ ਦਰਮਿਆਨ ਅਮਰੀਕੀ ਬੰਬਾਰੀ ਦਾ ਜਵਾਬ ਦੇਣ ਦੇ ਤਹਿਤ ਕੁਵੈਤ ਦੇ ਉੱਤੇ ਹਮਲਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਇਜ਼ਰਾਈਲੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਜੋ ਕਿ ਪਿਛਲੇ ਹਫਤੇ ਫਲਸਤੀਨੀਆਂ ਦੇ ਉੱਤੇ ਹੋਏ ਹਮਲੇ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਐਕਸ ਦੇ ਉੱਤੇ ਦੱਸਿਆ ਹੈ ਕਿ ਕੁਵੈਤ ਦੇ ਵਿੱਚ ਸਾਇਰਨ ਵੱਜੇ ਨੇ ਜਿੱਥੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਰਾਨੀ ਹਮਲੇ ਦਾ, ਜਿਹਦੇ ਵਿੱਚ ਇਰਾਨ ਦੀ ਤਰਫ ਤੋਂ ਮਿਜ਼ਾਈਲਾਂ ਤੇ ਡਰੋਨ ਭੇਜੇ ਗਏ ਸੀ ਕੁਵੈਤ ਦੇ ਵੱਲ ਹਮਲਾ ਕਰਨ ਦੇ ਲਈ, ਉਹਨਾਂ ਨੂੰ ਰੋਕ ਲਿਆ ਗਿਆ। ਇਹ ਘਟਨਾ ਅਮਰੀਕੀ ਸਹਿਯੋਗੀਆਂ ਬਹਿਰੀਨ ਤੇ ਜਾਰਡਨ ਵੱਲੋਂ ਇਹ ਕਹਿਣ ਤੋਂ ਬਾਅਦ ਵਾਪਰੀ ਹੈ ਕਿ ਉਹਨਾਂ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਵੀ ਬੀਤੇ ਦਿਨੀ ਕਈ ਇਰਾਨੀ ਹਵਾਈ ਹਮਲਿਆਂ ਨੂੰ ਰੋਕਿਆ ਸੀ। ਇਜ਼ਰਾਈਲੀ ਪੁਲਿਸ ਨੇ ਦੂਸਰੇ ਪਾਸੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਵਿੱਚ ਅਧਿਕਾਰੀਆਂ

ਵਿਅਕਤੀ ਫੜਿਆ ਗਿਆ, ਉਸ ਦੀ ਪਛਾਣ ਨਹੀਂ ਦੱਸੀ ਗਈ। ਪਰ ਦੱਸ ਦਈਏ ਕਿ ਯੂਰਪੀ ਦੇਸ਼ਾਂ ਦੀ ਤਰਫ ਤੋਂ ਇਜ਼ਰਾਈਲ ਦੇ ਇਸ ਹਮਲੇ ਦੀ ਨਿੰਦਾ ਕੀਤੀ ਗਈ ਸੀ। ਕਿਹਾ ਗਿਆ ਸੀ ਕਿ ਇਜ਼ਰਾਈਲ ਇਸ ਤਰੀਕੇ ਦੇ ਨਾਲ ਕਬਜ਼ੇ ਵਾਲੇ ਖੇਤਰਾਂ ਦੇ ਵਿੱਚ ਸਿਵਿਲੀਅਨ ਇਲਾਕਿਆਂ ਦੇ ਉੱਤੇ ਹਮਲੇ ਕਿਉਂ ਕਰ ਰਿਹਾ। ਹਾਲਾਂਕਿ ਸ਼ੁਰੂਆਤ ਦੇ ਵਿੱਚ ਇਜ਼ਰਾਈਲ ਨੇ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਹਮਾਸ ਦੇ ਕਿਸੇ ਹਥਿਆਰਬੰਦ ਗੁੱਟ ਦਾ ਉੱਥੇ ਪਤਾ ਚੱਲਿਆ ਸੀ, ਪਰ ਬਾਅਦ ਦੇ ਵਿੱਚ ਹੁਣ ਇਜ਼ਰਾਈਲ ਨੇ ਇਹ ਬਿਆਨ ਦਿੱਤਾ ਕਿ ਹਮਲਾ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਦੀ ਡਿਫੈਂਸ ਫੋਰਸ ਯਾਨੀ IDF ਦੀ ਤਰਫ ਤੋਂ ਇਹ ਹਮਲਾ ਨਹੀਂ ਕੀਤਾ ਗਿਆ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੀ ਸਿਆਸੀ ਵਿਰਾਸਤ ਨੂੰ ਦਾਅ ਦੇ ਉੱਤੇ ਲੱਗਿਆ ਦੇਖ ਕੇ ਪੁਰਾਣੇ ਸਹਿਯੋਗੀਆਂ ਨੂੰ ਵੱਡੀਆਂ ਪਾਰਟੀਆਂ ਦੇ ਵਿੱਚ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਨੇ, ਜਿਨ੍ਹਾਂ ਦੇ ਕੋਲ ਸੰਸਦ 'ਚ ਦਾਖਲ ਹੋਣ ਦਾ ਬਿਹਤਰ ਵਿਕਲਪ ਹੈ। 27 ਅਕਤੂਬਰ ਨੂੰ ਵੋਟਾਂ ਤੋਂ ਪਹਿਲਾਂ ਕਈ ਛੋਟੀਆਂ ਤੇ ਨੇਤਨਯਾਹੂ ਦੇ ਪੱਖੀ ਪਾਰਟੀਆਂ ਜਿਹੜੀਆਂ ਨੇ ਉਹ ਨੇਤਨਯਾਹੂ ਦੇ ਨਾਲ ਚੋਣਾਂ ਲੜ ਰਹੀਆਂ ਨੇ, ਪਰ ਇਹ ਹਮਾਇਤ ਕਾਫੀ ਨਹੀਂ ਹੋਏਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਇਸ ਵਕਤ ਵੱਡੀ ਜਨ ਹਮਾਇਤ ਦੀ ਲੋੜ ਹੈ। ਆਮ ਤੌਰ ਦੇ ਉੱਤੇ ਇਜ਼ਰਾਈਲ ਦੇ ਲੋਕ ਇਸ ਵਕਤ ਨੇਤਨਯਾਹੂ ਦੇ ਹੱਕ ਦੇ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ, ਪਰ ਇਜ਼ਰਾਈਲੀ ਆਗੂਆਂ ਨੂੰ ਮਜ਼ਬੂਤ ਕਰਨ ਦੀ ਥਾਂ ਇਹ ਪਾਰਟੀਆਂ ਨੇਤਨਯਾਹੂ ਦੇ ਹਮਾਇਤੀਆਂ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ। ਯਾਨੀ ਕਿ ਨੇਤਨਯਾਹੂ ਦੀ ਪਾਰਟੀ ਨੂੰ ਤਾਂ ਵੋਟਾਂ ਨਹੀਂ ਪੈ ਰਹੀਆਂ, ਪਰ ਉਹਨਾਂ ਦੇ ਹਮਾਇਤੀ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਵੋਟਾਂ ਪੈਂਦੀਆਂ ਜ਼ਰੂਰ ਦਿਖਾਈ ਦੇ ਰਹੀਆਂ ਨੇ। ਜਿਸਦਾ ਮਤਲਬ ਇਹ ਹੈ ਕਿ ਇਹ ਛੋਟੀਆਂ ਪਾਰਟੀਆਂ ਨੇਤਨਯਾਹੂ ਦੀ ਪਾਰਟੀ ਜੇਕਰ ਜਿੱਤ ਕੇ ਸੱਤਾ ਚ ਆ ਵੀ ਜਾਂਦੀ ਹੈ ਤਾਂ ਵੀ ਉਹਨਾਂ ਦੇ ਉੱਤੇ ਇੱਕ ਦਬਾਅ ਬਣਾ ਕੇ ਰੱਖਣਗੇ। ਉੱਥੇ ਇਰਾਨ ਦੀ ਅਰਧ ਸਰਕਾਰੀ ਖਬਰ ਏਜੰਸੀ ਤਸਨੀਮ ਨਿਊਜ਼ ਦੇ ਮੁਤਾਬਕ 2 ਰਾਤ ਪਹਿਲਾਂ ਹੋਏ ਇਰਾਨ ਦੇ ਉੱਤੇ ਹਮਲਿਆਂ ਦੇ ਵਿੱਚ 3 ਇਰਾਨੀ ਫੌਜੀ ਪਾਇਲਟ ਵੀ ਮਾਰੇ ਗਏ ਨੇ। ਖਬਰ ਦੇ ਮੁਤਾਬਕ ਤਸਨੀਮ ਨਿਊਜ਼ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹਨਾਂ ਪਾਇਲਟ ਦੀ ਮੌਤ ਕਿੱਥੇ ਤੇ ਕਿਵੇਂ ਹੋਈ ਹੈ, ਪਰ ਇਸ ਖਬਰ ਏਜੰਸੀ ਦੇ ਮੁਤਾਬਕ ਪਾਇਲਟਾਂ ਦੇ ਨਾਮ ਨੇਵੀ ਜਿਹੜੀ ਹੈ ਉੱਥੇ ਦੀ ਇਰਾਨ ਦੀ, ਉਸ ਦੇ ਵਿੱਚ ਮੋਸਤਬਾ ਬਗਰੀ, ਹਾਮਿਦ ਓਕਾਤੀ ਤੇ ਹਵਾਈ ਫੌਜ ਦੇ ਹੁਸੈਨ ਮਹਦੋਵੀਅਨ ਦੇ ਤੌਰ ਦੇ ਉੱਤੇ ਸਾਹਮਣੇ ਆਏ ਨੇ। ਤਸਨੀਮ ਨਿਊਜ਼ ਨੇ ਇੱਕ ਅਲੱਗ ਖਬਰ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਅਲੱਗ ਅਲੱਗ ਫੌਜੀ ਬਲਾਂ ਦੇ 6 ਮੈਂਬਰਾਂ ਦੇ ਨਾਮ ਵੀ ਪ੍ਰਕਾਸ਼ਿਤ ਕੀਤੇ ਗਏ ਨੇ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਦੇਸ਼ ਦੇ ਦੱਖਣੀ ਹਿੱਸੇ ਦੇ ਵਿੱਚ ਹੋਏ ਹਮਲੇ ਦੇ ਵਿੱਚ ਇੱਕ ਹੋਰ ਹਮਲੇ ਦੇ ਵਿੱਚ ਮਾਰੇ ਗਏ ਸੀ। ਕੌਮਾਂਤਰੀ ਖਬਰਾਂ ਤੋਂ ਨਾਲ ਨਾਲ ਹੁਣ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ, ਪਰ ਪਹਿਲਾਂ ਗੁਆਂਢ ਦੇ ਵਿੱਚੋਂ ਨੇਪਾਲ ਤੋਂ ਖਬਰ, ਜਿੱਥੇ ਨੇਪਾਲ ਦੇ ਵਿੱਚ ਹੜ੍ਹਾਂ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 1200 ਤੋਂ ਪਾਰ ਹੋ ਚੁੱਕੀ ਹੈ। ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਯਾਨੀ NDRRMA ਨੇ ਦੱਸਿਆ ਹੈ ਕਿ ਭੋਟੋਕੋਸ਼ੀ ਤੇ ਤ੍ਰਿਸ਼ੂਲੀ ਨਦੀਆਂ ਦੇ ਵਿੱਚ ਆਈਆਂ ਇਹਨਾਂ ਹੜ੍ਹਾਂ ਦੇ ਚੱਲਦਿਆਂ 1252 ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। NDRRMA ਦੇ ਮੁਤਾਬਕ ਪਿਛਲੇ ਹਫਤੇ ਬੁੱਧਵਾਰ ਦੇ ਦਿਨ ਆਈ ਭਿਆਨਕ ਹੜ੍ਹ ਤੋਂ ਬਾਅਦ ਹੁਣ ਤੱਕ 4216 ਲੋਕ ਲਾਪਤਾ ਵੀ ਦੱਸੇ ਗਏ ਨੇ। ਇਸ ਦਰਮਿਆਨ ਪੇਨਸਟਾਈਕ ਪਾਈਪ ਦੇ ਤਹਿਤ ਜਿਹੜੀਆਂ ਅਲੱਗ ਅਲੱਗ ਹਾਈਡਰੋ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਫਸੇ ਹੋਏ ਕਰਮਚਾਰੀਆਂ ਨੂੰ ਬਾਹਰ ਕੱਢਣ ਦੀਆਂ ਪ੍ਰਕਿਰਿਆਵਾਂ ਕੀਤੀਆਂ ਜਾ ਰਹੀਆਂ ਨੇ। ਇੱਕ ਸੁਰੰਗ ਦੇ 150 ਮੀਟਰ ਅੰਦਰੋਂ 2 ਲੋਕਾਂ ਦੀ ਮ੍ਰਿਤਕ ਦੇਹ ਕੱਲ ਦੇ ਦਿਨ ਬਰਾਮਦ ਕੀਤੀ ਗਈ। ਪਿਛਲੇ ਬੁੱਧਵਾਰ ਤੋਂ ਇਹ ਮ੍ਰਿਤਕ ਦੇਹ ਉੱਥੇ ਮੌਜੂਦ ਸੀ। ਦੱਸ ਦਈਏ ਕਿ ਇਹ ਇੱਕ ਬਿਜਲੀ ਪ੍ਰੋਜੈਕਟ ਹੈ ਲਾਂਗ ਟਾਂਗ, ਜਿੱਥੋਂ ਇਹ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ। ਕਿਹਾ ਗਿਆ ਹੈ ਕਿ ਹਾਲੇ ਵੀ 42 ਲੋਕ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਹੋ ਲਾਪਤਾ ਹੀ ਨੇ, ਉਹਨਾਂ ਦੀ ਨਾ ਤਾਂ ਕੋਈ ਮ੍ਰਿਤਕ ਦੇਹ ਹਾਸਲ ਹੋਈ ਹੈ ਤੇ ਨਾ ਹੀ ਕੋਈ ਵਧੇਰੇ ਜਾਣਕਾਰੀ ਮਿਲ ਸਕੀ ਹੈ। ਉੱਥੇ ਨੇਪਾਲ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਸਾਹਮਣੇ ਆਉਂਦੀ ਹੈ ਭਾਰਤ ਤੋਂ, ਜਿੱਥੇ ਚੀਨ ਨੇ ਹੁਣ ਨੇਪਾਲ ਦੇ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਟੁੱਟਣ ਦੀ ਵਜ੍ਹਾ ਦੇ ਚੱਲਦਿਆਂ ਇਹ ਹੜ੍ਹ ਆਏ ਸੀ। ਭਾਰਤ ਦੇ ਵਿੱਚ ਚੀਨ ਦੇ ਸਫਾਰਤਖਾਨੇ ਦੇ ਬੁਲਾਰੇ ਯੂ ਜਿੰਗ ਨੇ ਐਕਸ ਦੇ ਉੱਤੇ ਲਿਖਿਆ ਕਿ ਚੀਨ ਤੇ ਨੇਪਾਲ ਦੇ ਮਾਹਰਾਂ ਦੇ ਅੰਦਾਜ਼ੇ ਮੁਤਾਬਕ ਗਲੋਬਲ ਵਾਰਮਿੰਗ ਦੇ ਲੰਮੇ ਸਮੇਂ ਤੋਂ ਪੈ ਰਹੇ ਅਸਰ ਦੇ ਚੱਲਦਿਆਂ ਗਲੇਸ਼ੀਅਰਸ ਨੂੰ ਅਸਥਿਰ ਕਰ ਦਿੱਤਾ ਗਿਆ ਸੀ ਜਾਂ ਅਸਥਿਰ ਹੋ ਗਏ ਸੀ, ਪਰ ਹਾਲੀਆ ਆਪਦਾ ਨੇ ਨੇਪਾਲ ਦੇ ਵਿੱਚ ਇੱਕ ਗਲੇਸ਼ੀਅਰ ਦੇ ਢਹਿਣ ਦੇ ਚੱਲਦਿਆਂ ਇਹ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਬਰਫ਼ ਤੇ ਚਟਾਨਾਂ ਦਾ ਤੇਜ਼ ਬਹਾ ਆਇਆ ਤੇ ਪਹਾੜ ਦਾ ਇੱਕ ਵੱਡਾ ਹਿੱਸਾ ਬਹਿ ਗਿਆ। ਹਾਲਾਂਕਿ ਕਈ ਕੌਮਾਂਤਰੀ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਸੈਟੇਲਾਈਟ ਤਸਵੀਰਾਂ ਤੋਂ ਸੰਕੇਤ ਮਿਲਦੇ ਨੇ ਕਿ ਤਿੱਬਤ ਦੇ ਕਰੀਬ ਲੌਂਗਟੋਂਗ ਲੇਰੋਂਗ ਪਰਬਤ ਦੇ ਉੱਤਰ ਦੇ ਵਿੱਚ ਚਟਾਨ ਦੇ ਇੱਕ ਵੱਡੇ ਹਿੱਸੇ ਦੇ ਟੁੱਟਣ ਦੇ ਚੱਲਦਿਆਂ ਇਹ ਆਪਦਾ ਵਾਪਰੀ ਸੀ। ਯੂਜਿੰਗ ਨੇ ਲਿਖਿਆ ਕਿ ਆਪਦਾ ਤੋਂ ਬਾਅਦ ਚੀਨ ਨੇ ਨੇਪਾਲ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੀਆਂ ਤਸਵੀਰਾਂ, ਸੈਟੇਲਾਈਟ ਤੇ ਜਲ ਵਿਗਿਆਨ ਸੰਬੰਧੀ ਅੰਕੜਿਆਂ ਦੇ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਇਸ ਦੇ ਵਿੱਚ ਉੱਪਰ ਬਣੀ ਇੱਕ ਝੀਲ ਦੇ ਟੁੱਟਣ ਦੇ ਖਤਰੇ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਗਈ ਸੀ। ਉਹਨਾਂ ਦੱਸਿਆ ਹੈ ਕਿ ਉਂਝ ਵੀ ਚੀਨ ਦੀ ਤਰਫ ਤੋਂ
ਨੇਪਾਲ ਦੀ ਵੀ ਮਦਦ ਕੀਤੀ।

ਜਾਰੀ ਹੈ। ਇੱਕ ਤੀਜੀ ਖੇਪ ਵੀਰਵਾਰ ਦੇ ਦਿਨ ਨੇਪਾਲ ਨੂੰ ਭੇਜੀ ਗਈ। ਉਹਨਾਂ ਦੱਸਿਆ ਕਿ 10 ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਕਠਮਾਂਡੂ ਪਹੁੰਚੀ ਹੋਈ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਭਾਰਤ ਦੇ ਵਿੱਚ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਉਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਉਂਦੀ ਹੈ। ਵਣਜ ਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਵੱਲੇ ਵਪਾਰ ਸਮਝੌਤੇ ਨੂੰ ਅਮਰੀਕਾ ਵੱਲੋਂ ਤਰਜੀਹੀ ਸ਼ਰਤਾਂ ਦੀ ਪੇਸ਼ਕਸ਼ ਕਰਨ ਮਗਰੋਂ ਹੀ ਅੰਤਮ ਰੂਪ ਦਿੱਤਾ ਜਾਏਗਾ। ਉਹਨਾਂ ਕਿਹਾ ਹੈ ਕਿ ਭਾਰਤ ਦੇ 9 ਦੇ ਕਰੀਬ ਫ੍ਰੀ ਟ੍ਰੇਡ ਡੀਲਸ ਅਜਿਹੇ ਮੁਲਕਾਂ ਦੇ ਨਾਲ ਹੋਏ ਨੇ ਜਿਨ੍ਹਾਂ ਦੀ GDP ਕਰੀਬ 60 ਲੱਖ ਕਰੋੜ ਡਾਲਰ ਜਾਂ ਇਸ ਤੋਂ ਵੱਧ ਹੈ। ਇਹ ਸਮਝੌਤੇ ਆਲਮੀ ਵਪਾਰ ਦੇ ਕਰੀਬ 2/3 ਹਿੱਸੇ ਤੱਕ ਤਰਜੀਹੀ ਪਹੁੰਚ ਉਪਲਬਧ ਕਰਵਾਉਣਗੇ। ਵਣਜ ਮੰਤਰਾਲੇ ਵੱਲੋਂ ਕਰਵਾਈ ਗਈ ਮੁਕਤ ਵਪਾਰ ਸਮਝੌਤਿਆਂ ਦੇ ਬਾਰੇ ਇੱਕ ਵਰਕਸ਼ਾਪ ਦੇ ਵਿੱਚ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਗਲੇ ਕੁਝ ਕੁ ਮਹੀਨਿਆਂ ਦੇ ਵਿੱਚ ਜਾਂ ਇੰਝ ਕਹਿ ਲਈਏ ਕਿ ਅਗਲੇ 2 ਤੋਂ 3 ਸਾਲਾਂ ਤੱਕ ਕੈਨੇਡਾ, ਮੈਕਸੀਕੋ, ਚਿਲੀ, ਸਾਊਥ ਅਫਰੀਕਾ ਦੇ ਨਾਲ ਵੀ ਜਿਹੜਾ ਵਪਾਰਕ ਗੁੱਟ ਹੈ ਤੇ ਇੱਕ ਸਾਊਥ ਅਫਰੀਕਨ ਕਸਟਮਸ ਯੂਨੀਅਨ ਤੇ ਫਿਰ ਉਸ ਤੋਂ ਇਲਾਵਾ ਗਲਫ ਕਾਰਪੋਰੇਸ਼ਨ ਕੌਂਸਲ ਇਸਰਾਇਲ ਦੇ ਨਾਲ ਵੀ ਫ੍ਰੀ ਟ੍ਰੇਡ ਡੀਲਸ ਕਰ ਲਏਗਾ। ਉੱਥੇ ਕਾਂਗਰਸ ਪਾਰਟੀ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ ਕਿ ਭਾਰਤ ਦੀ ਮੌਜੂਦਾ ਸਰਕਾਰ GDP ਦੇ ਨਾਲ ਜੁੜੇ ਜਿਹੜੇ ਅੰਕੜੇ ਦੇ ਰਹੀ ਹੈ ਉਹ ਝੂਠੇ ਨੇ, ਭਰਮਾਊ ਨੇ। ਭਾਰਤ ਦੀ ਅਰਥ ਵਿਵਸਥਾ ਦੀ ਅਪ੍ਰੈਲ ਤੋਂ ਜੂਨ ਮਹੀਨੇ ਦੀ ਤਿਮਾਹੀ ਦੇ ਦਰਮਿਆਨ 7.8% ਦੇ ਦਰ ਦੇ ਨਾਲ ਵਧਣ ਦੇ ਸਰਕਾਰੀ ਦਾਅਵੇ ਦੇ ਉੱਤੇ ਕਾਂਗਰਸ ਨੇ ਹੁਣ ਇਤਰਾਜ਼ ਜਤਾਇਆ। ਪਾਰਟੀ ਨੇ ਬਿਆਨ ਦੇ ਵਿੱਚ GDP ਦੇ ਅੰਕੜਿਆਂ ਨੂੰ ਵਧਾ ਚੜਾ ਕੇ ਪੇਸ਼ ਕੀਤੇ ਜਾਣ ਦਾ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲਗਾਇਆ। ਬਿਆਨ ਚ ਕਿਹਾ ਗਿਆ ਕਿ ਇਹਨਾਂ ਅੰਕੜਿਆਂ ਦੇ ਵਿੱਚ ਬੇਸ ਈਅਰ ਦੀ ਸਮੱਸਿਆ। ਪਾਰਟੀ ਨੇ ਦੋਸ਼ ਮੜਿਆ ਕਿ 2025 ਦੀ ਪਹਿਲੀ ਤਿਮਾਹੀ ਦੇ ਪਿਛਲੇ ਅੰਕੜਿਆਂ ਨੂੰ 4 ਵਾਰ ਸੋਧਿਆ ਗਿਆ ਸੀ, ਜਿਸ ਦੇ ਵਿੱਚ ਕਰੀਬ 86 ਲੱਖ ਕਰੋੜ ਰੁਪਏ ਤੋਂ ਘਟਾ ਕੇ ਕਰੀਬ 80 ਲੱਖ ਕਰੋੜ ਰੁਪਏ ਇਸ ਨੂੰ ਕਰ ਦਿੱਤਾ ਗਿਆ। ਬਿਆਨ ਦੇ ਮੁਤਾਬਕ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦੀ ਗਿਣਤੀ ਦੇ ਮੁਤਾਬਕ ਜੇਕਰ ਬੇਸ ਈਅਰ ਦੇ ਅੰਕੜਿਆਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਸੋਧਿਆ ਨਹੀਂ ਗਿਆ ਹੁੰਦਾ ਤਾਂ ਇਸ ਤਿਮਾਹੀ ਦੀ ਨੋਮੀਨਲ ਗਰੋਥ 10.3% ਨਹੀਂ ਬਲਕਿ 2.6% ਹੁੰਦੀ, ਜਿਵੇਂ ਕਿ ਸਰਕਾਰ ਇਸ ਤੋਂ ਉਲਟ ਦਾਅਵਾ ਕਰ ਰਹੀ ਹੈ। ਮਹਿੰਗਾਈ ਨੂੰ ਵੀ ਘਟਾ ਦਈਏ ਤਾਂ ਅਸਲ ਅੰਕੜੇ ਜਿਹੜੇ ਨੇ ਉਹ ਉਸ ਦੇ ਮੁਤਾਬਕ ਤਾਂ ਵਿਕਾਸ ਦਰ 0 ਹੋ ਜਾਏਗੀ। ਬਿਆਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਨੇ ਸਿਰਫ ਅਪ੍ਰੈਲ ਜੂਨ 2025 ਦੇ ਅੰਕੜਿਆਂ ਨੂੰ ਹੀ ਨਹੀਂ ਸੋਧਿਆ ਬਲਕਿ ਵਿੱਤ ਵਰ੍ਹੇ 2022-23 ਦੇ ਪਿਛਲੇ 4 ਸਾਲਾਂ ਦੇ ਅੰਕੜਿਆਂ ਚ ਵੀ ਬਦਲਾਅ ਕੀਤਾ ਹੈ, ਜਿਸਦਾ ਮਤਲਬ ਇਹ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ GDP ਦੇ ਅੰਕੜੇ ਵਧਾ ਚੜਾ ਕੇ ਦੱਸੇ ਜਾ ਰਹੇ ਨੇ। 4 ਸਾਲਾਂ ਦੇ ਵਿੱਚ GDP ਨੂੰ 43 ਲੱਖ ਕਰੋੜ ਰੁਪਏ ਘੱਟ ਕਰਕੇ ਦੱਸਿਆ ਗਿਆ, ਯਾਨੀ ਕਿ 43 ਲੱਖ ਕਰੋੜ ਰੁਪਏ ਦੀ ਕੀਮਤ ਵਾਲੀ ਵਾਧੂ ਵਸਤਾਂ ਸੇਵਾਵਾਂ ਨੂੰ ਪਹਿਲਾਂ ਤੋਂ ਹੀ GDP ਦੇ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਹੁਣ ਹਟਾ ਲਿਆ ਗਿਆ। ਕਾਂਗਰਸ ਨੇ ਸਰਕਾਰ ਤੋਂ ਇਸਦਾ ਸਪਸ਼ਟੀਕਰਨ ਮੰਗਿਆ। ਕਾਂਗਰਸ ਨੇ ਬਿਆਨ ਦੇ ਵਿੱਚ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਸਰਕਾਰ ਦਾ ਅੰਦਾਜ਼ਾ ਸਿਰਫ 2.5% ਹੈ, ਜਦਕਿ ਇਸੇ ਸਮੇਂ ਦੇ ਦਰਮਿਆਨ ਜਿਹੜੀ ਥੋਕ ਮਹਿੰਗਾਈ ਉਹ 3.9% ਸੀ ਤੇ ਖੁਦਰਾ ਮਹਿੰਗਾਈ ਜਿਹੜੀ ਉਹ 9.4%। ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਸਲ ਦੇ ਵਿੱਚ ਮਹਿੰਗਾਈ ਦਰ ਨੂੰ ਸ਼ਾਮਲ ਕੀਤਾ ਜਾਵੇ, ਜਿਸ ਦੇ ਚੱਲਦਿਆਂ ਜਿਹੜੀ ਅਸਲ ਮਹਿੰਗਾਈ ਦਰ ਹੈ ਜੇਕਰ ਉਹ ਸ਼ਾਮਲ ਹੋਏਗੀ ਤਾਂ GDP ਦਾ ਅੰਕੜਾ ਕਾਫੀ ਜ਼ਿਆਦਾ ਘੱਟ ਹੋਏਗਾ। ਬਿਆਨ ਦੇ ਮੁਤਾਬਕ ਸੁਭਾਸ਼ ਚੰਦਰ ਗਰਗ ਦੇ ਦੱਸਿਆ ਸੀ ਕਿ ਮੈਨੂਫੈਕਚਰਿੰਗ ਪਿਛਲੇ ਸਾਲ ਦੀ ਤੁਲਨਾ ਚ 5.2% ਘਾਟੇ ਦਾ ਖੇਤਰ ਰਿਹਾ, ਜਦਕਿ ਨਿੱਜੀ ਖਪਤ ਦੇ ਵਿੱਚ 5.4% ਗਿਰਾਵਟ ਆਈ ਹੈ। ਬਿਆਨ ਚ ਇਹ ਵੀ ਕਿਹਾ ਗਿਆ ਕਿ ਭਾਰਤ ਦੇ GDP ਅੰਕੜਿਆਂ ਦੀ ਪਹਿਲੀ ਵਾਰ ਸਵਾਲ ਨਹੀਂ ਉੱਠ ਰਹੇ। ਸਾਬਕਾ ਜਿਹੜੇ ਮੁੱਖ ਆਰਥਿਕ ਸਲਾਹਕਾਰ ਸੀ ਅਰਵਿੰਦ ਸੁਬਰਮਨੀਅਮ, ਉਹਨਾਂ ਨੇ ਵੀ ਦੱਸਿਆ ਸੀ ਕਿ 2005 ਤੋਂ 2011 ਦੇ ਦਰਮਿਆਨ ਆਰਥਿਕ ਉਛਾਲ ਵਾਲੇ ਸਾਲਾਂ ਦੇ ਵਿੱਚ ਵਿਕਾਸ ਦਰ ਨੂੰ ਅਸਲ ਦੇ ਵਿੱਚ ਘੱਟ ਕਰਕੇ ਦੱਸਿਆ ਗਿਆ ਸੀ, ਪਰ 2011 ਤੋਂ 2012 ਦੇ ਵਿੱਚ ਬੇਸ ਈਅਰ ਨੂੰ ਹੀ ਬਦਲ ਦਿੱਤਾ ਗਿਆ, ਜਿਸ ਦੇ ਚੱਲਦਿਆਂ GDP ਦੇ ਅੰਕੜੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਬਦਲਾਅ ਹੋਇਆ ਸਾਹਮਣੇ ਆਉਂਦਾ ਹੈ ਔਰ ਸਰਕਾਰ ਇਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰ ਰਹੀ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਦਿੱਲੀ ਦੇ ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਨੂੰ ਇੱਕ ਸਥਾਨਕ ਅਦਾਲਤ ਨੇ ਵੀਰਵਾਰ ਦੇ ਦਿਨ ਜ਼ਮਾਨਤ ਦੇ ਦਿੱਤੀ। ਖਬਰ ਏਜੰਸੀ ਏਐਨਆਈ ਦੇ ਮੁਤਾਬਕ ਸੀਵੇਜ ਟਰੀਟਮੈਂਟ ਪਲਾਂਟ ਦੀਆਂ ਯੋਜਨਾਵਾਂ ਦੇ ਵਿੱਚ ਟੈਂਡਰ ਪ੍ਰਕਿਰਿਆ ਦੇ ਅੰਦਰ ਕਥਿਤ ਗੜਬੜੀਆਂ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ACB ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੋਰਟ ਨੇ 2 ਲੱਖ ਰੁਪਏ ਦੇ ਬੌਂਡ ਤੇ ਇੰਨੀ ਹੀ ਰਕਮ ਦੇ 2 ਹੋਰ ਬੌਂਡ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਦਿੱਤੀ। ਸਤਿੰਦਰ ਜੈਨ ਨੂੰ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਰਵਾਰ ਦੇ ਦਿਨ ਰਾਊਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਬਾਰ ਐਂਡ ਬੈਂਚ ਨਾਮ ਦੇ ਵੈਬਸਾਈਟ ਦੇ ਮੁਤਾਬਕ ਰਾਊਜ਼ ਐਵਨਿਊ ਕੋਰਟ ਦੇ ਵਿਸ਼ੇਸ਼ ਜੱਜ ਨੇ ਇਹ ਹੁਕਮ ਦਿੱਤਾ ਹੈ ਕਿ
ਉਹਨਾਂ ਨੂੰ ਇਹ ਇਸ ਵਕਤ ਜ਼ਮਾਨਤ ਦਿੱਤੀ ਜਾਂਦੀ ਹੈ। ਵੈਸੇ ਉਹਨਾਂ ਨੂੰ 18 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਮਾਮਲਾ ਮਈ 2024 ਦਾ ਹੈ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਆਪਣੀ ਡਿਗਰੀ ਦਿਖਾਉਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਦੇ ਖਿਲਾਫ ਭਾਰਤ ਦੇ ਮੀਡੀਆ ਦੇ ਇੱਕ ਹਿੱਸੇ ਦੀ ਤਰਫ ਤੋਂ ਰਾਤ ਵੇਲੇ ਇਸ ਕਿਸਮ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਭਿਜੀਤ ਦੀਪਕੇ ਕੋਈ ਅਮਰੀਕਾ ਦੇ ਵਿੱਚ ਪੜ੍ਹਾਈ ਪੂਰੀ ਨਹੀਂ ਕਰਕੇ ਆਏ ਨੇ, ਜੇਕਰ ਕਰਕੇ ਆਏ ਨੇ ਤਾਂ ਇਸ ਕਿਸਮ ਦੀ ਉਹ ਡਿਗਰੀ ਦਿਖਾਣ। ਹੁਣ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਵਰਤੋਂ ਕਰਦੇ ਹੋਏ ਦੀਪਕੇ ਨੇ ਲਿਖਿਆ ਕਿ ਲੋਕ ਮੇਰੀ ਹੁਣ ਡਿਗਰੀ ਦੇਖਣ ਦਾ ਇੰਤਜ਼ਾਰ ਕਰਦੇ ਕਰਦੇ ਸੱਚ ਜਾਣਨ ਦੇ ਲਈ ਆਪਣਾ ਧੀਰਜ ਹੀ ਖੋ ਬੈਠੇ ਨੇ। ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ 12 ਸਾਲ ਤੱਕ ਪ੍ਰਧਾਨ ਮੰਤਰੀ ਦੀ ਡਿਗਰੀ ਦੇਖੇ ਬਿਨਾਂ ਕਿਵੇਂ ਕੰਮ ਚਲਾ ਲਿਆ। ਸਰ ਨਰਿੰਦਰ ਮੋਦੀ, ਕਿਉਂ ਨਾ ਅਸੀਂ ਦੋਵੇਂ ਆਪੋ ਆਪਣੀਆਂ ਡਿਗਰੀਆਂ ਦਿਖਾ ਦਈਏ ਤਾਂ ਕਿ ਇਸ ਮੁੱਦੇ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਜਾਵੇ। ਕਾਂਗਰਸ ਜਨਤਾ ਪਾਰਟੀ ਨੇ 5 ਸਤੰਬਰ ਨੂੰ ਹੋਣ ਵਾਲੇ ਆਪਣੇ ਮਾਰਚ ਨੂੰ ਵਾਪਸ ਵੀ ਲੈ ਲਿਆ। ਸੀਜੇਪੀ ਦਾ ਇਹ ਕਦਮ ਕੇਂਦਰ ਸਰਕਾਰ ਦੇ ਵਿਦਿਆਰਥੀ ਅੰਦੋਲਨ ਦੇ ਖਿਲਾਫ ਦਰਜ ਕੀਤੇ ਗਏ ਜਿਹੜੇ ਮਾਮਲੇ ਸੀ ਉਸ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਕਹੀ ਗਈ ਹੈ। ਅਦਾਲਤ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ FIR ਵਾਪਸ ਲੈਣ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਸੀਜੇਪੀ ਨੇ ਵੀ ਆਪਣਾ ਪ੍ਰਦਰਸ਼ਨ ਜਿਹੜਾ ਭਲਕੇ ਹੋਣਾ ਸੀ 5 ਤਰੀਕ ਨੂੰ ਉਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਤੋਂ ਖਬਰ ਇਹ ਪੰਜਾਬ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਤੇ ਹੁਣ ਦਿੱਲੀ ਦੀ ਰਾਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਗਾਇਬ ਹੋ ਗਏ ਨੇ। ਚੋਣ ਕਮਿਸ਼ਨ ਨੇ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਰਾਘਵ ਚੱਡਾ ਨੂੰ ਪੱਕੇ ਤੌਰ ਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਆਊਟ ਕਰ ਦਿੱਤਾ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ 31 ਅਗਸਤ ਨੂੰ ਪ੍ਰਕਾਸ਼ਿਤ ਹੋਈ ਵੋਟਰ ਸੂਚੀ ਚ ਵੀ ਰਾਘਵ ਚੱਡਾ ਦਾ ਨਾਮ ਨਹੀਂ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਵੋਟ ਕੱਟੇ ਜਾਣ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਰਾਘਵ ਚੱਡਾ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋ ਗਏ ਸੀ। ਚੱਡਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਗੁੱਸਾ ਕੱਢਿਆ ਸੀ। ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਵੋਟ SIR ਪ੍ਰਕਿਰਿਆ ਦੇ ਦਰਮਿਆਨ ਕੱਟੇਗੀ, ਜਿਸ ਦੇ ਨਾਲ ਸੂਬਾਈ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ SIR ਪ੍ਰਕਿਰਿਆ ਕੇਂਦਰ ਸਰਕਾਰ ਦੀ ਤਰਫ ਤੋਂ ਕਰਵਾਈ ਜਾ ਰਹੀ ਹੈ। ਚੱਡਾ ਨੇ ਇਹ ਵੀ ਕਿਹਾ ਕਿ ਸ਼ੁਕਰ ਹੈ ਕਿ ਸਿਰਫ ਖਰੜਾ ਵੋਟਰ ਸੂਚੀਆਂ ਨੇ, ਅੰਤਮ ਵੋਟਰ ਸੂਚੀਆਂ ਨਹੀਂ। ਦਾਅਵਿਆਂ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਹਾਲੇ ਬਾਕੀ ਹੈ। ਉਹਨਾਂ ਨੂੰ ਇਸ ਇਹ ਕਲੈਰੀਕਲ ਗਲਤੀ ਨਹੀਂ ਲੱਗਦੀ, ਸਗੋਂ ਇਹ ਸਿਆਸੀ ਬਦਲਾਖੋਰੀ ਦਾ ਇੱਕ ਮਾਮਲਾ ਹੈ। ਉੱਧਰ ਪੰਜਾਬ ਦੇ ਵਿੱਚ DA ਦੇ ਬਕਾਏ ਦੇ ਮੁੱਦੇ ਦੇ ਉੱਤੇ ਸੂਬਾ ਸਰਕਾਰ ਤੇ ਮੁਲਾਜ਼ਮਾਂ ਦੇ ਵਿੱਚ ਚੱਲ ਰਿਹਾ ਟਕਰਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਦਰਮਿਆਨ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੁਲਾਜ਼ਮ ਚਾਹੁੰਦੇ ਨੇ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹਾਂ ਤੇ DA ਦੇਣ ਦੇ ਲਈ ਤਿਆਰ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਕੈਟਾਗਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਨਾਲੋਂ ਪਹਿਲਾਂ ਹੀ ਵੱਧ ਨੇ। ਇਸੇ ਕਰਕੇ ਪੰਜਾਬ ਦੇ ਮੌਜੂਦਾ ਮਾਲੀਏ ਦਾ 51% ਤਨਖਾਹਾਂ ਤੇ ਪੈਨਸ਼ਨਾਂ ਦੇ ਉੱਤੇ ਖਰਚ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਇਹ ਔਸਤ 38% ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲ ਪੰਜਾਬ ਦੇ ਮੁਲਾਜ਼ਮਾਂ ਦਾ DA ਦਾ 14,000 ਕਰੋੜ ਰੁਪਏ ਦਾ ਬਕਾਇਆ ਪਿਆ, ਉਹ ਸਰਕਾਰ ਦੇਣ ਨੂੰ ਤਿਆਰ ਹੈ। ਇਸ ਦੇ ਲਈ ਮੁਲਾਜ਼ਮ ਜਥੇਬੰਦੀਆਂ ਆ ਕੇ ਸਰਕਾਰ ਦੇ ਨਾਲ ਗੱਲ ਕਰਨ। ਉਧਰ ਸਾਂਝਾ ਮੁਲਾਜ਼ਮ ਮੰਚ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਸੰਘਰਸ਼ ਜਾਰੀ ਰੱਖਿਆ ਜਾਏਗਾ ਤੇ ਸੂਬਾ ਸਰਕਾਰ ਦੇ ਮੰਤਰੀਆਂ ਵੱਲੋਂ ਪੰਜਾਬ ਦੇ ਲੋਕਾਂ ਤੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁਲਾਜ਼ਮ ਸਰਕਾਰ ਦੀਆਂ ਗੱਲਾਂ ਦੇ ਵਿੱਚ ਨਹੀਂ ਆਣਗੇ। ਜਲਦੀ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦੇ ਮੂਹਰੇ ਤੱਥ ਪੇਸ਼ ਕੀਤੇ ਜਾਣਗੇ। ਵੈਸੇ ਦੱਸ ਦਈਏ ਕਿ ਕੱਲ੍ਹ ਨੂੰ ਪੰਜਾਬ ਦੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਵੀ ਸੱਦੀ ਗਈ ਹੈ। ਸ਼ਨੀਚਰਵਾਰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਤੇ ਇਹ ਮੀਟਿੰਗ ਹੋਣੀ ਹੈ। ਖ਼ਬਰਾਂ ਇਹ ਵੀ ਨੇ ਕਿ ਸਰਕਾਰ ਵੱਲੋਂ ਆਉਂਦੀ ਝੋਨੇ ਦੀ ਖਰੀਦ ਦੇ ਸੀਜ਼ਨ ਤੋਂ ਪਹਿਲਾਂ ਇਹ ਮਿਲਿੰਗ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਜਾਏਗੀ। ਹਾਲਾਂਕਿ DA ਦੇ ਮਸਲੇ ਦੇ ਉੱਤੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਹੁਣ ਪੰਜਾਬ ਸਰਕਾਰ ਖੁਦ ਇਸ ਮਾਮਲੇ ਨੂੰ ਸੁਪਰੀਮ ਕੋਰਟ ਲਿਜਾ ਚੁੱਕੀ ਹੈ ਅਦਾਲਤੀ ਕਾਰਵਾਈ ਦੇ ਅਧੀਨ ਹੋਣ ਕਰਕੇ ਪੰਜਾਬ ਸਰਕਾਰ ਵੀ ਇਸ ਮਸਲੇ ਦੇ ਉੱਤੇ ਹੁਣ ਕੁਝ ਵੱਧ ਕਰ ਨਹੀਂ ਸਕੇਗੀ। ਉਧਰ 11 ਸਾਲ ਪੁਰਾਣੇ ਕੋਟਕਪੂਰਾ ਗੋਲੀਕਾਂਡ ਦੇ ਮਾਮਲਿਆਂ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ ਸਥਿਤ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਵਿੱਚ ਸੁਖਬੀਰ ਬਾਦਲ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਤੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 17 ਅਕਤੂਬਰ 2026 ਤੇ ਪਾ ਦਿੱਤੀ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਰੱਖੇ ਗਏ ਸੀ, ਅਦਾਲਤੀ ਕੰਪਲੈਕਸ ਦਾ ਘੇਰਾ ਵੱਧ ਸਕੇ। ਜ਼ਿਕਰਯੋਗ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਅਪ੍ਰੈਲ 2026 ਚ ਕੋਟਕਪੁਰਾ ਗੋਲੀਕਾਂਡ ਤੇ ਬੇਅਦਬੀ ਕੇਸਾਂ ਦੀ ਸੁਣਵਾਈ ਦੇ ਦਰਮਿਆਨ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਇਸੇ ਮਾਮਲੇ 'ਚ 10 ਅਗਸਤ ਨੂੰ ਪੰਜਾਬ ਪੁਲਿਸ ਵੱਲੋਂ ਪਬਲਿਕ ਪ੍ਰੋਸੀਕਿਊਟਰ ਰਾਹੀਂ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਬਕਾਇਆ ਦੀ ਜਿਹੜੀ ਬਕਾਇਆ ਜਾਂਚ ਆ ਉਸ ਦੇ ਬਾਰੇ ਸੀਲਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਇਸ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ। ਦੱਸਣਯੋਗ ਹੈ ਕਿ ਕੋਟਕਪੁਰਾ ਗੋਲੀਕਾਂਡ 14 ਅਕਤੂਬਰ 2015 ਨੂੰ ਤੇ ਜੂਨ ਸਪਤੰਬਰ ਦੇ ਵਿੱਚ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਪਿੰਡਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ 2015 ਦੇ ਵਿੱਚ। ਔਰ ਇਹ ਬੇਅਦਬੀ ਦੀਆਂ ਨਾ ਘਟਨਾਵਾਂ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਮੁਜ਼ਾਹਰਾਕਾਰੀਆਂ ਦੇ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਉਦੋਂ ਸੂਬੇ ਦੇ ਜਿਹੜੇ ਗ੍ਰਹਿ ਮੰਤਰੀ ਸੀ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਸੀ। ਇਸ ਕਰਕੇ ਪੁਲਿਸ ਦੀ ਤਰਫ ਤੋਂ ਕਾਰਵਾਈ ਕਿਉਂ ਕੀਤੀ ਗਈ ਇਸ ਦੇ ਉੱਤੇ ਸਵਾਲ ਉੱਠੇ ਸੀ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਆਸਟ੍ਰੇਲੀਆ ਦੀ ਖਬਰ ਤੋਂ ਪਹਿਲਾਂ ਪੈਸੀਫਿਕ ਮੁਲਕਾਂ ਦੇ ਨੇਤਾਵਾਂ ਦੇ ਨਾਲ ਜੁੜੀ ਹੋਈ ਖਬਰ ਦੱਸਦੀ ਹੈ, ਜਿੱਥੇ ਪੈਸੀਫਿਕ ਆਈਲੈਂਡ ਫੋਰਮ ਯਾਨੀ PIF ਦੀ ਤਰਫ ਤੋਂ ਹੁਣ ਆਪਣਾ ਜਿਹੜੀ ਬੈਠਕ ਹੈ ਉਹ ਮੁਕੰਮਲ ਕਰ ਲਈ ਗਈ ਹੈ। ਪਰ ਇਸ ਦਰਮਿਆਨ ਚੀਨ ਦੀ ਤਰਫ ਤੋਂ ਤਾਜ਼ਾ ਹਮਲਿਆਂ ਦੇ ਦਰਮਿਆਨ, ਜਿਹੜੇ ਹਮਲੇ ਤਾਂ ਨਹੀਂ ਕਹਿ ਸਕਦੇ ਪਰ ਤਾਜ਼ਾ ਮਾਮਲਿਆਂ ਦੇ ਦਰਮਿਆਨ, ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਗਿਆ ਸੀ ਉਸ ਦੀ ਨਿੰਦਾ ਕੀਤੀ ਗਈ ਹੈ। ICBM ਯਾਨੀ ਕਿ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦੇ ਟੈਸਟ ਨੂੰ ਲੈ ਕੇ ਪੈਸੀਫਿਕ ਦੇ ਸਾਰੇ ਹੀ ਮੁਲਕਾਂ ਦੀ ਤਰਫ ਤੋਂ ਇੱਕ ਮਤ ਹੋ ਕੇ ਇੱਕ ਫੈਸਲਾ ਦਿੱਤਾ ਗਿਆ। ਪਰ ਇਹ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਪੈਸੀਫਿਕ ਮੁਲਕਾਂ ਚ ਇਕੱਠਿਆਂ ਸਹਿਮਤੀ ਨਹੀਂ ਦਿਖੀ। ਵੈਸੇ ਤਾਂ 18 ਦੇ ਕਰੀਬ PIF ਮੈਂਬਰ ਨੇ ਪੈਸੀਫਿਕ ਜਿਹੜਾ ਆਈਲੈਂਡ ਫੋਰਮ ਹੈ, ਪਰ ਉਸ ਦੇ ਵਿੱਚ ਨਾਉਰੂ ਮੁਲਕ ਦੀ ਤਰਫ ਤੋਂ ਇਤਰਾਜ਼ ਜਤਾਇਆ ਗਿਆ। ਕਿਰੀਬੀਤੀ ਤੇ ਨਾਉਰੂ ਵੈਸੇ ਵੀ ਦੋ ਐਸੇ ਮੁਲਕ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਵੀ PIF ਦੇ ਇਸ ਪ੍ਰਸਤਾਵ ਦਾ ਇਹਨੂੰ ਰੋਕਿਆ ਸੀ ਤੇ ਕਿਹਾ ਸੀ ਕਿ ਇਹ ਪ੍ਰਸਤਾਵ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ ਲਿਆਂਦਾ ਗਿਆ, ਇਸ ਕਰਕੇ ਇਹ ਦੇਸ਼ ਇਸ ਨੂੰ ਪ੍ਰਵਾਨ ਨਹੀਂ ਕਰਨਗੇ। ਵੈਸੇ ਇਹ ਮੰਨਿਆ ਜਾ ਰਿਹਾ ਕਿ ਨਾਉਰੂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੀਨ ਦੀ ਇਨਵੈਸਟਮੈਂਟ ਹੋਈ ਹੋਈ ਹੈ, ਇਸ ਕਰਕੇ ਨਾਉਰੂ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਚੀਨ ਦੇ ਖਿਲਾਫ ਭੁਗਤਣਾ ਬਰਦਾਸ਼ਤ ਨਹੀਂ ਕਰ ਸਕਦਾ ਤੇ ਨਾ ਹੀ ਚੀਨ ਨੂੰ ਇਸ ਕਿਸਮ ਦੇ ਨਾਲ ਬਰਦਾਸ਼ਤ ਹੋਏਗਾ। ਉੱਥੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ $35 ਬਿਲੀਅਨ ਦੀ ਲਾਗਤ ਵਾਲੇ ਸਬਰਬਨ ਰੇਲ ਲੂਪ ਪ੍ਰੋਜੈਕਟ ਦੇ ਵਿੱਚੋਂ $1 ਬਿਲੀਅਨ ਬਚਾ ਲਏ ਗਏ ਨੇ। ਪਰ ਹੁਣ ਤੁਸੀਂ ਇਹ ਜਾਣਨਾ ਚਾਹੋਗੇ ਕਿ ਆਖਿਰਕਾਰ ਉਸ $1 ਬਿਲੀਅਨ ਦਾ ਇਸਤੇਮਾਲ ਕਿੱਥੇ ਕੀਤਾ ਜਾਏਗਾ, ਕਿ ਵਿਕਟੋਰੀਆ ਦੇ ਲੋਕਾਂ ਦੇ ਵਿੱਚ ਉਹ ਵੰਡ ਦਿੱਤੇ ਜਾਣਗੇ ਕਿਉਂਕਿ ਫਜ਼ੂਲ ਖਰਚੀ ਸੀ, ਜਾਂ ਫਿਰ ਇਸ ਦਾ ਕਿਸੇ ਹੋਰ ਭਲਾਈ ਕੰਮਾਂ ਦੇ ਉੱਤੇ ਇਸਤੇਮਾਲ ਹੋਣਾ। ਬੈਨ ਕੈਰਲ ਅੱਜ ਦੇ ਦਿਨ ਯਾਨੀ ਸ਼ੁੱਕਰਵਾਰ ਦੇ ਦਿਨ ਥੋੜੇ ਸਮੇਂ ਬਾਅਦ ਪੱਤਰਕਾਰਾਂ ਦੇ ਸਨਮੁਖ ਹੋਣਗੇ ਤੇ ਅਖਬਾਰੀ ਖਬਰਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਇਸ $1 ਬਿਲੀਅਨ ਦੀ ਰਕਮ ਜਿਹੜੀ ਬਚਾਈ ਗਈ ਹੈ ਫਜ਼ੂਲ ਖਰਚਿਆਂ ਚੋਂ, ਉਸ ਚੋਂ $494 ਮਿਲੀਅਨ ਤਾਂ ਸਮੋਰਟਨ ਰੋਡ ਦੇ ਪ੍ਰੋਜੈਕਟ ਦੇ ਉੱਤੇ, ਜਿਹੜਾ ਅਪਗ੍ਰੇਡਿੰਗ ਦਾ ਇੱਕ ਪ੍ਰੋਜੈਕਟ ਹੈ ਉਸ ਦੇ ਉੱਤੇ ਖਰਚੇ ਜਾਣਗੇ। ਵੈਸੇ $1.25 ਬਿਲੀਅਨ ਦੇ ਆਸ ਪਾਸ ਜਿਹੜਾ ਬੈਨ ਕੈਰਲ ਖਰਚ ਕਰਨਾ ਚਾਹੁੰਦੇ ਨੇ ਖੇਤਰੀ ਇਲਾਕਿਆਂ ਦੀਆਂ ਸੜਕਾਂ ਦੇ ਵਿਸਤਾਰ, ਉਹਨਾਂ ਦੀ ਅਪਗ੍ਰੇਡੇਸ਼ਨ ਦੇ ਉੱਤੇ। ਇਸ ਦੇ ਵਿੱਚ ਗ੍ਰੀਨਵੇਲ ਦੀ ਮੇਜਰ ਸੜਕਾਂ ਦੀ ਅਪਗ੍ਰੇਡੇਸ਼ਨ ਹੈ, ਮਿਡੋ ਹਾਈਟਸ, ਰੌਕਸਬੋ ਪਾਰਕ, ਐਪਿੰਗ ਉੱਤਰੀ ਇਲਾਕਿਆਂ ਦੇ ਵਿੱਚ ਪੈ ਜਾਣ ਇਹ ਸਾਰੇ ਨੇ, ਤੇ ਇਸ ਤੋਂ ਇਲਾਵਾ ਮੈਲਬਨ ਦੇ ਵੈਸਟ ਦੇ ਵਿੱਚ ਪੈਂਦੇ ਸੀ ਬਰੁਕ ਤੇ ਵਿੰਡਮ ਵੇਲ ਦੇ ਵਿੱਚ ਵੀ ਇਲਾਕਿਆਂ ਦੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੀ ਦੁਰਦਸ਼ਾ ਜਿਹੜੀ ਉਸ ਨੂੰ ਸੁਧਾਰਨ ਦੇ ਲਈ ਇਹ ਲੇਬਰ ਪਾਰਟੀ ਪੈਸੇ ਖਰਚ ਕਰਨਾ ਚਾਹੇਗੀ ਨਵੰਬਰ ਮਹੀਨੇ ਤੋਂ ਪਹਿਲਾਂ। ਬੈਨ ਕੈਰਲ ਆਪਣੀ ਇਮੇਜ ਕਲੀਨਿੰਗ ਦੇ ਵਿੱਚ ਲੱਗੇ ਹੋਏ ਨੇ, ਪਿਛਲੀਆਂ ਲੇਬਰ ਪਾਰਟੀ ਦੇ ਪ੍ਰੀਮੀਅਰ ਸਰਕਾਰਾਂ ਦੀ ਤਰਫ ਤੋਂ ਜਿਹੜੇ ਫਜ਼ੂਲ ਖਰਚੇ ਕੀਤੇ ਗਏ ਨੇ ਉਹਨਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਰਿਹਾ ਹੈ। ਲੇਬਰ ਪਾਰਟੀ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਅੱਜ ਦੇ ਦਿਨ ਪ੍ਰੀਮੀਅਰ ਬੈਨ ਕੈਰਲ ਕੁਝ ਹੋਰਨਾਂ ਯੋਜਨਾਵਾਂ ਦਾ ਵੀ ਤੇ ਚੋਣਾਂ ਤੋਂ ਪਹਿਲਾਂ ਜਿਹੜੇ ਏਜੰਡੇ ਨੇ ਉਹਨਾਂ ਦਾ ਐਲਾਨ ਕਰ ਸਕਦੇ ਨੇ। ਉੱਥੇ ਅਗਲੀ ਖਬਰ ਰੀਅਲ ਐਸਟੇਟ ਦੇ ਨਾਲ ਜੁੜੀ ਹੋਈ, ਜਿੱਥੇ NSW ਦੇ ਖੇਤਰੀ ਇਲਾਕੇ ਗਨੇਡਾ ਦੇ ਵਿੱਚੋਂ ਯੂਇੰਗ ਰੀਅਲ ਐਸਟੇਟ ਨਾਮ ਦੀ ਕੰਪਨੀ ਦੀ ਜਿਹੜੀ ਪ੍ਰੋਪਰਟੀ ਮੈਨੇਜਰ ਹੈ ਸਾਰਾ ਜੇਨ ਵਾਟਸ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਸਲ ਚ ਇਹ ਮਾਮਲਾ
ਸਿਰਫ ਇਸ ਇੱਕ ਰੀਅਲ ਐਸਟੇਟ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਬਲਕਿ ਇਸ ਕਿਸਮ ਦੀਆਂ ਹੋਰ ਵੀ ਬਹੁਤ ਸਾਰੀਆਂ ਰੀਅਲ ਐਸਟੇਟ ਕੰਪਨੀਆਂ ਜਿਹੜੀਆਂ ਇਸ ਕਿਸਮ ਦੀ ਪ੍ਰੈਕਟਿਸ ਅਪਣਾ ਰਹੀਆਂ ਨੇ, ਉਹਨਾਂ ਨੂੰ ਇੱਕ ਚੇਤਾਵਨੀ ਦੇ ਤੌਰ ਦੇ ਉੱਤੇ ਸਾਹਮਣੇ ਲਿਆਂਦਾ ਗਿਆ। NSW ਫੇਅਰ ਟ੍ਰੇਡਿੰਗ ਨੇ ਦੱਸਿਆ ਹੈ ਕਿ ਗਨੇਡਾ ਦੀ ਇਸ ਪ੍ਰਾਪਰਟੀ ਕੰਪਨੀ ਯੂਇੰਗ ਰੀਅਲ ਸਟੇਟ ਦੀ ਸਾਰਾ ਜੇਨ ਵਾਟਸ ਦੇ ਉੱਤੇ ਦੋ ਅਲੱਗ ਅਲੱਗ ਧੋਖਾਧੜੀ ਤੇ ਡਿਸਹੋਨੈਸਟੀ ਦੇ ਜਿਹੜੇ ਇਲਜ਼ਾਮ ਆਇਦ ਕੀਤੇ ਗਏ ਨੇ। NSW ਫੇਅਰ ਟ੍ਰੇਡਿੰਗ ਨੇ ਪਾਇਆ ਹੈ ਕਿ ਮਿਸ ਵਾਟਸ ਜਿਹੜੀ ਸੀ ਉਹ ਕਿਰਾਏਦਾਰਾਂ ਦੇ ਕਿਰਾਇਆਂ ਦੇ ਨਾਲ ਗੜਬੜਾਂ ਕਰ ਰਹੇ ਸੀ। ਇਸ ਤੋਂ ਇਲਾਵਾ ਉਹਨਾਂ ਦੀ ਬੌਂਡ ਰਕਮ ਦੇ ਨਾਲ ਵੀ ਗੜਬੜ ਕੀਤੀ ਜਾ ਰਹੀ ਸੀ। ਇਹਨਾਂ ਨੂੰ ਆਪਣੇ ਅਲੱਗ ਅਲੱਗ 6 ਖਾਤਿਆਂ ਦੇ ਵਿੱਚ ਇਸ ਰਕਮ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਸੀ। ਫੇਅਰ ਟ੍ਰੇਡਿੰਗ ਨੇ ਪਾਇਆ ਹੈ ਕਿ ਮਿਸ ਵਾਟਸ ਨੇ ਲਗਭਗ $1,51,800 ਜਿਹੜਾ ਉਹ ਰੈਂਟਲ ਬੌਂਡ ਜਾਂ ਰੈਂਟਲ ਕਿਰਾਇਆਂ ਦੇ ਨਾਲ ਜੁੜਿਆ ਹੋਇਆ ਆਪਣੇ ਅਲੱਗ ਅਲੱਗ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਹੈ। ਇਸੇ ਦੇ ਚੱਲਦਿਆਂ ਉਸ ਨੂੰ ਹੁਣ 12 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ, ਜਿਹੜੀ ਇੰਟੈਂਸਿਵ ਕਰੈਕਸ਼ਨ ਆਰਡਰ ਹੈ, ਉਹ ਸੁਣਾਇਆ ਗਿਆ ਹੈ। ਵੈਸੇ ਰੀਅਲ ਅਸਟੇਟ ਦੇ ਨਾਲ ਜੁੜੀਆਂ ਹੀ ਅਗਲੀਆਂ ਕੁਝ ਖਬਰਾਂ ਨੇ। ਅਗਲੀ ਖਬਰ ਵੀ ਜਿਹੜੀ ਉਹ NSW ਤੋਂ ਹੀ ਸਾਹਮਣੇ ਆਉਂਦੀ ਹੈ, ਜਿੱਥੇ NSW ਦੇ ਵਿੱਚ ਠੱਗ ਰੀਅਲ ਅਸਟੇਟ ਏਜੰਟਾਂ ਦੇ ਖਿਲਾਫ ਹੁਣ ਇੱਕ ਮੋਰਚਾ ਖੋਲਿਆ ਗਿਆ। NSW ਫੇਅਰ ਟ੍ਰੇਡਿੰਗ ਤੇ ਸਟਾਰਟਸ ਪ੍ਰਾਪਰਟੀ ਟਾਸਕ ਫੋਰਸ ਦੀ ਤਰਫ ਤੋਂ ਰਲ ਕੇ ਇੱਕ ਅੰਡਰ ਕਵਰ ਜਿਹੜੇ ਬਾਇਰਸ ਨੇ ਉਹਨਾਂ ਦਾ ਇੱਕ ਗਰੁੱਪ ਤਿਆਰ ਕੀਤਾ ਗਿਆ। ਇਹ ਗਰੁੱਪ ਜਿਹੜਾ ਜਾਂ ਇਹ ਸਰਕਾਰੀ ਅੰਡਰ ਕਵਰ ਏਜੰਟਸ ਦਾ ਗਰੁੱਪ ਜਾਂ ਇੰਸਪੈਕਟਰਸ ਦਾ ਗਰੁੱਪ 80 ਅਲੱਗ ਅਲੱਗ ਓਪਨ ਹੋਮਸ ਸਾਈਟ ਦੇ ਉੱਤੇ ਪਹੁੰਚਿਆ ਸੀ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਜਾਂ ਮਹੀਨਿਆਂ ਦੇ ਦਰਮਿਆਨ, ਜਿੱਥੇ ਓਪਨ ਹਾਊਸ ਦੀਆਂ ਜਿਹੜੀਆਂ ਖਬਰਾਂ ਹਾਸਲ ਹੋਈਆਂ ਸੀ ਤੇ ਉਹਨਾਂ ਤੱਕ ਸ਼ਿਕਾਇਤਾਂ ਵੀ ਹਾਸਲ ਹੋਈਆਂ ਸੀ ਕਿ ਕੁਝ ਇੱਕ ਰੀਅਲ ਐਸਟੇਟ ਏਜੰਟਸ ਜਿਹੜੇ ਨੇ ਉਹ ਐਡਵਰਟਾਈਜ਼ਮੈਂਟਸ ਨੂੰ ਅੰਡਰਕੋਟ ਕਰਕੇ ਬਾਜ਼ਾਰ ਦੇ ਵਿੱਚ ਆ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਸਭ ਤੋਂ ਵੱਡਾ ਜੁਰਮਾਨਾ ਜਿਹੜਾ ਉਹ ਲੱਗਿਆ ਸਿਡਨੀ ਦੇ ਇਨਰ ਵੈਸਟ ਦੇ ਵਿੱਚ ਇੱਕ ਰੀਅਲ ਐਸਟੇਟ ਏਜੰਟ ਦੇ ਉੱਤੇ ਕਾਨੂੰਨੀ ਗਾਣਾ ਕਰਕੇ। ਉਹਨਾਂ ਦਾ ਨਾਮ ਤਾਂ ਤੁਹਾਡੇ ਤੱਕ ਨਹੀਂ ਦੱਸ ਸਕਦੇ, ਪਰ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਉਸਨੇ ਲਗਭਗ $4,00,000 ਦੇ ਆਸ ਪਾਸ ਰਕਮ ਅੰਡਰਕੋਟ ਕਰਕੇ ਦੱਸੀ ਸੀ। ਯਾਨੀ ਕਿ ਏਜੰਟ ਨੇ ਜਦੋਂ ਇਸ ਪ੍ਰੋਪਰਟੀ ਨੂੰ ਬਿਡਿੰਗ ਦੇ ਲਈ ਬਾਜ਼ਾਰ ਦੇ ਵਿੱਚ ਲਿਆਂਦਾ ਤਾਂ $3.6 million ਦੱਸਿਆ, ਜਦਕਿ ਏਜੰਸੀ ਦੇ ਨਾਲ ਇਸ ਪ੍ਰੋਪਰਟੀ ਦੇ ਮਾਲਕਾਂ ਦੇ ਦਰਮਿਆਨ ਹੋਇਆ ਸਮਝੌਤਾ ਜਿਹੜਾ ਸੀ ਉਹ $4 million ਤੋਂ ਲੈ ਕੇ $4.4 million ਦੇ ਦਰਮਿਆਨ ਦਾ ਸੀ। ਇੱਕ ਹੋਰ ਪ੍ਰੋਪਰਟੀ ਏਜੰਟ ਜਿਹੜਾ ਕਿ ਸਿਡਨੀ ਦੇ ਪੱਛਮੀ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੈ, ਉਸ ਦੇ ਖਿਲਾਫ ਵੀ ਸ਼ਿਕਾਇਤਾਂ ਤੇ ਸਬੂਤ ਜਿਹੜੇ ਦਰਜ ਕੀਤੇ ਗਏ ਨੇ ਕਿ ਉਸਨੇ ਪਰਚੇਜ਼ਰਸ ਤੋਂ ਜਿਹੜੇ ਫੀਡਬੈਕ ਫਾਰਮ ਹਾਸਲ ਹੋਏ ਨੇ ਉਸਦੇ ਆਧਾਰ ਦੇ ਉੱਤੇ ਉਹਨਾਂ ਨੂੰ ਮਿਸਲੀਡ ਕੀਤਾ ਸੀ। ਯਾਨੀ ਕਿ ਪ੍ਰੋਪਰਟੀ ਦੇ ਮਾਲਕ ਦੇ ਨਾਲ ਤੇ ਪ੍ਰੋਪਰਟੀ ਦੇ ਪੋਟੈਂਸ਼ੀਅਲ ਖਰੀਦਦਾਰ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਦੋਹਾਂ ਦੇ ਵਿੱਚ ਫਰਕ ਰੱਖ ਕੇ ਦੱਸਿਆ ਗਿਆ। ਫੇਅਰ ਟ੍ਰੇਡਿੰਗ ਮਿਨਿਸਟਰ ਐਨਾਲੂਕ ਚਿਰਾਵੋਂਗ ਨੇ ਇਹ ਗੱਲ ਦੱਸੀ ਹੈ ਕਿ ਰੀਅਲ ਐਸਟੇਟ ਦੇ ਵਿੱਚ ਇੱਕ ਵੱਡੇ ਸੁਧਾਰ ਦੀ ਲੋੜ ਸੀ ਤੇ ਸਰਕਾਰ ਹੁਣ ਇਸੇ ਪਾਸੇ ਧਿਆਨ ਦੇ ਰਹੀ ਹੈ। NSW ਦੇ ਵਿੱਚ ਚੀਟਿੰਗ ਸਭ ਤੋਂ ਪਹਿਲਾਂ ਰੋਕੀਆਂ ਜਾਣਗੀਆਂ। ਉੱਥੇ ਨੇਪਾਲ ਤਿੱਬਤ ਹੜ੍ਹਾਂ ਦੇ ਨਾਲ ਜੁੜੀ ਇੱਕ ਖਬਰ ਰਹਿ ਗਈ ਸੀ, ਜਿਸ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੋ ਹੋਰ ਆਸਟ੍ਰੇਲੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਕਨਫਰਮ ਦੱਸ ਦਿੱਤਾ ਗਿਆ। ਯਾਨੀ ਕਿ ਉਹ ਇਹਨਾਂ ਭਿਆਨਕ ਹੜ੍ਹਾਂ ਦੇ ਵਿੱਚ ਸੁਰੱਖਿਅਤ ਨੇ। ਯਾਨੀ ਕਿ ਹੁਣ ਹਾਲੇ ਵੀ ਗਾਇਬ ਜਾਂ ਲਾਪਤਾ ਜਿਹੜੇ ਆਸਟ੍ਰੇਲੀਅਨ ਨੇ ਉਹਨਾਂ ਦੀ ਗਿਣਤੀ 36 ਦੱਸੀ ਗਈ ਹੈ। ਸ਼ੁਰੂਆਤ ਦੇ ਵਿੱਚ ਇਹ ਗਿਣਤੀ 43 ਸੀ। ਪਹਿਲਾਂ 5 ਆਸਟ੍ਰੇਲੀਅਨ ਲੋਕਾਂ ਦੀ ਕਨਫਰਮੇਸ਼ਨ ਹਾਸਲ ਹੁੰਦੀ ਹੈ ਡਿਫੈਕਟ ਨੂੰ, ਹੁਣ ਜਿਹੜੇ ਹੋਰ 2 ਲੋਕਾਂ ਦੀ ਕਨਫਰਮੇਸ਼ਨ ਹਾਸਲ ਹੁੰਦੀ ਹੈ। ਯਾਨੀ ਕਿ 7 ਲੋਕ ਜਿਹੜੇ ਆਸਟ੍ਰੇਲੀਅਨ ਮੂਲ ਦੇ ਨਾਗਰਿਕ ਨੇ ਉਹ ਆਸਟ੍ਰੇਲੀਆ ਦੇ ਵਿੱਚ ਸੁਰੱਖਿਅਤ ਵਾਪਸ ਪਰਤਣਗੇ। ਬਸ ਸਮਾਂ ਥੋੜਾ ਜਿਹਾ ਇਸ ਮਾਮਲੇ 'ਚ ਲੱਗ ਰਿਹਾ ਹੈ ਕਿ ਉੱਥੇ ਰਾਹਤ ਤੇ ਬਚਾਅ ਦੇ ਕਾਰਜ ਪੂਰੇ ਹੋਣ ਤਾਂ ਆਸਟ੍ਰੇਲੀਆ ਦੀ ਤਰਫ ਤੋਂ ਇੱਕ ਰਿਪੈਟਰੀਏਸ਼ਨ ਫਲਾਈਟ ਜਿਹੜੀ ਉੱਥੇ ਭੇਜੀ ਜਾਵੇ। ਉੱਥੇ ਗ੍ਰੈਜੂਏਟ ਡਿਪਲੋਮਾ ਦਾ ਯੂਜ਼ ਕਰਕੇ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਰਹਿਣ ਦਾ ਇੱਕ ਗਲਤ ਤਰੀਕਾ ਇਸਤੇਮਾਲ ਕਰਦੇ ਸੀ। ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਕੋਰਸਿਸ ਦੇ ਉੱਤੇ ਆ ਕੇ ਗ੍ਰੈਜੂਏਟ ਡਿਪਲੋਮਾ ਮੈਨੇਜਮੈਂਟ ਦਾ ਜਿਹੜਾ ਸੀ ਉਸ ਦੇ ਵਿੱਚ ਅਕਸਰ ਤਬਦੀਲੀਆਂ ਹਾਸਲ ਕਰ ਲਈਆਂ ਜਾਂਦੀਆਂ ਸੀ, ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਵੈਟ ਕੋਰਸਿਸ ਦੇ ਵਿੱਚ ਬ੍ਰੇਕਡਾਊਨ ਦੇ ਚੱਲਦਿਆਂ ਹੁਣ ਇਹ ਜਿਹੜੀਆਂ ਗ੍ਰੈਜੂਏਟ ਡਿਪਲੋਮਾਸ ਦੇ ਵਿੱਚ ਜਾਣ ਦੀ ਇੱਕ ਕਵਾਇਦ ਆ ਉਹ ਬੰਦ ਕਰ ਦਿੱਤੀ ਜਾਏਗੀ। ਅਸਿਸਟੈਂਟ ਮਿਨਿਸਟਰ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਜੁਲੀਅਨ ਹਿਲ ਨੇ ਦੱਸਿਆ ਕਿ ਲੇਬਰ ਪਾਰਟੀ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਸਿੱਖਿਆ ਸਿਸਟਮ ਹੈ ਉਹ ਮਿਆਰੀ ਹੋਵੇ, ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਬਿਹਤਰੀਨ ਹੋਵੇ।
ਇਸ ਤਰੀਕੇ ਦੇ ਨਾਲ ਬੇਫਜ਼ੂਲ ਪੜ੍ਹਾਈਆਂ ਕਰਕੇ ਆਸਟ੍ਰੇਲੀਆ ਦੇ ਵਿੱਚ ਰਹਿ ਰਹਿ ਕੇ ਔਰ ਵੀਜ਼ੇ ਵਧਾ ਵਧਾ ਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਪਣਾ ਕਰੀਅਰ ਖਰਾਬ ਕਰਦੇ ਨੇ, ਉਹਨਾਂ ਨੂੰ ਵੀ ਉਹਨਾਂ ਦੀ ਖੱਜਲ ਖੁਆਰੀ ਹੋਣ ਤੋਂ ਵੀ ਰੋਕਿਆ ਜਾਏਗਾ ਤੇ ਆਸਟ੍ਰੇਲੀਆ ਦੇ ਵੀਜ਼ਾ ਸਿਸਟਮ ਦੇ ਨਾਲ ਜਿਹੜੀ ਇੱਕ ਵਧੀਕੀ ਕੀਤੀ ਜਾਂਦੀ ਹੈ ਉਸ ਨੂੰ ਵੀ ਇਹ ਰੋਕਣ ਦੇ ਵਿੱਚ ਮਦਦ ਮਿਲ ਸਕੇਗੀ। ਉੱਥੇ ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਤੇ ਹਾਂਗਕਾਂਗ ਦੀ ਮਹਿਲਾਵਾਂ ਦੇ ਦਰਮਿਆਨ ਖੇਡੇ ਗਏ ਮੈਚ ਦੇ ਵਿੱਚ ਇੱਕ ਰਿਕਾਰਡ ਬਣਿਆ। ਹਾਲਾਂਕਿ ਭਾਰਤ ਨੇ ਮੈਚ 137 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 193 ਦੌੜਾਂ ਬਣਾਈਆਂ। ਰਿਕਾਰਡ ਇਹ ਸੀ ਕਿ ਸਮ੍ਰਿਤੀ ਮੰਦਾਨਾ ਨੇ ਮਹਿਜ 64 ਗੇਂਦਾਂ ਦੇ ਵਿੱਚ 124 ਦੌੜਾਂ ਬਣਾ ਕੇ ਸੈਂਕੜਾ ਬਣਾ ਕੇ, ਹਾਲਾਂਕਿ ਬਾਕੀ ਦੀ ਪੂਰੀ ਟੀਮ ਦੀ ਤਰਫੋਂ ਸ਼ੇਫਾਲੀ ਵਰਮਾ ਦੀ 28 ਦੌੜਾਂ ਛੱਡ ਦਈਏ ਤਾਂ ਕੋਈ ਵੀ ਖਾਸ ਕਮਾਲ ਨਹੀਂ ਹੋ ਸਕਿਆ ਤੇ ਇੱਕ ਵੱਡਾ ਸਕੋਰ ਜਿਹੜਾ ਸੀ ਉਹ ਹਾਂਗਕਾਂਗ ਨੂੰ ਦਿੱਤਾ। ਉਧਰ ਹਾਂਗਕਾਂਗ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ ਬਲਕਿ ਅੰਤ ਤਾਂ ਬੇਹੱਦ ਹੀ ਮਾੜਾ ਰਿਹਾ। 16.2 ਓਵਰ ਚ ਪੂਰੀ ਦੀ ਪੂਰੀ ਟੀਮ 56 ਓਵਰ ਦੇ ਉੱਤੇ ਸਿਮਟ ਗਈ। ਇਸ ਦੇ ਵਿੱਚ ਦੀਪਤੀ ਸ਼ਰਮਾ ਦੀਆਂ 3, ਸ਼੍ਰੀ ਚਰਾਨੀ ਪ੍ਰੇਮਾ ਰਾਵਤ ਤੇ ਨੰਦਨੀ ਸ਼ਰਮਾ ਦੀਆਂ 2-2 ਵਿਕਟਾਂ ਸ਼ਾਮਲ ਸੀ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਫਰਿੱਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਮਾਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।